0: पॉलिसीज लेना चाहते हो, मेक श्योर अच्छी तरह इन्हों समझ के फिर ही प्लान चूज करो। ऐदा नहीं हैगा कि हाँ जी असं इंडिया वांग प्लान मच्योर हो गया सानू इन्ने पैसे आने ही आने ने, ऐदा नहीं हुंदा। इत्थे ओह वाले प्लान नहीं हैगे, मार्केट च बहुत चीजा हुंदिया ने, कई बारी सानू गलत गाइड करके ऐदा प्लान दे दिता जांदा कि इन्ने साल बाद इन्ने लाख चक लिया और पॉलिसी चलती रहूगी। नो, उस पैसे नु तुसी किस तरह चकना हैगा एज अ लोन या सरेंडर कर रहे हो, टैक्सेस किन्ने लग रहे ने, ये सारी डिटेल नॉलेज तुहानू जिहड़ी है पॉलिसी लैण तों पहला होनी चाहीदी है। सो कोई भी साडा परसन जिहड़ी लिसनर इन्वेस्टमेंट वालियां यूनिवर्सल लाइफ पॉलिसीज लैणा चाहुंदे ने या डिविडेंड वालियां पॉलिसीज लैणा चाहुंदे ने, पार्टिसिपेटिंग पॉलिसी जिन्हां नू असीं कह दिंदे आ, या बच्चों दे लई मोस्टली असीं सुणदे आ कोई वैल्थ प्लान हैगा ओह लैणा चाहुंदे ने, तो मोस्टली सारियां पॉलिसीज दा कॉन्सैप्ट काफी जिहड़ा हैगा ओह सिमिलर हैगा। सो इन्हां चीज़ां नू तुसीं समझण दे लई या कोई तुहाडे क्वेश्चन कंसर्न हैगे ने, कोई डाउट्स हैगे ने, तो डेफिनेटली मैनूं ऑफिस आके भी मिल सकदे हो। नंबर है मेरा 416-994-7272, 416-994-7272। कोई भी क्वेश्चन होंदा है पर्सनल लाइफ क्रिटिकल डिसेबिलिटी इंश्योरेंस है, सुपर वीजा विस्टर ट्रैवल इंश्योरेंस है, इन्वेस्टमेंट्स ने, आरईएसपी बच्चों का एजुकेशन प्लान, आरआरएसपी, टीएफएससी, कोई भी पुरानी पॉलिसी में तुसी रिव्यू करना है, या तुसी अपनी स्टेट प्लानिंग या रिटायरमेंट प्लानिंग करना चाहते हैं, जो तुहाडियां कॉर्पोरेशंस ने, तुहाडियां कॉर्पोरेशन दे विच पैसा पिया होया, अगे फैमिली च किस तरह ट्रांसफर होनिया ने, तो उहदे लई भी तुसी मैनूं ऑफिस आके मिल सकते हो। ऑल कैन इंश्योरेंस ऑफिस, एयरपोर्ट रोड एंड क्वीन स्ट्रीट द मेन इंटरसेक्शन, होम डिपो वाला प्लाजा, और मेरा नंबर सेम जी 416-994-7272, 416-994-7272.
1: Very good. 416-994-7272. Thank you so much. Te chalde ek var fir live on location, Grand Home Furniture ji.
2: Bilkul Grand Home Furniture bahut hi kamyab live on location, logan tak message bada changa ja reha hai aur bahut sare log walk in kar rahe hai. Tusi vi kithe nede ho ta zarur ik chakkar lao, just kehnde hunde ke thoda dil khush ho jauga. ਗ੍ਰੈਂਡ ਹੋਮ ਫਰਨੀਚਰ ਤੇ ਲੱਗੀ ਹੋਈ ਸੇਲ ਦੇਖ ਕੇ, ਇਹਨਾਂ ਦੀ ਡਿਸਪਲੇ ਦੇਖ ਕੇ, ਇਹਨਾਂ ਦੇ ਫਲੋਰ ਮਾਡਲ ਦੇਖ ਕੇ, ਮੈਂ ਤਾਂ ਨਵੀਂ ਮਸਾਜ ਲੈ ਰਿਹਾ, ਇੰਨਾ ਸੋਹਣਾ ਮਸਾਜਰ ਆ ਇਹ, ਔਰ ਇਹਦੇ ਤੇ ਖੂਬਸੂਰਤ ਬੜਾ ਕੰਫਰਟੇਬਲ ਸੋਫਾ, ਤੇ ਸੱਚਮੁੱਚ ਫਸਟ ਕਲਾਸ ਦੀਆਂ ਸੀਟਾਂ ਪਲੇਨ ਦੀਆਂ ਵਰਗਾ, ਤੇ ਬਸ ਟੇਕ ਆਫ ਕਰਨਾ ਹੀ ਬਾਕੀ ਆ, ਬਾਕੀ ਤਾਂ ਜਿਹੜੇ ਹਾਸ ਹੀ ਲੱਗਦਾ। ਸੋ ਬਹੁਤ ਵਧੀਆ ਲੱਗ ਰਿਹਾ ਤੇ ਮੈਂ ਬਹੁਤ ਇੰਜੋਏ ਕਰ ਰਿਹਾ, ਤੇ ਨਾਲ ਦੀ ਨਾਲ ਇਹਨਾਂ ਦਾ ਸਟਾਫ ਬੜਾ ਕੋਆਪਰੇਟਿਵ ਆ, ਸਾਰੇ ਸਟਾਫ ਮੈਂਬਰ ਬਾਰ ਬਾਰ ਆ ਕੇ ਚਾਹ ਪਾਣੀ ਪੁੱਛਦੇ ਆ, ਤੇ ਨਾਲੇ ਮਿਲ ਕੇ ਜਾਂਦੇ ਆ, ਤੇ ਜਿੰਨੇ ਮਿਲਣ ਵਾਲੇ ਆਉਂਦੇ ਆ ਉਹ ਵੀ ਬੜੇ ਖੁਸ਼ ਆ। ਤੋ ਮੇਰੀ ਬੇਨਤੀ ਆ ਤੁਹਾਨੂੰ ਕਿ ਅੱਜ ਆਓ, ਕੱਲ ਆਓ, ਪਰਸੋਂ ਨੂੰ ਆਓ, ਪਰ ਆਓ ਗ੍ਰੈਂਡ ਹੋਮ ਫਰਨੀਚਰ ਤੇ। ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਨਵੀਂ ਸਿੱਧੂ ਦੇ ਸ਼ੋਅ ਦੇ ਵਿੱਚ ਅਸੀਂ ਕੇਵਲ ਅਤੇ ਕੇਵਲ ਫਰਨੀਚਰ ਦਾ ਇੱਕੋ ਇੱਕ ਸਟੋਰ ਜੀ ਨੂੰ ਪ੍ਰਮੋਟ ਕਰਦੇ ਹਾਂ, ਕਿਉਂਕਿ ਸਾਨੂੰ ਪਤਾ ਕਿ ਇਸ ਫਰਨੀਚਰ ਦੇ ਸਟੋਰ ਤੇ ਸਮਾਨ ਵਧੀਆ ਮਿਲੂਗਾ, ਕੁਆਲਿਟੀ ਨੰਬਰ ਵਨ ਮਿਲੂਗੀ, ਪ੍ਰਾਈਸਿਸ ਜਿਹੜੀਆਂ ਪੂਰੇ ਸ਼ਹਿਰ ਵਿੱਚੋਂ ਕੋਈ ਬੀਟ ਨਹੀਂ ਕਰ ਸਕਦਾ, ਔਰ ਇਹਨਾਂ ਦੀ ਸਰਵਿਸ ਤੇ ਡਿਲੀਵਰੀ ਕੋਈ ਕਿਸੇ ਕਿਸਮ ਦੀ ਕੰਪਲੇਂਟ ਨਹੀਂ ਹੈ। ਤੋ ਇਹ ਵੱਡੇ ਛੋਟੇ ਸਭ ਦਾ ਸਤਿਕਾਰ ਬਰਾਬਰ ਦਾ ਕਰਦੇ ਆ। ਜਿਹੜੀ ਸੇਲ ਲੱਗੀ ਆ ਉਹਦੀ ਜਾਣਕਾਰੀ ਤੁਹਾਨੂੰ ਸੁੱਖ ਜੀ ਦੇਣਗੇ, ਤੇ ਬਹੁਤ ਮਿੱਠੇ ਪਿਆਰ ਨਾਲ ਬੋਲ ਕੇ, ਤੇ ਬਾਕੀ ਦੀਆਂ ਗੱਲਾਂ ਕਹਿੰਦੇ ਹੁੰਦੇ ਆ ਬਾਅਦ ਚ, ਤੇ ਫਰਨੀਚਰ ਲਾਉਣਾ ਤਾਂ ਗ੍ਰੈਂਡ ਹੋਮ ਫਰਨੀਚਰ ਤੇ ਆਉਣਾ।
0: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ ਇਸ ਵਿਕਣ ਦੇ ਉੱਪਰ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਇੱਕ ਚੱਕਰ ਜ਼ਰੂਰ ਲਾਓ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੁਸੀਂ ਸ਼ੋਰੂਮ ਦੇ ਵਿੱਚ ਜਦੋਂ ਤੁਸੀਂ ਐਂਟਰ ਹੋਣਾ, ਆਉਂਦੇ ਆ ਸਾਰੀ ਬਹੁਤ ਸਾਰੇ ਨਵੇਂ ਨਵੇਂ ਬੈਡਰੂਮ ਸੈੱਟ ਲੱਗੇ ਹੋਏ ਨੇ, ਈਵਨ ਟਰਕੀ ਦੇ ਸੋਫਾ ਸੈੱਟ ਬਹੁਤ ਸਾਰੇ ਡਿਜ਼ਾਇਨਰ ਲੱਗੇ ਹੋਏ ਨੇ, ਜਿੱਦਾਂ ਭਾਜੀ ਬੈਠੇ ਨੇ ਮਸਾਜਰ, ਪਾਵਰ ਰਿਕਲਾਈਨਰ, ਇਹਦੇ ਜੇ ਵੀ ਬਹੁਤ ਸਾਰੀਆਂ ਆਪਸ਼ਨ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗੀਆਂ ਹੋਈਆਂ ਨੇ। ਤੁਹਾਨੂੰ ਹਾਰਡ ਫੋਮ ਦੇ ਮੈਟਰ ਚਾਹੀਦੇ ਨੇ, ਸੋਫਟ ਫੋਮ ਦੇ ਮੈਟਰ ਚਾਹੀਦੇ ਨੇ, ਤਾਂ ਵੀ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾ ਕੇ ਜਾਓ। 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ ਦੇ ਉੱਪਰ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਬੇਸਮੈਂਟ ਅਪਾਰਟਮੈਂਟ ਲਈ ਕੁਈਨ ਸਾਈਜ਼ ਦਾ ਬੈੱਡ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $500-$600 ਸੀ, $299 ਦਾ, ਜੀ ਹਾਂ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ $299 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਜਿਹੜਾ ਐਬਸੋਲੂਟਲੀ ਫ੍ਰੀ ਤੁਹਾਨੂੰ ਪੰਜਾਬੀ ਲਹਿਰਾਂ ਵੱਲੋਂ ਦਿੱਤਾ ਜਾਊਗਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ, ਜੀ ਹਾਂ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਿਦ 6 chair, ਜਿਹੜਾ ਲੈਦਰ ਪੈਡਿੰਗ ਦੇ ਨਾਲ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਿਦ 6 chair, $299 ਦਾ ਮਿਲੂਗਾ ਤੇ ਨਾਲ ਮਾਈਕ੍ਰੋਵੇਵ ਇਹਦੇ ਨਾਲ ਵੀ ਬਿਲਕੁਲ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਸੋ ਡਾਇਨਿੰਗ ਟੇਬਲ ਵਿਦ 6 ਸ਼ੇਡ $299 ਤੇ ਮਾਈਕ੍ਰੋਵੇਵ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਡਿਜ਼ਾਈਨਰ ਫਰਨੀਚਰ ਦੇ ਉੱਪਰ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭਾਜੀ।
2: ਵਾਹ ਜੀ ਵਾਹ, ਕਿਆ ਬਾਤ ਆ, ਓਵਰ ਟੂ ਨਵੀ ਜੀ।
1: ਥੈਂਕ ਯੂ ਜੀ, ਕਿਆ ਬਾਤ ਹੈ, ਓਕੇ, ਥੈਂਕ ਯੂ ਸੋ ਮਚ ਹੋਲਡ ਕਰਨ ਲਈ। 8795 ਹਾਂਜੀ
2: ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
1: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
2: ਬਸ ਠੀਕ ਠਾਕ ਜੀ, ਚੜ੍ਹਦੀ ਕਲਾ ਮੋਟਰੀਅਲ ਤੋਂ ਬੋਲਦਾ, ਸੁਣ ਰਿਹਾ ਪ੍ਰੋਗਰਾਮ ਬੜਾ ਵਧੀਆ ਤੁਹਾਡਾ।
1: ਥੈਂਕ ਯੂ ਸਰ।
2: ਤੇ ਮੈਂ ਉਹ ਤਿੰਨ ਫੁੱਟ ਪਾਉਣੀ ਸੀ, ਉਹ ਲੇਡੀ ਨੂੰ ਅਰੈਸਟ ਕਰਕੇ ਲੈ ਗਏ ਜੀ ਪੁਲਿਸ, ਬਾਅਦ ਚ ਵੀ ਆਈ ਜੀ।
1: ਹਾਂਜੀ ਹਾਂਜੀ, ਅਰੈਸਟ ਕਰਕੇ ਲੈ ਗਏ ਤੇ ਉਹਨੇ ਪੁਲਿਸ ਨਾਲ ਵੀ ਥੋੜਾ ਪੰਗਾ ਲੈਣ ਦੀ ਕੋਸ਼ਿਸ਼ ਕੀਤੀ।
2: ਹਾਂਜੀ ਹਾਂਜੀ ਹਾਂਜੀ ਜੀ,
1: ਬਥੇਰੇ ਲੋਕ ਏਦਾਂ ਦੇ ਬੈਠੇ ਆ ਬਾਹਰ।
2: ਨਹੀਂ ਨਹੀਂ ਨਹੀਂ, ਗਲਤ ਗੱਲ ਹੈ, ਦੇਖੋ ਅਗਲਾ ਰੈਂਟ ਦੇ ਰਿਹਾ, ਉਹਨੂੰ ਆਜ਼ਾਦੀ ਕੋਈ ਹੈ ਹੀ ਨਹੀਂ
1: ਭਾਜੀ। ਰੈਂਟ ਦੇ ਰਿਹਾ, ਚਲੋ ਚਾਹੇ ਨਾ ਵੀ ਦੇ ਰਿਹਾ, ਜਿਹੜਾ ਬੰਦਾ ਨਹੀਂ ਰੈਂਟ ਦਿੰਦਾ ਆਪਾਂ ਉਹਦੇ ਨਾਲ ਵੀ ਨੀ ਏਦਾਂ ਕਰਦੇ ਯਾਰ।
2: ਹਾਂਜੀ ਹਾਂਜੀ, ਉਹੀ ਪਤਾ ਨੀ ਭੁੰਨ ਰਿਹਾ ਸੀ ਉਹ ਮੀਟ ਮੇਰੇ ਘਰ ਕੁੱਕ ਕਰ ਰਿਹਾ ਸੀ ਬਾਹਰ, ਹੈ ਨਾ ਬਾਰਬੀ,
1: ਪਤਾ ਨੀ ਉਹ ਕੀ ਫੱਟੀ ਜੀ ਲੈ ਕੇ ਮੀਟ ਨੂੰ ਛੇੜਨ ਲੱਗ ਗਈ। ਦੱਸ ਹੈ,
3: ਵਧੀਆ ਹੋਇਆ। ਚਲੋ ਉਹ ਬੰਦਾ ਮੈਨੂੰ ਲੱਗਦਾ ਥੋੜਾ ਅਵੇਅਰ ਸੀਗਾ, ਉਹਨੇ ਐਕਸ਼ਨ ਲਿਆ ਤੇ ਉਹਦੀ ਵੀਡੀਓ ਆਈ ਫੜੇ ਜਾਣ ਦੀ, ਤੇ ਸਾਡੇ ਲੋਕ ਇਸ ਚੀਜ਼ ਦੇ ਉੱਤੇ ਬੋਲਦੇ ਨੀ ਸ਼ਾਇਦ। ਇੱਕ ਤਾਂ ਸਾਡੇ ਬੰਦੇ ਨਵਾਂ ਆਇਆ ਹੁੰਦਾ ਕੈਨੇਡਾ ਚ, ਡਰਦਾ ਅਗਲਾ, ਕਹਿੰਦਾ ਮੇਰਾ ਖਰਚਾ ਹੀ ਨਾ ਹੋ ਜਾਏ ਕੋਈ ਕੰਪਲੇਂਟ ਪਾਉਣ ਤੇ, ਟੈਨੈਂਸੀ ਐਕਟ ਦੇ ਵਿੱਚ ਜਾਂਦਾ ਜਦੋਂ ਵੀ ਕਿਤੇ, ਤੇ ਇਹੋ ਜਿਹੇ ਲੋਕਾਂ ਨੂੰ ਹੌਸਲਾ ਮਿਲੀ ਜਾਂਦਾ ਕਿ ਲੋਕ ਸਹੀ ਜਾਂਦੇ ਆ। ਹੁਣ ਮੈਂ ਬਹੁਤ ਥਾਵਾਂ ਤੇ ਦੇਖਿਆ ਕਿ ਸਰ ਵਿੱਚ ਲੋਕ ਕੀ ਕਰਦੇ ਆ, ਸਿੱਧਾ ਹੀ ਬੇਸਮੈਂਟ ਦੇ ਵਿੱਚ ਅਗਲੇ ਦੇ ਆ ਕੇ ਵੜ ਜਾਂਦੇ ਮੂੰਹ ਚੱਕ ਕੇ, ਇਹਨਾਂ ਨੂੰ ਇਹ ਨੀ ਪਤਾ।
1: ਅੱਛਾ, ਬਿਨਾਂ ਬਿਨਾਂ ਦੱਸਿਆ ਜਾ ਕੇ ਵੜ ਦਿੰਦੇ ਆ?
3: ਬਹੁਤ ਬਹੁਤ ਬਹੁਤ ਥਾਵਾਂ ਤੇ ਹੈ ਜੀ, ਤੁਸੀਂ ਕੀ ਬਣਾ ਰਹੇ ਹੋ ਕੀ ਨੀ, ਰਾਤ ਨੂੰ ਨੀ ਬਣਾਉਣਾ, ਕਾਨੂੰਨ ਆਏ ਰੱਖਣਗੇ ਜਿਵੇਂ ਲਾਟ ਸਾਹਿਬ ਹੁੰਦੇ, ਜੇ ਐਡੀ ਸੋਟ ਚ ਗੱਠ ਸੀ ਫਿਰ ਘਰ ਕੱਲੇ ਲੈ ਲੈਂਦੇ ਕਿਉਂ, ਲੋਕਾਂ ਦੀ ਕਿਰਾਏ ਦੇ ਸਿਰ ਤੇ ਲੈਂਦੇ ਹੋ ਬਈ।
1: ਬਿਲਕੁਲ,
3: ਜੇ ਐਡੀ ਤੁਹਾਨੂੰ ਚਾਹੀਦੀ ਹੈ ਵੀ ਸਾਡੀ ਸਿਰਦਰਦੀ ਨਾ ਹੋਵੇ, ਕੋਈ ਵਿੱਚ ਕਿਚ ਵਿੱਚ ਨਾ ਕਰੇ, ਤਾਂ ਫਿਰ ਤੁਸੀਂ ਪ੍ਰਾਈਵੇਸੀ ਬਹੁਤ ਜੈਲਦਾਰ ਬੰਦੇ ਕਿਉਂ ਦੇ ਵਿੱਚ ਬੰਦਿਆਂ ਨੂੰ ਰੱਖਦੇ ਹੋ, ਮਿੰਨਤਾਂ ਕਰੀ ਜਾਂਦੇ ਹੋ ਭਾਜੀ $50 ਹੋਰ ਦੇ ਦਿਓ, $100 ਹੋਰ ਦੇ ਦਿਓ। ਐਕਚੁਅਲ ਦੇ ਵਿੱਚ ਗੱਲ ਕੀ ਹੈ ਜੀ, ਇਹ ਗੱਲ ਹੈਗੀ ਹੈ ਸਿਰਫ ਤੇ ਸਿਰਫ ਅਵੇਅਰਨੈਸ ਦੀ, ਸਾਡੇ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਗਾ। ਇਹ ਤਾਂ ਜੂਤ ਕੱਢ ਲੈ ਨਾਲ ਹੀ ਵਧੀਆ, ਕੇਰਾਂ ਤੁਸੀਂ ਟੈਨੈਂਸੀ ਦੇ ਅੰਡਰ ਆ ਗਏ, ਉਹ ਤੋਂ ਬਾਅਦ ਦੇ ਵਿੱਚ ਤੁਹਾਨੂੰ ਗਵਰਨਮੈਂਟ ਤੇ ਲਾਅ ਪ੍ਰੋਟੈਕਟ ਕਰੂਗਾ, ਕੋਈ ਤੁਹਾਨੂੰ ਹੱਥ ਨਹੀਂ ਸਰ, ਚਾਹੇ ਜਮਾ ਕਰਾਇਆ ਨਾ ਦਿਓ, ਉਹ ਗੱਲ ਲੱਗ ਗਿਆ। ਮੈਂ ਇਹ ਕਹਿੰਦਾ ਵੀ ਨਾ ਦਿਓ, ਦੇਣਾ ਚਾਹੀਦਾ, ਪਰ ਇਹੋ ਜਿਹੇ ਬੰਦੇ ਨੂੰ ਦੇਣੇ ਨੀ ਚਾਹੀਦਾ ਜਿਹੜਾ ਬੰਦਾ ਖਰਾਬ ਕਰਦਾ। ਇੰਨੀ ਹੱਲਾਸ਼ੇਰੀ ਹੋ ਗਈ ਜੇ ਲੋਕ ਮੰਨਣ ਲੱਗ ਗਏ ਨਾ ਗੱਲਾਂ ਨੂੰ, ਲੋਕ ਇਹੋ ਜਿਹੇ ਲੋਕ ਇਹ ਵੀ ਮੰਨਣੋਂ ਹਟ ਗਏ, ਐਡ ਦੇ ਵਿੱਚ ਵੀ ਲਿਖਣ ਲੱਗ ਗਏ ਆਹ ਚੀਜ਼ ਚਾਹੀਦੀ ਆ ਨਹੀਂ ਚਾਹੀਦੀ, ਆਹ ਚੀਜ਼ ਚਾਹੀਦੀ ਆ ਨਹੀਂ ਚਾਹੀਦੀ। ਸਾਨੂੰ ਯਾਰ ਟੈਨੈਂਟ ਇੱਕ ਰੈਂਟ ਤੇ ਬੰਦਾ ਚਾਹੀਦਾ ਕਿ ਇੱਕ ਪ੍ਰਿਜ਼ਨਰ ਚਾਹੀਦਾ ਵੀ ਤੁਹਾਡੀ ਸ਼ਰਤਾਂ ਦੇ ਹਿਸਾਬ ਨਾਲ ਚੱਲੇ ਹੋਊਗਾ।
1: ਅੱਛਾ, ਸੋ ਤੁਹਾਨੂੰ ਵੀ ਲੱਗਦਾ ਕਿ ਬਹੁਤ ਸਾਰੇ ਲੈਂਡਲੋਰਡ ਨੇ ਜਿਹੜੇ ਆਪਣੇ ਟੈਨੈਂਟ ਨੂੰ ਬਸ ਇੱਕ ਪ੍ਰਿਜ਼ਨਰ ਦੀ ਵਾਂਗ ਰੱਖਣਾ ਚਾਹੁੰਦੇ ਆ? ਹੈ
3: 100%। ਤੁਸੀਂ ਐਂ ਕਰੋ ਜੀ, ਹੁਣੇ ਫੇਸਬੁੱਕ ਮਾਰਕੀਟ ਖੋਲੋ, ਚੈੱਕ ਕਰੋ, ਉੱਥੇ ਜਾ ਕੇ ਸ਼ਰਤਾਂ ਲਿਖੀਆਂ, ਫਿਰ ਫੋਨ ਲਾਓ, ਫਿਰ ਸ਼ਰਤਾਂ ਆਉਣਗੀਆਂ। ਇੱਕ ਮੇਰਾ ਦੋਸਤ ਹੈ, ਉਹ ਪਤਾ ਸੁਣਦਾ ਹੋਵੇ, ਉਹ ਵਿਚਾਰਾ ਇਹ ਡਰ ਰਿਹਾ ਗਿਆ ਕਿ ਆਪਦੇ ਲੈਂਡਲੋਰਡ ਦੇ ਹੁੰਦੇ ਚਿਕਨ ਨੀ ਬਣਾਉਂਦਾ, ਕਰੇ ਵੀ ਕੀ ਗੱਲ ਬਈ, ਉਹਦੀ ਆਪਦੀ ਮਰਜ਼ੀ, ਜੋ ਖਾਣਾ ਤੇਰੇ ਮੂੰਹ ਚ ਪੈਂਦਾ ਹੈਗਾ ਫਿਰ ਤੂੰ ਨਾ ਰੱਖ ਭਾਈ ਕਿਰਾਏ ਤੇ, ਆਏ ਲੋਕਾਂ ਦੇ ਮੂੰਹ ਥੋੜੀ ਸਿਉਲੇਗਾ। ਤੇ ਇਹੋ ਜਿਹਾ ਕੁਛ ਚੱਲੀ ਜਾਂਦਾ ਹੈਗਾ। ਇਹ ਜਿਹੜੀ ਗੱਲ ਹੈ, ਵਧੀਆ ਗੱਲ ਇਹ ਹੈ ਵੀ ਉਹ ਬੰਦੇ ਨੇ ਜੋ ਵੀ ਸੀਗਾ, ਨੀ ਪਤਾ ਕਿਹੜੀ ਕਮਿਊਨਿਟੀ ਦਾ ਸੀਗਾ, ਬਟ ਉਹਨੇ ਬਹੁਤ ਸੋਹਣਾ ਐਕਸ਼ਨ ਲਿਆ।
1: ਪਰ ਉਹ ਫਿਰ ਵੀ ਉਹ ਇੰਨਾ ਪੇਸ਼ੈਂਟ ਸੀਗਾ ਨਾ, ਮੈਨੂੰ ਲੱਗਦਾ ਜੇ ਉਹ ਲੇਡੀ ਕਿਸੇ ਆਪਣੇ ਪੰਜਾਬੀ ਬੰਦੇ ਨਾਲ ਬਿਹੇਵ ਕਰਦੀ ਨਾ, ਉਹ ਪਤਾ ਨੀ ਪੰਜਾਬੀ ਨੇ ਕੀ ਕਰ ਦੇਣਾ ਸੀ।
3: ਸਰ ਉਹ ਇੰਟੈਲੀਜੈਂਟ ਬੰਦਾ ਸੀਗਾ, ਸਾਡਾ ਬੰਦਾ ਕੀ ਸੀ ਫਿਰ, ਸਾਡਾ ਬੰਦਾ ਆਪਦੇ ਹੱਥ ਖੜੀ ਲਵਾਉਂਦਾ।
1: ਹਾਂ ਸਹੀ ਗੱਲ, ਸਹੀ ਗੱਲ,
3: ਇੰਟੈਲੀਜੈਂਟ ਬੰਦਾ ਸੀ ਤਾਂ ਹੀ ਉਹਨੇ ਲਵਾਈ। ਇਹ ਅਕਲ ਤੋਂ ਕੰਮ ਨਹੀਂ ਹੁੰਦਾ, ਕੋਈ ਸਿਆਣਪਣੀ ਹੈਗੀ ਜੋ ਲੇਡੀ ਕੋਈ ਕੰਬਲ ਮਾਰਦੀ ਆਪਾਂ ਬਰਾਬਰ ਕਰਨ ਤੇ ਮਾਰੀਏ?
1: ਨਹੀਂ ਤਾਂ ਹੁਣ ਦੇਖੋ, ਕੈਨੇਡੀਅਨ ਕਾਨੂੰਨ ਦੇ ਮੁਤਾਬਕ ਉਹ ਕੁੜੀ ਉਹਨੂੰ ਹਿੱਟ, ਲੇਡੀ ਹਿੱਟ ਕਰ ਰਹੀ ਸੀ, ਉਹ ਵੀ ਧੱਕਾ ਮਾਰ ਦਿੰਦਾ, ਉਹਨੂੰ ਕੁਛ ਨਹੀਂ ਸੀ ਹੋਣਾ, ਬਟ ਉਹ ਫਿਰ ਵੀ ਉਹਨੇ ਰੱਖਿਆ ਕਿ ਯਾਰ ਕੋਈ ਬਜ਼ੁਰਗ ਲੇਡੀ ਹੈ, ਮੈਂ ਕਾਹਨੂੰ।
3: ਸਰ ਉਹਦੇ ਚ ਪਤਾ ਕੀ ਸੀ, ਕੱਲ ਨੂੰ 100 ਚੀਜ਼ਾਂ ਚੱਲਦੀਆਂ, ਉਹਨੇ ਰਾਈਟ ਆਫ ਪ੍ਰਾਈਵੇਟ ਡਿਫੈਂਸ ਸਕਸੀਡ ਤਾਂ ਨਹੀਂ ਕਰ ਲਿਆ ਕਿਤੇ, ਇਹ ਕੁਐਸਚਨ ਉੱਠਦਾ 100 ਚੱਲਦੇ। ਉਹਦੇ ਚੋਂ ਜਮਾ ਕਲੀਅਰ ਕੱਟ ਉਹਨੇ ਐਵੀਡੈਂਸ ਕਲੈਕਟ ਕਰ ਰਿਹਾ ਸੀਗਾ, ਮੂਰਖ ਸੀਗੀ ਕਰੀ ਗਈ ਜੋ ਮਰੀ ਗਈ ਹੱਥੋਂ ਤੋਂ ਅਗਲੇ ਨੇ ਐਵੀਡੈਂਸ ਇਕੱਠੇ ਕਰਕੇ ਉਹ ਚੁਕਾਤੀ ਉਹ ਤੋਂ ਬਾਅਦ ਚ ਅਸੋਲਟ ਚ ਤੁਰੀ ਫਿਰੇ
1: ਨਹੀਂ ਚਲੋ ਠੀਕ ਹੈ
3: ਰਹੂਗਾ
1: ਜੀ ਨਹੀਂ ਥੈਂਕ ਯੂ ਤੁਹਾਡਾ ਤੇ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਚਲੋ ਗੱਲਬਾਤ ਦੇਖੋ ਆਪਾਂ ਕਹਿੰਦੇ ਹਾਂ ਕਿ ਮੈਨੂੰ ਪਤਾ ਕਿ ਹਰੇਕ ਟੈਨੈਂਟ ਵੀ ਨਹੀਂ ਸਹੀ ਹੈਗਾ ਟੈਨੈਂਟ ਵੀ ਬਹੁਤ ਪੰਗੇ ਪਾਉਂਦੇ ਆ ਬਹੁਤ ਸਾਰੇ ਟੈਨੈਂਟ ਨੇ ਜਿਹੜੇ ਖਰਾਬੀਆਂ ਕਰਦੇ ਆ ਬਹੁਤ ਸਾਰੇ ਟੈਨੈਂਟ ਨੇ ਜਿਹੜੇ ਘਰ ਨੂੰ ਬਸ ਮੈਂ ਕਹਿੰਦਾ ਕਿ ਡੰਪ ਬਣਾ ਕੇ ਰੱਖਦੇ ਆ ਬਟ ਚਲੋ ਆਪਾਂ ਇਹ ਗੱਲ ਅੱਜ ਤਾਂ ਕਰ ਰਹੇ ਹਾਂ ਕਿਉਂਕਿ ਉਹ ਇੱਕ ਰੀਸੈਂਟ ਸਿਚੁਏਸ਼ਨ ਹੈ ਤਾਂ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ ਇਨ ਕੈਲੇਡਨ ਫਰੈਸ਼ ਫੂਡ ਸੈਂਟਰ ਤੇ ਗੇੜਾ ਤੁਸੀਂ ਮਾਰਿਆ ਹੋ ਜ਼ਰੂਰ ਫਰੈਸ਼ ਫੂਡ ਸੈਂਟਰ ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵ ਨਸ਼ਾ ਛਡਾਊ ਕੇਂਦਰ
4: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
1: ਵੈਰੀ ਗੁੱਡ ਜੀ ਥੈਂਕ ਯੂ ਜੀ 8205 ਹੈਲੋ
5: ਹਾਂਜੀ ਨਵੀਂ ਜੀ ਕੀ ਹਾਲ ਹੈ
1: ਵਧੀਆ ਜੀ ਕਿਵੇਂ
5: ਗੱਲ ਕੀਤੀ ਆ
1: ਹਾਂਜੀ
5: ਵਧੀਆ ਅੱਛਾ ਉਹ ਸਾਡਾ ਮੈਂ ਜਿੱਥੇ ਰਹਿਣਾ ਸਾਡਾ ਓਨਰ ਜਿਹੜਾ ਬੰਦਾ ਮਕਾਨ ਦਾ ਉਹ ਕਿੰਨਾ ਬੰਦਾ ਭਗਤ ਯਾਰ ਮੈਂ ਕਹਿੰਦਾ ਕੈਨੇਡਾ ਜਿਹੜਾ ਇਹੋ ਜਿਹਾ ਬੰਦਾ ਨੀ ਦੇਖਿਆ ਦੇਖੋ ਇੱਕ ਬੰਦਾ ਉੱਥੇ ਰਹਿੰਦਾ ਨੂੰ ਦੋ ਪਾਰਕਿੰਗ ਉਹਨੇ ਦਿੱਤੀ ਹੈ ਫ੍ਰੀ ਚ ਦੋ ਪਾਰਕਿੰਗ
1: ਅੱਛਾ
5: ਤੇ ਕੱਪੜੇ ਜਦੋਂ ਮਰਜ਼ੀ ਧੋਣਾ ਉਹਨੇ ਥੱਲੇ ਆ ਕੇ ਤੁਹਾਨੂੰ ਕਹਿਣਾ ਲੈਟਾਂ ਜੇ ਮਰ ਜਾਗਦੇ ਰਹਿਣ ਤੁਹਾਨੂੰ ਥੱਲੇ ਆ ਕੇ ਨੀ ਉਹਨੇ ਕਹਿਣਾ ਵੀ ਤੂੰ ਕੱਪੜੇ ਅੱਜ ਕਿਉਂ ਧੋਣਾ ਕੱਲ ਧੋ ਪਰਸੋਂ ਧੋ ਉਹ ਸੱਤੇ ਦਿਨ ਤੁਸੀਂ ਕੱਪੜੇ ਧੋ ਉਹਨੇ ਥੱਲੇ ਆ ਕੇ ਤੁਹਾਨੂੰ ਟੋਕਣਾ ਨੀ ਬੰਦੇ ਨੇ
1: ਠੀਕ ਹੈ
5: ਮੈਂ ਪਹਿਲਾਂ ਦੇਖਿਆ ਕੈਨੇਡਾ ਜਿਹਾ ਜਿਹਾ ਬੰਦਾ ਜਿਹੜਾ ਬੰਦਾ ਕਿਸੇ ਦਖਲਅੰਦਾਜ਼ੀ ਕਰਦਾ ਹੀ ਨਹੀਂ ਯਾਰ
1: ਖਾਣਾ ਪੀਣਾ ਵੀ ਦੇ ਜਾਂਦਾ ਹੈ ਬੋਤਲ ਤੱਕ ਵੀ ਕਿਆ ਬਾਤ ਹੈ ਦੇਖੋ ਪਤਾ ਕੀ ਹੈ ਹੁਣ ਤੁਸੀਂ ਵੀ ਉਹਦੇ ਗੁਣ ਗਾਉਂਦੇ ਹੋ ਤੁਸੀਂ ਵੀ ਵਧੀਆ ਪਿਆਰ ਨਾਲ ਰਹਿੰਦੇ ਹੋ ਇਹੀ ਤਾਂ ਗੱਲਾਂ ਨੇ ਅੱਛਾ
5: ਇੱਕੋ
1: ਮਹੀਨੇ ਦਾ ਕਿਰਾਇਆ ਲੈਂਦਾ ਸੀ ਕਹਿੰਦਾ
5: ਜਨਵਰੀ ਜਾਣਾ
1: ਠੀਕ ਹੈ ਧੰਨਵਾਦ ਭਾਜੀ ਬਹੁਤ ਸ਼ੁਕਰੀਆ ਬਹੁਤ ਪਿਆਰ ਤੇ ਵਾਹ ਵੀ ਵਾਹ ਏਦਾਂ ਦੇ ਬੰਦੇ ਹੋਣੇ ਚਾਹੀਦੇ ਆ ਫਿਰ ਇਹਨਾਂ ਦੀਆਂ ਕੰਪਲੀਮੈਂਟਾਂ ਤਾਰੀਫਾਂ ਤਾਂ ਹੀ ਹੋਣਗੀਆਂ ਇੱਕ ਤੁਸੀਂ ਮੈਂ ਤੁਹਾਨੂੰ ਲੈ ਕੇ ਚੱਲਣਾ ਯਾਰ ਦੋ ਚਾਰ ਥਾਵਾਂ 'ਤੇ ਪਹਿਲਾਂ ਤਾਂ ਤੁਹਾਨੂੰ ਅਸੀਂ ਇੱਕ ਵਾਰ ਫਿਰ ਤੋਂ ਲੈ ਚੱਲੀਏ ਸਬਜ਼ੀ ਮਾਰਕੀਟ ਹੁਣੇ ਸਾਡੇ ਹੁਣੇ ਸਾਡੇ ਇੱਕ ਲਿਸਨਰ ਗਏ ਸਬਜ਼ੀ ਮਾਰਕੀਟ 'ਤੇ ਅਤੇ ਉਹਨਾਂ ਨੇ ਆਪਣੇ ਖੁਦ ਦੇ ਇੰਸਟਾਗ੍ਰਾਮ 'ਤੇ ਸਟੋਰੀ ਵੀ ਪਾਈ ਵੀ ਫ੍ਰੀ ਪਾਓ ਭਾਜੀ ਮਿਲੀ ਆ ਪੰਜਾਬੀ ਲਹਿਰਾਂ ਕਰਕੇ ਕਿਆ ਬਾਤ ਹੈ ਜੀ ਕੀ ਸੀ ਤੁਹਾਡਾ ਨਾਮ ਜੀ ਆਪਣਾ ਇੱਕ ਮਿੰਟ ਮੈਂ ਖੋਲ ਲਵਾਂ ਆਪਣਾ ਪੇਜ ਨਾਂ ਸੀਗਾ ਉਹਨਾਂ ਦਾ ਮਿਨਹਲ ਮਿਨਹਲ ਜੀ ਬਹੁਤ ਸ਼ੁਕਰੀਆ ਤੁਹਾਡਾ ਅਤੇ ਸਰਬਜੀਤ ਸਾਡੇ ਨਾਲ ਨੇ ਇੱਕ ਵਾਰ ਫਿਰ ਅਤੇ ਸਰਬਜੀਤ ਸਬਜ਼ੀ ਮਾਰਕੀਟ ਰੈਸਟੋਰੈਂਟ ਤੋਂ ਹਾਜ਼ਰ ਨੇ ਸਬਜ਼ੀ ਮਾਰਕੀਟ 24 ਘੰਟੇ ਖੁੱਲ੍ਹਦਾ ਇਹਨਾਂ ਦੀ ਤੀਜੀ ਲੋਕੇਸ਼ਨ ਖੁੱਲ੍ਹ ਚੁੱਕੀ ਹੈ ਹੁਣ ਇਹ ਰੈਸਟੋਰੈਂਟ ਹੈ ਅਤੇ ਇੱਥੇ ਅੱਜ ਬਹੁਤ ਸਾਰੇ ਤੁਹਾਨੂੰ ਤੋਹਫੇ ਮਿਲ ਰਹੇ ਆ 9 ਵਜੇ ਤੱਕ ਜਿਹੜਾ ਵੀ ਬੰਦਾ ਜਾਊਗਾ ਤੁਸੀਂ ਜਾਓ ਸਰਬਜੀਤ ਉੱਥੇ ਹੋਣਗੇ ਸਾਡੀ ਟੀਮ ਤੋਂ ਅਤੇ ਤੁਹਾਨੂੰ ਪਾਓ ਭਾਜੀ ਫ੍ਰੀ ਹੈ ਜਿਹੜਾ ਵੀ ਬੰਦਾ 9 ਵਜੇ ਤੱਕ ਜਾਊਗਾ ਪਾਓ ਭਾਜੀ ਫ੍ਰੀ ਹੁਣੇ ਚੱਲ ਜਾਓ ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦਾ ਕੋਰਨਰ 1650 ਵਿਲੀਅਮਸ ਪਾਰਕਵੇ 1650 ਵਿਲੀਅਮਸ ਪਾਰਕਵੇ ਐਂਡ ਟੋਰਬਰਮ ਸਰਬਜੀਤ ਕਿਵੇਂ ਹੋ
6: ਬਾਈ ਜੀ ਬਹੁਤ ਸ਼ੁਕਰੀਆ ਵਧੀਆ ਬਿਲਕੁਲ ਕੈਮੋ ਕੈਮ ਜਦੋਂ ਬੰਦੇ ਨੇ ਫੂਡ ਖਾਧਾ ਹੋਵੇ ਸ਼ਾਨਦਾਰ ਸਵਾਦ ਵਾਲਾ ਮਠਿਆਈਆਂ ਖਾਧੀ ਹੋਣ ਰੈਸਟੋਰੈਂਟ ਤੇ ਸਵੀਟ ਤੇ ਤੇ ਫਿਰ ਆਵਾਜ਼ ਤੇ ਆਪੇ ਨਿਕਲਦੀ ਹੈ ਤੇ ਸਬਜ਼ੀ ਮਾਰਕੀਟ ਤੇ ਤੁਸੀਂ ਵੀ ਪਹੁੰਚੋ। ਸ਼ਾਨਦਾਰ ਸਪੈਸ਼ਲ ਜੋ ਫੂਡ ਦੇ ਉੱਪਰ ਲੱਗੇ ਆ ਲੱਗੇ ਹੋਏ ਆ, ਤੁਸੀਂ ਉਹਨਾਂ ਦਾ ਫਾਇਦਾ ਚੱਕੋ। ਸਤਿੰਦਰਪਾਲ ਜੀ ਵੀ ਆ ਕੇ ਹਟੇ, ਉਸ ਤੋਂ ਬਾਅਦ ਮੇਲਾ ਲੱਗਿਆ, ਸਾਰੇ ਸਰੋਤੇ ਆਏ, ਆ ਰਹੇ ਆ, ਜਾ ਰਹੇ ਆ, ਫੂਡ ਟ੍ਰਾਈ ਕਰ ਰਹੇ ਆ, ਕਿਉਂਕਿ ਯਾਰ ਵਾਕਈ ਹੀ ਤੀਸਰੀ ਲੋਕੇਸ਼ਨ ਹੈ, ਤੀਸਰਾ ਨਾਮ ਕੋਈ ਐਵੇਂ ਸੌਖਾ ਨਹੀਂ ਬਣਦਾ। ਫੂਡ ਦੇ ਵਿੱਚ ਨੰਬਰ 1 ਤੇ ਪ੍ਰਾਈਜ਼ ਕੋਈ ਬੀਟ ਕਰ ਹੀ ਨਹੀਂ ਸਕਦਾ। ਸਮੋਸੇ 4

0: ਭਾਵੇਂ ਫਿਸ਼ ਪਕੌੜੇ ਹੋਣ ਤੇ ਭਾਵੇਂ ਹੋਵੇ ਬਿਰਿਆਨੀ ਤੇ ਜ਼ਰੂਰ ਵਿਜ਼ਿਟ ਕਰੋ ਸਬਜ਼ੀ ਮਾਰਕੀਟ। ਕੋਈ ਵੀ ਤੰਦੂਰੀ ਖਾਣਾ ਖਾਣਾ ਹੈ, ਕੇਟਰਿੰਗ ਵੀ ਕਰਵਾਉਣੀ ਹੈ, ਟੇਕ ਆਊਟ, ਤੇ ਬਾਈ ਜੀ ਜਿਹੜੇ ਸਾਡੇ ਸਟੂਡੈਂਟਸ ਨੇ ਜਾਂ ਜਿਹਨਾਂ ਨੂੰ ਟਿਫਨ ਸਰਵਿਸ ਚਾਹੀਦੀ ਹੈ, ਤੇ ਪ੍ਰਾਈਸ ਐਜ਼ ਲੋ ਐਜ਼ 150, 150 ਤੋਂ ਪ੍ਰਾਈਸ ਸ਼ੁਰੂ ਹੋ ਰਹੀ ਹੈ ਟਿਫਨ ਸਰਵਿਸ ਦੀ। ਕਿੱਥੇ? ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਸਵੀਟਸ ਤੇ ਜੋ ਖੁੱਲੇ ਨੇ 24 ਘੰਟੇ। ਜੀ ਬਾਈ ਜੀ,
1: ਕਿਆ ਬਾਤ ਹੈ, ਪਹੁੰਚੋ 9 ਵਜੇ ਤੱਕ, ਪੋਪ ਜੀ ਫ੍ਰੀ ਹੈ। ਬਾਕੀ ਜਿਹੜੇ ਸੱਜਣ ਮਿੱਤਰ ਜਾ ਰਹੇ ਆ, ਤੁਸੀਂ ਜਦੋਂ ਮਰਜ਼ੀ ਜਾਓ, ਤੇ ਡੀਲਾਂ ਹੀ ਡੀਲਾਂ ਨੇ, ਸਬਜ਼ੀ ਮਾਰਕੀਟ ਐਂਡ ਤੁਸੀਂ ਇੱਕ ਵਾਰ ਨਾ ਇਹਨਾਂ ਦੀ ਸਰਵਿਸ ਟਰਾਈ ਕਰੋ। ਭਾਅ ਜੀ ਹੁਣੇ ਬੋਲ ਕੇ ਹਟਿਆ ਮਾਂਗੜ ਸਾਹਿਬ ਤੇ ਕਿਹਾ ਯਾਰ ਬਸ ਰੱਬ ਦੀ ਰੂਹ ਹੀ ਹੈ, ਤੇ ਜਲੇਬੀ 1 ਪਾਊਂਡ ਲਓ, 1 ਪਾਊਂਡ ਫ੍ਰੀ ਹੈ, ਗੰਨੇ ਦਾ ਰਸ 1 ਕਿਲੋ ਦੂਜਾ ਫ੍ਰੀ ਹੈ। 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਰਮ ਦਾ ਬਿਲਕੁਲ ਕੋਰਨਰ ਹੈ, ਆ ਜਾਓ ਐਟ ਸਬਜ਼ੀ ਮਾਰਕੀਟ। ਸਭ ਜੀ ਆਪਣੇ ਕੁਝ ਲਿਸਨਰਸ ਆਏ ਹੁਣੇ, ਮੈਨੂੰ ਇੱਕ ਸੁੱਖ ਜੀ ਦਾ ਮੈਸੇਜ ਆਇਆ, ਕਹਿੰਦੇ ਕਿ ਅਸੀਂ ਜਾ ਕੇ ਆਏ ਹਾਂ। ਇੱਕ ਮੈਨੂੰ ਮਿਨਹਲ ਨੇ, ਅਤੇ ਉਹਨਾਂ ਨੇ ਸਟੋਰੀ ਵੀ ਪਾਈ ਹੈ, ਕਹਿੰਦੇ ਕਿ ਅਸੀਂ ਵੀ ਪਾਓ ਭਾਜੀ ਆਪਣੀ ਲੈ ਆਏ, ਅਤੇ ਮੈਨੂੰ ਲੱਗਦਾ ਕਿ 2-4 ਮਿੱਤਰ ਸੱਜਣ ਮੱਛੀ ਵਾਲੇ ਸੀਗੇ, ਉਹ ਵੀ ਆ ਗਏ ਹੋਣਗੇ।
0: ਬਿਲਕੁਲ ਜੀ, ਦਮਨ ਜੀ ਆ ਗਏ, ਸਰਬਜੀਤ ਆ ਗਏ, ਗੌਰਵ ਆ ਗਏ, ਹੋਰ ਵੀ ਸੱਜਣ, ਕਈ ਬਹੁਤ ਸੱਜਣ ਆਏ ਆ ਜੀ, ਤੇ ਸਾਰਿਆਂ ਦਾ ਬਹੁਤ ਪਿਆਰ ਸੁਣ ਕੇ ਸਾਰੇ ਪ੍ਰੋਗਰਾਮ ਤੇ ਇੱਥੇ ਆ ਕੇ ਸ਼ਿਰਕਤ ਕਰ ਰਹੇ ਆ, ਤੇ ਫੂਡ ਟਰਾਈ ਕਰ ਰਹੇ ਆ, ਫੂਡ ਨਾਲ ਲੈ ਕੇ ਵੀ ਜਾ ਰਹੇ ਆ, ਸਾਰਿਆਂ ਦਾ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਮਿਲਦੇ ਆ ਸਰਬਜੀਤ। 2456 ਹੈਲੋ,
2: ਹਾਂਜੀ ਰਵੀ ਭਾਜੀ,
1: ਹਾਂਜੀ ਹਾਂਜੀ
2: ਹਾਂਜੀ ਸਰ, ਮੈਂ ਤੁਹਾਨੂੰ ਨਾ ਆਪਣਾ ਐਕਸਪੀਰੀਅੰਸ ਦੱਸਦਾ। ਮੈਂ ਤਕਰੀਬਨ 10 ਸਾਲ ਹੋ ਗਏ, ਮੈਂ ਮੇਰੇ ਕੋਲ ਇਨਵੈਸਟਮੈਂਟ ਪ੍ਰੋਪਰਟੀਜ਼ ਵੀ ਨੇ, ਮੈਂ ਲੈਂਡਲੋਰਡ ਦੇ ਤੌਰ ਤੇ ਵਿਚਰ ਰਿਹਾ, ਮੈਂ ਕਈ ਟੈਨੈਂਟ ਨਾਲ
1: ਜੀ,
2: ਤੇ ਮੇਰਾ ਰੈਂਟਸ ਦੀ ਉਹ ਵੀ ਕਈ ਵਾਰੀ ਪੇਚਾ ਪਿਆ ਕਈਆਂ ਦੇ ਨਾਲ, ਤੇ ਇਹਦੇ ਚ ਨਾ ਇੱਕ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਕਿ ਇਹਦੇ ਚ ਜਿਹੜਾ ਰੈਜੀਡੈਂਸ਼ੀਅਲ ਟੈਨੈਂਸੀਜ਼ ਐਕਟ ਆਫ ਓਨਟਾਰੀਓ ਆ 2006 ਉਹ ਲਾਗੂ ਹੁੰਦਾ
1: ਜੀ,
2: ਤੇ ਸੈਕਿੰਡ ਚੀਜ਼ ਇਹ ਚ ਲਾਗੂ ਹੁੰਦੀ ਹੈ ਓਨਟਾਰੀਓ ਹਿਊਮਨ ਰਾਈਟਸ ਕਮਿਸ਼ਨ, ਉਹ ਕਿਉਂਕਿ ਜਿਹੜਾ ਹਾਊਸਿੰਗ ਹੈ ਇਹ ਹਿਊਮਨ ਰਾਈਟਸ ਦਾ ਇਸ਼ੂ ਹੈ। ਜਦੋਂ ਤੁਸੀਂ ਇੱਕ ਵਾਰ ਕਿਸੇ ਨੂੰ ਟੈਨੈਂਸੀ ਸ਼ੁਰੂ ਕਰ ਲੈਂਦੇ ਹੋ, ਟੈਨੈਂਟ ਬਣਾ ਲੈਂਦੇ ਹੋ, ਉਸ ਤੋਂ ਬਾਅਦ ਤੁਹਾਡੇ ਉਸ ਜਗ੍ਹਾ ਦੇ ਉੱਤੇ ਲਿਮਿਟਡ ਰਾਈਟਸ ਰਹਿ ਜਾਂਦੇ ਆ। ਓਨਲੀ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਤੁਸੀਂ ਅੰਦਰ ਐਂਟਰ ਕਰ ਸਕਦੇ ਹੋ ਜਾਂ ਕੁਛ ਕਰ ਸਕਦੇ ਹੋ, ਉਹ ਉਹਨਾਂ ਦਾ ਆਪਦਾ ਇੱਕ ਪਰਸਨਲ ਸਪੇਸ ਹੈ, ਤੁਸੀਂ ਉਹਨੂੰ ਕੱਟ ਨਹੀਂ ਸਕਦੇ ਕਿਸੇ ਤਰ੍ਹਾਂ ਵੀ। ਹੋਰ ਬਹੁਤ ਵੱਡੀ ਲੋਕਾਂ ਨੂੰ ਵਹਿਮ ਫੈਲਿਆ ਹੋਇਆ ਕਿ ਜਿਹੜਾ ਇਹ ਸੋਚਦੇ ਆ ਕਿ ਉਹ ਕਿਸੀ ਸਮੋਕਿੰਗ ਰੋਕ ਲਾਂਗੇ, ਵੇਪਿੰਗ ਰੋਕ ਲਾਂਗੇ, ਉਹਦੇ ਵਿੱਚ ਪੈਟ ਲਾਂਗੇ, ਤੁਸੀਂ ਇਹੋ ਜਿਹੀ ਐਡਵਰਟਾਈਜ਼ਮੈਂਟ ਤੱਕ ਨਹੀਂ ਪਾ ਸਕਦੇ, ਇਹ ਹਿਊਮਨ ਰਾਈਟਸ ਦੀ ਉਲੰਘਣਾ ਹੈ। ਜੇ ਕਿਸੇ ਕਦੇ ਕੋਈ ਕੰਪਲੇਂਟ ਨਹੀਂ ਕਰਦਾ ਪ੍ਰੋਬਲਮ ਨਾ ਹੀ ਕੋਈ ਉਹਨਾਂ ਨੂੰ ਲਿਟੀਗੇਸ਼ਨ ਚ ਪਾਉਂਦਾ, ਅਗਰ ਲਿਟੀਗੇਸ਼ਨ ਚ ਪਾਉਂਦਾ ਤਾਂ 25,000 ਤੋਂ 50,000 ਜੁਰਮਾਨਾ ਹੈ ਨਾ। ਤੁਸੀਂ ਐਂ ਵੀ ਮੈਨੂੰ ਕਿਸੀਆਂ ਕੁੜੀਆਂ ਰੱਖੀਆਂ, ਮੈਨੂੰ ਕੁੜੀਆਂ ਹੀ ਚਾਹੀਦੀਆਂ, ਮੈਂ ਮੁੰਡੇ ਰੱਖੇ, ਮੈਨੂੰ ਮੁੰਡੇ ਚਾਹੀਦੇ,
1: ਉਹੀ ਤਾਂ ਹੈ,
2: ਤੁਸੀਂ ਇਹੋ ਜੀ
1: ਆਪਾਂ ਉਹੀ ਹੈ ਨਾ, ਆਪਾਂ ਤਾਂ ਹੁਣ ਤੁਸੀਂ ਦੇਖੋ ਭਾਜੀ ਐਡਾਂ ਕਿਹੜੇ ਹਿਸਾਬ ਨਾਲ ਪਾ ਰਹੇ ਆ ਲੋਕ ਵੀ, ਸਾਨੂੰ ਸਿਰਫ ਇੰਡੀਆ ਨਹੀਂ ਚਾਹੀਦੇ ਨੇ,
2: ਇਹ ਤਾਂ ਨੌਨਸੈਂਸ ਹੈ ਗੱਲ, ਇਹ ਤਾਂ ਸਿੱਧੀ ਫੇਵਰਟਿਜ਼ਮ ਆ, ਪਾਰਸ਼ੀਅਲਿਟੀ ਹੈ। ਤੇ ਉਹਨਾਂ ਦਾ ਕੀ, ਕੋਈ ਵੀ ਬੰਦਾ ਇਹਨਾਂ ਨੂੰ ਜਾ ਕੇ ਸੂ ਕਰ ਸਕਦਾ, ਤੇ ਬੜੀ ਈਜ਼ੀਲੀ ਇਹ ਤਾਂ ਕੇਸ ਹੀ ਬੜਾ ਸੌਖਾ ਪ੍ਰੂਵ ਕਰਨਾ। ਮੇਰੀ ਜਿਹੜੀ ਸਾਰਿਆਂ ਨਾਲੋਂ ਇੰਪੋਰਟੈਂਟ ਜਿਹੜੀ ਗੱਲ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਅਗਰ ਤੁਸੀਂ ਕਿਸੇ ਟੈਨੈਂਟ ਤੋਂ ਥੋੜਾ ਛੱਡ ਕੇ ਚਲੇ, ਉਹਨੇ ਪੈਸੇ ਨਹੀਂ ਦੇ ਲਏ, ਮਾਰ ਲਏ ਜਾਂ ਸਮਥਿੰਗ, ਪਹਿਲੀ ਗੱਲ ਤਾਂ ਤੁਸੀਂ ਫਸਟ ਐਂਡ ਲਾਸਟ ਤੋਂ ਵੱਧ ਉਹਦੇ ਕੋਲੋਂ ਕੁਛ ਵੀ ਨਹੀਂ ਰਖਵਾ ਸਕਦੇ, ਤੇ ਉਹ ਜਿਹੜਾ ਲਾਸਟ ਰੈਂਟ ਆ ਉਹਨੂੰ ਸਿਰਫ ਤੇ ਸਿਰਫ ਰੈਂਟ ਚ ਹੀ ਵਸੂਲ ਕਰ ਸਕਦੇ ਹੋ, ਤੁਸੀਂ ਆਪਦੇ ਡੈਮੇਜਸ ਚ ਵਸੂਲ ਨਹੀਂ ਕਰ ਸਕਦੇ। ਡੈਮੇਜ ਵਸੂਲ ਕਰਨ ਵਾਸਤੇ ਸਕੈਲਟਨ ਦਾ ਅਲੱਗ ਫਾਰਮ ਭਰਨਾ ਪੈਂਦਾ, ਉਹਦੇ ਵਿੱਚ ਤੁਹਾਡਾ ਸੰਮਣ ਦੇਣ ਦਾ ਵੀ ਜ਼ਿੰਮੇਵਾਰੀ ਲੈਂਡਲੋਰਡ ਦੀ ਹੈ, ਬੋਰਡ ਦੀ ਕੋਈ ਜ਼ਿੰਮੇਵਾਰੀ ਨਹੀਂ, ਤੇ ਇੱਕ ਮਹੀਨਾ ਪਹਿਲਾਂ ਘੱਟੋ ਘੱਟ ਨੋਟਿਸ ਗਿਆ ਹੋਵੇ ਤਾਂ ਉਹਦੀ ਪੇਸ਼ੀ ਹੁੰਦੀ ਹੈ, ਤੇ ਜੇ ਤੁਹਾਡੇ ਕੋਲ 7 ਬੰਦੇ ਨੇ ਨਾ, ਸੱਤਾਂ ਨੂੰ ਜਾਣਾ ਚਾਹੀਦਾ, ਤੁਹਾਡੇ ਕੋਲ ਉਹਨਾਂ ਦੇ ਨਵੇਂ ਐਡਰੈਸ ਹੋਣੇ ਚਾਹੀਦੇ, ਜੇ ਨਹੀਂ ਹੈਗੇ ਤਾਂ ਤੁਸੀਂ ਫਸ ਗਏ, ਤੁਹਾਡੀ ਕੋਈ ਸੁਣਵਾਈ ਨਹੀਂ ਐਜ਼ ਅ ਲੈਂਡਲੋਰਡ। ਹੋਰ ਵੱਡੀ ਗੱਲ ਇਹ ਕਿ ਇੱਕ ਫਾਰਮ ਹੈ ਉਹਦਾ ਨਾਂ ਹੈਗਾ ਕੰਸੈਂਟ ਟੂ ਸਰਵਿਸ ਬਾਈ ਈਮੇਲ, ਸੋ ਅਗਰ ਤੁਸੀਂ ਉਹ ਫਾਰਮ ਭਰਵਾਇਆ ਤਾਂ ਸਿਰਫ ਤਾਂ ਹੀ ਈਮੇਲ ਰਾਹੀਂ ਉਹਦੇ ਨਾਲ ਕੰਟੈਕਟ ਕਰ ਸਕਦੇ ਹੋ, ਵਟਸਐਪ, ਟੈਲੀਫੋਨ ਨੰਬਰ, ਟੈਕਸਟ ਕਾਊਂਟ ਨਹੀਂ ਹੁੰਦੇ, ਇਹ ਕਿਸੇ ਲੀਗਲ ਐਕਟ ਦੇ ਵਿੱਚ ਕਿਤੇ ਲਿਖਿਆ ਨਹੀਂ ਹੋਇਆ। ਇਸ ਕਰਕੇ ਮੇਰੀ ਪਿੱਛੇ ਜੇ ਪੇਸ਼ੀ ਸੀਗੀ ਤੇ ਮੈਂ ਉਹਨੂੰ ਸੁਣ ਰਿਹਾ ਸੀਗਾ, ਕਿਸੇ ਹੋਰ ਬੰਦਾ ਸੀ, ਗੁਰਪ੍ਰਸਾਦ ਸਿੰਘ ਆ ਇਹਨਾਂ ਦਾ LTBO ਦਾ ਬੰਦਾ, ਆਪਣਾ ਹੀ ਦੇਸੀ ਬੰਦਾ, ਉਹ ਹੀ ਬਹਿੰਦਾ ਉਹਦੇ ਵਿੱਚ ਜ਼ਿਆਦਾਤਰ ਹੀਅਰਿੰਗ ਦੇ ਵਿੱਚ, ਉਹਨੇ ਉਹਨੂੰ ਇਹੀ ਗੱਲ ਕਹੀ ਹੋਗੀ ਨਾ ਕਿ ਤੁਸੀਂ 7 ਬੰਦੇ ਰੱਖੇ, ਸਾਰਿਆਂ ਤੁਹਾਡੇ ਕੋਲ ਸਾਈਨ ਕਰਵਾਏ ਹੋਏ ਆ, ਤੁਹਾਡੇ ਕੋਲ ਇੱਕ ਬੰਦੇ ਨੂੰ ਤੁਸੀਂ ਨੋਟਿਸ ਭੇਜ ਰਹੇ ਹੋ, ਕਹਿੰਦੇ ਤੁਸੀਂ ਸਾਰਿਆਂ ਨੂੰ ਨੋਟਿਸ ਨਹੀਂ ਭੇਜ ਸਕਦੇ, ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ।
1: ਅੱਛਾ,
2: ਸੋ ਆਲਦੋ ਉਹ ਬੜਾ ਜੈਨੂਇਨ ਗਿਆ ਸੀ, ਦੇਖੋ ਸਾਰੇ ਬਿੱਲ ਸੀ, ਸਾਰਾ ਕੁਝ ਸੀਗਾ, ਉਹਨੇ ਬੜਾ ਪਿੱਟਿਆ ਬੰਦਾ, ਉਹ ਕਹਿੰਦਾ ਪਰ ਅਸੀਂ ਕੁਝ ਕਰ ਨਹੀਂ ਨਾ ਸਕਦੇ, ਤੁਸੀਂ ਆਪਣੇ ਬੰਦੇ ਨੂੰ ਡਿਫੈਂਸ ਦਾ ਮੌਕਾ ਨਹੀਂ ਦਿੱਤਾ। ਸੋ ਇਹ ਇੰਪੋਰਟੈਂਟ ਹੈ ਕਿ ਜਦੋਂ ਆਪਣੇ ਬੰਦੇ ਜੇ ਉਹਨਾਂ ਨੂੰ ਆਪ ਬੜਾ ਸੌਖਾ ਫਾਰਮ ਹੈ, ਇਹ ਕੋਈ ਐਂ ਤਾਂ ਲੀਜ਼ ਨਹੀਂ ਭਰਦੇ, ਉਹ ਟੈਕਸ ਨਹੀਂ ਡਿਕਲੇਅਰ ਕਰਦੇ, ਜਦੋਂ ਤੁਸੀਂ ਗੱਲਾਂ ਇਹੋ ਜਿਹੀਆਂ ਕਰਨੀਆਂ ਹੈਗੀਆਂ ਫਿਰ ਆਪਦੇ ਆਪ ਹੀ ਟੈਨੈਂਟ ਨੇ ਤੁਹਾਡੇ ਦਿੱਤੇ ਚੜ੍ਹਨਾ।
1: ਠੀਕ ਹੈ,
2: ਬਿਲਕੁਲ ਇੱਕ ਨੰਬਰ, ਸਾਰਾ ਕੁਝ ਸਹੀ ਸਹੀ

0: ਬਹੁਤ ਵੱਡੀ ਅਮਾਊਂਟ ਆ ਕੇ ਜਿਹੜਾ ਤੁਹਾਡੀ ਬੁੜੀ ਤਕੜੀ ਮਤਲਬ ਉਹਦੇ ਨਾਲ ਤੁਹਾਡੀ ਵੱਧ ਜਾਣੀ ਹੈ, ਮਸਾ ਨਾ ਮੋਰਗੇਜ ਪੂਰੀ ਹੁੰਦੀ ਹੈ ਉਹਦੇ ਨਾਲ।
1: ਬਿਲਕੁਲ, ਚਲੋ ਥੈਂਕ ਯੂ ਭਾਜੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਸੋ ਮਚ ਫੋਰ ਯੂਰ ਕਾਲ। ਸੋ ਪ੍ਰੋਗਰਾਮ ਹੈ ਪੰਜਾਬੀ ਰਹਿ ਤੇ ਨੰਬਰ ਆਪਣਾ 905-673-3337 905-673-3337 ਹੈ ਤੇ ਗੱਲਾਂ ਬਾਤਾਂ ਤੁਹਾਡੀਆਂ ਤੇ ਸਾਡੀਆਂ ਹੋ ਰਹੀਆਂ ਨੇ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ, ਐਂਡ ਮੈਸੇਜ ਇਹ ਹੈ ਕਿ ਕੁਝ ਘਰ ਆ ਰਹੇ ਆ ਡੇਰੀ ਐਂਡ ਹਰਨ ਟੇਰੀ ਉੱਤੇ, ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ, ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com, ballymorehomes.com। ਤੇ ਕੋਈ ਰਹਿ ਤਾਂ ਨਹੀਂ ਗਿਆ, ਨਵੀਂ ਨੰਬਰ ਸਾਰੇ ਦੇ ਦਿਓ ਯਾਰ, ਸਾਰੇ ਸਾਡੇ ਸੱਜਣ ਨੇ, ਪਿਆਰੇ ਨੇ, ਸਾਡੇ ਸਪੋਂਸਰ ਨਹੀਂ, ਸਾਡੇ ਪਰਿਵਾਰ ਦੇ ਮੈਂਬਰ ਹੀ ਹੈ ਸਾਰੇ ਸਾਡੇ ਜਿਹੜੇ ਬਿਜ਼ਨਸਿਸ ਨੇ, ਠੀਕ ਹੈ ਨਾ। ਇਹੀ ਤਾਂ ਗੱਲਾਂ ਹੁੰਦੀਆਂ, ਪਿਆਰ ਹੀ ਕਮਾਇਆ, ਹੋਰ ਕਮਾਇਆ ਕੀ ਹੈ ਨਵੀਂ ਸਿਆਂ ਜੀ। 1323 ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਭਾਜੀ,
1: ਸਤਿ ਸ਼੍ਰੀ ਅਕਾਲ।
2: ਅੱਛਾ ਭਾਜੀ, ਮੈਂ ਨਾ ਇੱਕ ਦਿਨ ਕੁੜੀ ਛੱਡੀ ਇੱਕ ਘਰ ਦੇ ਵਿੱਚ, ਉਹ ਕਹਿੰਦੀ ਭਾਜੀ ਮੈਨੂੰ ਮਾੜਾ ਪਿੱਛੇ ਤਾਰ ਦੇ, ਘਰ ਦੇ ਕੋਲ ਨਾ ਕਿਤੇ ਤਾਰ ਦੇ। ਮੈਂ ਕਿਹਾ ਕਾਹ ਤੋਂ ਕਿਆ ਗੱਲ ਹੋਈ? ਉਹ ਕਹਿੰਦੇ ਨਾ ਬਈ ਜਿਹੜੇ ਮੇਰੇ ਸਾਡੀ ਟੈਲੈਂਟ ਹੈ ਨਾ, ਉਹ ਮੇਰੇ ਤੇ ਸ਼ੱਕ ਕਰਦੇ ਆ, ਮੇਰਾ ਧਿਆਨ ਰੱਖਦੇ, ਉਬਰ ਕਰਾ ਕੇ ਕਾਹਤੋਂ ਆਉਂਦੀ ਹੈ, ਇਹ ਮੁੰਡੇ ਘਰੇ ਸੱਦਦੀ ਹੈ। ਮੈਂ ਕਿਹਾ ਤੁਸੀਂ ਚੇਂਜ ਕਰ ਦੋ, ਜਗ੍ਹਾ ਚੇਂਜ ਕਰ ਦੋ ਆਪਣੀ। ਕਹਿੰਦੀ ਭਾਜੀ ਹਜੇ ਮੈਂ ਨਵੀਂ ਆਈ, ਮੈਨੂੰ ਜਗ੍ਹਾ ਦਾ ਹਜੇ ਪਤਾ ਨੀ ਮਿਲਦੀ ਨੀ ਕੋਈ ਜਗ੍ਹਾ।
1: ਅੱਛਾ, ਹਾਂਜੀ, ਪਰ ਉਹਨਾਂ ਨੂੰ ਕੀ ਹੈ, ਕੌਣ ਛੱਡ ਰਿਹਾ ਕੌਣ ਨਹੀਂ, ਉਹਨਾਂ ਦਾ ਕੀ ਲੈਣਾ ਦੇਣਾ ਹੈ?
2: ਕਹਿੰਦੀ ਮਾਰੇ ਮੈਨੂੰ ਪਿੱਛੇ ਤਾਰ ਦਿਓ, ਅਸੀਂ ਘਰ ਦੇ ਕੋਲ ਨਗਰ ਤਾਰ ਦਿਓ। ਉਹ ਵਿਚਾਰੀ ਪਿੱਛੇ ਸਟਾਪ ਸਟੈਂਡ ਤੇ ਉਤਰ ਗਈ।
1: ਸਰ ਦੱਸ, ਦੇਖ ਲਓ ਤੁਸੀਂ ਐ ਵੀ ਲੋਕ ਵੀ, ਤੁਸੀਂ ਉਹ ਅਗਲੀ ਤੁਹਾਡੇ ਘਰ ਰਹਿ ਰਹੀ ਹੈ, ਉਹ ਜੋ ਮਰਜ਼ੀ ਕਰੇ ਯਾਰ। ਪਰ ਹੈਗੇ ਆ ਲੋਕ ਇੱਦਾਂ ਦੇ ਭਾਜੀ। ਚਲੋ ਬਹੁਤ ਸ਼ੁਕਰੀਆ ਤੁਹਾਡਾ। ਸੋ ਲੈਂਡਲੋਰਡ ਦੀ ਗੱਲ ਹੋ ਰਹੀ ਹੈ ਤੇ ਚਲੋ ਫਿਰ ਤੋਂ ਗੱਲਬਾਤ ਕਰਾਂਗੇ। ਪਹਿਲਾਂ ਮੈਂ ਲੈ ਚੱਲਾਂ ਤੁਹਾਨੂੰ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਰਾਸ਼ ਕੋਲ। ਸਰਾਸ਼ ਕੋਲ ਯਾਰ ਜਾਦੂ ਹੈ, ਜਾਦੂ ਤੁਹਾਨੂੰ ਪੈਸੇ ਲੈ ਕੇ ਦਿੰਦੇ ਆ। ਤੁਸੀਂ ਕਹੋਗੇ ਨਵੀਂ ਯਾਰ ਪੈਸਾ, ਇੱਥੇ ਤਾਂ ਪੈਸਾ ਕਮਾਉਣਾ ਹੀ ਬਹੁਤ ਔਖਾ ਹੈ। ਸੋ ਦੇਖੋ ਪੈਸਾ ਤੁਹਾਨੂੰ ਗਵਰਨਮੈਂਟ ਤੋਂ ਲੈ ਕੇ ਦੇ ਰਿਹਾ, ਕੋਈ ਹੇਰਾ ਫੇਰੀ ਨਹੀਂ, ਕੋਈ ਕੈਚ ਨਹੀਂ ਹੈ। ਬਸ ਸਰਾਸ਼ ਨੂੰ ਕਾਲ ਕਰੋ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਕਹਿੰਦੇ ਹੁੰਦੇ ਨਾ ਕਿ ਬੈਨੀਫਿਟ ਜ਼ਰੂਰ ਹੋਊਗਾ। ਅਤੇ ਗਵਰਨਮੈਂਟ ਕੋਲੋਂ ਲੋਨ ਹੈ ਐਜੂਕੇਸ਼ਨ ਲਈ, ਸਟੱਡੀ ਕਰਨ ਲਈ, ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਇੰਪਰੂਵ ਕਰੋ, ਕੋਰਸ ਕਰੋ, ਆਪਣੀ ਕੁਆਲੀਫਿਕੇਸ਼ਨਸ ਇੰਪਰੂਵ ਕਰੋ। ਅਤੇ ਸਰਾਸ਼ ਕੀ ਹਾਲ ਹੈ?
3: ਵਧੀਆ ਵਧੀਆ, ਸਤਿ ਸ਼੍ਰੀ ਅਕਾਲ, ਤੁਸੀਂ ਦੱਸੋ ਜੀ।
1: ਬਹੁਤ ਵਧੀਆ ਸਰ, ਬਹੁਤ ਵਧੀਆ ਸਰਾਸ਼। ਸੋ ਤੁਸੀਂ ਪਹਿਲਾਂ ਦੱਸੋ ਯਾਰ ਕਿ ਜਦੋਂ ਆਪਾਂ ਕਹਿੰਦੇ ਹਾਂ ਲੋਨ ਲੈ ਕੇ ਦੇਣਗੇ, ਫੰਡਿੰਗ ਲੈ ਕੇ ਦੇਣਗੇ, ਲੋਕਾਂ ਨੂੰ ਬਹੁਤ ਡਰ ਹੋ ਜਾਂਦਾ, ਅਸੀਂ ਨਹੀਂ ਲੈਣਾ ਲੋਨ, ਇੰਟਰਸਟ ਰੇਟ ਹੋਊਗਾ 15-20%। ਸੋ ਕਲੀਅਰ ਕਰੋ ਥੋੜ੍ਹਾ ਜਿਹਾ।
3: ਦੇਖਿਏ ਜੀ, ਇਸਮੇ ਸਾਰੇ ਕਾਗਜ਼ ਅਸਲੀ ਲਗਤੇ ਹੈ ਆਪਕੇ, ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਤੋ ਕੋਈ ਕਾਰੀਗਰੀ ਨਹੀਂ ਹੈ ਇਸਕੇ ਅੰਦਰ, ਸੈਟਿੰਗ ਨਹੀਂ ਹੈ, ਸੈਟਿੰਗ ਨਹੀਂ ਹੈ ਤੋ ਕਮਿਸ਼ਨ ਨਹੀਂ ਹੈ, ਕਿਉਂਕਿ ਮੁਝੇ ਕਿਸੀ ਕੋ ਆਗੇ ਪੈਸੇ ਨਹੀਂ ਖਿਲਾਣੇ ਰਿਸ਼ਵਤ ਕੇ। ਇਸ ਲਈ ਸਾਫ਼ ਕਾਮ ਹੈ, 8 ਸਾਲ ਮੈਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ, ਇਸ ਸੇ ਬੜੀਆ ਲੋਨ ਐਗਜ਼ਿਸਟ ਹੀ ਨਹੀਂ ਕਰਤਾ, ਜਿਸਮੇ 0% ਮਤਲਬ ਵਿਆਜ ਹੈ 2.5 ਸਾਲ ਤੱਕ, ਉਸਕੇ ਬਾਅਦ ਵੀ ਲਾਈਕ 2.5% ਵਿਆਜ ਹੈ, ਮਤਲਬ ਇਟਸ ਵੈਰੀ ਗੁੱਡ ਥਿੰਗ। ਆਪ ਹਮੇ ਅਭੀ ਵੀ ਕਾਲ ਕਰ ਸਕਤੇ ਹੈ 437-264-3175।
1: ਸਰਾਸ਼ ਸੋਰੀ ਯਾਰ, ਨੰਬਰ ਹੈ ਸਰਾਸ਼ ਦਾ 437-264-3175। ਸਰਾਸ਼, ਇੰਟਰਸਟ ਰੇਟ ਹੈ ਜਿਹੜਾ, ਉਹ ਪਹਿਲਾਂ ਕਿੰਨਾ ਤੇ ਬਾਅਦ ਦੇ ਵਿੱਚ ਕਿੰਨਾ?
3: ਹਾਂਜੀ, ਸ਼ੁਰੂ ਕੇ 2.5 ਸਾਲ 0% ਹੈ, ਮਤਲਬ ਇੰਟਰਸਟ ਰੇਟ ਹੈ ਹੀ ਨਹੀਂ, ਐਂਡ 2.5 ਸਾਲ ਕੇ ਬਾਅਦ ਵੀ ਕੁਛ ਲਾਈਕ 2.5% ਹੀ ਹੈ ਪੂਰੇ ਸਾਲ ਕਾ ਵਿਆਜ, ਜੋ ਕਿ ਨਾ ਮਾਤਰ ਹੈ। ਰੀਜ਼ਨ ਐਸਾ ਨਹੀਂ ਮਤਲਬ ਕੋਈ ਝੋਲ ਹੈ, ਨਹੀਂ, ਅਸਲੀ ਚੀਜ਼ ਹੈ। ਕਿਉਂ? ਗਵਰਨਮੈਂਟ ਬੈਂਕ ਕੋ ਪੈਸਾ ਦੇ 2.5% ਪੇ, ਬੈਂਕ ਆਪਕੋ ਵਹੀ ਪੈਸਾ ਦੇਤਾ ਹੈ 10% ਪੇ, 8% ਪੇ, ਰਾਈਟ? ਯਹਾਂ ਪੇ ਬੈਂਕ ਬੀਚ ਮੇ ਹੈ ਹੀ ਨਹੀਂ, ਜਬ ਬਿਚੋਲੀਆ ਨਹੀਂ ਹੈ ਤੋ ਗਵਰਨਮੈਂਟ ਆਪਕੋ ਡਾਇਰੈਕਟ ਆਪਕੇ ਖਾਤੇ ਮੇ ਦੇਤੀ ਹੈ 50,000 ਸੇ 1,70,000 ਡਾਲਰ ਕਾ ਗਾਰੰਟੀ ਫ੍ਰੀ 0% ਪੇ ਲੋਨ ਹੈ, ਕਹੀਂ ਵੀ ਇਸ ਪੈਸੇ ਕੋ ਯੂਜ਼ ਕਰੇ ऑन अदर हैंड आप स्किल डेवलप कर रहे हैं, आसान से कोर्स कर रहे हैं घर के कंफर्ट से, डिप्लोमा भी आ गया एंड ऑनलाइन कोर्सेज हैं, एग्जाम्स नहीं है, इजी है, इजी इजी, फोन पे लैपटॉप और फंडिंग भी आ गया।
1: अच्छा, सो अगर कोई नियाग्रा फॉल च रहिंदा, ऑशवा च रहिंदा, दूर ने, वो सारे कोर्सेज ऑनलाइन कर सकते हैं?
3: बिल्कुल जी, हमारे बड़े क्लाइंट्स हैं जो नियाग्रा में है, हैमिल्टन से है एंड स्किल डेवलप कर रहे हैं, फंडिंग हासिल कब से कर चुके हैं।
1: वेरी गुड, सो कोर्सेज जो सौखे ने, पासिंग रेट की है?
3: हाँ जी हाँ, कोर्सेज हम डील ही सौखे में करते हैं। अगर कोई कहता है कि हमें स्पेसिफिक ये कोर्स करना, हम कहते हैं हैंड्स अप, कहीं और से कर लीजिए, हमें गाली नहीं खानी। तो इसलिए साफ काम कर रहे हैं, आसान कोर्सेज हैं और आप फंडिंग हासिल करते हैं, कोई एज लिमिट नहीं है, पीआर सिटीजन प्रोटेक्टेड पर्सन हो, कहीं भी ओंटारियो में रहते हो, अभी कॉल करो, ऑफिस आओ, असेसमेंट कराओ, अभी कॉल करके असेसमेंट हम आपकी फोन पे ही कर देंगे, बाकी हमारे ऑफिस आइए, एनरोल कराइए।
1: सरश, मेजोरिटी जो लोग ने, फैमिली ऑफ फोर ही होंगी है, दो पेरेंट्स ने, दो बच्चे ने, इन्हें कितने पैसे मिल सकते हैं?
3: हाँ जी, वैसे पंजाबीज में तो वैसे हम में तो लाइक फैमिली ऑफ फोर ही है, बट मेरे पास बड़ी कम्युनिटीज है, उनमें फैमिली ऑफ एट भी है, सेवन भी है, बट यस, कुछ बढ़िया आपका फैमिली ऑफ फोर का। हाँ जी, 1.5 लाख बन जाता है जी इनको, और उसमें कहीं भी खर्च कर सकते हैं इस पैसे को, किस्ते 2.5 साल बाद स्टार्ट है, और लाइक अगर आप रीफाइनेंसिंग या क्रेडिट इन सब चक्रों में ना पड़े, उसमें आप बस छीले ही जाओगे, कोई छील ही देगा आपको उन चक्रों में, एक लोन के चक्कर में और उधारी शुरू हो जाएगी। हमारे पास आइए, स्किल डेवलप करें, फंडिंग गवर्नमेंट से हासिल करें, हमारी फीस काम होने के बाद $199 है, एयर पे बताते क्योंकि कुछ झोल नहीं है, नंबर नोट करें, ऑफिस आए, कॉल करें अभी, 4372641375, 4372641375, कॉल करो, एस्टिमेट लो, 4372643175।
1: 4372643175। सराश, बहुत लोगों को लगता होगा कि यार सराश दी तो फीस ही बहुत होगी, असी इतना पैसा कितों देवांगे, सो क्लियर कर दो थोड़ा यार, सराश दी कितनी फीस है?
3: हाँ, इस काम में जैसे कहा साफ काम है, तो सेटिंग नहीं है, तो इसलिए अप्रोच नहीं है, कमीशन नहीं है, हम एयर पे ठा करके फीस बताते हैं। बहुत लोग ना इस प्रोसेस से वाकिफ है, जानते हैं इस चीज को, वो जब फीस सुनते हैं तो राइट अवे आ जाते हैं, क्योंकि उन्होंने पहले किसी को कमीशन दिया होता है। इसलिए कोई चलाकी नहीं है, हमारी फीस काम होने के बाद $200 है, काम होने के बाद, आज आई थिंक आज मुझे अराउंड 15-20 इंटरैक आए हैं $200 के, तो इसलिए आज मतलब इतने अप्रूवल्स कल परसों आए होंगे हमारे, तो इसलिए पीछे ना रहिए, कॉल करें, असेसमेंट कराएं, 50,000 से $1,70,000 का लोन हासिल करें, 4372643175, नो मीठी बातें, नो कमीशन, नो एंड देयर इज नो कैच।
1: क्या बात है, सो नंबर है सराज दा 4372643175 4372643175 4372643175 4372643175। सराज बहुत शुक्रिया सर, थैंक यू, वेरी गुड। प्रोग्राम पंजाबी दा तुसीं सुन रहे हो, ते लाइए फिर गाना एक वधिया जिहा थोड़े लई, बदलां दे काल जिच अग लग जूनी जदों, सौण दी चिड़ी च वे वे हके लै गया, या होर लाइए कोई, केड़ा लाइए यार हुण, मैं सच दसा मैं तो अजकल दुला ही सुन रहा कुछ दिनों तो, बट दुले दे मैं गाने पिछले 2-4 दिनों दे विच काफी लाते ना, भी थोड़ा चेंज कर दिया करो, इफ यू नो ला दिए, जग्गी नू सुना दिए, जग्गी दा इफ यू नो वधिया, ये भी बहुत वधिया सुन गा गाना।

0: ਕਿਆ ਫਲੋ ਹੈ ਯਾਰ, ਫਲੋ ਕਿੱਡੀ ਵੱਡੀ ਚੀਜ਼ ਹੈ ਗਾਣੇ ਚ। ਬਸ ਮੈਂ ਤਾਂ ਤੁਸੀਂ ਕਹਿੰਦੇ ਨੀ ਬੰਦਾ ਬਸ ਸੇਰੀ ਹਲਾਉਂਦਾ ਰਹਿੰਦਾ ਜਦੋਂ ਕੋਈ ਵਧੀਆ ਚੀਜ਼ ਸੁਣਨ ਨੂੰ ਮਿਲਦੀ ਹੈ। ਸੋ ਵਾਹ ਚੱਕ ਤੇ ਫੱਟੇ ਨਹੀਂ ਰੀਸਾਂ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਅੱਜ ਤਾਂ ਯਾਰ ਪਤਾ ਹੀ ਨਹੀਂ ਲੱਗਿਆ ਸੱਚੀ ਸਮਾਂ ਕਿੱਥੇ ਗਿਆ। ਟਾਈਮ ਫਲਾਈਜ਼ ਬ੍ਰੋ, ਟਾਈਮ ਫਲਾਈਜ਼। ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਾ ਨਾ, PUNJABILEHRAN, ਇੰਸਟਾਗ੍ਰਾਮ ਪੰਜਾਬੀ ਲਹਿਰਾ। ਸਾਡੇ ਪੇਜ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਐਨੀ ਟਾਈਮ ਮੈਸੇਜ ਕਰੋ, ਕੋਈ ਵੀ ਨੰਬਰ ਚਾਹੀਦੇ ਨੰਬਰ ਬਹੁਤ ਦੇਈਦੇ ਆ, ਇੰਸਟਾਗ੍ਰਾਮ ਪੰਜਾਬੀ ਦਾ ਮੈਸੇਜ ਕਰ ਦਿਆ ਕਰੋ। ਕਿਸੇ ਵੀ ਸਾਡੇ ਸਪੌਂਸਰ ਦੇ ਨੰਬਰ ਚਾਹੀਦੇ ਜੀ ਸਦਕੇ 1981। ਹਾਂਜੀ
1: ਹਾਂਜੀ ਵੀਰੇ, ਕੀ ਹਾਲ ਚਾਲ ਆ?
0: ਵਧੀਆ ਜੀ, ਕਿੱਦਾਂ?
1: ਬਸ ਠੀਕ ਆ ਵੀਰੇ। ਦਿਲਜੀਤ ਦਾ ਗਾਣਾ ਵੀ ਲਾਇਆ ਕੱਲ ਕੇ ਲਾਇਆ ਨਹੀਂ?
0: ਦਿਲਜੀਤ ਦਾ ਕਿਹੜਾ?
1: ਤੁਸੀਂ ਨਵਾਂ ਆਇਆ ਨਾਲੇ ਗੱਲ ਦੱਸ ਰਹੇ ਤੁਸੀਂ,
0: ਮੈਂ ਪਤਾ ਨਹੀਂ ਲਾ ਦਿੰਦੇ ਆ ਉਹ ਦਿਲਜੀਤ ਦੇ ਨਾ ਆਏ ਆ ਗਾਣੇ ਨਵੇਂ 7 ਰੋਮਾਂਟਿਕ ਨੇ। ਹੁਣ ਜਿਹੜਾ ਹੁਣ ਮੈਂ ਸੁਣਾਇਆ ਪੂਰਾ ਚੱਕਮਾ, ਦਿਲਜੀਤ ਦੇ ਜ਼ਿਆਦਾਤਰ ਰੋਮਾਂਟਿਕ ਨੇ ਜਿਹੜੇ ਆਏ ਆ।
1: ਓਕੇ ਰੋਮਾਂਟਿਕ ਨੇ, ਕੋਈ ਲਾ ਦੋ ਵਧੀਆ, ਮੈਂ ਸੁਣੀ ਨਹੀਂ। ਮੈਂ ਤੁਸੀਂ ਕੱਲ ਦੱਸੇ ਨਾ ਬਈ, ਕੱਲ ਤੁਸੀਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਨਵਾਂ ਗਾਣਾ ਆਇਆ ਨਾ ਦੂਜੀ ਦਾ,
0: ਕੱਲ ਨਹੀਂ? ਹਾਂਜੀ, ਤੁਸੀਂ ਹੋਰ ਸੁਣਾਓ ਕੀ ਬਣਦਾ?
1: ਬਸ ਠੀਕ ਹੈ ਜੀ, ਗੁੱਡ ਆ, ਤੁਸੀਂ ਦੱਸੋ ਠੀਕ ਆ ਸਭ?
0: ਵਧੀਆ, ਕੀ ਨਵੀਂ ਤਾਜ਼ੀ ਆ?
1: ਬਸ ਪ੍ਰੋਗਰਾਮ ਬਣਾਈ ਜਾਂਦੇ ਆ, ਬੈਠੇ ਆ ਰਾਤ ਨੂੰ, ਬਸ ਸਮਾਨ ਜਿਹਾ ਇਕੱਠਾ ਕਰੀ ਜਾਂਦੇ ਆ।
0: ਸਮਾਨ
1: ਇਕੱਠਾ ਕੀਤਾ ਹੋਇਆ?
0: ਅੱਛਾ,
1: ਤੇ ਯਾਰਾਂ ਦੋਸਤਾਂ ਨਾਲ ਬਹਿੰਦੇ ਆ, ਲਾਉਣੇ ਪੈਗ ਪੁੱਗ ਮਨਾਉਂਦੇ ਆ ਫਰਾਈਡੇ।
0: ਕਾਹਦਾ ਪੈਗ ਲਾ ਰਹੇ ਆ?
1: ਆਪਣੀ ਤਾਂ ਉਹੀ ਚੱਲਦੀ ਜੀ, ਜੇਮਸਨ।
0: ਵਧੀਆ, ਉਹ ਜੇਮਸਨ ਦਾ ਵੀ ਗਾਣਾ ਆਇਆ ਸੀਗਾ, ਕੀ ਸੀ ਯਾਰ, ਜੱਟ ਜੇਮਸਨ ਸੀ ਗਾਣੇ ਦਾ ਨਾਮ, ਮੈਨੂੰ ਯਾਦ ਨਹੀਂ ਗਾਣੇ ਚ ਕਿਆ ਕੀ ਜਾਂਦਾ।
1: ਜੇਮਸਨ ਲਾ ਦੋ, ਉਹੀ ਲਾ ਦੋ।
0: ਸੁਣਿਆ ਉਹ ਗਾਣਾ? ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ। ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 905-673-3337, 905-673-3337। ਆਲਰੇਡੀ ਟਾਈਮ ਦੇਖੋ ਕੀ ਹੋ ਗਿਆ, 8:35। ਓਕੇ, ਇੱਕ ਨਾ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਯਾਦ ਰੱਖੋ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ, ਜੇਮਸ ਨੋ ਪਾਰਕਵੇ ਅਤੇ ਸਟੀਲਸ ਐਵਨਿਊ ਈਸਟ ਦੇ ਕੋਰਨਰ ਤੇ, ਸਟੀਲਸ ਜੇਮਸ ਨੋ ਪਾਰਕਵੇ ਮਿਲਟਨ ਚ 401 ਤੋਂ ਉੱਤਰ ਅਨੁਸਾਰ ਜੇਮਸ ਨੋ ਦਾ ਐਗਜ਼ਿਟ ਲਓ ਤੇ ਈਗਲ ਟਰੱਕ, ਬਹੁਤ ਵੱਡੇ ਡਿਸਕਾਊਂਟ ਲੱਗੇ ਨੇ ਯਾਰ ਟਾਇਰਾਂ ਉੱਤੇ। ਤੁਸੀਂ ਪਹੁੰਚਣਾ ਈਗਲ ਟਰੱਕ ਦੇ ਮਨੂ ਨੂੰ ਕਾਲ ਕਰੋ 6476239367 2346293 6479 3, ਈਗਲ ਟਰੱਕ। ਜੇ ਫਰਨੇਸ ਬ੍ਰੈਂਡ ਨਿਊ ਲਗਵਾਉਣੀ ਹੈ, ਏ ਸੀ ਬ੍ਰੈਂਡ ਨਿਊ ਲਗਵਾਉਣਾ, ਜਾਂ ਫਰਨੇਸ ਏ ਸੀ ਦੀ ਕੋਈ ਰਿਪੇਅਰ ਹੈ, ਗਲੋਬਲ ਕੰਫਰਟ ਏਅਰ ਵਾਲੇ ਲੈਨਕਸ ਕੰਪਨੀ ਦੇ ਆਥੋਰਾਈਜ਼ ਡੀਲਰ ਨੇ। ਗਲੋਬਲ ਕੰਫਰਟ ਏਅਰ 905-790-9080 9057909080 4934। ਹਾਂਜੀ
2: ਹਾਂਜੀ, ਤੁਸੀਂ ਦੇਖੋ ਮੈਸੇਜ ਹੀ ਨਹੀਂ ਕੀਤਾ।
0: ਤੁਹਾਨੂੰ ਮੈਸੇਜ ਹੀ ਨਹੀਂ ਕੀਤਾ?
2: ਨਾ, ਪਹਿਲੀ ਕਾਲ ਸੀਗੀ ਮੈਂ ਤੁਹਾਡੀ।
0: ਓਕੇ, ਇੱਕ ਮਿੰਟ ਦਿਓ ਤੁਸੀਂ, ਤੁਹਾਡਾ ਨਾਮ ਹੈ ਰੁਪਿੰਦਰ ਸੰਧੂ?
2: ਹਾਂਜੀ।
0: ਨਹੀਂ, ਤੁਹਾਡਾ ਨਾ, ਤੁਹਾਡਾ ਨਾਮ ਮੈਂ ਉਹਨਾਂ ਨੂੰ ਭੇਜ ਦਿੱਤਾ। ਹੁਣ ਮੈਂ ਦੇਖੋ ਪ੍ਰੋਗਰਾਮ ਵੀ ਕਰ ਰਿਹਾ, ਮੈਂ ਮੈਸੇਜ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਤੋਂ ਕਰੂੰਗਾ, ਹੁਣ ਲੱਗ ਗਿਆ ਮੈਸੇਜ ਕਰ, ਮੇਰਾ ਤਾਂ ਪ੍ਰੋਗਰਾਮ ਜਾਂਦਾ ਲੱਗਿਆ। ਸਰਵਜੀਤ ਹੈਲੋ ਜੀ, ਮੇਰੀ ਗੱਲ ਤਾਂ ਸੁਣ ਲਓ।
3: ਸੁਣਾਓ ਸਰ ਜੀ।
0: ਓਕੇ, ਮੈਂ ਕਿਹਾ ਜਦੋਂ ਨਾ ਆਪਾਂ ਕਿਹਾ ਵੀ ਪਹਿਲੇ 15 ਜਣੇ ਨੂੰ ਫ੍ਰੀ, ਇਹਨਾਂ ਦੀ ਪਹਿਲੀ ਕਾਲ ਆਈ ਸੀ, ਮੈਂ ਕਿਤੇ ਕਹਿ ਤਾ ਵੀ ਮੈਂ ਤੁਹਾਨੂੰ ਮੈਸੇਜ ਕਰਦਾ, ਮੈਂ ਇਹਨਾਂ ਨੂੰ ਮੈਸੇਜ ਭੇਜਿਆ ਨੀ, ਮੈਂ ਤੁਹਾਨੂੰ ਭੇਜਤਾ ਇਹਨਾਂ ਦਾ ਨਾਂ।
3: ਮੈਨੂੰ ਸਭ ਤੋਂ ਪਹਿਲਾਂ ਨਾਮ ਇਹਨਾਂ ਦਾ ਹੀ ਆਇਆ ਹੋਇਆ,
0: ਰੁਪਿੰਦਰ ਸੰਧੂ। ਸੁਣ, ਮੇਕ ਸ਼ੋਰ ਕਰੋ ਇਹ ਕੱਲ ਨੂੰ ਵੀ ਆਉਣਗੇ, ਇਹਨਾਂ ਨੂੰ ਦਵਾ ਦਿਓ, ਠੀਕ ਆ?
3: ਚਲੋ ਮੈਂ ਕਹਿ ਦਿੰਦਾ ਜੀ ਜ਼ਰੂਰ।
0: ਇਹ ਜਿੰਨੇ ਵੀ ਬੰਦੇ ਆ ਯਾਰ, ਚਾਹੇ ਕੱਲ ਨੂੰ ਆ ਜਾਣ ਤੁਸੀਂ ਭਾਜੀ, ਉਹਨਾਂ ਨੂੰ ਮੈਸੇਜ ਇਹ ਭੇਜ ਦਿਓ ਤੇ ਸਾਰਿਆਂ ਨੂੰ ਦੇ ਦੇਣ, ਠੀਕ ਆ
3: ਜੀ? ਜ਼ਰੂਰ,
0: ਮੈਂ ਤੁਹਾਨੂੰ ਹੋਰ ਵੀ ਜਿਹੜੇ ਵਿਨਰ ਨੇ ਉਹਨਾਂ ਦਾ ਵੀ ਭੇਜ ਦੇਵਾਂਗਾ, ਉਹ ਭਾਜੀ ਨੂੰ ਪਾਸਨ ਕਰ ਦਿਓ। ਸੋ ਖੈਰ, ਸਰਜੀਤ ਥੋੜ੍ਹੇ ਪਹੁੰਚੇ ਹੋਏ ਆ ਲਾਈਵ, ਅਸੀਂ ਗ੍ਰੈਂਡ ਓਪਨਿੰਗ ਅੱਜ ਕਰਵਾਈ ਹੈ ਪੰਜਾਬੀ ਦਾਰਨ ਦੇ ਲਾਈਵ ਔਨ ਲੋਕੇਸ਼ਨ ਰੋਡ ਸ਼ੋਅ ਦੇ ਨਾਲ, ਸਬਜ਼ੀ ਮਾਰਕੀਟ ਰੈਸਟੋਰੈਂਟ 24 ਘੰਟੇ ਅੱਜ ਤੋਂ ਖੁੱਲ੍ਹਾ। ਲੋਕੇਸ਼ਨ ਹੈ ਵਿਲੀਅਮਸ ਪਾਰਕਵੇ ਤੇ ਟੋਰਨ ਦੇ ਕੋਰਨਰ ਤੇ, 1650 ਵਿਲੀਅਮਸ ਪਾਰਕਵੇ ਤੇ। ਸਰਜੀਤ ਫਿਰ ਦੱਸੋ ਡੀਲਾਂ ਹੋਰ ਥੋੜ੍ਹੀ ਜਿਹੀਆਂ।
3: ਕਿਆ ਬਾਤ ਹੈ ਬਾਈ ਜੀ, ਪਤਾ ਕੀ ਹੈ, ਚਾਹ ਤਾਂ ਚੜ੍ਹਦਾ ਜਦੋਂ ਤੁਸੀਂ ਅਨਾਊਂਸ ਕਰ ਰਹੇ ਹੋ ਤੇ ਸਰੋਤੇ ਆ ਕੇ ਪੂਰਾ ਭਰ ਰਹੇ ਅੰਦਰੋਂ ਦੀ ਹਨਾ ਸਟੋਰ, ਤੇ ਉਦੋਂ ਫਿਰ ਬੰਦੇ ਦੀ ਨਾ ਐਨਰਜੀ ਲੈਵਲ ਹਾਈ ਹੋ ਜਾਂਦਾ। ਤੇ ਏਦਾਂ ਹੀ ਕੁਛ ਹੋਇਆ ਤੇ ਮੈਨੂੰ ਜਸਵੀਰ ਬਾਈ ਜੀ ਵੀ ਗੱਲ ਕਰ ਰਹੇ ਸੀ, ਕਹਿੰਦੇ ਆ ਹੁਣ ਕਰੋ ਗੱਲ, ਕਹਿੰਦੇ ਦੇਖੋ ਕਿਵੇਂ ਅੰਦਰ ਭਰ ਗਿਆ, ਸਰੋਤੇ ਆ ਰਹੇ ਨੇ ਸਮਾਨ ਲੈ ਕੇ ਜਾ ਰਹੇ ਨੇ ਗ੍ਰੈਂਡ ਓਪਨਿੰਗ ਤੇ, ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ, ਭਰਵਾਂ ਹੰਗਾਰਾ ਮਿਲ ਰਿਹਾ ਪੂਰੀ ਕਮਿਊਨਿਟੀ ਦੇ ਵੱਲੋਂ, ਸਾਰੇ ਆ ਰਹੇ ਆ ਆਪਣਾ ਗਿਫਟ ਵੀ ਲੈ ਕੇ ਜਾ ਰਹੇ ਆ, ਨਾਲੇ ਸਮਾਨ ਵੀ ਪੈਕ ਕਰਵਾ ਕੇ ਜਾ ਰਹੇ ਆ, ਕਿਉਂਕਿ ਡੀਲ ਵੀ ਬੜੀਆਂ ਸ਼ਾਨਦਾਰ ਨੇ ਤੇ ਖਾਣਾ ਕੋਈ ਨਵਾਂ ਨਹੀਂ। ਤੀਸਰੀ ਲੋਕੇਸ਼ਨ ਹੈ ਤੇ ਤੀਸਰੀ ਲੋਕੇਸ਼ਨ ਦੇ ਵਿੱਚ ਸਾਰਾ ਐਕਸਪੀਰੀਅੰਸ ਸਟਾਫ, ਐਕਸਪੀਰੀਅੰਸ ਸ਼ੈਫ ਤੇ ਹਰ ਚੀਜ਼ ਬੜੀ ਬਾਖੂਬੀ ਫਲੇਵਰਡ ਤੁਹਾਨੂੰ ਫੂਡ ਮਿਲ ਰਿਹਾ। ਤੇ ਸਪੈਸ਼ਲ ਪ੍ਰਾਈਜ਼ਿੰਗ, ਚਾਰ ਸਮੋਸੇ $1 ਦੇ, ਫਿਸ਼ ਪਕੌੜੇ ਲੈਣੇ ਆ, ਚਿਕਨ ਬਿਰਿਆਨੀ ਲੈਣੀ ਹੈ, ਤੰਦੂਰੀ ਲੈਗਸ ਜਿਵੇਂ ਪਹਿਲਾਂ ਵੀ ਕਹਿ ਕੇ ਹਟੇ ਆ, ਪਰਾਂਠੇ $2.99 ਤੇ ਬਹੁਤ ਕੁਛ ਵਰਾਇਟੀਜ਼ ਤੁਹਾਨੂੰ ਡਿਸਕਾਊਂਟਡ ਜਾਂ ਅਫੋਰਡੇਬਲ ਪ੍ਰਾਈਸ ਤੇ ਮਿਲ ਰਹੀ ਹੈ। ਇੱਕ ਪਾਓ ਭਾਜੀ ਨਾਲ ਦੂਜੀ ਪਾਓ ਭਾਜੀ ਫ੍ਰੀ, ਇੱਕ ਗਲਾਸ ਗੰਨੇ ਦਾ ਜੂਸ ਲਓ ਦੂਜਾ ਫ੍ਰੀ, ਇੱਕ ਪਾਊਂਡ ਜਲੇਬੀ ਦੂਸਰਾ ਫ੍ਰੀ। ਤੇ ਜਿਹੜੇ ਸਾਡੇ ਸੱਜਣ ਆਏ ਆ ਤੇ ਉਹ ਇੱਕ ਪਾਊਂਡ ਫਿਸ਼ ਫ੍ਰੀ ਲੈ ਕੇ ਗਏ ਆ ਸਾਰੇ, ਐਜ਼ ਅ ਟੋਕਨ ਆਫ ਲਵ, ਜਲੇਬੀ ਤੇ ਬਿਰਿਆਨੀ। ਤੇ ਬਾਈ ਜੀ ਮੈਂ ਜ਼ਰੂਰ ਪਾਸ ਔਨ ਕਰਦਾ ਵੀ ਜਿਹੜੇ ਵੀ ਸਰੋਤੇ ਹੁਣ ਨਾਮ ਲਿਖਾ ਰਹੇ ਆ ਉਹ ਕੱਲ ਆ ਕੇ ਲੈ ਸਕਦੇ ਨੇ। ਤੇ ਜਿਹੜੀਆਂ ਡੀਲ ਆਪਾਂ ਅਨਾਊਂਸ ਕਰ ਰਹੇ ਆ ਨਾ, ਇਹ ਟੈਂਟ ਵੀ ਇੱਥੇ ਲੱਗਾ ਹੋਣਾ, ਤੁਸੀਂ ਵੀਕਐਂਡ ਤੇ ਵੀ ਆ ਸਕਦੇ ਹੋ, ਸ਼ਨੀਵਾਰ ਐਤਵਾਰ ਦੋਨਾਂ ਦਿਨ ਤੁਸੀਂ ਆਓ, ਤੁਸੀਂ ਰਾਤੀ ਵੀ ਆ ਸਕਦੇ ਹੋ ਕਿਉਂਕਿ ਇਹ ਰੈਸਟੋਰੈਂਟ ਤੇ ਸਵੀਟਸ ਹੈ ਜਿਹੜੀ ਸਬਜ਼ੀ ਮਾਰਕੀਟ ਦੀ, ਇਹ 24 ਘੰਟੇ ਖੁੱਲੀ ਹੈ। ਤੇ ਆਓ, ਲੇਟ ਨਾਈਟ ਕਰੇਵਿੰਗਸ, ਅੱਧੀ ਰਾਤੀ ਭੁੱਖ ਲੱਗੀ ਹੈ ਤੇ ਆਓ ਇੱਥੇ, ਸ਼ਾਨਦਾਰ ਸਵਾਦ ਵਾਲਾ ਖਾਣਾ ਖਾਓ, ਉਹ ਵੀ ਬੜੇ ਰੀਜ਼ਨੇਬਲ ਪ੍ਰਾਈਸਿਸ ਦੇ ਉੱਪਰ। ਤੇ ਪਹੁੰਚੋ 1650 ਵਿਲੀਅਮਸ ਪਾਰਕਵੇ ਦੇ ਉੱਤੇ, ਸਬਜ਼ੀ ਮਾਰਕੀਟ ਦੀ ਲੋਕੇਸ਼ਨ, ਬੜੀ ਸ਼ਾਨਦਾਰ 24 ਘੰਟੇ ਖੁੱਲਣ ਵਾਲੀ। ਕੋਈ ਤੰਦੂਰੀ ਖਾਣਾ ਖਾਣਾ, ਕੋਈ ਕੇਟਰਿੰਗ ਕਰਵਾਉਣੀ ਹੈ, ਟੇਕ ਆਊਟ ਜਾਂ ਜੂਸ ਬਾਰ ਵੀ ਤੁਹਾਨੂੰ ਮਿਲ ਰਿਹਾ ਸਬਜ਼ੀ ਮਾਰਕੀਟ ਦੀ ਲੋਕੇਸ਼ਨ ਤੇ ਜੀ ਬਾਈ ਜੀ।
0: ਵੈਰੀ ਗੁੱਡ, ਸੋ 24 ਘੰਟੇ ਖੁੱਲੇ ਆ, ਤੁਸੀਂ ਜ਼ਰੂਰ ਪਹੁੰਚੋ। 1650 ਵਿਲੀਅਮਸ ਪਾਰਕਵੇ, ਟੋਬਰਮ ਵਿਲੀਅਮ ਪਾਰਕਵੇ ਦਾ ਕੋਰਨਰ ਹੈ, ਤੇ ਆ ਜਾਓ ਫਿਰ, ਲੱਗੀ ਨੇ ਰੌਣਕਾਂ ਸਰਜੀਤ। ਤੇ ਕੱਲ ਨੂੰ ਮਿਲਦੇ ਆ ਫਿਰ ਸਰਬ ਰੇਡੀਓ ਸ਼ਾਮ ਨੂੰ, ਸੈਟਰਡੇ ਰਾਤ ਨੂੰ 9 ਵਜੇ ਦੇ ਲਿਓ ਮੈਸੇਜ।
3: ਬਹੁਤ ਸ਼ੁਕਰੀਆ ਜੀ, ਬਿਲਕੁਲ। ਤੇ ਬਾਕੀ ਆਪਾਂ ਜੁੜਾਂਗੇ ਕੱਲ ਸ਼ਾਮੀ ਵੀ 9 to 10 AM 5:30 ਤੇ ਸਰਬ ਰੇਡੀਓ ਪ੍ਰੋਗਰਾਮ ਦੇ ਉੱਤੇ, ਤੁਸੀਂ ਏਦਾਂ ਹੀ ਸ਼ਿਰਕਤ ਕਰਿਓ ਤੇ ਪੂਰੀਆਂ ਲਹਿਰਾਂ ਆਪਾਂ ਉਦੋਂ ਵੀ ਲਾਵਾਂਗੇ। ਤੇ ਕਿਸੇ ਨੇ ਵੀ ਅਗਰ ਗੱਲਬਾਤ ਕਰਨੀ ਹੈ ਤੇ 647-7064-54 ਤੇ ਰੀਚ ਆਊਟ ਕੀਤਾ ਜਾ ਸਕਦਾ ਹੈ। ਤੇ ਬਾਈ ਜੀ ਬਹੁਤ ਸ਼ੁਕਰੀਆ, ਹੈਪੀ ਵੀਕਐਂਡ, ਤੇ ਬਾਕੀ ਸਾਰਿਆਂ ਨੂੰ ਮਿਲਾਂਗੇ ਕੱਲ ਸ਼ਨੀਵਾਰ ਦੇ ਪ੍ਰੋਗਰਾਮ ਸਰਬ ਰੇਡੀਓ ਤੇ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸੋ ਕੱਲ ਨੂੰ ਸ਼ਾਮ ਨੂੰ ਸਰਬ ਰੇਡੀਓ ਨਾ 4635। ਹਾਂਜੀ ਬਾਈ ਜੀ।
4: ਹਾਂਜੀ ਹਾਂਜੀ ਗੱਭਰੂ, ਮੈਂ ਕਿਹਾ ਜੇ ਟਾਈਮ ਹੈਗਾ ਸਰਦੂਲ ਵੀ ਸੁਣਾ ਦੇ।
0: ਦੱਸੋ ਕਿਹੜਾ ਸਰਦੂਲ ਜੀ ਦਾ ਗਾਣਾ ਸੁਣਾ?
4: ਮਿੱਤਰਾਂ ਨੇ ਅੱਜ ਬਿੱਲੋ ਨੱਚਣਾ, ਫਰਾਈਡੇ ਆ।
0: ਫਰਾਈਡੇ ਕੋਈ ਨਾ, ਲਾ ਦਿੰਦੇ ਹਾਂ, ਦੋਨੋਂ ਲਾ ਦਿੰਦੇ। ਥੈਂਕ ਯੂ। ਪਹਿਲਾਂ ਜੇਮਸਨ ਵਾਲੇ ਬਾਈ ਲਈ ਦੋ ਕੁ ਬੋਲ ਤੇ ਫਿਰ

0: ਵਾਹ ਯਾਰ, ਗਾਣਾ ਪੂਰਾ ਖੜਕਮਾ ਹੈ, ਪਾਰਟੀਆਂ ਤੇ ਬੜਾ ਚੱਲਦਾ ਬਹੁਤ ਜ਼ਿਆਦਾ। ਸੋ ਵੀਕਐਂਡ ਹੈ, ਵੀਕਐਂਡ ਤੇ ਇੱਕ ਤਾਂ ਟੀ ਡੋਟ ਵਾਟਰ ਟੈਕਸੀ, ਮੌਸਮ ਬਹੁਤ ਸੋਹਣਾ, ਤੁਸੀਂ ਸੈਂਟਰ ਆਈਲੈਂਡ ਜਾਓ ਆਪਣੇ ਪਰਿਵਾਰ ਨਾਲ, ਪ੍ਰਾਈਵੇਟ ਪਾਣੀ ਵਾਲੀ ਟੈਕਸੀ ਲੈ ਕੇ ਜਾਓ ਆਪਣੀ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਓ ਵਾਹ ਜੀ, 7765 ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਵੀਰੇ ਹੋਰ ਕਿਵੇਂ, ਠੀਕ ਠਾਕ ਹੋ?
0: ਵਧੀਆ ਵੀਰੇ, ਵਧੀਆ, ਤੁਸੀਂ ਸੁਣਾਓ?
1: ਆਟੋ ਇੰਸ਼ੋਰੈਂਸ
0: ਲਈ ਨੰਬਰ ਹੈ ਜੀ 416
1: 500 18 18 18 18।
0: ਇਹ ਨਾਮ ਹੈ ਮਨਪ੍ਰੀਤ,
1: ਠੀਕ ਹੈ
0: ਜੀ। ਕਹਿ ਦਿਓ ਨਵੀਂ ਤੋਂ ਮਿਲਿਆ ਨੰਬਰ, ਠੀਕ ਹੈ, ਨਵੀਂ ਤੋਂ ਮਿਲਿਆ ਨੰਬਰ। ਕਿਸੇ ਨੇ ਵੀ ਗੱਡੀਆਂ ਦੀ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਮਨਪ੍ਰੀਤ 416 500 18 18। ਤੇ ਇੱਕ ਵਾਰ ਫਿਰ ਜੁੜ ਚੁੱਕੇ ਸਾਡੇ ਨਾਲ ਸੁਖ ਭਾਜੀ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਫਰਨੀਚਰ ਲੈ ਲਓ, ਹੁਣ ਅਗਲੇ ਹਫ਼ਤੇ ਟੈਰਿਫ ਲੱਗ ਜਾਣਾ, ਫਿਰ ਦੇਖੋਗੇ ਕਿ ਪ੍ਰਾਈਸਾਂ 30-35% ਮਹਿੰਗੀਆਂ ਹੋ ਗਈਆਂ, ਫਿਰ ਪਛਤਾਓਗੇ। ਸੁਖ ਭਾਜੀ, ਵੈਲਕਮ ਅਗੇਨ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ, ਪੰਜਾਬੀ ਲਹਿਰਾਂ ਦਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ। ਵਾਰ ਵਾਰ ਤੁਹਾਨੂੰ ਸੁਨੇਹਾ ਦਿੰਦੇ ਆ ਰਹੇ ਹਾਂ ਕਿ ਇਸ ਵੀਕਐਂਡ ਤੱਕ ਆ ਕੇ ਆਪਣੀਆਂ ਡੀਲਾਂ ਫਾਈਨਲ ਕਰ ਲਓ, ਮਿਨੀਮਮ ਡਿਪੋਜ਼ਿਟ ਦੇ ਕੇ, ਤੇ ਡਿਲੀਵਰੀ ਅਕਤੂਬਰ, ਨਵੰਬਰ, ਦਸੰਬਰ ਜਦੋਂ ਤੱਕ ਵੀ ਚਾਹੀਦੀ ਹੋਗੀ ਤੁਹਾਨੂੰ ਡਿਲੀਵਰ ਕੀਤਾ ਜਾਊਗਾ, ਕਿਉਂਕਿ ਨੈਕਸਟ ਵੀਕ ਨੂੰ ਟੈਰਿਫ ਦੇ ਕਰਕੇ ਜਿਹੜੀਆਂ ਪ੍ਰਾਈਜ਼ਾਂ ਵਧਣ ਜਾ ਰਹੀਆਂ। ਸੋ ਵੀਕਐਂਡ ਤੱਕ ਆ ਕੇ ਡੀਲਰ ਨੂੰ ਰਾਖਵੀਆਂ ਕਰ ਸਕਦੇ ਹੋ, ਤੇ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਸਿਰਫ 199 ਦਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਤੁਸੀਂ ਆਪਣੇ ਘਰ 199 ਦੇ ਵਿੱਚ ਲੈ ਕੇ ਜਾ ਸਕਦੇ ਹੋ। ਜੇ ਅਗਲੇ ਵੀਕ ਆਉਂਦੇ ਤੇ ਇਹਦੇ ਤੇ ਵੀ 30-35% ਜਿਹੜੀਆਂ ਪ੍ਰਾਈਜ਼ ਵਧਣ ਜਾ ਰਹੀਆਂ। ਸੋ ਜ਼ਰੂਰ ਇੱਕ ਚੱਕਰ ਲਾਓ, ਤੁਸੀਂ ਆਪਣੇ ਮਾਸਟਰ ਬੈਡਰੂਮ ਦੇ ਲਈ ਹਾਈ ਐਂਡ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਕਸਟਮਾਈਜ਼ਡ ਸੋਫਾ ਸੈੱਟ ਵੀ ਬਣਾਉਣਾ ਚਾਹੁੰਦੇ ਹੋ ਤਾਂ ਵੀ ਇੱਕ ਚੱਕਰ ਇਸ ਵੀਕਐਂਡ ਦੇ ਉੱਪਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ।
0: ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹੁਣ ਮੈਂ ਗਾਣਿਆਂ ਦੀ ਰਿਕੁਐਸਟ ਹੋਰ ਨਹੀਂ ਲੈ ਸਕਦਾ, ਜੇ ਕੋਈ ਵੀ ਮੈਨੂੰ ਕਾਲ ਕਰਦਾ ਨਾ ਰਿਕੁਐਸਟ ਲਈ, ਗਾਣਾ ਨਹੀਂ ਲੱਗਣਾ ਹੈਗਾ। ਸੋ ਐਵੇਂ ਹੁਣ ਕਹਿੰਦੇ ਹੁੰਦੇ ਨਾ ਕਿ ਰਿਕੁਐਸਟਾਂ ਬਹੁਤ ਆ ਗਈਆਂ, ਹੁਣ ਮੈਂ ਬਹੁਤ ਸਾਰੀ ਲਾ ਵੀ ਨਹੀਂ ਸਕਦਾ। ਸੋ ਗਾਣੇ ਨੋ ਮੋਰ, ਓਕੇ। ਜੇ ਹੋਰ ਕੋਈ ਗੱਲ ਕਰਨੀ ਹੈ, ਬਹੁਤ ਕੰਮ ਦੀ ਗੱਲ ਹੈ, ਤਾਂ ਤੁਸੀਂ ਔਨ ਦਾ ਲਾਈਨ ਰਹਿ ਸਕਦੇ ਹੋ, ਬਟ ਗਾਣਾ ਗੁਣਾ ਕੋਈ ਨਹੀਂ ਲੱਗੇਗਾ ਅੱਜ। ਦੈਟ ਇਜ਼ ਇਟ, ਓਕੇ। ਬ੍ਰੈਂਪਟਨ ਕ੍ਰੈਮੇਟੋਰੀਅਮ ਤੁਹਾਡੇ ਫਿਊਨਰਲ ਦੀ ਪ੍ਰੀ ਪਲੈਨਿੰਗ 'ਚ ਮਦਦ ਕਰਦੇ ਆ। ਬ੍ਰੈਂਪਟਨ ਕ੍ਰੈਮੇਟੋਰੀਅਮ ਵਾਲੇ ਫਿਊਨਰਲ ਪ੍ਰੀ ਪਲੈਨ ਕਰਨਾ, ਅੱਜ ਦਾ ਰੇਟ ਲੌਕ ਕਰਨਾ, ਤਾਂ 9054582222 9054582222 9054582222 ਤੇ ਕਾਲ ਕਰੋ। ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਨੂੰ ਖਬਰਾਂ ਵੀ ਲੈਣੀ ਯਾਰ ਨਵੀਂ ਤੂੰ। ਤੁਸੀਂ ਅਗਰ ਕਿਚਨ ਨਵਾਂ ਤਿਆਰ ਕਰਾਉਣਾ, ਬਹੁਤ ਹੀ ਟੌਪ ਦਾ, ਬੜਾ ਹਾਈ ਐਂਡ ਕਿਚਨ, ਕੈਬਨਿਟਸ, ਵੈਨਿਟੀਜ਼, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਹੋ ਗਿਆ, ਜਾਂ ਤੁਸੀਂ ਹੋਰ ਕੀ ਹੁੰਦਾ, ਇਹੀ ਕੰਮ ਹੈ ਰਾਈਟ। ਕਿਚਨ ਦਾ ਮੇਨ ਹੈ ਨਾ, ਅਸੀਂ ਕਿਚਨ ਤਿਆਰ ਕਰਨਗੇ, ਤੁਹਾਡੀ ਘਰ ਵਾਲੀ ਵੀ ਬਸ ਤੁਹਾਡੇ ਗੁਣ ਗਾਈ ਜਾਊਗੀ ਕਿ ਇੰਨਾ ਸੋਹਣਾ ਕਿਚਨ ਮੈਨੂੰ ਤਿਆਰ ਕਰਕੇ ਦਿੱਤਾ। 416-859-1920 ਕੁਇਕਲੀ ਦੱਸ ਦਿਓ ਕੀ ਹੈ। ਹਾਂਜੀ
3: ਹਾਂਜੀ, ਨਵੀਂ ਮੈਂ ਬੜਾ ਇੰਪੋਰਟੈਂਟ ਕੁਐਸਚਨ
0: ਪੁੱਛਣਾ,
3: ਮੈਂ ਕਿਹਾ ਕਿ ਤੁਸੀਂ ਵਿਆਹ ਕਰ ਲਿਆ ਕਿ ਨਹੀਂ?
0: ਚਲੋ ਇਹ ਭਾਜੀ ਗੱਲਾਂ ਹੁਣ ਨਹੀਂ ਕਰਨੀ, ਹੁਣ ਮੈਂ ਖਬਰਾਂ ਲਾਉਣੀਆਂ, ਕੋਈ ਕੰਮ ਦੀ ਗੱਲ ਹੈ ਤਾਂ ਤੁਸੀਂ ਉਹ ਪੁੱਛ ਲਓ, ਦੱਸ ਮੇਰੇ ਵਿਆਹ ਤੋਂ। ਮੈਨੂੰ ਤਾਂ ਲੱਗਿਆ ਤੁਸੀਂ ਬਹੁਤ ਕੋਈ ਵੱਡਾ ਕੋਈ ਕੁਐਸਚਨ ਪੁੱਛਣਾ। ਚਲੋ
3: ਗੁੱਲੇ ਖਾ,
0: ਚਲੋ ਤੁਸੀਂ ਦੇਖੋ, ਤੁਸੀਂ ਭਾਜੀ ਹੁਣ ਪਰਸਨਲ ਗੱਲਾਂ ਕਿਤੇ ਬਹਿ ਕੇ ਕਰਾਂਗੇ, ਠੀਕ ਆ। ਧੰਨਵਾਦ। ਹੁਣ ਵਿਆਹ ਦੀ ਕੋਈ ਜ਼ਰੂਰੀ ਗੱਲ ਹੈ? 9181 ਹਾਂਜੀ
4: ਹਾਂਜੀ ਨਵੀਂ ਸਤਿ ਸ੍ਰੀ ਅਕਾਲ।
0: ਹਾਂਜੀ ਛੇਤੀ ਛੇਤੀ ਕੀ ਕਹਿਣਾ, ਛੇਤੀ ਬਹੁਤ ਛੇਤੀ।
4: ਮੈਂ ਕੱਲ ਵੀ ਬਹੁਤ 45 ਮਿੰਟ ਹੋਲਡ ਕੀਤਾ
0: ਭਾਜੀ ਯਾਰ, ਕੋਈ ਦੱਸ ਦੋ ਕੋਈ ਕੰਮ ਦੀ ਗੱਲ ਦੱਸੋ ਜੇ ਦੱਸਣੀ ਹੈ।
4: ਨਾ ਨਾ ਮੈਂ ਕਿਹਾ ਸਤਿ ਸ੍ਰੀ ਅਕਾਲ ਹੀ ਕਰਨੀ
0: ਤੈਨੂੰ। ਓ ਕੀ ਬਾਤ ਹੈ, ਗੁੱਡ ਨਾਈਟ, ਇੰਜੋਏ ਕਰੋ, ਪੈਗ ਸ਼ੈਗ ਲਾ ਲਓ।
4: ਹਾਂ ਬਸ ਠੀਕ ਹੈ,
0: ਚਲੋ ਬਹੁਤ ਧੰਨਵਾਦ ਭਾਜੀ, ਥੈਂਕ ਯੂ ਸੋ ਮਚ। ਸੋਰੀ ਮੈਨੂੰ ਹੁੰਦਾ ਨਾ, ਮੈਂ ਕੰਮ ਦੀ ਗੱਲ ਤਾਂ ਕਹਿ ਰਿਹਾ ਕਿ ਖਬਰਾਂ ਲਾਉਣੀਆਂ ਹਨ, ਖਬਰਾਂ ਲਈ ਬਹੁਤ ਸਾਰੇ ਲੋਕ ਵੇਟ ਕਰ ਰਹੇ, ਮੈਨੂੰ ਤਾਂ ਅੱਗੇ ਗਾਲਾਂ ਕੱਢ ਰਹੇ ਹੋਣਗੇ ਕਿ ਨਵੀਂ ਨੇ ਪ੍ਰੋਫੈਸਰ ਸਾਹਿਬ ਨੂੰ ਲਾਏ ਨਹੀਂ। ਸੋ ਸੋਰੀ ਯਾਰ, ਅੱਜ ਪ੍ਰੋਗਰਾਮ ਬਿਜ਼ੀ ਰਿਹਾ, ਬਹੁਤ ਪਿਆਰ ਬਹੁਤ ਸਤਿਕਾਰ ਸਭ ਨੂੰ, ਇੰਜੋਏ ਯਰ ਵੀਕਐਂਡ, ਦਾਰੂ ਪੀ ਗੱਡੀ ਨਾ ਚਲਾਓ ਮਿੱਤਰੋ। ਕੋਈ ਵੀ ਨੰਬਰ ਨੰਬਰ ਲੈਣੇ ਆ ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਲੈਣਾ, ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਅਤੇ ਹੈਵ ਅ ਗੁੱਡ ਟਾਈਮ। ਖਬਰਾਂ ਨੂੰ ਸਪੋਂਸਰ ਕਰ ਰਹੇ ਨੇ ਐਚ ਕੇ ਮੂਵਰਸ, ਆਪਣੀ ਕਮਿਊਨਿਟੀ ਦੀ ਨੰਬਰ ਵਨ ਮੂਵਿੰਗ ਕੰਪਨੀ ਪਿਛਲੇ 30 ਸਾਲਾਂ ਤੋਂ। ਐਚ ਕੇ ਮੂਵਰਸ 416-524-6704 ਅਤੇ ਬਹੁਤ ਹੀ ਕਮਾਲ ਦੇ ਘਰ ਆ ਰਹੇ ਨੇ ਡੇਰੀ ਅਤੇ ਹਰਨ ਡੇਰੀ ਉੱਤੇ, ਉਹਦੇ ਲਈ ਤੁਸੀਂ ਵਿਜ਼ਿਟ ਕਰੋ ballymorehomes.com। ਟਾਊਨ ਹੋਮ ਨੇ ਬਿਲਕੁਲ ਹਾਈਵੇ ਦੇ ਨਾਲ, ਹਾਰਟ ਲੈਂਡ ਦੇ ਨਾਲ, ਸੈਂਟਰਲ ਮਿਸਾਗਾ ਡੇਰੀ ਰੋਡ ਹਰਨ ਡੇਰੀ, ਉਹ ਬਹੁਤ ਪ੍ਰਾਈਮ ਲੋਕੇਸ਼ਨ। BALLYMOREHOMES.COM ballymorehomes.com। ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
5: ਸਤਿ ਸ੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ। ਸਭ ਤੋਂ ਪਹਿਲਾਂ ਖਬਰ ਤੁਹਾਨੂੰ ਸੁਣਾਈ ਹੈ ਪੰਜਾਬ ਵਿੱਚ ਬਿਜਲੀ ਦੇ ਸੰਭਾਵੀ ਸੰਕਟ ਦੀ, ਕਿਉਂਕਿ ਅਸੀਂ ਤੁਹਾਨੂੰ ਲਗਾਤਾਰ ਦੱਸ ਰਹੇ ਹਾਂ ਕਿ ਗਰਮੀ ਐਤਕੀ ਜਾਣ ਦਾ ਨਾਂ ਨਹੀਂ ਲੈ ਰਹੀ ਅਤੇ ਸਤੰਬਰ ਮਹੀਨੇ ਵਿੱਚ ਵੀ ਤਿੱਖੀ ਗਰਮੀ ਪੈ ਰਹੀ ਹੈ, ਜੂਨ ਜੁਲਾਈ ਵਰਗੀ। ਅਜਿਹੇ ਵਿੱਚ ਪੰਜਾਬ ਅੰਦਰ ਬਿਜਲੀ ਦਾ ਗੰਭੀਰ ਸੰਕਟ ਵੀ ਖੜਾ ਹੋ ਰਿਹਾ ਹੈ। ਬਿਜਲੀ ਦੀ ਮੰਗ ਲਗਾਤਾਰ ਵਧੀ ਹੋਈ ਹੈ ਤੇ ਕੋਲੇ ਦੀ ਭਾਰੀ ਘਾਟ ਕਾਰਨ ਇਹ ਬਿਜਲੀ ਦਾ ਸੰਕਟ ਬਣ ਰਿਹਾ ਦੱਸਿਆ ਜਾਂਦਾ ਹੈ। ਇਸ ਦੌਰਾਨ ਉਦਯੋਗਿਕ ਇਕਾਈਆਂ ਯਾਨੀ ਕਿ ਫੈਕਟਰੀਆਂ ਲਈ ਬਿਜਲੀ ਸਪਲਾਈ ਰਾਤ ਨੂੰ ਬੰਦ ਰੱਖਣ ਦੇ ਹੁਕਮ ਵੀ ਦਿੱਤੇ ਗਏ ਨੇ। ਇੰਡਸਟਰੀ ਨੂੰ ਲਗਾਤਾਰ 10 ਘੰਟੇ ਦੇ ਭਾਰੀ ਕੱਟ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦੌਰਾਨ ਜ਼ਿਆਦਾਤਰ ਕਾਰਖਾਨੇ ਤੇ ਉਦਯੋਗਿਕ ਇਕਾਈਆਂ ਠੱਪ ਰਹਿਣਗੀਆਂ। ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ ਸਿੱਧੇ ਤੌਰ ਤੇ ਥਰਮਲ ਪਲਾਂਟ ਉੱਤੇ ਨਿਰਭਰ ਹੈ, ਪਰ ਕੋਇਲੇ ਦੀ ਕਮੀ ਕਾਰਨ ਇਸ ਵੇਲੇ ਕੋਈ ਵੀ ਥਰਮਲ ਪਲਾਂਟ ਆਪਣੀ ਪੂਰੀ ਸਮਰੱਥਾ ਮੁਤਾਬਕ ਬਿਜਲੀ ਨਹੀਂ ਬਣਾ ਰਿਹਾ। 2 ਪ੍ਰਾਈਵੇਟ ਪਲਾਂਟਾਂ ਦੇ 1 ਯੂਨਿਟ ਅਤੇ 1 ਸਰਕਾਰੀ ਥਰਮਲ ਪਲਾਂਟ ਦੇ 1 ਯੂਨਿਟ ਸਮੇਤ ਕੁੱਲ 3 ਯੂਨਿਟਾਂ ਵਿੱਚ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ। ਪੰਜਾਬ ਵਿੱਚ ਬਿਜਲੀ ਦੀ ਮੰਗ 16,112 ਮੈਗਾਵਾਟ ਤੱਕ ਪਹੁੰਚ ਗਈ ਹੈ, ਜਦਕਿ ਉਤਪਾਦਨ ਯਾਨੀ ਕਿ ਪ੍ਰੋਡਕਸ਼ਨ ਸਿਰਫ 4,501 ਮੈਗਾਵਾਟ ਦਾ ਹੀ ਹੋ ਰਿਹਾ ਹੈ। ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਬਠਿੰਡਾ, ਪਟਿਆਲਾ ਤੇ ਹੁਸ਼ਿਆਰਪੁਰ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਬਿਜਲੀ ਟ੍ਰਿਪ ਹੋ ਰਹੀ ਹੈ, ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ, ਕਿਉਂਕਿ ਗਰਮੀ ਬਹੁਤ ਤੇਜ਼ ਤਰਾਰ ਪੈ ਰਹੀ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਵਿਵਾਦਿਤ ਮਿਸਟਰ ਸਿੰਘ ਵਾਲੇ AI ਪੋਸਟਰ ਨੂੰ ਲੈ ਕੇ ਭਾਰੀ ਬਵਾਲ ਖੜਾ ਹੋਣ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੇ ਹੁਣ ਇਸ ਉੱਤੇ ਆਪਣਾ ਅਧਿਕਾਰਤ ਪੱਖ ਰੱਖਦਿਆਂ ਸਪਸ਼ਟੀਕਰਨ ਜਾਰੀ ਕੀਤਾ। ਅਮਰੀਕੀ ਹੋਮਲੈਂਡ ਵਿਭਾਗ ਨੇ ਸਪਸ਼ਟ ਕੀਤਾ ਕਿ ਇਸ ਮੁਹਿੰਮ ਵਿੱਚ ਵਰਤਿਆ ਗਿਆ ਨਾਂ ਤੇ ਗ੍ਰਾਫਿਕ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ, ਸਗੋਂ ਫਲੋਰੀਡਾ ਵਿੱਚ ਸੜਕ ਹਾਦਸੇ ਅਤੇ ਗੈਰ ਕਾਨੂੰਨੀ ਟਰੱਕ ਡਰਾਈਵਿੰਗ ਦੇ ਮਾਮਲੇ ਵਿੱਚ ਫਸੇ ਹਰਜਿੰਦਰ ਸਿੰਘ ਨਾਲ ਜੁੜਿਆ ਹੋਇਆ ਸੀ। ਪ੍ਰਸ਼ਾਸਨ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਇਹ ਪੋਸਟਰ ਤੇ ਇਸ ਨਾਲ ਜੁੜੀ ਸਮੱਗਰੀ ਹਰਜਿੰਦਰ ਸਿੰਘ ਦੇ ਕੇਸ ਦੇ ਆਧਾਰ ਉੱਤੇ ਤਿਆਰ ਕੀਤੀ ਗਈ ਸੀ। ਇਸ ਪੋਸਟਰ ਨੂੰ ਲੈ ਕੇ ਅਮਰੀਕੀ ਸਿਆਸਤ ਵਿੱਚ ਵੀ ਤਿੱਖੀ ਬਹਿਸ ਛਿੜ ਗਈ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇਸ ਪੋਸਟਰ ਨੂੰ ਸਿੱਖ ਭਾਈਚਾਰੇ ਵਿਰੁੱਧ ਨਸਲੀ ਪ੍ਰੋਪੇਗੈਂਡਾ ਦੱਸਦਿਆਂ ਸਖ਼ਤ ਨਿੰਦਾ ਕੀਤੀ ਹੈ। ਇਸ ਦਰਮਿਆਨ ਵੱਖ ਵੱਖ ਜਥੇਬੰਦੀਆਂ ਦਾ ਵੀ ਕਹਿਣਾ ਹੈ ਕਿ ਭਾਵੇਂ ਅਮਰੀਕਾ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ, ਪਰ ਇਸ ਤਰ੍ਹਾਂ ਦੇ ਪੋਸਟਰ ਜਾਰੀ ਕਰਨਾ ਲੱਖਾਂ ਬੇਕਸੂਰ ਲੋਕਾਂ ਲਈ ਅਸੁਰੱਖਿਆ ਦਾ ਮਾਹੌਲ ਪੈਦਾ ਕਰਦਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਨਵੇਂ ਵਿਦਿਅਕ ਸੈਸ਼ਨ ਲਈ MA ਹਿਸਟਰੀ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਵਿਸ਼ਿਆਂ ਨੂੰ ਹਟਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਇਸ ਸੰਬੰਧੀ ਮਾਮਲਾ ਉਜਾਗਰ ਕੀਤਾ ਗਿਆ ਅਤੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਸੌਂਪਿਆ ਗਿਆ। ਸੱਥ ਦੇ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਹਰ ਸਿਲੇਬਸ ਵਿੱਚ ਹੁਣ ਤੱਕ ਸਿੱਖ ਧਰਮ ਦੇ ਇਤਿਹਾਸ, ਸਿੱਖ ਸੰਸਥਾਵਾਂ ਅਤੇ ਪੰਜਾਬ ਦੇ ਇਤਿਹਾਸ ਨਾਲ ਮਹੱਤਵਪੂਰਨ ਹਿੱਸੇ ਸ਼ਾਮਲ ਹੁੰਦੇ ਰਹੇ ਨੇ, ਜਿਨ੍ਹਾਂ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਮਿਸਲਾਂ ਅਤੇ ਪੰਜਾਬ ਦੇ ਇਤਿਹਾਸ ਦੇ ਵੱਖ ਵੱਖ ਮਹੱਤਵਪੂਰਨ ਪੜਾਅ 1966 ਤੱਕ ਸ਼ਾਮਲ ਸਨ, ਜੋ ਕਿ ਲਾਜ਼ਮੀ ਸਨ। ਪਰ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ MA ਹਿਸਟਰੀ ਦੇ ਸਿਲੇਬਸ ਵਿੱਚੋਂ ਇਹਨਾਂ ਚੀਜ਼ਾਂ ਨੂੰ ਲਾਂਭੇ ਕੀਤਾ ਗਿਆ। ਵਿਦਿਆਰਥੀਆਂ ਨੇ ਇਸ ਸੰਬੰਧੀ ਮੰਗ ਪੱਤਰ ਸੌਂਪ ਦਿੱਤਾ ਤੇ ਕਿਹਾ ਕਿ ਜੇਕਰ ਇਹਨਾਂ ਵਿਸ਼ਿਆਂ ਨੂੰ ਦੁਬਾਰਾ ਸ਼ਾਮਿਲ ਨਹੀਂ ਕੀਤਾ ਜਾਂਦਾ ਤਾਂ ਵਿਦਿਆਰਥੀ ਜਥੇਬੰਦੀ ਸੱਥ ਇੱਕ ਵੱਡਾ ਸੰਘਰਸ਼ ਉਲੀਕੇਗੀ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਿਲੇਬਸ ਵਿੱਚ ਮੁੜ ਸੋਧ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਹੈ, ਜਿਸ ਦੌਰਾਨ ਪੁਰਾਣੇ ਸਿਲੇਬਸ ਵਿੱਚ ਸਿੱਖ ਅਤੇ ਪੰਜਾਬ ਇਤਿਹਾਸ ਨਾਲ ਸੰਬੰਧਿਤ ਵਿਸ਼ਿਆਂ ਨੂੰ ਮੁੜ ਸ਼ਾਮਿਲ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਪਰ ਇਹਨਾਂ ਨੂੰ ਹਟਾਏ ਜਾਣਾ ਆਪਣੇ ਆਪ ਵਿੱਚ ਕਾਫੀ ਹੈਰਾਨ ਵਾਲੀ ਕਰਨ ਵਾਲੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਲ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ SIT ਦੇ ਅੱਗੇ ਪੇਸ਼ ਨਹੀਂ ਹੋਏ। ਬਾਦਲ ਨੂੰ SIT ਮੂਹਰੇ ਪੇਸ਼ ਹੋਣ ਲਈ ਸਮਨ ਭੇਜੇ ਗਏ ਸਨ, ਪਰ ਉਹਨਾਂ ਵੱਲੋਂ ਪਰਮਬੰਦ ਸਿੰਘ ਰੋਮਾਣਾ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ SIT ਅਧਿਕਾਰੀਆਂ ਨੂੰ ਮਿਲੇ ਅਤੇ ਸੁਖਬੀਰ ਬਾਦਲ ਦੀ ਖਰਾਬ ਸਿਹਤ ਦਾ ਕਾਰਨ ਦੱਸਦੇ ਹੋਏ ਪੇਸ਼ ਨਾ ਹੋ ਸਕਣ ਦੀ ਗੱਲ ਆਖੀ। ਇਸ ਤੋਂ ਇਲਾਵਾ ਸੁਖਬੀਰ ਬਾਦਲ ਵੱਲੋਂ ਸੂਬੇ ਭਰ ਵਿੱਚ ਪਬਲਿਕ ਰੈਲੀਆਂ ਤੇ ਲੋਕ ਸੰਪਰਕ ਪ੍ਰੋਗਰਾਮਾਂ ਦੇ ਵੇਰਵਿਆਂ ਦਾ ਹਵਾਲਾ ਦਿੰਦਿਆਂ 30 ਸਤੰਬਰ ਤੱਕ ਦਾ ਸਮਾਂ ਮੰਗਿਆ ਗਿਆ। ਉਧਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਜਾਣ ਬੁੱਝ ਕੇ SIT ਦੇ ਅੱਗੇ ਪੇਸ਼ ਨਹੀਂ ਹੋ ਰਹੇ। ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਾਜਪਾ ਤੇ ਅਕਾਲੀ ਦਲ ਵਿਚਕਾਰ ਸਮਝੌਤਾ ਹੋ ਰਿਹਾ ਤੇ ਭਾਜਪਾ ਨੇ ਹੀ ਬਾਦਲ ਨੂੰ ਸਿਆਸੀ ਸੁਰੱਖਿਆ ਦਾ ਭਰੋਸਾ ਦੇ ਕੇ ਪੇਸ਼ ਨਾ ਹੋਣ ਦੀ ਸਲਾਹ ਦਿੱਤੀ ਹੈ ਤੇ ਆਮ ਆਦਮੀ ਪਾਰਟੀ ਦਾ ਇਹ ਦਾਅਵਾ ਹੈ ਕਿ ਭਾਜਪਾ ਵੱਲੋਂ ਸੁਖਬੀਰ ਬਾਦਲ ਨੂੰ ਬਚਾਇਆ ਜਾ ਰਿਹਾ ਹੈ। ਪੰਜਾਬ ਤੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਕੇਂਦਰ ਮਨਾਲੀ ਜਾਣਾ ਹੋਰ ਸੌਖਾ ਹੋ ਗਿਆ। ਕੀਰਤਪੁਰ ਮਨਾਲੀ 4-lane ਮਾਰਗ ਉੱਤੇ ਮੰਡੀ ਅਤੇ ਕੁੱਲੂ ਵਿਚਕਾਰ ਪੈਂਦੇ ਰਾਹ ਉੱਪਰ 2 ਨਵੀਆਂ ਸੁਰੰਗਾਂ ਆਮ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤੀਆਂ ਗਈਆਂ ਨੇ। ਇਹਨਾਂ ਦੇ ਸ਼ੁਰੂ ਹੋਣ ਨਾਲ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਦੇਸ਼ ਭਰ ਤੋਂ ਮਨਾਲੀ ਆਉਣ ਵਾਲੇ ਲੱਖਾਂ ਲੋਕਾਂ ਨੂੰ ਟ੍ਰੈਫਿਕ ਜੈਮ ਅਤੇ ਲੈਂਡ ਸਲਾਈਡ ਦਾ ਗੰਭੀਰ ਖਤਰਿਆਂ ਤੋਂ ਰਾਹਤ ਮਿਲੇਗੀ। ਇਹਨਾਂ ਦੋਹਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਮੰਡੀ ਤੋਂ ਕੁੱਲੂ ਵਿਚਕਾਰ ਯਾਤਰਾ ਦਾ ਸਮਾਂ ਜੋ 2 ਘੰਟੇ ਹੁੰਦਾ ਸੀ ਹੁਣ ਘੱਟ ਕੇ 1 ਘੰਟਾ ਰਹਿ ਜਾਵੇਗਾ। ਪੰਜਾਬ ਵਿੱਚ ਮਿਲਾਵਟਖੋਰੀ ਦਾ ਇੱਕ ਬਹੁਤ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ। ਕੋਟਕਪੁਰਾ ਦੇ ਸਿਹਤ ਵਿਭਾਗ ਨੇ ਇੱਕ ਸੂਚਨਾ ਉੱਤੇ ਕਾਰਵਾਈ ਕਰਦਿਆਂ ਲਗਭਗ 22,000 ਲੀਟਰ ਸ਼ੱਕੀ ਦੇਸੀ ਘਿਓ ਲੈ ਕੇ ਜਾ ਰਹੇ ਇੱਕ ਟੈਂਕਰ ਨੂੰ ਜ਼ਬਤ ਕੀਤਾ ਹੈ। ਇਹ ਟੈਂਕਰ ਗ੍ਰੇਟਰ ਨੋਇਡਾ ਤੋਂ ਆਇਆ ਸੀ ਅਤੇ ਕੋਟਕਪੁਰਾ ਵਿੱਚ ਫਰੀਦਕੋਟ ਰੋਡ ਤੇ ਸਥਿਤ ਦੇਸੀ ਘਿਓ ਦੀ ਫੈਕਟਰੀ ਵਿੱਚ ਸਪਲਾਈ ਲਈ ਜਾ ਰਿਹਾ ਸੀ। ਇਸ ਸੰਬੰਧੀ ਜਾਣਕਾਰੀ ਮਿਲਣ ਉੱਤੇ ਫੂਡ ਵਿਭਾਗ ਦੀ ਟੀਮ ਵੱਲੋਂ ਚੈਕਿੰਗ ਕੀਤੀ ਗਈ ਅਤੇ ਇਸ ਟੈਂਕਰ ਵਿੱਚ ਮੌਜੂਦ ਇੰਨੀ ਵੱਡੀ ਮਾਤਰਾ ਵਿੱਚ ਘਿਓ ਦੇ ਸੈਂਪਲ ਲਏ ਗਏ ਤੇ ਲੈਬ ਵਿੱਚ ਜਾਂਚ ਲਈ ਭੇਜੇ ਗਏ ਨੇ। ਫੂਡ ਸੇਫਟੀ ਵਿਭਾਗ ਦਾ ਕਹਿਣਾ ਹੈ ਕਿ 22,000 ਲੀਟਰ ਸ਼ੱਕੀ ਦੇਸੀ ਘਿਓ ਸੀ ਜਿਸ ਦੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਟੈਂਕਰ ਇਸ ਸਮੇਂ ਵਿਭਾਗ ਦੀ ਹਿਰਾਸਤ ਵਿੱਚ ਹੈ। ਵੱਡਾ ਸਵਾਲ ਇਹ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਇਹ ਦੇਸੀ ਘਿਓ ਕਿੱਥੇ ਕਿੱਥੇ ਜਾਣਾ ਸੀ ਅਤੇ ਲੋਕਾਂ ਦੀ ਸਿਹਤ ਨਾਲ ਕਿੰਨਾ ਖਿਲਵਾੜ ਕਰ ਸਕਦਾ ਸੀ। ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਸ਼ੇ ਵਿਰੁੱਧ ਇੱਕ ਆਪਣੇ ਪੱਧਰ ਉੱਤੇ ਵੱਡੀ ਮੁਹਿੰਮ 18 ਸਤੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਦਾ ਨਾਂ ਭਾਜਪਾ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਰੱਖਿਆ ਗਿਆ। ਇਸ ਦਾ ਐਲਾਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ ਅਤੇ ਕਿਹਾ ਕਿ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦੀ ਹੋਈ ਇਹ ਯਾਤਰਾ ਕੁੱਲ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਭਾਰਤੀ ਸਮੇਂ ਮੁਤਾਬਕ 12 ਸਤੰਬਰ ਦੇ ਦਿਨ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਸਮਾਗਮ ਹੋ ਰਹੇ ਨੇ। ਪ੍ਰਮੁੱਖ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਰਾਤ ਨੂੰ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਹੋਵੇਗੀ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਬਦ ਵਿਚਾਰ ਕੀਰਤਨ ਸਮਾਗਮ ਵੀ ਹੋਵੇਗਾ ਅਤੇ ਪੁਰਾਤਨ ਰਵਾਇਤ ਮੁਤਾਬਕ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜਿੱਥੇ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਚੱਲ ਰਹੇ ਨੇ ਉੱਥੇ ਭੋਗ ਪੈਣ ਉਪਰੰਤ ਨਗਰ ਕੀਰਤਨ ਵੀ ਸਜਾਇਆ ਜਾਵੇਗਾ। ਅੱਜ ਦਾ ਹੀ ਦਿਨ 12 ਸਤੰਬਰ ਦਾ ਦਿਨ ਸਾਰਾ ਗੜੀ ਦੇ ਸ਼ਹੀਦਾਂ ਦੀ ਯਾਦ ਦਾ ਵੀ, ਜਿਹਨਾਂ ਨੇ ਉਸ ਸਮੇਂ ਮਹਾਨ ਬਹਾਦਰੀ ਦਾ ਪ੍ਰਗਟਾਵਾ ਕੀਤਾ ਸੀ ਅਤੇ ਸਾਰਾ ਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਵੀ ਅੱਜ ਵੱਖ ਵੱਖ ਥਾਈਂ ਸਮਾਗਮ ਹੋ ਰਹੇ ਨੇ। ਇਸ ਦਰਮਿਆਨ ਗੱਲ ਇਹ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਫਿਰੋਜ਼ਪੁਰ ਵਿਖੇ ਸਾਰਾ ਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਜੋ ਯਾਦਗਾਰ ਬਣਾਈ ਗਈ ਸੀ, ਵਿਰਾਸਤ ਬਣਾਈ ਗਈ ਸੀ, ਉਹ ਹਾਲੇ ਵੀ ਅਣਗੌਲੀ ਹੈ ਤੇ ਉਸਦੀ ਦੇਖਭਾਲ ਜਿੰਨੀ ਹੋਣੀ ਚਾਹੀਦੀ ਸੀ ਓਨੀ ਨਹੀਂ ਹੋ ਰਹੀ। ਖਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਵੀ ਸੰਖੇਪ ਤੌਰ ਤੇ ਤੁਹਾਨੂੰ ਸੁਣਾਉਂਦੇ ਹਾਂ। ਬ੍ਰਿਕਸ ਸੰਮੇਲਨ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਵੱਡੇ ਆਗੂ ਭਾਰਤ ਪਹੁੰਚਣੇ ਸ਼ੁਰੂ ਹੋ ਗਏ ਨੇ। ਲੰਘੇ ਕੱਲ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਦੁਵੱਲੀ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕੀਅਨ ਵੀ ਦਿੱਲੀ ਪਹੁੰਚੇ ਹੋਏ ਨੇ। ਦਿੱਲੀ ਵਿਖੇ ਪਿਛਲੇ ਦਿਨ ਜੋ ਇਮਾਰਤ ਡਿੱਗ ਗਈ ਸੀ ਜਿਸ ਵਿੱਚ ਕਈ ਲੋਕਾਂ ਦੀ ਜਾਨ ਗਈ ਸੀ, ਉਸ ਤੇ ਫਰਾਰ ਚੱਲ ਰਹੇ ਸੰਚਾਲਕ ਨੇ ਆਤਮ ਸਮਰਪਣ ਕਰ ਦਿੱਤਾ ਹੈ। ਪਾਕਿਸਤਾਨ ਵੱਲੋਂ 92 ਤੋਂ ਵੱਧ ਸਿੱਖ ਸ਼ਰਧਾਲੂ ਜੋ ਕਿ ਭਾਰਤ ਆਉਣੇ ਸੀ ਉਹਨਾਂ ਨੂੰ ਐਨ ਮੌਕੇ ਉੱਤੇ ਰੋਕ ਦਿੱਤਾ ਗਿਆ ਤੇ ਦੱਸਿਆ ਗਿਆ ਕਿ NOC ਦੀ ਜ਼ਰੂਰਤ ਕਾਰਨ ਉਹਨਾਂ ਨੂੰ ਫੈਸਲਾਬਾਦ ਏਅਰਪੋਰਟ ਉੱਤੇ ਰੋਕ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਨੂੰ ਲੈ ਕੇ ਪਾਕਿਸਤਾਨ ਦੇ ਕੋਲ ਸਖ਼ਤ ਇਤਰਾਜ਼ ਜਤਾਇਆ ਹੈ। ਪੰਜਾਬ ਵਿੱਚ ਸਵਾਈਨ ਫਲੂ ਦੇ ਮਾਮਲੇ ਇੱਕ ਵਾਰ ਫਿਰ ਵੱਧਦੇ ਹੋਏ ਵਿਖਾਈ ਦਿੱਤੇ ਨੇ। 1723 ਸ਼ੱਕੀਆਂ ਦੇ ਵਿੱਚੋਂ 281 ਪੋਜ਼ਿਟਿਵ ਕੇਸ ਦਰਜ ਹੋਏ ਨੇ। ਪਿਛਲੇ ਸਾਲ ਸਤੰਬਰ ਤੱਕ ਸਿਰਫ 7 ਮਾਮਲੇ ਦਰਜ ਹੋਏ ਸਨ। ਇਸ ਦਰਮਿਆਨ ਗਰਮੀ ਦਾ ਕਹਿਰ ਪਹਿਲਾਂ ਵਾਂਗ ਬਰਕਰਾਰ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 6477066640 6747706 4640
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਰੈਫਰਿਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਿਸ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ ਬੈਸਟ ਡੀਲ and best gifts 905-805-3000 Mississauga Dream Home Appliances
4: Auto ate home insurance te vadde kharchiyan to ho pareshan ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ ਡੈਨ ਫੂਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 ਆਲ ਸਟੇਟ ਇੰਸ਼ੋਰੈਂਸ ਤੁਹਾਡੀ ਸੁਰੱਖਿਆ ਤੁਹਾਡੀ ਬੱਚਤ
5: Pizza to go, best pizza in the town, pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo, sun ke aaya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ਇੱਕੋ ਇੱਕ ਨਾਮ ਯਾਦ ਰੱਖੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

ਬ੍ਰੈਂਪਟਨ ਵਾਲਿਓ ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 4373150701।

ਰੇਡੀਓ ਡਾਂਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਆਰ ਜੇ ਗੈਵੀ ਵੱਲੋਂ ਪਿਆਰ ਭਰੀ ਜੀ ਆਇਆਂ ਨੂੰ ਅੱਜ ਦੀ ਇੱਕ ਖੂਬਸੂਰਤ ਸ਼ਾਮ ਦਾ ਆਨੰਦ ਮਾਣ ਰਹੇ ਹੋ। ਆਈ ਹੋਪ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ। ਸਟੂਡੀਓ ਦਾ ਨੰਬਰ ਹੈ ਜੀ 9056733337, ਜਿਹਦੇ 'ਤੇ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਕਰਨੀਆਂ ਨੇ, ਅਤੇ ਜੁੜੇ ਰਹੋ ਸਾਡੇ ਨਾਲ AM 530 'ਤੇ ਰੇਡੀਓ ਉਡਾਨ ਨਾਲ।

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਸੋ ਸਟੂਡੀਓ ਦਾ ਨੰਬਰ ਹੈ ਜੀ 905-673-3337 905-673-3337। ਅੱਜ ਆਪਾਂ ਗੱਲ ਕਰਦੇ ਹਾਂ ਆਪਣੇ ਬਚਪਨ ਦੀ, ਅੱਜ ਆਪਾਂ ਗੱਲ ਕਰਦੇ ਹਾਂ ਕੁਝ ਉੱਦਾਂ ਦੇ ਕੰਮਾਂ ਦੀ ਜਿਹਨਾਂ ਨੂੰ ਆਪਾਂ ਸ਼ਰਾਰਤਾਂ ਵੀ ਕਹਿ ਦਿੰਦੇ ਹਾਂ ਜਾਂ ਆਪਾਂ ਨੂੰ ਪੁੱਠੇ ਕੰਮ ਵੀ ਕਹਿ ਦਿੰਦੇ ਹਾਂ। ਆਪਾਂ ਅਕਸਰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਇੱਦਾਂ ਦੇ ਕਰ ਦਿੰਦੇ ਹਾਂ ਜਾਣੇ ਅਣਜਾਣੇ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਬਾਅਦ 'ਚ ਕਹਿ ਦਿੰਦੇ ਹਾਂ ਉਹ ਇਹ ਤਾਂ ਮੈਂ ਪੁੱਠਾ ਪੰਗਾ ਹੀ ਲੈ ਲਿਆ। ਤਾਂ ਜੇ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਐਸੇ ਕੁਝ ਗੀਤ ਨੇ ਜਾਂ ਐਸਾ ਕੁਝ ਕਿੱਸਾ ਵਾ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਜੀ। ਅਤੇ 905-673-3337। ਉਸ ਤੋਂ ਪਹਿਲਾਂ ਆਪਾਂ ਇੱਕ ਪਿਆਰਾ ਜਿਹਾ ਗਾਣਾ ਸੁਣ ਲਈਏ।

0: ਸੋ ਇਹ ਸੀ ਜੀ ਇੱਕ ਖੂਬਸੂਰਤ ਗੀਤ ਐਮੀ ਵਿਰਕ ਦੀ ਆਵਾਜ਼ ਵਿੱਚ। ਤਾਂ ਸਟੂਡੀਓ ਦਾ ਨੰਬਰ ਹੈ 905-6735-3337-905-6773-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337-3337 ਆਪਾਂ ਬਚਪਨ ਦੇ ਵਿੱਚ ਕਰਦੇ ਰਹੇ ਜਾਂ ਅੱਜ ਵੀ ਕਈ ਵਾਰ ਆਪਾਂ ਇੱਦਾਂ ਦੇ ਕੰਮ ਕਰ ਦਿੰਦੇ ਹਾਂ ਜਿਹੜੇ ਸਾਨੂੰ ਲੱਗਦਾ ਵੀ ਇਹ ਤਾਂ ਯਾਰ ਮੈਂ ਪੁੱਠਾ ਪੰਗਾ ਹੀ ਲੈ ਲਿਆ। ਜੇ ਤੁਹਾਡੀ ਵੀ ਜ਼ਿੰਦਗੀ 'ਚ ਇੱਦਾਂ ਦਾ ਕੋਈ ਹੈਗਾ ਤਾਂ ਲਾਓ ਫਿਰ ਸਟੂਡੀਓ ਦਾ ਨੰਬਰ 9056733337। ਸਭ ਤੋਂ ਪਹਿਲਾਂ ਤਾਂ ਮੈਂ ਪ੍ਰਭ ਜੀ ਨੂੰ ਪੁੱਛਦਾ ਵੀ ਪ੍ਰਭ ਜੀ ਤੁਸੀਂ ਕਦੇ ਪੁੱਠਾ ਪੰਗਾ ਲਿਆ ਕੋਈ?
1: ਜੀ ਬਿਲਕੁਲ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਜੁੜੇ ਹੋਏ ਸਾਰੇ ਸੋਚਿਆਂ ਨੂੰ ਪਿਆਰ ਸਤਿਕਾਰ ਅਦਬ, ਤੇ ਮੈਨੂੰ ਲੱਗਦਾ ਜਦੋਂ ਵੀ 9 ਵੱਜਦੇ ਆ ਤੇ ਫਿਰ ਉਸ ਟਾਈਮ ਸਾਰਿਆਂ ਸੋਚਿਆਂ ਨੂੰ ਇਹ ਹੁੰਦਾ ਕਿ ਕੁਛ ਨਾ ਕੁਛ ਨਵਾਂ, ਇੱਕ ਨਵੀਂ ਉਡਾਨ ਰੇਡੀਓ ਉਡਾਨ ਨਾਲ ਜੁੜ ਚੁੱਕੇ ਸਰੋਤੇ ਭਰਦੇ ਆ ਸਾਡੇ ਨਾਲ। ਸੋ ਬਹੁਤ ਹੀ ਖੂਬਸੂਰਤ ਸਾਥ ਸਾਡਾ ਥੋੜਾ ਸਾਡਾ 10 ਵਜੇ ਤੱਕ ਰਹਿਣ ਵਾਲਾ ਆ, ਬੜੀਆਂ ਹੀ ਖੂਬਸੂਰਤ ਗੱਲਾਂ ਬਾਤਾਂ ਹੋਣਗੀਆਂ। ਔਰ ਨਾਲ ਦੀ ਨਾਲ ਗੁਮਨਾਮ ਪੁੱਠੇ ਪੰਗਿਆਂ ਦੀ ਗੱਲ ਕੀਤੀ ਆ, ਮੈਨੂੰ ਲੱਗਦਾ ਅੱਜ ਤੱਕ ਆਪਾਂ ਨੂੰ ਸਾਰੇ ਯਾਦ ਆ। ਔਰ ਗੁਮਨਾਮ ਮੈਨੂੰ ਲੱਗਦਾ ਕਿ ਪੁੱਠੇ ਪੰਗਿਆਂ ਤੋਂ ਬਾਅਦ ਮੈਂ ਦੱਸਾਂ ਕਿ ਜਿਹੜੇ ਬਚਪਨ ਦੇ ਵਿੱਚ ਲਾਂਭੇ ਆਉਂਦੇ ਸੀਗੇ ਇਹਨਾਂ ਪੁੱਠਿਆਂ ਪੰਗਿਆਂ ਕਰਕੇ, ਉਹ ਲਾਂਭੇ ਵੀ ਸਭ ਨੂੰ ਯਾਦ ਆ ਕਿ ਕਈ ਵਾਰ ਬਹੁਤ ਵੱਖ ਵੱਖ ਤਰ੍ਹਾਂ ਦੀਆਂ ਸ਼ਰਾਰਤਾਂ ਆਪਾਂ ਕਰਦੇ ਸੀਗੇ ਤੇ ਫਿਰ ਆਂਢ ਗੁਆਂਢ ਪਿੰਡ ਵਾਲੇ ਬਹੁਤੇ ਤਾਂ ਨਾਨਕੇ ਪਿੰਡ ਜਾ ਕੇ ਬੜੀਆਂ ਸ਼ਰਾਰਤਾਂ ਕਰਦੇ ਸੀ, ਬਹੁਤ ਸਾਰੇ ਲਾਂਭੇ ਆਉਂਦੇ ਸੀ। ਤੂੰ ਮੈਨੂੰ ਤੁਸੀਂ ਦੱਸੋ ਗੁਮਨਾਮ, ਤੁਹਾਡਾ ਕਦੀ ਲਾਂਭਾ ਆਇਆ ਬਚਪਨ ਦੇ ਵਿੱਚ ਤੇ ਕਿਹੜੀ ਸ਼ਰਾਰਤ ਕਰਕੇ ਲਾਂਭਾ ਆਇਆ ਉਹ ਦੱਸੋ।

0: ਫਾਦਰ ਸਾਹਿਬ ਘਰੇ ਨਹੀਂ ਹੁੰਦੇ ਸੀ।
1: ਸ਼ਰਾਰਤ ਕੀਤੀ, ਕਿਸੇ ਦੇ ਫਲ ਫਰੂਟ ਤੋੜ ਲੈਣੇ, ਉਦੋਂ ਬੇਰ ਹੁੰਦੇ ਸੀ ਬਹੁਤੇ, ਜਾਂ ਕਿਸੇ ਦੇ ਹੋਰ ਫਲਾਂ ਦਾ ਦਰਖਤ, ਉਦੋਂ ਇਹ ਵੀ ਏਦਾਂ ਦਾ ਵੀ ਬੜਾ ਕੁਛ ਹੁੰਦਾ ਸੀ ਕਿ ਕਿਸੇ ਦਾ ਕੁਛ ਖੇਤ ਜਾ ਕੇ ਨੁਕਸਾਨ ਕਰਨਾ ਹਨਾ, ਜਾਂ ਤੁਸੀਂ ਪਿੰਡ ਦੇ ਵਿੱਚ ਬਹੁਤ ਸਾਰੇ ਐਸੇ ਸੀ ਕਿਸੇ ਦੇ ਘੜੇ ਤੋੜਦੇ ਨੇ ਜਾਂ ਵਟਐਵਰ ਸਮਥਿੰਗ ਲਾਈਕ ਦੈਟ। ਸੋ ਸਾਡੇ ਆਂਢ ਗੁਆਂਢ ਇੱਕ ਬੀਬੀ ਹੁੰਦੀ ਸੀ, ਉਹ ਵਿਚਾਰੀ ਪਾਥੀਆਂ ਪਾਤੀ ਸੀ, ਅਸੀਂ ਕ੍ਰਿਕਟ ਖੇਡਦੇ ਸੀ ਤੇ ਹਮੇਸ਼ਾ ਹੀ ਸਾਡੀ ਬਾਲ ਉਧਰ ਚਲੇ ਜਾਣੀ ਤੇ ਭੱਜ ਕੇ ਲੰਘਣਾ ਜਦੋਂ ਉਹਦੇ ਵਿਚਾਰੀ ਦੀ ਸਾਰੀ ਮਿਹਨਤ। ਅੱਜ ਕਈ ਵਾਰੀ ਸੋਚਿਆ ਕਿ ਕਿੰਨੀ ਮਿਹਨਤ ਲੱਗਦੀ ਹੈ ਨਾ,
0: ਬਿਲਕੁਲ
1: ਉਹਦੀਆਂ ਸਾਰੀਆਂ ਪਾਥੀਆਂ ਟੁੱਟ ਜਾਣੀਆਂ ਤੇ ਫਿਰ ਉਹਨੇ ਸਾਡੇ ਡੰਡੇ ਲੈ ਕੇ ਮਗਰ ਵੀ ਪੈਣਾ। ਸੋ ਬੜੇ ਇਸ ਤਰ੍ਹਾਂ ਦੇ ਬੜੇ ਕਿਊਟ ਜੇ ਤੇ ਉਹ ਬਚਪਨ ਦੇ ਵਿੱਚ ਕਈ ਵਾਰੀ ਜਾਣ ਬੁੱਝ ਕੇ ਵੀ ਨੀ ਤੁਸੀਂ ਕਰਦੇ ਸੀ, ਔਰ ਕਈ ਵਾਰੀ ਜਾਣ ਬੁੱਝ ਕੇ ਵੀ ਤੁਸੀਂ ਤੰਗ ਕਰਦੇ ਸੀ। ਸੋ ਐਸੇ ਤੁਹਾਨੂੰ ਕੋਈ ਐਸਾ ਕੋਈ ਲਾਮਾ ਯਾਦ ਹੋਵੇ, ਤੁਹਾਨੂੰ ਕੋਈ ਬਚਪਨ ਦੀ ਐਸੀ ਸ਼ਰਾਰਤ ਯਾਦ ਹੋਵੇ ਤੇ ਅੱਜ ਫਿਰ ਬਚਪਨ ਦੀਆਂ ਸ਼ਰਾਰਤਾਂ ਤੇ ਲਾਮੇ ਤੇ ਪੁੱਠੇ ਪੰਗਿਆਂ ਨੂੰ ਯਾਦ ਕਰਦੇ ਹਾਂ। 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਗੁਮਨਾਮ, ਕਾਲਸ ਵੀ ਲਵਾਂਗੇ ਤੇ ਨਾਲ ਦੀ ਨਾਲ ਅਸੀਂ ਇਹ ਵੀ ਕਵਾਂਗੇ ਕਿ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਆ। ਸੋ ਫੈਸ਼ਨ ਆਈ ਕਿਊ ਦੀ ਕਿਸੇ ਵੀ ਲੋਕੇਸ਼ਨ ਤੇ ਜਾਣਾ ਤੁਸੀਂ ਗੂਗਲ ਕਰ ਲਿਓ, ਕਿਉਂਕਿ ਪੰਜਾਬੀ ਭਾਈਚਾਰੇ ਦਾ ਜਦੋਂ ਕਹਿੰਦੇ ਆ ਏਸ਼ੀਅਨ ਭਾਈਚਾਰੇ ਦਾ, ਕੁੜਤੇ ਪਜਾਮੇ ਜਾਂ ਸ਼ੇਰਵਾਨੀਆਂ ਦੀ ਗੱਲ ਹੋਵੇ, ਲਹਿੰਗੇ ਗਰਾਰੇ ਸ਼ਰਾਰੇ ਭੈਣਾਂ ਵਾਸਤੇ ਸੂਟ, ਅਮੇਜ਼ਿੰਗ ਡੀਲਾਂ ਆਲਵੇਜ਼ ਲੱਗੀਆਂ ਰਹਿੰਦੀਆਂ। ਸੋ ਫੈਸ਼ਨ ਆਈ ਕਿਊ ਦੇ ਇੱਕ ਗੇੜਾ ਆਪਣੀ ਨੇੜੇ ਵਾਲੀ ਲੋਕੇਸ਼ਨ ਤੇ ਜ਼ਰੂਰ ਲਾ ਕੇ ਆਉਣਾ, ਫੈਸ਼ਨ ਆਈ ਕਿਊ। ਸੋ ਹੁਣ ਕਰੀਏ ਆਪਾਂ ਬਹਾਨਿਆਂ ਦੀ ਗੱਲ। ਗੁਮਨਾਮ, ਵੈਸੇ ਸ਼ਰਾਰਤਾਂ ਹੁੰਦੀਆਂ ਕਿਹੜੀਆਂ ਕਿਹੜੀਆਂ ਸੀ?
0: ਸ਼ਰਾਰਤਾਂ ਜੀ ਬਹੁਤ ਤਰ੍ਹਾਂ ਦੀ ਹੁੰਦੇ, ਜੇ ਆਪਾਂ ਇਹਦੇ 'ਚ ਜਾਣ ਲੱਗੀਏ ਡੀਪਲੀ ਤਾਂ ਬਹੁਤ ਸ਼ਰਾਰਤਾਂ ਨੇ। ਬਹੁਤ ਸ਼ਰਾਰਤਾਂ ਜਿਵੇਂ ਕਿਸੇ ਦੀ ਕੋਈ ਚੀਜ਼ ਲੁਕੋ ਦੇਣੀ, ਉਹਨੇ ਲੱਭੀ ਜਾਣਾ। ਇੱਕ ਸ਼ਰਾਰਤਾਂ ਮੈਨੂੰ ਹੁਣ ਇਹ ਵੀ ਯਾਦ ਆ ਗਿਆ ਕਿ ਉਹ ਰਸਮ ਹੀ ਬਣ ਗਈ, ਜਿਵੇਂ ਵਿਆਹ ਦੇ ਵਿੱਚ ਸਾਲੀਆਂ ਜੀਜਾ ਸਾਹਿਬ ਜੀ ਦੀਆਂ ਆਪਣੀ ਉਹ ਲੁਕਾਉਂਦੀਆਂ ਹੁੰਦੀਆਂ ਜੁੱਤੀਆਂ
1: ਜੀ,
0: ਤਾਂ ਉਹ ਵੀ ਇੱਕ ਸ਼ਰਾਰਤ ਹੈ। ਹੌਲੀ ਹੌਲੀ ਦੇਖ ਲਓ ਵੀ
1: ਉਹ ਬਚਪਨ ਦੀ ਨੀ ਨਾ, ਉਹ ਤਾਂ ਫਿਰ ਉਹ ਤਾਂ ਵੱਡੇ ਵਾਲੀ ਆ।
0: ਨਹੀਂ ਪਰ ਉਹ ਸ਼ੁਰੂ ਤਾਂ ਇੱਦਾਂ ਹੀ ਹੋਈ ਸੀ ਜਿਵੇਂ ਅਸੀਂ ਕਿਸੇ ਦੀ ਚੀਜ਼ ਲੁਕਾ ਦਿੰਦੇ।
1: ਹਾਂ ਇਹ ਹੋ ਸਕਦਾ, ਵਾਕਈ ਉਹ ਇੱਕ ਮਿੱਠੀ ਜੀ ਸ਼ਰਾਰਤ ਹੀ ਆ।
0: ਹਾਂਜੀ ਹਾਂਜੀ,
1: ਤੇ ਪਰ ਉਹ ਸ਼ਰਾਰਤ ਮਹਿੰਗੀ ਪੈਂਦੀ ਹੈ, ਦੂਲੇ ਨੂੰ 500 ਦੀ ਜੁੱਤੀ ਦਾ 5000 ਦੇਣਾ ਪੈ ਜਾਂਦਾ ਕਈ ਵਾਰੀ।
0: ਬਿਲਕੁਲ ਜੀ, ਕਈ ਵਾਰ ਤਾਂ ਬਹੁਤ ਮਹਿੰਗਾ ਪੈ ਜਾਂਦਾ ਸੌਦਾ।
1: ਕਈ ਵਾਰੀ ਨੀ, ਮੈਨੂੰ ਲੱਗਦਾ ਕਿ ਉਹ ਮੋਸਟਲੀ ਮਹਿੰਗਾ ਪੈਂਦਾ, ਔਰ ਉਹਦੇ ਵਾਸਤੇ ਪਹਿਲੇ ਲਾੜਾ ਪ੍ਰਪੇਅਰ ਹੋ ਕੇ ਜਾਂਦਾ ਕਿ ਭਾਈ ਇਹਦਾ ਮੈਨੂੰ ਮੁੱਲ ਡਬਲ ਦੇਣਾ ਪੈਣਾ ਆ। ਸੋ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਸੋ ਕਾਲਸ ਦੇ ਲਈ 905-673-3337 905-673-3337 ਤੇ ਗੱਲਾਂ ਬਾਤਾਂ ਹੋਣਗੀਆਂ। ਸੋ 905-673-3337 ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, ਤੇ ਨਾਲ ਦੀ ਨਾਲ ਆਪਾਂ ਫਿਰ ਕਾਲ ਵੀ ਲਈਏ ਸਰੋਤਿਆਂ ਦੀਆਂ, ਤੋ ਮੈਸੇਜ ਸੁਣੀਏ ਵੀ ਆਪਾਂ ਨਾਲ ਦੀ ਨਾਲ ਦੇਣੇ ਸਰੋਤਿਆਂ ਦੇ।
0: ਹਾਂਜੀ ਜ਼ਰੂਰ ਜੀ, ਤਾਂ ਬਹੁਤ ਸਾਰੇ ਆਪਣੇ ਜਿਹੜੇ ਕਾਲਰ ਨੇ ਉਹ ਹੋਲਡ 'ਤੇ ਨੇ, ਪਰ ਮੈਂ ਸੋਚਦਾ ਵੀ ਮੈਨੂੰ ਇੱਕ ਗਾਣਾ ਜੋ ਪਲੇਅ ਕਰ ਦੇਣਾ ਚਾਹੀਦਾ ਤਾਂ ਕਿ ਉਹ ਜਿਹੜੀਆਂ ਸ਼ਰਾਰਤਾਂ ਨੇ ਉਹ ਹੋਰ ਨਿਖਰ ਕੇ ਆਉਣ, ਉਹ ਚੰਗੀ ਤਰ੍ਹਾਂ ਕਲੀਅਰ ਹੋ ਜਾਣ
1: ਜੀ ਜੀ।
0: ਤੋ ਸੁਣਦੇ ਹਾਂ ਜੀ ਇੱਕ ਗਾਣਾ ਸ਼ੈਰੀ ਮਾਨ ਜੀ ਦਾ।
1: ਕਿਆ ਬਾਤ ਹੈ,

0: ਸੋ ਬਚਪਨ ਤਾਂ ਕਰ ਗਿਆ ਝਾਤੀ, ਪਰ ਜਿਹੜੀਆਂ ਸ਼ਰਾਰਤਾਂ ਅਤੇ ਯਾਦਾਂ ਸਾਡੇ ਦਿਲ ਵਿੱਚ ਰਹਿ ਗਈਆਂ ਉਹ ਸਾਰੀ ਉਮਰ ਲਈ ਇੱਕ ਯਾਦ ਬਣ ਗਈਆਂ ਨੇ। ਤਾਂ ਉਹਨਾਂ ਯਾਦਾਂ ਨੂੰ ਤਾਜ਼ਾ ਕਰੀਏ। ਸਟੂਡੀਓ ਦਾ ਨੰਬਰ ਹੈ 9056733337। ਕਿਉਂ ਪ੍ਰਭ ਜੀ?
1: ਜੀ ਬਿਲਕੁਲ ਬਿਲਕੁਲ, ਔਰ ਜੇ ਸਰੋਤੇ ਜੁੜੇ ਹੋਏ ਨੇ ਜ਼ਰੂਰ ਸਰੋਤਿਆਂ ਦੀ ਵੀ ਆਪਾਂ ਰਹਿ ਲੈਂਦੇ ਹਾਂ ਕਿ ਪੁੱਠੇ ਪੰਗੇ, ਵੈਸੇ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਪੁੱਠੇ ਪੰਗੇ ਤੁਹਾਨੂੰ ਯਾਦ ਆ ਗਏ ਹੋਣੇ ਆ, ਪਰ ਉਹਨਾਂ ਪੁੱਠੇ ਪੰਗਿਆਂ ਦੇ ਲਾਮਿਆਂ ਦੀ ਵੀ ਗੱਲ ਕਰ ਰਹੇ ਹਾਂ। ਕਦੀ ਕਿਸੇ ਤੁਹਾਡੇ ਲਏ ਹੋਏ ਪੁੱਠੇ ਪੰਗੇ ਸ਼ਰਾਰਤ ਨੇ ਘਰੇ ਲਾਮਾ ਲੈ ਕੇ ਆਉਂਦਾ ਤੇ ਉਹ ਲਾਮਾ ਮਹਿੰਗਾ ਕਿੰਨਾ ਕੁ ਪਿਆ, ਇਹ ਵੀ ਗੱਲ ਕਰਾਂਗੇ।
0: ਆ ਜਾਓ ਆਪਾਂ ਇੱਕ ਸਰੋਤੇ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਦਾ ਲਾਂਭਾ ਸੁਣਦੇ ਹਾਂ। ਜੀ ਕੁਲਦੀਪ ਸਿੰਘ ਜੀ, ਤੁਸੀਂ ਆਉਂਦੇ ਹੋ?
2: ਸਤਿ ਸ਼੍ਰੀ ਅਕਾਲ ਜੀ ਗੈਬੀ ਸਿੰਘ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
2: ਮੈਂ ਨਾ ਨਵਾਂ ਮਹਾਂ ਤੇ ਨਾਮ ਬਦਲਿਆ ਤੇ ਸਿੰਧੂ ਸਾਹਿਬ ਫਿਰ ਨਾਮ ਪੁਰਾਣਾ ਲਈ ਜਾਂਦੇ ਆ।
0: ਕੋਈ ਗੱਲ ਨੀ ਜੀ, ਹੌਲੀ ਹੌਲੀ ਆਦਤਾਂ ਜਿਹੜੀਆਂ ਉਹ ਹੌਲੀ ਹੌਲੀ ਜਾਂਦੀਆਂ ਤੇ ਹੌਲੀ ਹੌਲੀ ਨਾਮ ਵੀ ਚੇਂਜ ਹੋਜੂਗਾ, ਸੁਭਾਅ ਵੀ ਚੇਂਜ ਹੋਜੂਗਾ।
2: ਬਚਪਨ ਨੂੰ ਛੇੜਿਆ ਤੁਸੀਂ ਅੱਜ? ਹੈ ਬਚਪਨ ਦੀਆਂ ਗੱਲਾਂ ਬਾਤਾਂ
0: ਅੱਜ ਬਚਪਨ ਛੇੜਿਆ ਜੀ। ਤੁਸੀਂ ਦੱਸੋ ਕੋਈ ਲਾਂਭਾ, ਕੋਈ ਏਦਾਂ ਦੀ ਬਚਪਨ ਦੀ ਯਾਦ ਜਿਹੜੀ ਸਾਡੇ ਸਰੋਤਿਆਂ ਨਾਲ ਸਾਂਝੀ ਕਰਨੀ ਹੋਵੇ।
2: ਮੇਰੇ ਤਾਂ ਫਾਦਰ ਸਾਹਿਬ ਬੜੇ ਸਟ੍ਰਿਕਟ ਹੁੰਦੇ ਸੀ ਤੇ ਸਾਡੇ ਫਾਦਰ ਸਾਹਿਬ ਤਿੰਨ ਭਰਾ ਸੀਗਾ, 6-7 ਬੱਚੇ ਗਾ, ਹੋਰ 10-12 ਜਣੇ ਜੇ ਗਾ ਸਕਤ ਹੁੰਦੀ ਸੀ ਤੇ ਮੈਂ ਨਾ ਬੜਾ ਪਿਆਰ ਹੁੰਦਾ ਸੀ ਤੇ ਉਹ ਫਿਰ ਚਤਰੋਲ ਵੱਜਣੀ ਜਿਵੇਂ ਫੜਾ ਦੇ ਚਿੱਤਰ ਪੁੱਠੇ ਬੰਨੇ ਮਾਰਨ ਲੱਗ ਪੈਣੇ ਕੰਨ ਫੜਾ ਕੇ
0: ਜੀ,
2: ਤੇ ਮੇਰੇ ਅੱਗੇ ਜਿਵੇਂ ਕੱਪ ਕੱਪ ਹੋਣ ਲੱਗ ਪੈਣੀ ਤੇ ਮੇਰੇ ਲਈ ਮਾਰ ਮਾਰ ਛਾਲਾ ਨਿਕਲ ਜਾਣਾ ਵੀ
0: ਬੇਸ਼ਕ ਸ਼ਤਰੋਲ ਬਹੁਤ ਕਰਦੇ ਆ ਪਰ ਪਿਆਰ ਵੀ ਓਨਾ ਹੀ ਕਰਦੇ ਆ।
2: ਨਹੀਂ ਜੀ ਉਹ ਚੀਜ਼ ਜਿਹੜੀ ਨਾ ਉਹ ਚੀਜ਼ਾਂ ਹੁਣ ਮਤਲਬ ਹੁਣ ਸਮਾਂ ਹੀ ਸਿਸਟਮ ਹੋਰ ਹੋ ਗਿਆ ਜੀ।
0: ਇਹ ਗੱਲ ਬਿਲਕੁਲ ਸੱਚ ਹੈ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਟੂਡੀਓ ਦੇ ਨਾਲ ਇਤਨੀ ਜੁੜੇ ਨੂੰ ਸੁਣਦੇ ਰਹੇ।
2: ਦੂਰ ਦੇ ਇਲਾਕੇ ਨਿਕਲੇ ਜਾਵਦੇ ਕਿਰ ਸਿੰਘ ਸਾਹਿਬ?
0: ਹਾਂਜੀ
2: ਦੂਰ ਦੇ ਇਲਾਕੇ ਛੁੱਟੀਆਂ ਮਨਾ ਰਹੇ ਜਾਵਦੇ
0: ਏਦਾਂ ਹੀ ਹੈ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਟੂਡੀਓ ਉੱਤੇ ਕਾਲ ਕਰਨ ਲਈ, ਬਹੁਤ ਬਹੁਤ ਧੰਨਵਾਦ। ਸੋ ਦੇਖਿਆ ਪ੍ਰਭ ਜੀ
1: ਜਲਦੀ ਸਟੂਡੀਓ 'ਚ ਪਹੁੰਚ ਜਾਣਾ।
0: ਹਾਂਜੀ ਸੋ ਦੇਖਿਆ ਪ੍ਰਭ ਜੀ ਸਾਡੇ
1: ਮੈਂ ਦੇਖਿਆ ਵੀ ਜੇ ਮੈਂ ਸੁਣਿਆ ਵੀ ਆ ਪਰ ਮੈਨੂੰ ਲੱਗਦਾ ਕਿ ਮੇਰੀ ਆਵਾਜ਼ ਪ੍ਰੋਪਰ ਸਰੋਤੇ ਤੱਕ ਜਾ ਨਹੀਂ ਰਹੀ ਮੈਨੂੰ ਲੱਗਦਾ।
0: ਸਰੋਤਿਆਂ ਤੋਂ ਪੁੱਛ ਲੈਂਦੇ ਆ। ਸੋ ਸੰਧੂ ਸਾਹਿਬ ਦੀ ਆਵਾਜ਼ ਸਾਡੇ ਸਰੋਤਿਆਂ ਤੱਕ ਪਹੁੰਚ ਰਹੀ ਹੈ, ਸਾਨੂੰ ਕਾਲ ਕਰਕੇ ਦੱਸੋ ਸਟੂਡੀਓ ਦੇ ਨੰਬਰਾਂ 'ਤੇ 9056733337। ਸੋ ਬਚਪਨ ਇੱਕ ਖੂਬਸੂਰਤ
1: ਬਚਪਨ ਤੇ ਬਚਪਨ ਦੇ ਲਾਮੇ, ਇਹ ਦੇਖੋ ਵਿਸ਼ਾ ਤਾਂ ਬਹੁਤ ਪਿਆਰਾ ਆ। ਮੈਨੂੰ ਲੱਗਦਾ ਕਿ ਗੁਮਨਾਮ ਕੋਈ ਵੀ ਐਸਾ ਮੈਨੂੰ ਲੱਗਦਾ ਕਿ ਬੰਦਾ ਨਹੀਂ ਹੋਣਾ, ਸੱਜਣ ਨਹੀਂ ਹੋਣਾ, ਮਿੱਤਰ ਨਹੀਂ ਹੋਣਾ। ਹਾਲਾਂਕਿ ਕੁੜੀਆਂ ਘੱਟ ਸ਼ਰਾਰਤਾਂ ਕਰਦੀਆਂ ਸੀ ਤੇ ਮੁੰਡੇ ਖਾਸ ਕਰਕੇ ਜ਼ਿਆਦਾ ਸ਼ਰਾਰਤਾਂ ਕਰਦੇ ਸੀ ਤੇ ਮੁੰਡਿਆਂ ਦਾ ਮੈਨੂੰ ਲੱਗਦਾ ਕੋਈ ਐਸਾ ਕਿਸੇ ਦਾ ਐਸਾ ਬਚਪਨ ਨਹੀਂ ਹੋਣਾ ਜਿਸ ਨੇ ਸ਼ਰਾਰਤ ਨਾ ਕੀਤੀ ਹੋਵੇ ਤੇ ਲਾਮਾ ਨਾ ਆਇਆ ਹੋਵੇ। ਕੋਈ ਬਹੁਤਾ ਹੀ ਸਾਊ ਬੱਚਾ ਹੋਊਗਾ ਜਿਹਦਾ ਕੋਈ ਲਾਮਾ ਨਾ ਆਇਆ ਹੋਵੇ, ਅਦਰਵਾਈਜ਼ ਤੇ ਲਾਮਿਆਂ ਤੋਂ ਬਿਨਾਂ ਕੋਈ ਬਚਪਨ ਵੀ ਅਧੂਰਾ ਹੀ ਆ, ਕਿਉਂਕਿ ਬਚਪਨ ਦਾ ਜਿਹੜਾ ਉਹ ਇੱਕ ਨਟਖਟਪਣਾ ਨਾ ਉਹ ਲਾਮਿਆਂ ਨਾਲ ਹੀ ਆ, ਸ਼ਰਾਰਤਾਂ ਨਾਲ ਹੀ ਆ।
0: ਬਿਲਕੁਲ ਬਿਲਕੁਲ ਜੀ ਬਿਲਕੁਲ। ਸੋ ਲਾਂਭੇ ਤਾਂ ਆਪਾਂ ਸੁਣਾਂਗੇ ਸਾਰੇ ਸਰੋਤਿਆਂ ਦੇ ਬਚਪਨ ਦੇ ਵੀ, ਪਰ ਕਿਤੇ ਸੰਧੂ ਜੀ ਆਪਾਂ ਵੀ ਮੈਸੇਜ ਦੇ ਦਈਏ ਕਿਉਂਕਿ ਆਪਾਂ ਨੂੰ ਵੀ ਕਿਤੇ ਲਾਂਭਾ ਨਾ ਮਿਲ ਜੇ ਸਾਡੇ ਸਪੌਂਸਰ ਸਾਹਿਬਾਨ ਦਾ।
1: ਇਹ ਲਾਮਾ ਮਹਿੰਗਾ ਪੈ ਜਾਣਾ ਸੀ ਸੋ ਮੈਂ ਪਹਿਲਾ ਲਾਮਾ ਕਹਿਣ ਲੱਗਿਆ ਸੀ, ਮੈਂ ਪਹਿਲਾਂ ਲਾਮਾ ਦੇਣ ਲੱਗਿਆ। ਸੋ ਤੁਸੀਂ ਨਾ ਆਪਣੇ ਜਿੰਨੇ ਵੀ ਸਰੋਤੇ ਸੁਣ ਰਹੇ ਉਹਨਾਂ ਦੀ ਨਾ ਬੱਚਤ ਕਰਾਉਣੀ ਆਪਾਂ, ਕਿਉਂਕਿ ਸਭ ਤੋਂ ਜ਼ਿਆਦਾ ਆਪਣਾ ਵੱਡਾ ਖਰਚਾ ਔਰ ਸਭ ਤੋਂ ਜ਼ਿਆਦਾ ਸਾਡੀ ਜੇਬ ਤੇ ਜਿਹੜਾ ਭਾਰ ਪੈਂਦਾ ਨਾ ਉਹ ਹੈਗਾ ਆਟੋ ਤੇ ਹੋਮ ਇੰਸ਼ੋਰੈਂਸ। ਆਟੋ ਤੇ ਹੋਮ ਇੰਸ਼ੋਰੈਂਸ ਦਾ ਪੱਕਾ ਇਲਾਜ ਲੈ ਕੇ ਆ ਗਏ ਹਾਂ। ਹੁਣ ਅਸੀਂ ਕਿਸੇ ਬ੍ਰੋਕਰ ਨੂੰ ਕਿਸੇ ਏਜੰਸੀ ਨੂੰ ਕਾਲ ਨਹੀਂ ਕਰਨੀ, ਡਾਇਰੈਕਟ ਆਲ ਸਟੇਟ ਇੰਸ਼ੋਰੈਂਸ ਨੂੰ ਕਾਲ ਕਰਨੀ ਆ ਤੇ ਤੁਹਾਡੇ $2,000 ਤੱਕ ਸੇਵ ਹੋ ਸਕਦੇ ਆ ਜੇ ਤੁਹਾਡੇ ਘਰੇ ਇੱਕ ਡਰਾਈਵਰ ਦੇ ਵਿੱਚ 2 ਗੱਡੀਆਂ ਖੜੀਆਂ ਜਾਂ ਤੁਸੀਂ ਘਰ ਦੀ ਇੰਸ਼ੋਰੈਂਸ ਕੰਬਾਈਨ ਕਰਕੇ, ਕਿਉਂਕਿ ਆਲ ਸਟੇਟ ਇੰਸ਼ੋਰੈਂਸ ਕੋਲ ਬੰਡਲ ਡਿਸਕਾਊਂਟ ਤੇ ਗਰੁੱਪ ਡਿਸਕਾਊਂਟ ਪਹੁੰਚ ਚੁੱਕੇ ਨੇ। ਇਹਨਾਂ ਦਾ ਫਾਇਦਾ ਲੈਣਾ ਤਾਂ ਡਾਇਰੈਕਟ ਤੁਸੀਂ ਰਾਹੁਲ ਪ੍ਰਭਾਕਰ ਜੀ ਨੂੰ ਕਾਲ ਕਰ ਲਓ 437-604-5093-437-604-5093-5093
2: ਜਿਹੜੀ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ ਜੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਵਾਰ ਨੰਬਰ ਫਿਰ ਦੇ ਰਹੇ ਹਾਂ 437-604-5093। ਸੋ ਤਾਂ ਕਿ ਤੁਸੀਂ ਬਹੁਤ ਸਾਰੀ ਸੇਵਿੰਗ ਕਰ ਸਕੋ। ਆਲ ਸਟੇਟ ਇੰਸ਼ੋਰੈਂਸ ਸਾਡੇ ਕਿਸੇ ਵੀ ਸਪੋਂਸਰ ਸਾਹਿਬਾਨ ਸਰੋਤੇ ਦਾ ਤੁਸੀਂ ਨੰਬਰ ਸਾਡੇ ਸਰੋਤੇ ਨੇ ਲੈਣਾ ਹੋਵੇ ਤਾਂ ਤੁਸੀਂ ਸਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ ਤੇ ਮੈਸੇਜ ਕਰਦਿਆ ਕਰੋ, ਡੀਐਮ ਕਰਦਿਆ ਕਰੋ। ਜੀ ਗੁਮਨਾਮ
0: ਜੀ, ਸੋ ਇੱਕ ਮੈਸੇਜ ਮੈਂ ਵੀ ਦੇ ਦੇਵਾਂ ਨਾਲ ਦੀ ਨਾਲ ਕਿ ਜੇ ਤੁਸੀਂ ਵੀ ਅੱਗੇ ਬਹੁਤ ਸਾਰੇ ਇਵੈਂਟ ਆ ਰਹੇ ਆ, ਬਹੁਤ ਸਾਰੇ ਪ੍ਰੋਗਰਾਮ ਆ ਰਿਹਾ, ਵਿਆਹ ਆ ਰਹੇ ਆ, ਸਾਡੇ ਆਪਦੇ ਰਿਸ਼ਤੇਦਾਰੀ ਚ ਵੀ ਬਹੁਤ ਆ ਰਹੇ ਆ, ਸੋ ਜੇ ਤੁਸੀਂ ਵੀ ਏਦਾਂ ਦੇ ਇਵੈਂਟਾਂ ਤੇ ਜਾਣਾ ਤੇ ਆਪਣੀ ਇੱਕ ਵੱਖਰੀ ਪਛਾਣ ਬਣਾਉਣੀ ਆ ਤੇ ਸਾਰੇ ਇਵੈਂਟ ਚੋਂ ਵੱਖਰਾ ਹੀ ਦਿਖਣਾ, ਵੀ ਲੋਕੀ ਕਹਿਣ ਵੀ ਇਹਨੇ ਭਾਈ ਪਾਇਆ ਕੀ ਆ, ਕੱਪੜੇ ਕੀ ਪਾਏ ਨੇ, ਸਿਰਾ ਕਰਾਇਆ ਪਿਆ, ਤਾਂ ਇੱਕੋ ਇੱਕ ਨਾਮ ਫੈਸ਼ਨ ਆਈਕੀ
2: 905 ਬਹੁਤ ਜਲਦੀ ਇੱਕ ਆਪਾਂ ਸਰਪ੍ਰਾਈਜ਼ ਦੇਵਾਂਗੇ ਆਪਣੇ ਸਰੋਤਿਆਂ ਨੂੰ। ਸੋ ਫੈਸ਼ਨ ਆਈਕਿਊ ਨੇ ਵਾਕਈ ਕਮਾਲ ਕਰ ਦਿੱਤੀ ਆ, ਪਰ ਉਹਦੇ ਪਿੱਛੇ ਜਿਹੜਾ ਸਾਰਾ ਸਿਰਾ ਗੁਰਪ੍ਰੀਤ ਬਾਈ ਜੀ ਨੂੰ ਜਾਂਦਾ ਆ, ਕਿਉਂਕਿ ਬਹੁਤ ਮਿਹਨਤ ਸਦਕਾ 6 ਲੋਕੇਸ਼ਨਾਂ ਕਰਨੀਆਂ ਕੈਨੇਡਾ ਵਾਈਡ, ਤੇ ਉਹ ਇੱਕ ਵੱਡੀ ਪਲਾਂਗ ਆ। ਕੁਆਲਿਟੀ ਪ੍ਰੀਮੀਅਮ ਕੁਆਲਿਟੀ ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਹੁਣ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ ਆ, ਸਿਰਫ ਫੈਸ਼ਨ ਆਈਕਿਊ ਦੀ ਕਿਸੇ ਵੀ ਲੋਕੇਸ਼ਨ ਤੇ ਪਹੁੰਚੋ ਤੇ ਤੁਸੀਂ ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਸੂਟ ਬਲੇਜ਼ਰ ਇੱਕੋ ਛੱਤ ਥੱਲੇ ਤੁਹਾਨੂੰ ਸਾਰਾ ਹੀ ਸਮਾਨ ਮਿਲ ਜਾਣਾ ਹੈ ਵਿਆਹ ਸ਼ਾਦੀਆਂ ਦਾ। ਇਹਨਾਂ ਕੋਲ ਇਨ ਹਾਊਸ ਟੇਲਰ ਟੀਮ ਵੀ ਆ, ਸੋ ਤੁਸੀਂ ਆਪਣੇ ਥੀਮ ਵੈਡਿੰਗ ਕਰਵਾਉਣੀ ਆ ਤੇ ਇਹਨਾਂ ਦੀ ਟੇਲਰ ਟੀਮ ਤੋਂ ਤੁਸੀਂ ਬਈ ਬੈਕ ਟੂ ਬੈਕ ਇਹਨਾਂ ਦਾ ਬਿਜ਼ੀ ਬਿਜ਼ੀ ਚੱਲਦਾ, ਅੱਗੇ ਸੀਜ਼ਨ ਆ ਗਿਆ ਆ, ਸੋ ਤੁਸੀਂ ਪਹਿਲਾਂ ਇਹਨਾਂ ਤੋਂ ਅਪੁਆਇੰਟਮੈਂਟਾਂ ਲੈ ਲਓ ਤਾਂ ਕਿ ਤੁਸੀਂ ਆਪਣੇ ਵਧੀਆ ਵਿਆਹ ਥੀਮ ਵੈਡਿੰਗ ਕਰਵਾ ਸਕੋ। ਘੁੰਮਣ ਫਿਰਨ ਜਾਣਾ ਤਾਂ ਲਗਜ ਸੈੱਟ ਦੀ ਵੱਡੀ ਕੁਲੈਕਸ਼ਨ ਇਹਨਾਂ ਕੋਲ ਅਵੇਲੇਬਲ ਆ। ਸੋ ਫੈਸ਼ਨ ਆਈਕਿਊ ਦਾ ਨੰਬਰ ਇੱਕ ਵਾਰ ਸਰੋਤਿਆਂ ਨੂੰ ਦੇ ਦਿਓ ਵੀਰੇ।
0: ਫੈਸ਼ਨ ਆਈਕਿਊ ਦਾ ਨੰਬਰ ਹੈ ਜੀ 905-453-2225, 905-453-2225। ਸੋ ਇਸੇ ਦੇ ਨਾਲ ਆਪਾਂ ਆਪਣੀ ਅਗਲੀ ਕਾਲ ਵੱਲ ਵਧਦੇ ਹਾਂ ਤੇ ਉਹਨਾਂ ਤੋਂ ਵੀ ਇੱਕ ਲਾਮਾ ਲੈਂਦੇ ਹਾਂ। ਸੋ 5053 ਤੁਸੀਂ ਆਉਂਦੇ ਹੋ ਜੀ,
3: ਆਪਣੀ ਜੋਬ ਤੇ ਅਸੀਂ ਇਕੱਠੇ ਬਾਹਰ ਪੜ੍ਹਦੇ ਸੀ ਨਹਿਰ ਦੇ ਲਾਗੇ ਹੈ।
0: ਹਾਂਜੀ,
3: ਤਾਂ ਉਹ ਕਹਿੰਦਾ ਵੀ ਚਲੋ ਅੱਜ ਮੈਂ ਜੋਬ ਜਾਣਾ, ਚਲੋ ਅੱਜ ਚਾਹ ਬਣਾਓ ਹੈ ਨਾ ਘਰ ਜਾ ਕੇ ਵਾਪਸ। ਇੱਕ ਮੁੰਡੇ ਜਿਹਨੂੰ ਕਿਹਾ ਚਾਹ ਫੜਾ ਉਹਦੇ ਘਰ ਚਲ ਗਿਆ, ਤੇ ਉਹਦੀ ਵੱਡੀ ਭਰਜਾਈ ਸੀ ਘਰ, ਉਹ ਕਹਿੰਦੀ ਵੀ ਬਾਬੀ ਕਹਿੰਦਾ ਕਿ ਚਾਹ ਬਣਾਈ 4 ਕੱਪ ਨਾ।
0: ਅੱਛਾ ਜੀ,
3: ਉਹਨੇ ਚਾਹ ਬਣਾਈ 4 ਕੱਪ ਗੜਵੀ ਚ ਪਾ ਕੇ ਤੇ ਨਾਲ ਜਿਹੜੀਆਂ 4 ਗਲਾਸ ਗਿਆ ਨਾ ਉਹ ਕੱਟੀਆਂ, ਉਹ ਦਰਖਤੀਆਂ ਲਿਆ ਕੇ ਬੈਠਕ ਵਿੱਚ ਅਸੀਂ ਬੈਠਣ ਵਾਲੇ।
0: ਹਾਂਜੀ,
3: ਤੇ ਉਹਨੂੰ ਕਿਹਾ ਵੀ ਹੁਣ ਚਾਹ ਥੋੜੀ ਕੱਲੀ ਪੀਣੀ ਆ ਹਨਾ, ਕੁਛ ਨਾਲ ਬਿਸਕੁਟ ਲੈ ਗਿਆ ਇਕੱਠੀ ਤੋਂ।
0: ਹਾਂਜੀ,
3: ਉਹ ਬਿਸਕੁਟ ਲੈਣ ਗਿਆ ਤੇ ਮੁੜ ਕੇ ਅਸੀਂ ਹੈ ਨਾ ਆਉਂਦੇ ਨੂੰ ਚਾਹ ਨਾ ਅੱਧੇ ਦੀ ਅਸੀਂ ਪਾ ਕੇ ਨਾ ਪੀ ਲਈ ਤਾਂ ਚਾਹ ਰਹਿ ਗਈ ਥੋੜੀ ਜਿਹੀ ਬਾਅਦ ਚ।
0: ਹਾਂਜੀ,
3: ਉਹਨੂੰ ਕਿਹਾ ਵੀ ਚੱਲ ਵੀ ਚੱਲ ਸਾਨੂੰ ਕਹਿੰਦੇ ਚਾਹ ਪਾ ਦੂ ਗਾ, ਉਹ ਚਾਹ ਪਾਈ ਇੱਕ ਗਲਾਸੀ ਭਰੀ, ਦੂਜੀ ਗਲਾਸੀ ਅੱਧੀ ਵੀ ਨੀ ਪਈ।
0: ਹਾਂਜੀ,
3: ਤਾਂ ਉਹ ਦੇਖਿਆ ਵੀ ਗੜਵੀ ਚ ਚਾਹ ਨੀ ਸੀਗੀ, ਸੀਗੀ ਹੈ ਕੀ ਵਿੱਚ ਰਹਿ ਗਈ, ਕਿੱਥੇ ਗਈ ਚਾਹ।
0: ਸੋਚਦੇ ਹੋਣੇ ਵੀ ਏਡੀ ਚਾਹ ਸੀ, ਗੜਵੀ ਭਰੀ ਹੋਈ ਸੀ, ਗਈ ਕਿੱਥੇ
3: ਗਈ
0: ਕਿੱਥੇ। ਸੋ ਚਲੋ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਇੰਨਾ ਸੋਹਣਾ ਲਾਮਾ ਤੁਸੀਂ ਜਾਂ ਇੰਨੀ ਸੋਹਣੀ ਸ਼ਰਾਰਤ ਸਾਡੇ ਨਾਲ ਸਾਂਝੀ ਕੀਤੀ। ਜੁੜੇ ਰਹੋ ਰੇਡੀਓ ਉਡਾਨ ਨਾਲ, ਸੁਣਦੇ ਰਹੋ ਰੇਡੀਓ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ, ਅਸੀਂ ਹਮੇਸ਼ਾ ਤੁਹਾਡੀ ਕਾਲ ਦੀ ਜਿਹੜੀ ਆ ਇੰਤਜ਼ਾਰ ਚ ਰਹਿੰਦੇ ਹਾਂ, ਤਾਂ ਬਹੁਤ ਚੰਗਾ ਲੱਗਦਾ।
3: ਲੱਡੂ ਖਾਦੇ ਤਿਆਰ ਕਰ ਰਹੇ ਹਾਂ।
0: ਹਾਂਜੀ ਜ਼ਰੂਰ, ਉਹ ਵੀ ਛੇਤੀ ਦੇਖਦੇ ਹਾਂ ਜੀ, ਛੇਤੀ ਖੁਸ਼ਖਬਰੀ ਤੁਹਾਨੂੰ ਦੇਵਾਂਗੇ, ਜ਼ਰੂਰ ਇਨਵਾਈਟ ਕਰਾਂਗੇ ਜੀ। ਓਕੇ ਜੀ, ਬਹੁਤ ਬਹੁਤ ਥੈਂਕ ਯੂ ਸੋ ਮਚ, ਜੁੜੇ ਰਹੋ ਰੇਡੀਓ ਉਡਾਨ ਦੇ ਨਾਲ 905-673-3337। ਸੋ ਜੀ ਪ੍ਰਭ ਜੀ
1: ਸੋ ਬਿਲਕੁਲ ਮੈਂ ਕਿਹਾ ਦੇਖ ਵੀ ਸਰੋਤਿਆਂ ਨੂੰ ਪੂਰਾ ਯਾਦ ਆ ਕੇ ਤੇਰੇ ਲੱਡੂ ਖਾਣੇ ਆ ਵਿਆਹ ਦੇ
0: ਮੈਨੂੰ ਯਾਦ ਨੀ ਹੁੰਦਾ ਪਰ ਸਰੋਤਿਆਂ ਨੂੰ ਪੂਰਾ ਯਾਦ ਆ ਇਥੋਂ ਪਤਾ ਲੱਗਦਾ
1: ਇਹ ਤਾਂ ਲੱਡੂ ਖਵਾਉਣ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੋਣਾ ਨਹੀਂ ਤਾਂ ਲਾਮਾ ਮਿਲ ਜਾਣਾ
0: ਦੇਖੋ ਪ੍ਰਭ ਜੀ ਇਥੋਂ ਇਹ ਵੀ ਇੱਕ ਗੱਲ ਕਲੀਅਰ ਹੁੰਦੀ ਵੀ ਲੋਕ ਆਪਣੀਆਂ ਗੱਲਾਂ ਵੀ ਯਾਦ ਰੱਖਦੇ ਨੇ
1: ਲੋਕ ਨੀ ਸਰੋਤੇ ਨੇ ਸਾਡੇ
0: ਉਹੀ ਕਹਿਣ ਲੱਗੇ ਕਿ ਇੱਕ ਪਰਿਵਾਰ ਬਣ ਜਾਂਦਾ ਨਾ ਜਿਵੇਂ
1: ਹਾਂ ਇਹ ਕਹਿ ਸਕਦੇ ਕਿ ਸਾਡੇ ਲੋਕ ਨੇ ਇਹ ਆਪਣੇ ਲੋਕ ਨੇ ਇਹ ਆਪਣੇ ਸਰੋਤੇ ਆ
0: ਬਿਲਕੁਲ ਜੀ ਬਿਲਕੁਲ ਜਿਵੇਂ ਇੱਕ ਪਰਿਵਾਰ ਨਹੀਂ ਬਣ ਜਾਂਦਾ ਇੱਕ ਪਰਿਵਾਰ ਦੇ ਵਿੱਚ ਸਾਰੇ ਦੁੱਖ ਸੁੱਖ ਸਾਂਝੇ ਹੁੰਦੇ ਆ ਹਾਸੇ ਖੇਡੇ ਹੁੰਦੇ ਆ ਤਾਂ ਦੇਖੋ ਕਿੰਨੇ ਸੋਹਣੇ ਸੋਹਣੇ ਮੈਸੇਜ ਲੈ ਕੇ ਆਪਣੇ ਸਰੋਤੇ ਆਪਣੇ ਤੱਕ ਪਾਉਂਦੇ ਆ ਹਨਾ ਆਪਣੇ ਨਾਲ ਗੱਲਾਂ ਸ਼ੇਅਰ ਕਰਦੇ ਆ ਬਹੁਤ
1: ਇਹਨਾਂ ਸਰੋਤਿਆਂ ਨੂੰ ਇਹਨਾਂ ਪਰਿਵਾਰਾਂ ਨੂੰ ਲੱਡੂ ਵੀ ਖਾਣੇ ਪੈਣੇ ਹੁਣ
0: ਲੱਡੂ ਜਿੰਨੇ ਮਰਜ਼ੀ ਜੀ ਜਿੰਨੇ ਮਰਜ਼ੀ ਮੈਂ ਤਾਂ ਖੁੱਲਾ ਇਨਵੀਟੇਸ਼ਨ ਦਊਂਗਾ ਤੇ
1: ਬਿਲਕੁਲ ਸਾਡੇ ਨਾਲ ਸੁਖ ਬਾਈ ਜੀ ਵੀ ਜੁੜ ਚੁੱਕੇ ਨੇ ਉਹਨਾਂ ਦੀ ਕਾਲ ਲਓ ਤਾਂ ਕਿ ਆਪਾਂ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਦਈਏ ਸੋ ਲੈਫਟ ਹੈਂਡ ਸਾਈਡ ਤੋਂ 2 ਟਾਈਮ ਕਲਿੱਕ ਕਰੋ ਤੁਸੀਂ ਜੀ ਦੋਨੋਂ ਕਾਲ ਇਕੱਠੀਆਂ ਲਓ ਤਾਂ ਕਿ ਸੁਖ ਬਾਈ ਜੀ ਦਾ ਸੁਨੇਹਾ ਲਈਏ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ
0: ਸੋ ਗ੍ਰੈਂਡ ਹੋਮ ਫਰਨੀਚਰ ਤੁਸੀਂ ਘਰ ਨਵਾਂ ਬਣਾਇਆ ਜਾਂ ਰੈਨੋਵੇਸ਼ਨ ਕਰਾਈ ਆ ਤਾਂ ਓਬਵੀਅਸ ਜੀ ਗੱਲ ਆ ਘਰ ਦੇ ਵਿੱਚ ਨਵਾਂ ਫਰਨੀਚਰ ਵੀ ਤੇ ਚਾਰ ਚੰਨ ਲਾਊਗਾ ਤਾਂ ਗ੍ਰੈਂਡ ਹੋਮ ਫਰਨੀਚਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਬਾਈ ਜੀ ਸੁੱਖ ਬਾਈ ਤੁਸੀਂ ਆਉਂਦੇ ਹੋ ਜੀ
4: ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ ਬਿਲਕੁਲ ਪਰਿਵਾਰਾਂ ਨੂੰ ਸੱਦਾ ਪੱਤਰ ਜੀ ਇਸ ਵੀਕਐਂਡ ਦੇ ਉੱਪਰ ਤੁਸੀਂ ਕਿਸੇ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਘਰ ਦੇ ਵਿੱਚ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਚਾਹੀਦਾ ਡਾਇਨਿੰਗ ਟੇਬਲ ਚਾਹੀਦਾ ਕਾਫੀ ਟੇਬਲ ਚਾਹੀਦਾ ਤੇ ਇਸ ਵੀਕਐਂਡ ਦੇ ਉੱਪਰ ਕੜਾਕੇ ਕੱਢਵੀਆਂ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲ ਰਹੀਆਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਤੇ ਨਾਲ ਦੀ ਨਾਲ ਬਾਈ ਜੀ ਪਰਿਵਾਰਾਂ ਨੂੰ ਅਪਡੇਟ ਦੇ ਦਈਏ ਨੈਕਸਟ ਵੀਕ ਤੋਂ ਜੀ ਹਾਂ ਮੰਡੇ ਤੋਂ 30% ਜਿਹੜੀਆਂ ਫਰਨੀਚਰ ਦੀਆਂ ਪ੍ਰਾਈਸ ਵਧਣ ਜਾ ਰਹੀਆਂ ਟੈਰਿਫ ਦੇ ਕਰਕੇ ਸੋ ਤੁਸੀਂ ਇਸ ਵੀਕਐਂਡ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵੀਆਂ ਕਰ ਲਓ 30% ਤੱਕ ਦੀ ਸੇਵਿੰਗ ਹੋ ਜਾਣੀ ਹੈ ਜੇ ਸੰਡੇ ਤੱਕ ਆਉਂਦੇ ਹੋ ਜੇ ਨੈਕਸਟ ਵੀਕ ਸੇਮ ਫਰਨੀਚਰ ਬਾਈ ਕਰਦੇ ਹੋ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ ਤੁਹਾਡੀ ਜਿਹੜੀ ਹੈ ਕਲੋਜ਼ਿੰਗ ਅਕਤੂਬਰ ਨਵੰਬਰ ਦਸੰਬਰ ਤੱਕ ਆ ਮਿਨੀਮਮ ਡਿਪੋਜ਼ਿਟ ਦੇ ਕੇ ਡੀਲ ਨੂੰ ਲੌਕ ਤੁਹਾਡੇ ਅਸੀਂ ਘਰ ਤੱਕ ਅਸੀਂ ਡਿਲੀਵਰ ਕਰਕੇ ਦੇਵਾਂਗੇ ਉਹਨਾਂ ਚਿਰ ਸਾਰੇ ਦਾ ਸਾਰਾ ਫਰਨੀਚਰ ਵੇਅਰ ਹਾਊਸ ਦੇ ਵਿੱਚ ਹੋਲਡ ਕਰਕੇ ਰੱਖਾਂਗੇ ਸੋ 30% ਤੱਕ ਦੀ ਸੇਵਿੰਗ ਇਸ ਵੀਕ ਤੱਕ ਤੁਹਾਡੀ ਹੋ ਸਕਦੀ ਆ ਨੈਕਸਟ ਵੀਕ ਫਰਨੀਚਰ ਤਾਂ ਮਿਲੂਗਾ ਸੇਮ ਪਰ 30% ਤੁਹਾਨੂੰ ਐਕਸਟਰਾ ਪੇ ਕਰਨਾ ਪਊਗਾ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜੀ ਹਾਂ ਸੋਲਿਡ ਵੁੱਡ ਸਖ਼ਤ ਲੱਕੜੀ ਸੋਲਿਡ ਵੁੱਡ ਸਖ਼ਤ ਲੱਕੜੀ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ 399 ਦਾ 399 ਡਾਲਰ ਦੇ ਵਿੱਚ ਸੋਲਿਡ ਵੁੱਡ ਦਾ ਟੇਬਲ ਤੇ 6 ਜਣਾ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਰੇਡੀਓ ਉਡਾਣ ਦਾ ਕੇ ਰੈਫਰ ਦੇਣਾ ਮਾਈਕ੍ਰੋਵੇਵ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋਲਿਡ ਵੁੱਡ ਦਾ ਟੇਬਲ ਤੇ 6 ਜਣਾ 399 ਦਾ ਮਾਈਕ੍ਰੋਵੇਵ ਜਿਹੜਾ ਫ੍ਰੀ ਮਿਲੂਗਾ ਸੋ ਜ਼ਰੂਰ ਐਕਸਚੇਂਜ ਕਰ ਲਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਡਰਾਈਵ ਫਰਨੀਚਰ ਲੈਣਾ ਤੇ ਭੱਜ ਭੱਜ ਕੇ ਗ੍ਰਹਿ ਫਰਨੀਚਰ ਚੱਲ ਚੱਲ ਚੱਲ ਧੰਨਵਾਦ ਭਾਜੀ
1: ਕੀ ਬਾਤ ਹੈ ਜੀ ਕੀ ਬਾਤ
0: ਬਹੁਤ ਸ਼ੁਕਰੀਆ ਸੋ ਇਹ ਸੀ ਗ੍ਰੈਂਡ ਫਰਨੀਚਰ ਜੇ ਤੁਸੀਂ ਵੀ ਘਰ ਦੇ ਲਈ ਲੋੜੀਂਦਾ ਫਰਨੀਚਰ ਲੈਣਾ ਹੋਵੇ ਜਾਂ ਆਪਣੇ ਘਰ ਨੂੰ ਸ਼ੋਭਾ ਜਿਹੜੀ ਆ ਉਹਦੀ ਹੋਰ ਵਧਾਉਣੀ ਹੋਵੇ ਤਾਂ ਇੱਕੋ ਇੱਕ ਨਾਮ ਗ੍ਰੈਂਡ ਹੋਮ ਫਰਨੀਚਰ ਨੰਬਰ ਇਹਨਾਂ ਦਾ ਫਿਰ ਇੱਕ ਵਾਰ ਦੇ ਦਿਆਂ 6472620000 6472620000
1: ਜੀ ਨਾਲ ਦੀ ਨਾਲ ਗੁਮਨਾਮ ਆਪਾਂ ਵੀ ਦੱਸੀਏ ਕਿ 27th of September ਨੂੰ
0: ਹਾਂਜੀ
1: ਰਾਹਤ ਫਤਿਹ ਅਲੀ ਖਾਨ ਸਾਹਿਬ ਆ ਰਹੇ ਨੇ ਸਕੋਸ਼ੀਆ ਅਰੀਨਾ ਦੇ ਵਿੱਚ ਸੋ ticketmaster.ca ਤੋਂ ਟਿਕਟਾਂ ਲੈ ਲਓ ਕਿਉਂਕਿ 80% ਦੇ ਆਸ ਪਾਸ ਸ਼ੋਅ ਜਿਹੜਾ ਸੋਲਡ ਆਊਟ ਆ ਸੋ ਇਹ ਕੁਛ ਕੁ ਸ਼ੋਅ ਐਸੇ ਹੁੰਦੇ ਨੇ ਗੁਮਨਾਮ ਜਿਹੜੇ ਵੇਟ ਕਰਦਿਆਂ ਕਰਦਿਆਂ ਨਾ ਦੇਰੀ ਹੋ ਜਾਂਦੀ ਹੈ ਤੇ ਫਿਰ ਉਹ ਤੁਸੀਂ ਕਿਉਂਕਿ ਸਕੋਸ਼ੀਆ ਅਰੀਨਾ ਦੀ ਗੱਲ ਹੋਵੇ ਤੇ ਮੈਨੂੰ ਲੱਗਦਾ ਕਿ ਉੱਤੋਂ ਰਾਹਤ ਫਤਿਹ ਅਲੀ ਖਾਨ ਸਾਹਿਬ ਹੋਣ ਤੇ ਫਿਰ ਮੈਨੂੰ ਲੱਗਦਾ ਕਿ ਵੇਟ ਕਰਨੀ ਵੀ ਨੀ ਚਾਹੀਦੀ ਕਿਉਂਕਿ ਬਾਅਦ ਦੇ ਟਿਕਟਾਂ ਤੁਹਾਨੂੰ ਮਿਲਣੀਆਂ ਉੱਥੋਂ ਜਿੱਥੋਂ ਰਾਜ ਸਾਹਿਬ ਦਿਖਣੇ ਨਹੀਂ ਆ ਸੋ ਆਪਣੇ ਪਸੰਦ ਦੀਆਂ ਟਿਕਟਾਂ ਤੁਸੀਂ ਤੇ ਜੇ ਤੁਹਾਡੇ ਕੋਲ ਨਾ ਕੁਛ ਕੁ ਮੀਟ ਐਂਡ ਗਰੀਟ ਦੇ ਪਾਸਸ ਤੇ ਕੁਛ ਕੁ VIP ਟਿਕਟ ਨੇ ਸਾਡੇ ਸਰੋਤਿਆਂ ਦੇ ਲਈ ਉਹਨਾਂ ਵਾਸਤੇ ਖਾਸ ਪ੍ਰਾਈਜ਼ ਦੇ ਉੱਪਰ, ਕਿਉਂਕਿ ticketmaster.ca ਤੇ ਪ੍ਰਾਈਜ਼ ਕਾਫੀ ਹਾਈ ਨੇ, ਪਰ ਅਸੀਂ ਆਪਣੇ ਸਰੋਤਿਆਂ ਲਈ ਕੁਛ ਕੁ ਟਿਕਟ ਤੇ ਨਾ ਡਿਸਕਾਊਂਟ ਲੈ ਕੇ ਆਏ ਹਾਂ, ਤੇ ਮੀਟ ਐਂਡ ਗ੍ਰੀਟ ਦੇ ਪਾਸਿਸ, ਉਹ ਕਿਸੇ ਨੇ ਸਪੋਂਸਰਸ਼ਿਪ ਪੈਕੇਜ ਲੈਣਾ ਤੇ ਉਹ ਵੀ ਸਾਡੇ ਕੋਲ ਅਵੇਲੇਬਲ ਆ, ਉਹਦੇ ਲਈ ਤੁਸੀਂ ਸਾਨੂੰ ਕਾਲ ਕਰ ਲਓ 437-800-0001 437-870-0001 ਤੇ ਤੁਸੀਂ ਕਾਲ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਫਿਰ ਵਧੀਆ ਜੇ ਪੈਕੇਜ ਵੀ ਦੇ ਦੇਣੇ ਆ, ਤੇ ਵਧੀਆ ਵਧੀਆ ਟਿਕਟਾਂ ਵਧੀਆ ਵਧੀਆ ਸੀਟਾਂ ਤੁਹਾਡੇ ਵਾਸਤੇ ਅਸੀਂ ਹੋਲਡ ਕਰ ਲੈਣੀਆਂ ਆ, ਪਰ ਤੁਸੀਂ ਜਲਦੀ ਨਾਲ ਆਪਣੀਆਂ ਸੀਟਾਂ ਬੁੱਕ ਕਰਵਾ ਲਓ, ਕਿਉਂਕਿ ਬਹੁਤ ਫਾਸਟ ਆਪਾਂ ਜਿਹੜੀਆਂ ਪਿਛਲੇ ਹਫਤੇ ਟਿਕਟ ਦੇਖ ਰਹੇ ਸੀ ਗੁਮਨਾਮ, ਇਸ ਹਫਤੇ ਉਹ ਸੋਲਡ ਆਊਟ ਆ,
0: ਆਪਾਂ
1: ਲਾਸਟ ਫਰਾਈਡੇ ਦੇਖ ਰਹੇ ਸੀ ਕਿ ਸਾਰੀਆਂ ਟਿਕਟ ਸੋਲਡ ਆਊਟ ਆ, ਸੋ ਜੇ ਤੁਸੀਂ ਆਪਣੀਆਂ ਸੀਟਾਂ ਹੋਲਡ ਕਰਨੀਆਂ ਆ ਤਾਂ ਤੁਸੀਂ 437-870-0001 ਬਹੁਤ ਵਾਜਬ ਰੇਟਾਂ ਤੇ ਤੁਹਾਨੂੰ ਟਿਕਟਾਂ, ਔਰ ਇਹ ਸਿਰਫ ਰੇਡੀਓ ਡਾਂਸ ਦੇ ਲਿਸਨਰਸ ਵਾਸਤੇ ਆ, ਬਹੁਤ ਲਿਮਿਟਡ ਆ, ਇਹ ਨਹੀਂ ਆ ਕਿ ਸਾਡੇ ਕੋਲ ਕੋਈ 50 ਜਾਂ 20, ਬਹੁਤ ਲਿਮਿਟਡ ਥੋੜਾ ਫਾਇਦਾ ਕਰਵਾਵਾਂਗੇ, ਸੋ ਮੀਟ ਐਂਡ ਗ੍ਰੀਟ ਪਾਸਿਸ ਵੀ ਨੇ ਜਿਹੜੇ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਸ਼ੌਕੀਨ ਨੇ, ਉਹਨਾਂ ਦੇ ਫੈਨ ਨੇ, ਹਾਰਡ ਕੋਰ ਫੈਨ ਨੇ, ਸੋ ਉਹਨਾਂ ਵਾਸਤੇ ਕੁਛ ਪਾਸਿਸ ਨੇ ਮੀਟ ਐਂਡ ਗ੍ਰੀਟ ਦੇ, ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਆ 437-870-0001 437-870-0001 ਤੇ ਫਿਰ ਤੁਸੀਂ ਜਿਵੇਂ ਗੁਮਨਾਮ ਨੇ ਕਿਹਾ ਕਿ ਮਾਫ਼ ਕਰਨਾ ਗ੍ਰੇਵੀ ਨੇ ਕਿਹਾ ਕਿ ਤੁਸੀਂ ਵਿਆਹ ਸ਼ਾਦੀ ਤੇ ਜਾਣਾ, ਘੁੰਮਣ ਫਿਰਨ ਜਾਣਾ, ਕਿ ਸਭ ਤੋਂ ਅਲੱਗ ਵੇਖੋ, ਅਲੱਗ ਵੇਖਣ ਦੇ ਦੋ ਤਰੀਕੇ ਆ ਗ੍ਰੇਵੀ,
0: ਕੀ ਨੇ ਜੀ?
1: ਇੱਕ ਤਾਂ ਹੈ ਕਿ ਅਲੱਗ ਦੇਖਣਾ, ਅਲੱਗ ਦੇਖਣ ਤੋਂ ਬਾਅਦ ਲੋਕਾਂ ਨੇ ਤੁਹਾਡੇ ਜਿੱਧਰ ਨੂੰ ਤੁਸੀਂ ਲੰਘੇ ਬਸ ਦੇਖਦੇ ਹੀ ਜਾਣਾ ਯਾਰ ਇਹਨੇ ਲਾਇਆ ਕੀ ਆ, ਇਹਨੇ ਡਿਓਡਰੈਂਟ ਕਿਹੜਾ ਲਾਇਆ, ਇਹਨੇ ਪਰਫਿਊਮ ਕਿਹੜਾ ਲਾਇਆ, ਤੁਸੀਂ ਆਪਣੀ ਸ਼ਖਸੀਅਤ ਨੂੰ
0: ਹਾਂਜੀ
1: ਇੱਕ ਸਾਰੇ ਤੋਂ ਅਲੱਗ ਵਿਖਾਉਣਾ ਚਾਹੁੰਦੇ ਹੋ, ਕਿ ਲੋਕੀ ਪੁੱਛਣ ਕਿ ਬਾਈ ਲਾਇਆ ਦੱਸ ਕੀ ਆ, ਹੱਥ ਮਿਲਾਉਂਦੇ ਆ ਸਾਰੇ ਕਹਿਣ ਹਾਲ ਨਾ ਪੁੱਛਣ, ਇਹ ਹੀ ਪੁੱਛਣ ਕਿ ਬਾਈ ਲਾਇਆ ਦੱਸ ਕੀ ਆ, ਤੇ ਤੁਸੀਂ ਨਾ ਮੈਨੂੰ ਲੱਗਦਾ ਕਿ ਗੁਮਨਾਮ ਆਪਾਂ ਬਹੁਤ ਪੈਸਾ ਲਾਉਣੇ ਆ ਮਹਿੰਗੇ ਮਹਿੰਗੇ ਪਰਫਿਊਮ ਦੇ ਉੱਪਰ ਇਸੇ ਚੱਕਰ ਦੇ ਵਿੱਚ, ਕਿ ਤੁਸੀਂ 500-600 ਦੇ ਗੁੱਚੀ, ਫਲੋਰਾ, ਟੋਮ ਫੋਰਡ ਤੇ ਬਹੁਤ ਸਾਰੇ ਤੁਸੀਂ ਏਦਾਂ ਦੇ ਪਰਫਿਊਮ ਲੈਂਦੇ ਹੋ ਜਿਹੜੇ ਕਈ ਵਾਰ ਤੁਹਾਨੂੰ ਲੱਗਦਾ ਕਿ ਬਹੁਤ ਕਈ ਵਾਰੀ ਤੁਸੀਂ ਅਫੋਰਡ ਨਹੀਂ ਕਰ ਪਾਉਂਦੇ, ਪਰ ਹੁਣ ਇਹਦਾ ਸੋਲੂਸ਼ਨ ਆਪਾਂ ਲੈ ਕੇ ਆ ਗਏ ਹਾਂ, ਤੁਸੀਂ ਰੋਇਲ ਪਰਫਿਊਮ ਤੇ ਪਹੁੰਚਣਾ ਆ, ਐਸੇ ਪਰਫਿਊਮ ਔਰ ਲੌਂਗ ਲਾਸਟਿੰਗ ਵਾਲੇ, 8-8 ਘੰਟੇ ਦੀ ਲੌਂਗ ਲਾਸਟਿੰਗ ਵਾਲੇ ਪਰਫਿਊਮ, $50 ਦਾ ਇੱਕ ਪਰਫਿਊਮ, ਚਾਹੇ ਟੋਮ ਫੋਰਡ ਦਾ, ਚਾਹੇ ਗੁੱਚੀ ਫਲੋਰਾ ਵਰਗਾ ਵਰਗਾ ਨਹੀਂ, ਉਸ ਤੋਂ ਬਿਹਤਰ, ਤੇ ਜਿਵੇਂ ਬਾਈ ਜੀ ਕੱਲ ਕਹਿ ਕੇ ਗਏ ਸੀ ਕਿ ਉਸ ਤੋਂ ਬਿਹਤਰ ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਗਏ ਉਸ ਤੋਂ ਬਣੇ ਹੋਏ ਪਰਫਿਊਮ ਨੇ, ਸੇਮ ਫ੍ਰੈਗਰੈਂਸ ਹੋਣੀ ਆ, ਉਸ ਤੋਂ ਬਿਹਤਰ ਹੋਣੀ ਆ ਬਲਕਿ, ਸੋ ਤੁਸੀਂ royalperfumes.co ਜਾਂ ਰੋਇਲ ਪਰਫਿਊਮ ਦਾ ਨੰਬਰ ਤੁਸੀਂ ਅਨਾਊਂਸ ਕਰੋ ਪੰਜਾਬੀ ਚ ਵੀ ਤੇ ਇੰਗਲਿਸ਼ ਵੀ,
0: ਰੋਇਲ ਪਰਫਿਊਮ ਦਾ ਨੰਬਰ ਦੇ ਦਿਆਂ ਜੀ 437-315-0701 437-315-0701 ਹੋਰ ਹਾਂ ਤੁਹਾਨੂੰ ਸਟੋਰ ਤੇ ਜਾਣ ਦੀ ਵੀ ਲੋੜ ਨਹੀਂ, ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ royalperfume.co ਤੇ ਜਾ ਕੇ ਤੁਸੀਂ ਆਪਣੇ ਮਨਪਸੰਦ ਜਿਹੜੇ ਵੀ ਪਰਫਿਊਮ ਨੇ ਉਹਨਾਂ ਨੂੰ ਸਿਲੈਕਟ ਕਰ ਲੈਣਾ ਤੇ ਉਹਨਾਂ ਤੁਹਾਡੇ ਘਰੇ ਵੀ ਆਰਡਰ ਕਰ ਦੇਣੇ। ਸੋ ਪ੍ਰਭ ਜੀ ਹੁਣ ਆਪਾਂ ਇੱਕ ਹੋਰ ਮੈਸੇਜ ਲੈਂਦੇ ਹਾਂ, ਜਿਵੇਂ ਕਿ ਮੇਰਾ ਆਪਣਾ ਪਰਸਨਲ ਸੁਪਨਾ ਵਾ ਕੈਨੇਡਾ ਦੇ ਵਿੱਚ ਘਰ ਲੈਣ ਦਾ, ਅਤੇ ਘਰ ਦੀ ਸਭ ਤੋਂ ਪਹਿਲੀ ਜ਼ਰੂਰਤ ਆ ਮੌਰਗੇਜ, ਜਾਂ ਫਿਰ ਤੁਸੀਂ ਵੀ ਤੁਹਾਡਾ ਵੀ ਜੇ ਸੁਪਨਾ ਵਾ ਘਰ ਦੀ ਮੌਰਗੇਜ ਲੈਣ ਦਾ, ਜਾਂ ਮੌਰਗੇਜ ਦੇ ਬਾਬਤ ਜਾਂ ਘਰ ਲੈਣ ਦੇ ਬਾਬਤ ਫਸਟ ਟਾਈਮ ਹੋਮ ਬਾਇਰੋਂ ਕੋਈ ਵੀ ਕੁਐਰੀ ਆ, ਪਤਾ ਨਹੀਂ ਲੱਗ ਰਿਹਾ ਕਿੱਧਰ ਨੂੰ ਜਾਣਾ, ਤਾਂ ਮਿਲਾਓ ਇੱਕੋ ਇੱਕ ਕਾਲ ਰਸ਼ਮੀਤ ਕੌਰ ਜੀ ਨੂੰ, ਜੋ ਕਿ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਵੀ ਨੇ, ਅਤੇ ਉਹਨਾਂ ਦਾ ਨੰਬਰ ਹੈ ਜੀ 647-539-4499। ਸਾਡੇ ਨਾਲ ਰਸ਼ਮੀਤ ਜੀ ਵੀ ਜੁੜ ਚੁੱਕੇ ਨੇ ਲਾਈਨ ਤੇ ਜੀ, ਰਸ਼ਮੀਤ ਜੀ ਦਿਓ ਆਪਣਾ ਮੈਸੇਜ।
5: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਤੁਸੀਂ ਫਸਟ ਟਾਈਮ ਹੋਮ ਬਾਇਰ ਇੱਕ ਅਸੈਸਮੈਂਟ ਕਰਾਉਣਾ ਚਾਹੁੰਦੇ ਹੈਗੇ ਹੋ, ਕੋਈ ਵੀ ਕੁਐਸਚਨ ਹੈਗਾ ਆਲਵੇਜ਼ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 647-539-4499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ, ਗੱਲਬਾਤ ਕਰਾਂਗੇ ਜੀ ਅੱਜ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ, ਜਿਹਨੂੰ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਵੀ ਕਹਿ ਦੇਈਦਾ, ਹਰ ਲੈਂਡਰ ਨਾਲ ਅਵੇਲੇਬਲ ਹੈ। ਅੱਜ ਗੱਲਬਾਤ ਕਰਾਂਗੇ ਪ੍ਰਾਈਵੇਟ ਵਾਸਤੇ, ਪ੍ਰਾਈਵੇਟ ਲਾਈਨ ਆਫ ਕ੍ਰੈਡਿਟ। ਸੋ ਬੇਸਿਕਲੀ ਕੀ ਹੈ, ਪ੍ਰਾਈਵੇਟ ਜਦੋਂ ਵੀ ਅਸੀਂ ਗੱਲ ਕਰ ਲੈਂਦੇ ਹਾਂ ਉਸ ਵੇਲੇ ਮਤਲਬ ਕਿ ਸਿਰਫ ਇਕੁਇਟੀ ਬੇਸਿਸ ਲੈਂਡਿੰਗ ਹੋ ਰਹੀ ਹੈ, ਕਿ ਲੈਂਡਰ ਨੇ ਸਿਰਫ ਦੇਖਣਾ ਕਿ ਆਪਣੇ ਘਰ ਚ ਇਕੁਇਟੀ ਹੈਗੀ ਹੈ, ਸੋ ਬਿਨਾਂ ਇਨਕਮ ਜਾਂ ਕ੍ਰੈਡਿਟ ਕੁਆਲੀਫਿਕੇਸ਼ਨ ਤੇ। ਸੋ ਇਨਕਮ ਜਾਂ ਕ੍ਰੈਡਿਟ ਕਰਕੇ ਕੋਈ ਇਸ਼ੂ ਆ ਰਿਹਾ ਹੈਗਾ ਤੇ ਬੈਂਕ ਤੁਹਾਨੂੰ ਪੈਸੇ ਨਹੀਂ ਦੇ ਰਿਹਾ, ਬਟ ਐਟ ਦ ਸੇਮ ਟਾਈਮ ਘਰ ਚ ਇਨਫ ਇਕੁਇਟੀ ਬਣੀ ਹੋਈ ਹੈਗੀ ਹੈ ਜਿਹਨੂੰ ਤੁਸੀਂ ਐਕਸੈਸ ਕਰਨਾ ਚਾਹ ਰਹੇ ਹੋ, ਸੋ ਡਿਫਰੈਂਟ ਤਰੀਕੇ ਹੁੰਦੇ ਘਰ ਚੋਂ ਪੈਸੇ ਕੱਢਣ ਦੇ ਵੀ। ਇੱਕ ਹੁੰਦਾ ਕਿ ਮੈਂ ਮੋਰਗੇਜ ਨਵੇਂ ਸਿਰੋਂ ਕਰ ਲਾਂ, ਜਾਂ ਮੈਂ ਪ੍ਰਾਈਵੇਟ ਮੋਰਗੇਜ ਸੈਕਿੰਡ ਪੋਜੀਸ਼ਨ ਤੇ ਲੈ ਲਾਂ, ਉਦਾਂ ਹੀ ਇੱਕ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਮਿਲ ਸਕਦੀ ਹੈਗੀ ਹੈ। ਜਿੰਨੀ ਤੁਹਾਡੀ ਲਿਮਿਟ ਅਪਰੂਵ ਹੋ ਗਈ ਉਸ ਚੋਂ ਜਿੰਨੀ ਵਰਤੋਗੇ ਉਨੇ ਤੇ ਕਿਸ਼ਤ ਪਏਗੀ। ਮਤਲਬ ਕਿ ਅਗਰ 2 ਲੱਖ ਦੀ ਮੇਰੀ ਲਿਮਿਟ ਅਪਰੂਵ ਹੋਈ ਹੈ, 50,000 ਖਰਚੇ ਹੈ ਤੇ 50,000 ਤੇ ਕਿਸ਼ਤ ਹੈ, ਉਹ ਕਿਸ਼ਤ ਜਿਹੜੀ ਹੈਗੀ ਹੈ ਇੰਟਰਸਟ ਓਨਲੀ, ਮਤਲਬ ਕਿ ਸਿਰਫ ਵਿਆਜ ਦੇ ਸਕਦੇ ਹੋ, ਜਿੰਨਾ ਐਕਸਟਰਾ ਪਾਉਂਦੇ ਹੋ ਪ੍ਰਿੰਸੀਪਲ ਵੱਲ ਜਾਂਦਾ ਹੈਗਾ। ਸੋ ਓਪਨ ਲੋਨ ਹੈਗਾ, ਬਿਨਾਂ ਕਿਸੇ ਪੈਨਲਟੀ ਤੇ ਉਹਨੂੰ ਯੂਜ਼ ਕਰ ਸਕਦੇ ਹੋ ਤੇ ਪੇ ਕਰ ਸਕਦੇ ਹੋ। ਬੇਸਿਕਲੀ ਐਗਜੈਕਟਲੀ ਜਿਵੇਂ ਸਾਡਾ ਪ੍ਰਾਈਵੇਟ ਬੈਂਕਾਂ ਵਾਲੀ ਲਾਈਨ ਆਫ ਕ੍ਰੈਡਿਟ ਹੁੰਦੀ ਹੈਗੀ ਹੈ, ਉਦਾਂ ਹੀ ਉਹਨੂੰ ਯੂਜ਼ ਕੀਤਾ ਜਾ ਸਕਦਾ ਹੈਗਾ। ਬਟ ਐਟ ਦ ਸੇਮ ਟਾਈਮ ਉਹਦਾ ਜਿਹੜਾ ਰੇਟ ਆਫ ਇੰਟਰਸਟ ਹੈ ਬੈਂਕਾਂ ਨਾਲੋਂ ਮਹਿੰਗਾ ਹੁੰਦਾ ਹੈਗਾ, ਜਸਟ ਬਿਕੋਜ਼ ਕਿ ਉਹ ਟ੍ਰੈਡੀਸ਼ਨਲ ਲੈਂਡਰ ਨਹੀਂ ਨੇ, ਪ੍ਰਾਈਵੇਟ ਲੈਂਡਰ ਨੇ। ਬਟ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਕਿ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਪ੍ਰਿੰਸੀਪਲ ਬ੍ਰੋਕਰ। ਧੰਨਵਾਦ ਜੀ।
0: ਜੀ ਇੱਕ ਵਾਰ ਮੈਂ ਵੀ ਰਸ਼ਮੀਤ ਜੀ ਦਾ ਨੰਬਰ ਤੁਹਾਨੂੰ ਦੇ ਦਿਆਂ, ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਇਹਨਾਂ ਦਾ ਨੰਬਰ ਹੈ ਜੀ 6475394499 6474349499। ਜੇ ਕੋਈ ਵੀ ਤੁਸੀਂ ਮੋਰਗੇਜ ਦੇ ਬਾਬਤ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ। ਜੀ ਪ੍ਰਭ ਜੀ।
6: ਸੋ ਬਿਲਕੁਲ ਨੌਜਵਾਨ, ਆਪਾਂ ਨਾ ਡੀਲ ਦੇ ਦਈਏ, ਕਿਉਂਕਿ ਪਹਿਲਾਂ ਡੀਲ ਰਹਿ ਗਈ ਸੀ, ਤੁਸੀਂ ਥੋੜਾ ਜਿਹਾ ਜਲਦਬਾਜ਼ੀ ਕਰ ਗਏ, ਕਿਉਂਕਿ ਸਰੋਤਿਆਂ ਨੂੰ ਡੀਲ ਤੋਂ ਬਿਨਾਂ ਆਪਾਂ ਨੰਬਰ ਦੇਣ ਦਾ ਸਵਾਦ ਨਹੀਂ ਆਉਣਾ। ਕਿਉਂਕਿ ਰੋਇਲ ਪਰਫਿਊਮ ਦੀ ਜਦੋਂ ਗੱਲ ਕੀਤੀ ਹੈ ਨਾ, $50 ਦਾ ਪਰਫਿਊਮ ਆ, ਤੁਸੀਂ 2 ਪਰਫਿਊਮ ਲਓਗੇ $100 ਦੇ, ਪਰ 3 ਪਰਫਿਊਮ ਤੁਹਾਨੂੰ ਮਿਲ ਜਾਣੇ ਆ $100 ਦੇ ਵਿੱਚ, 2 ਦੇ ਨਾਲ 1 ਪਰਫਿਊਮ ਬਿਲਕੁਲ ਫ੍ਰੀ ਮਿਲ ਜਾਣਾ ਆ। ਸੋ 3 ਪਰਫਿਊਮ ਤੁਹਾਡੇ 4-5 ਮਹੀਨੇ ਤੱਕ ਕਿਤੇ ਨੀ ਗਏ, ਆਰਾਮ ਨਾਲ ਤੁਹਾਡੇ ਨਿਕਲ ਜਾਣੇ ਆ। ਪਰ ਜੇ ਬਈ ਤੁਸੀਂ ਜ਼ਿਆਦਾ ਫੁਹਾਰੇ ਮਾਰਨ ਦੇ ਸ਼ੌਕੀਨ ਹੋ, ਤੁਹਾਡੇ 3 ਮਹੀਨੇ ਪੱਕਾ। ਸੋ ਤੁਸੀਂ $100 ਦੇ ਵਿੱਚ 3 ਪਰਫਿਊਮ ਤੁਸੀਂ ਲੈ ਕੇ ਆਉਣੇ ਤਾਂ ਰੋਇਲ ਪਰਫਿਊਮ ਵਨ ਰੀਗਨ ਰੋਡ ਤੇ, ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਵਾਲੇ ਪਲਾਜ਼ੇ ਦੇ ਵਿੱਚ, ਵਨ ਰੀਗਨ ਰੋਡ ਔਰ ਰੋਇਲ ਪਰਫਿਊਮ, ਔਰ ਨਾਲ ਦੀ ਨਾਲ ਰੇਡੀਓ ਉਡਾਨ ਦਾ ਜੇ ਤੁਸੀਂ ਰੈਫਰ ਦਿਓਗੇ। ਕਿਸੇ ਵੀ ਤਰ੍ਹਾਂ ਦਾ ਪਰਫਿਊਮ ਲੈਣਾ ਤੁਸੀਂ ਆਪਣਾ ਲੈ ਜਾਓ, ਕੋਈ ਵੀ ਮਹਿੰਗੇ ਤੋਂ ਮਹਿੰਗਾ ਪਰਫਿਊਮ, ਚਾਹੇ ਕ੍ਰੀਡ ਦਾ ਲੈ ਜਾਓ ਚਾਹੇ ਟੌਮ ਫੋਰਡ ਦਾ ਲੈ ਜਾਓ, ਸੇਮ ਡਿਟੋ ਪਰਫਿਊਮ ਤੁਹਾਨੂੰ ਬਣਾ ਕੇ ਦੇਣਗੇ। ਔਰ ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਤੁਹਾਨੂੰ 100 ਦੇ 3 ਪਰਫਿਊਮ ਤਾਂ ਮਿਲਣੇ ਆ। ਸਾਡੇ ਵੱਲੋਂ 1 ਤੋਹਫਾ ਬਿਲਕੁਲ ਫ੍ਰੀ ਤੁਹਾਨੂੰ ਦੇਣਗੇ ਉਹ, ਜੇ ਤੁਸੀਂ ਜਾ ਕੇ ਕਹੋਗੇ ਕਿ ਰੇਡੀਓ ਉਡਾਨ ਸੁਣ ਕੇ ਆਏ ਆ, ਪ੍ਰਭ ਸੰਧੂ ਨੂੰ ਸੁਣ ਕੇ ਆਏ ਆ, ਤੇ ਤੁਸੀਂ 1 ਤੋਹਫਾ ਬਿਲਕੁਲ ਫ੍ਰੀ ਐਡ ਆਨ ਪਾਓਗੇ। ਨੰਬਰ ਇੱਕ ਵਾਰ ਫੇਰ ਰੋਇਲ ਪਰਫਿਊਮ ਦੇ ਦੇ ਵੀਰੇ,
0: ਰੋਇਲ ਪਰਫਿਊਮ ਦਾ ਨੰਬਰ ਇੱਕ ਵਾਰ ਫੇਰ ਦੇ ਦਿਆਂ ਜੀ। ਰੋਇਲ ਪਰਫਿਊਮ ਦਾ ਨੰਬਰ ਹੈਗਾ 4373150701 437-315-0701।
6: ਸੋ ਨੰਬਰ 437-315-0701 ਰੋਇਲ ਪਰਫਿਊਮਸ। ਔਰ ਨਾਲ ਦੀ ਨਾਲ ਅਸੀਂ ਇਹ ਵੀ ਦੱਸਾਂਗੇ ਕਿ ਬਈ ਜੇ ਤੁਸੀਂ ਬਚਪਨ ਦੀ ਕੋਈ ਵੀ ਤੁਹਾਡੀ ਐਸੀ ਸ਼ਰਾਰਤ ਆ ਉਹ ਜ਼ਰੂਰ ਦੱਸ ਕੇ ਜਾਵੇ, ਕਿਉਂਕਿ ਮੈਨੂੰ ਲੱਗਦਾ ਐਸਾ ਤਾਂ ਕੋਈ ਬਚਪਨ ਕਿਸੇ ਦਾ ਹੋਣਾ ਹੀ ਨਹੀਂ ਗਿਆ ਵੀ ਜਿਹਦੇ ਵਿੱਚ ਕੋਈ ਸ਼ਰਾਰਤ ਮੈਂ ਕੀਤੀ ਹੋਵੇ।
0: ਬਿਲਕੁਲ ਜੀ ਬਿਲਕੁਲ, ਬਚਪਨ ਤਾਂ ਹੁੰਦਾ ਹੀ ਸ਼ਰਾਰਤ ਦਾ ਭਰਿਆ ਜੀ, ਬਚਪਨ ਦੇ ਵਿੱਚ ਸ਼ਰਾਰਤ ਨਾ ਕੀਤੀ ਹੋਵੇ ਇੱਦਾਂ ਹੋ ਹੀ ਨਹੀਂ ਸਕਦਾ।
6: ਮੈਨੂੰ ਲੱਗਦਾ ਕਿ ਸ਼ਹਿਰਾਂ ਵਾਲੇ ਜਿਹੜੇ ਨਿਆਣੇ ਆ ਨਾ ਉਹ ਘੱਟ ਸ਼ਰਾਰਤਾਂ ਕਰਦੇ ਸੀਗਾ ਜੀ, ਪਿੰਡਾਂ ਵਾਲੇ ਜ਼ਿਆਦਾ ਵਹਿਤੀ ਹੁੰਦੇ, ਜਿਵੇਂ ਆਪਾਂ ਪਿੰਡਾਂ ਚੋਂ ਆਏ ਆ, ਮੈਨੂੰ ਤਾਂ ਇੰਨੀਆਂ ਸ਼ਰਾਰਤਾਂ ਚੇਤੇ ਆ ਗਈਆਂ, ਮੈਂ ਤਾਂ ਮਤਲਬ ਇਹ ਵੀ ਚੇਤੇ ਕਹਿੰਦਾ ਵੀ ਛਿੱਤਰ ਕਿਹੜੀ ਕਿਹੜੀ ਸ਼ਰਾਰਤ ਤੋਂ ਪਏ ਸੀਗੇ, ਟੋਟਲੀ ਹਰ ਇੱਕ ਤੋਂ ਵੱਧ ਪੈ ਜਾਂਦੇ ਸੀਗੇ, ਪਤਾ ਲੱਗਣਾ ਚਾਹੀਦਾ ਸੀ ਘਰਦਿਆਂ ਨੂੰ। ਬਸ ਕਈ ਯਾਰਾਂ ਦੋਸਤਾਂ ਨਾਲ ਰਲ ਕੇ ਕਰਨੀਆਂ, ਸਕੂਲੋਂ ਆਉਂਦਿਆਂ ਕਰਨੀਆਂ, ਪਲ ਪਲ ਚ, ਜਿਵੇਂ ਨੀ ਕਹਿੰਦੇ ਹੁੰਦੇ ਵੀ ਇਹਨਾਂ ਦੇ ਨੋਹਾਂ ਦੇ ਵਿੱਚ ਛਿਲਤਰਾ ਆ, ਬਜ਼ੁਰਗ ਕਹਿੰਦੇ ਹੁੰਦੇ ਸੀ, ਓਦਾਂ ਨੋਹਾਂ ਨੋਹਾਂ ਦੇ ਵਿੱਚ ਸ਼ਰਾਰਤਾਂ ਹੁੰਦੀਆਂ ਸੀਗੀਆਂ, ਸਕੂਲੋਂ ਆਉਂਦਿਆਂ ਵੀ ਸ਼ਰਾਰਤਾਂ ਕਰੀ ਜਾਣੀਆਂ, ਸਕੂਲ ਜਾਣ ਲੱਗਿਆ ਵੀ ਸ਼ਰਾਰਤਾਂ ਕਰੀ ਜਾਣੀਆਂ, ਸਕੂਲ ਦੇ ਅੰਦਰ ਵੀ ਸ਼ਰਾਰਤਾਂ ਕਰਨੀਆਂ, ਛੁੱਟੀ ਵੇਲੇ ਵੀ ਸ਼ਰਾਰਤਾਂ ਕਰਨੀਆਂ। ਸੋ ਸ਼ਰਾਰਤਾਂ ਤਾਂ ਬਸ ਮੈਨੂੰ ਲੱਗਦਾ ਕਿ ਬੈਕ ਟੂ ਬੈਕ ਹੁੰਦੀਆਂ ਸੀਗੀਆਂ ਇੰਨੇ ਕਿ ਦੇਖੋ ਪਿੰਡਾਂ ਵਾਲੇ ਤਾਂ ਇਹੋ ਜਿਹੇ ਵਹਿਤੀ ਹੁੰਦੇ ਸੀ ਟੀਚਰਾਂ ਨਾਲ ਵੀ ਸ਼ਰਾਰਤਾਂ ਕਰ ਦਿੰਦੇ ਕਰ ਜਾਂਦੇ ਸੀ ਕਈ ਵਾਰ ਆਪਣੇ ਸਕੂਲ ਵਾਲੇ ਮਾਸਟਰ ਹੁੰਦੇ ਸੀ ਉਹਨਾਂ ਨਾਲ ਵੀ ਕਈ ਸ਼ਰਾਰਤਾਂ ਕਰ ਜਾਂਦੇ ਸੀ ਸੋ ਸ਼ਰਾਰਤਾਂ ਦੀ ਲੜ ਤਾਂ ਬੜੀ ਲੜੀ ਤਾਂ ਬੜੀ ਲੰਬੀ ਆ ਇਹਦੇ ਤਾਂ ਕੱਲ ਨੂੰ ਖੁੱਲ ਕੇ ਗੱਲਾਂ ਆਪਾਂ ਕਰਾਂਗੇ
0: ਜ਼ਰੂਰ ਜੀ
6: ਸੋ ਸਰੋਤਿਆਂ ਦੀ ਕਾਲ ਲੈ ਲਓ ਤੇ ਆਪਾਂ ਫਿਰ ਦੇਖਦੇ ਹਾਂ ਸਰੋਤੇ ਕੀ ਕਹਿੰਦੇ
0: ਸੋ ਆਓ ਆਪਾਂ ਵੱਧਦੇ ਹਾਂ ਆਪਣੇ ਨੈਕਸਟ ਕਾਲਰ ਵਾ 0418 ਤੁਸੀਂ ਔਨ ਏਅਰ ਹੋ ਜੀ
7: ਹਾਂਜੀ ਬਹੁਤ ਟਾਈਮ ਬਾਅਦ ਵਧੇ ਹੋ ਜੀ ਮਤਲਬ ਤਕਰੀਬਨ 10.5 ਮਿੰਟ ਬਾਅਦ ਵਧੇ ਹੋ ਮੇਰੀ ਕਾਲ ਵਾਲਾ ਮੈਨੂੰ ਲੱਗਦਾ
6: ਇੱਥੇ ਰੱਖ ਰੋਨਾਲ ਜੀ ਏਦਾਂ ਨਹੀਂ ਕਰਨਾ
0: ਨਹੀਂ ਜੀ
6: ਸ਼ਰਾਰਤ ਕਰ
7: ਗਿਆ ਨਾ ਅੱਜ ਟੈਸਟਿੰਗ ਨਹੀਂ ਅੱਜ ਤੁਹਾਡੀ ਟੈਸਟਿੰਗ ਹੋ ਰਹੀ ਆ ਤੇ ਜਿਹੜਾ ਗੁਮਨਾਮ ਹੈ ਵੀਰ
0: ਹਾਂਜੀ
7: ਮੈਂ ਪੱਤਰੀ ਦੱਸ ਦੇਣਾ ਇਹ 80% ਆਪਦੀ ਮੋਮ ਤੇ ਗਈ ਆ ਇਹਦੀ ਨੇਚਰ
0: ਵਾਹ ਜੀ ਵਾਹ
7: ਮੈਨੂੰ ਦੱਸ ਦਿਓ ਕੱਲ ਨੂੰ
0: ਬਿਲਕੁਲ ਬਿਲਕੁਲ
7: ਜੇ ਨਹੀਂ ਜੇ ਝੂਠਾ ਦੱਸੋ
0: ਨਹੀਂ ਜੀ ਬਿਲਕੁਲ ਸੱਚ ਹੈ
7: ਸੱਚਾ ਨਾ ਕਿਆ ਬਾਤ ਆ ਫਿਰ ਬਾਕੀ ਦੀ ਜਿਹੜੀ 20% ਹੈ ਇਹ ਫਿਰ ਮੈਂ ਸੰਧੂ ਸਾਹਿਬ ਨੂੰ ਦੱਸੂਗਾ ਮਿਲ ਕੇ ਜਿੱਦਾਂ ਸਿੱਧਵਾ ਸਾਹਿਬ ਨਾਲ ਬੈਠਿਆ ਔਰ ਉਹ ਵੀ ਟੈਰਾਕੋਟਾ
6: ਟੈਰਾਕੋਟਾ ਪੱਕਾ ਵੇਖਣਾ ਬਾਈ ਜੀ
7: ਇੰਨੀ ਵੇਟ ਕੀਤੀ ਆ ਇੰਨੀਆਂ ਗੱਲਾਂ ਹੋ ਗਈਆਂ ਤੁਹਾਡਾ ਪ੍ਰੋਗਰਾਮ ਤੇ ਇੰਨਾ ਪ੍ਰੋਗਰਾਮ ਨੂੰ ਪਿਆਰ ਕਰਦੇ ਆ ਤੇ ਤੁਸੀਂ ਯਾਰ 11 ਮਿੰਟ ਵੇਟ 10 ਮਿੰਟ ਵੇਟ ਮਾੜੀ
6: ਗਮਨਾਮ ਸਾਹਿਬ ਵੀ ਏਦਾਂ ਨੀ ਦੇਖੋ ਮੈਂ ਤਾਂ ਸੀ ਬਾਹਰ ਜੀ ਮੈਂ ਤਾਂ ਆਪ ਫੋਨ ਤੇ ਮੇਰਾ ਤਾਂ ਆਪ ਫੋਨ ਇਹਨੇ 10 ਮਿੰਟ ਬਾਅਦ ਚੱਕਿਆ
7: ਮੈਂ ਤੁਹਾਨੂੰ ਕਿਹਾ ਹੀ ਨੀ
6: ਤੁਹਾਨੂੰ ਪਤਾ ਹੈ ਸਰ ਜਾਣੀ ਜਾਣੋ ਤੁਸੀਂ
7: ਹਾਂ ਦੇਖਿਆ
6: ਮੇਰਾ ਨੰਬਰ ਨੋਟ ਕਰੋ ਸਰੋਤਿਆਂ ਦੀ ਵੇਟ ਨੀ ਕਰਾਉਣੀ ਤੇ ਸਰੋਤੇ ਪਹਿਲਾਂ
0: ਨਹੀਂ ਮੈਂ ਪਰਸਨਲੀ ਮਾਫੀ ਮੰਗਦਾ ਜੀ ਕਾਲਾਂ ਬਹੁਤ ਹੋ ਗਈਆਂ ਸੀ ਤਾਂ ਕਰਕੇ
6: ਨਜ਼ਾਰਾ ਆ ਗਿਆ ਬਸ ਕੋਈ ਗੱਲ ਨੀ ਸ਼ਰਾਰਤ ਦੱਸ ਕੇ ਜਾਓ ਇੱਦਾਂ ਨਾ ਜਾਓ ਨਹੀਂ ਮੈਂ ਮਿਲ ਕੇ ਦੱਸੂ ਫਿਰ ਇਹ ਤਾਂ ਸਾਰਾ ਚੱਦਵਾ ਸਾਹਿਬ ਮੈਨੂੰ ਜਾਣਦੇ ਆ ਉਹ ਮਿਲ ਕੇ ਦੱਸੂ ਫਿਰ ਕਿਆ ਬਾਤ ਚਲੋ ਠੀਕ ਹੈ ਜੀ ਮਿਲ ਕੇ ਸ਼ਰਾਰਤ ਵਾਲਾ ਚਿੱਟਾ
7: ਹਸਤੀਆਂ ਖੜੀਆਂ ਕਰ ਰਿਹਾ ਫਰਾਈਡੇ।
1: ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ, ਬਹੁਤ
0: ਮੁਹੱਬਤ ਜੀ ਪ੍ਰਭ ਜੀ।
1: ਬਿਲਕੁਲ ਆਪਾਂ ਇੱਕ ਵਾਰ ਮੈਸੇਜ ਜਰੂਰ ਦੇ ਦਈਏ ਸ਼ੁਰੂਆਤ ਤੋਂ, ਆਪਾਂ ਰਿਕਾਰਡਡ ਕੁਛ ਮੈਸੇਜ ਨੇ ਸਾਡੇ ਉਹ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਜਲਦੀ ਜੁੜਦੇ ਰੇਡੀਓ ਪ੍ਰੋਗਰਾਮ ਉਡਾਣ ਚ। ਬਹੁਤ ਸ਼ੁਕਰੀਆ, ਸੋ ਥੈਂਕ ਯੂ ਸੋ ਮਚ। ਸਟੂਡੀਓ ਨੰਬਰ 905-673-3337
8: 870-0001। ਦੇਖੋ ਜੀ, ਕਰਤਾ ਹੈ ਆਪਣਾ ਨੰਬਰ ਬੰਦ, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
9: ਬਸ ਇੰਨੀ ਗੱਲ।

0: ਜ਼ੀਰੋ ਐਂਡ ਹੋਮ ਫਰ ਹੈਜ ਜਿਹੜਾ ਗੈਂਡ ਫਾਇਰ ਨੀਚੇ ਦਲਾਉਣਾ ਬੱਲੀਏ ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
1: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
0: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 All State Insurance. Tuhadi Suraksha, Tuhadi Bachat.
2: So, ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਆਪਾਂ ਗੱਲਬਾਤ ਕਰ ਰਹੇ ਹਾਂ ਬਚਪਨ ਤੇ ਬਚਪਨ ਦੇ ਲਾਂਭਿਆਂ ਬਾਰੇ ਤਾਂ ਉਹਦੇ ਨਾਲ ਇੱਕ ਤੁਹਾਨੂੰ ਮੈਸੇਜ ਦੇ ਦਈਏ ਆਲ ਸਟੇਟ
3: ਨਹੀਂ ਜੀ ਗੁਰਜੀਤ ਕੌਰ ਸੋਰੀ ਮਾਫ ਕਰਨਾ ਆਲ ਕਾਇੰਡ ਇੰਸ਼ੋਰੈਂਸ ਤੋਂ ਗੁਰਜੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਮੈਸੇਜ ਲੈ ਲਈਏ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਤੇ ਇਲਨੈਸ ਤੇ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਦੀ ਗੱਲਬਾਤ ਜਦੋਂ ਕਰਦੇ ਹੁੰਦੇ ਅਸੀਂ ਇਹ ਐਸਾ ਮੈਸੇਜ ਆ ਕੇ ਜਿਸ ਨੂੰ ਅਸੀਂ ਆਬਵੀਅਸਲੀ ਨਹੀਂ ਹੋ ਸਕਦੇ ਸਾਡੀ ਲਾਈਫ ਦੇ ਨਾਲ ਜੁੜਿਆ ਮੈਸੇਜ ਆ ਸਾਡੀਆਂ ਜ਼ਿੰਦਗੀਆਂ ਦੇ ਨਾਲ ਜੁੜਿਆ ਅਵੇਅਰਨੈਸ ਦਾ ਮੈਸੇਜ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਸੁਪਰ ਵੀਜ਼ਾ ਤੇ ਟਰੈਵਲ ਇੰਸ਼ੋਰੈਂਸ ਤੁਸੀਂ ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਆ ਤਾਂ ਤੁਸੀਂ ਗੁਰਜੀਤ ਸੂਰੀ ਉਹਨਾਂ ਨੂੰ ਯਾਦ ਰੱਖੋ ਗੁਰਜੀਤ ਸੂਰੀ ਆਲ ਕਾਇੰਡ ਇੰਸ਼ੋਰੈਂਸ ਤੋਂ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਨੇ ਗੁਰਜੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਗੁਰਜੀਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਹੋ ਜੀ
4: ਸਤਿ ਸ਼੍ਰੀ ਅਕਾਲ ਪ੍ਰਭ ਜੀ ਤੁਹਾਨੂੰ ਵੀ ਤੇ ਗੁਰਨਾਮ ਨੂੰ ਵੀ ਤੇ ਜਿੰਨੇ ਵੀ ਲਿਸਨਰ ਏ AM530 ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸਪੈਸ਼ਲੀ ਗੱਲ ਕਰਨੀ ਚਾਹੂੰਗੀ ਲਾਈਫ ਇੰਸ਼ੋਰੈਂਸ ਦੇ ਬਾਰੇ ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਨ੍ਹਾਂ ਦੇ ਕੋਲ ਹਜੇ ਤੱਕ ਕੋਈ ਵੀ ਕਵਰੇਜ ਨਹੀਂ ਹੈਗੀ ਚਾਹੇ ਸਟੂਡੈਂਟ ਹੈਗੇ ਆ ਵਰਕ ਪਰਮਿਟ ਦੇ ਹੈਗੇ ਆ ਰਿਫਿਊਜ਼ੀ ਸਟੇਟਸ ਹੈਗਾ ਬਹੁਤ ਜ਼ਰੂਰੀ ਹੈਗਾ ਕਿ ਜਿੱਥੇ ਅੱਜ ਦੇ ਟਾਈਮ ਦੀ ਆਪਾਂ ਗੱਲਬਾਤ ਕਰੀਏ ਕਿ ਜਿੱਥੇ ਜੋਬ ਘੱਟ ਰਹੀ ਆ ਇਨਕਮ ਘੱਟ ਰਹੀ ਹੈ ਲੋਨ ਲਾਇਬਿਲਿਟੀਜ਼ ਤੇ ਹਰ ਪਰਸਨ ਤੇ ਹੈਗੀਆਂ ਹੁਣ ਸਟੂਡੈਂਟਸ ਦੀ ਗੱਲ ਕਰ ਲਈਏ ਕਈ ਵਾਰੀ ਪਿੱਛੋਂ ਬੈਕ ਹੋਮ ਜਿਹੜੇ ਆ ਪੇਰੈਂਟਸ ਨੇ ਕਰਜ਼ੇ ਚੱਕ ਚੱਕ ਭੇਜੇ ਹੁੰਦੇ ਆ ਇਸ ਲਈ ਬਹੁਤ ਜ਼ਰੂਰੀ ਹੈਗਾ ਕਿ ਆਪਣੀ ਬਜਟ ਦੇ ਮੁਤਾਬਿਕ ਤੁਸੀਂ ਚਾਹੇ ਛੋਟੀ ਜਿਹੀ ਕੋਈ ਲਾਈਫ ਇੰਸ਼ੋਰੈਂਸ ਦੀ ਕਵਰੇਜ ਲਾਓ ਪਰ ਕਵਰੇਜ ਹੋਣੀ ਬਹੁਤ ਜ਼ਰੂਰੀ ਹੈਗੀ ਹੈ ਹੁਣ ਸਟੂਡੈਂਟਸ ਦੇ ਲਈ ਸਪੈਸ਼ਲੀ ਗੱਲਬਾਤ ਕਰਾਂ ਤੇ ਜੇ ਉਹ 1 ਲੱਖ ਦੀ ਕਵਰੇਜ ਲੈਂਦੇ ਆ $12 ਤੋਂ ਪਲਾਨ ਜਿਹੜੇ ਸਟਾਰਟ ਹੋ ਜਾਂਦੇ ਹਨ ਤੇ ਜਿੱਥੇ ਗੱਲਬਾਤ ਆਉਂਦੀ ਹੈਗੀ ਹੈ ਮੌਰਗੇਜ ਹੈਗੀ ਹੈ ਲੋਨ ਹੈਗੀ ਹੈ ਉੱਥੇ ਹੁਣ ਜੇ ਤੁਹਾਡੀ ਏਜ ਜਿਹੜੀ ਆ 35 ਦੇ ਆਸ ਪਾਸ ਹੈਗੀ ਹੈ $5 ਲੱਖ ਦੀ ਤੁਸੀਂ ਇੰਸ਼ੋਰੈਂਸ ਲੈਂਦੇ ਹੈਗੇ ਆ ਜਿਹੜੀ ਮੇਲ ਹੈਗੀ ਆ ਉਹਨਾਂ ਦੀ $30 ਦੇ ਵਿੱਚ ਤੇ ਫੀਮੇਲ ਜਿਹੜੇ ਹੈਗੇ ਆ ਉਹਨਾਂ ਦੀ $22 ਦੀ ਹੋ ਜਾਂਦੀ ਹੈ $1 ਮਿਲੀਅਨ ਦੀ ਤੁਹਾਡੇ ਉੱਪਰ ਮੌਰਗੇਜ ਹੈਗੀ ਹੈ ਤੇ ਤੁਸੀਂ ਆਪਣੀ ਕਵਰੇਜ ਲੈਣੀ ਹੈਗੀ ਹੈ ਉੱਥੇ ਮੇਲ ਦੀ $56 ਦੀ ਤੇ ਫੀਮੇਲ ਦੀ $42 ਹੋ ਜਾਂਦੀ ਹੈ ਮੀਨ ਇਹ ਹੈਗਾ ਕਿ ਕਵਰੇਜ ਜਿਹੜੀ ਹੈਗੀ ਆ ਹੋਣੀ ਜ਼ਰੂਰੀ ਹੈਗੀ ਹੈ ਜਿੰਨਾ ਤੁਹਾਡਾ ਲੋਨ ਹੈਗਾ ਜਿੰਨੀ ਲਾਇਬਿਲਿਟੀਜ਼ ਹੈਗੀ ਹੈ ਉਨੀ ਕੁ ਆਪਣੀ ਬਣਦੀ ਸਕਦੀ ਕਵਰੇਜ ਜਿਹੜੀ ਆ ਜ਼ਰੂਰ ਲੈ ਕੇ ਰੱਖੋ ਟਰਮ ਲਾਈਫ ਇੰਸ਼ੋਰੈਂਸ ਬੈਸਟ ਟੂਲ ਹੈਗਾ ਹੁਣ ਅਗਰ ਤੁਹਾਡਾ ਬਜਟ ਅਲਾਓ ਕਰਦਾ ਤੇ ਤੁਸੀਂ ਇਹਨੂੰ ਲੌਂਗ ਟਰਮ ਵੀ 30-40 ਈਅਰ ਤੱਕ ਵੀ ਲੈ ਸਕਦੇ ਹੈਗੇ ਆ ਲਾਈਫ ਕ੍ਰਿਟੀਕਲ ਦਾ ਅਗਰ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਹੈਗਾ ਤੇ ਟਾਮੀ ਨੰਬਰ ਜੀ 416-627-3111 ਤੇ ਇੱਕ ਜਿਹੜਾ ਅਕਾਊਂਟ ਕਿ ਆਪਣਾ ਟੈਕਸ ਫਰੀ ਸੇਵਿੰਗ ਅਕਾਊਂਟ ਜ਼ਰੂਰ ਓਪਨ ਕਰਵਾਓ ਜਿੱਥੇ ਆਪਾਂ ਕਹਿੰਦੇ ਹੈਗੇ ਆ ਕਿ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ ਉੱਥੇ ਨਾਲ ਦੀ ਨਾਲ ਸੇਵਿੰਗ ਤੇ ਸੇਵਿੰਗ ਦੇ ਵਿੱਚ ਜਿਹੜੀ ਹੈਗੀ ਆ ਕਿ ਉਹ ਜਿਹੜੀ ਤੁਹਾਡੀ ਸੇਵਿੰਗ ਹੈ ਉਹ ਗਰੋਥ ਵੀ ਕਰੇ ਕਿ ਤੁਹਾਡੀ ਮਨੀ ਜਿਹੜੀ ਆ ਕੰਪਾਊਂਡ ਇੰਟਰਸਟ ਦੇ ਨਾਲ ਗਰੋ ਕਰੇ ਟੈਕਸ ਫਰੀ ਬੇਸਿਸ ਤੇ ਗਰੋ ਕਰਨਾ ਚਾਹੁੰਦੇ ਹੈਗੇ ਆ ਟੈਕਸ ਸੇਵ ਕਰਨਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਰ ਲੈਣਾ ਫਸਟ ਹੋਮ ਸੇਵਿੰਗ ਅਕਾਊਂਟ ਦੀ ਕੋਈ ਡਿਟੇਲ ਜਾਣਕਾਰੀ ਲੈਣੀ ਹੈਗੀ ਆ ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ ਤੇ ਨੰਬਰ ਜੀ 416 6 27 31 11 416-627-3111 ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੇ ਹੈਪੀ ਵੀਕਐਂਡ ਜੀ ਸਾਰਿਆਂ ਨੂੰ
3: ਥੈਂਕ ਯੂ ਸੋ ਮਚ ਜੀ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਜ਼ਰੂਰ ਗੂਗਲ ਵੀ ਕਰ ਸਕਦੇ ਹੋ ਤੁਸੀਂ ਗੁਰਜੀਤ ਕੌਰ ਸੂਰੀ ਹੁਣਾਂ ਨਾਲ ਗੱਲਬਾਤ ਕਰੋ ਲਾਈਫ ਕ੍ਰਿਟੀਕਲ ਤੇ ਡਿਸੇਬਿਲਟੀ ਇੰਸ਼ੋਰੈਂਸ ਦੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਗੁਰਜੀਤ ਕੌਰ ਸੂਰੀ ਹੁਣਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਲ ਦੀ ਨਾਲ ਗੁਰਜੀਤ ਸੂਰੀ ਹੁਣਾਂ ਦਾ ਨੰਬਰ ਤੁਹਾਨੂੰ ਦੇ ਦਈਏ ਜੀ 416-627-3111 416-627-3111 ਜੀ ਗੈਵੀ
2: ਜੀ ਤਾਂ ਮੈਂ ਭੁੱਲ ਹੀ ਗਿਆ ਸੀਗਾ ਮੈਂ ਗਾਣਾ ਸੁਣ ਰਿਹਾ ਸੀਗਾ ਐਮੀ ਵਿਰਕ ਦੀ ਨਵੀਂ EP ਸੁਣ ਲਈ ਤੁਸੀਂ
3: ਕਮਾਲ ਕਮਾਲ ਯਾਰ ਆਪਸ ਇਹਨੂੰ ਕਹਿੰਦੇ ਆਪਸ ਆਪੋਜ਼ਿਟ
2: ਕਿਆ ਗਾਣਾ ਹੈ ਜੀ ਮੈਂ ਤਾਂ ਉਹ ਰਿਪੀਟ ਤੇ ਸੁਣਦਾ ਹਾਂ ਅੱਜ
3: ਹੁਣ ਸਮਾਂ ਹੋ ਚੁੱਕਿਆ ਰਿਪੀਟ ਤੇ ਆਪਾਂ ਗੱਡੀ 'ਚ ਬਹਿ ਕੇ ਸੁਣਾਂਗੇ ਸੋ ਫਿਲਹਾਲ ਸਮਾਂ ਹੋ ਚੁੱਕਿਆ ਕਿ ਮੈਸੇਜ ਇੱਕ ਵਾਰ ਸਰੋਤਿਆਂ ਨੂੰ ਫੇਰ ਦਈਏ ਕਿ ਜੇ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਰੇਡੀਓ ਪ੍ਰੋਗਰਾਮ ਆਮ ਦੇ ਉੱਪਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਵੀ ਉਨੇ ਹੀ ਐਕਟਿਵ ਆ ਤੁਸੀਂ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਆ ਰੇਡੀਓ ਤੇ ਸੋਸ਼ਲ ਮੀਡੀਆ ਦਾ ਵਧੀਆ ਜਿਹਾ ਪੈਕੇਜ ਬਣਾ ਕੇ ਤੁਹਾਨੂੰ ਦਿਆਂਗੇ ਤੇ ਤੁਹਾਡੇ ਬਿਜ਼ਨਸ ਨੂੰ ਦਿਆਂਗੇ ਇੱਕ ਨਵੀਂ ਉਡਾਨ ਸੋ ਉਹਦੇ ਲਈ ਤੁਹਾਨੂੰ ਸਾਨੂੰ ਕੰਟੈਕਟ ਕਰਨਾ ਪੈਣਾ 437-800-0001 437-870-0001 ਤੇ ਕਾਲ ਕਰ ਲਓ ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ ਦੇ ਆਫੀਸ਼ੀਅਲ ਰੇਡੀਓ ਉਡਾਨ ਆਫੀਸ਼ੀਅਲ ਤੇ ਸਾਨੂੰ ਤੁਸੀਂ ਮੈਸੇਜ ਕਰਿਓ DM ਕਰਿਓ ਤੇ ਤੁਹਾਨੂੰ ਵਧੀਆ ਜੇ ਪੈਕੇਜ ਬਣਾ ਕੇ ਐਡਵਾਈਸ ਕਰਾਂਗੇ ਤੇ ਰਲ ਮਿਲ ਕੇ ਅੱਗੇ ਵਧਾਂਗੇ ਸੋ ਜੇ ਤੁਹਾਡਾ ਕੋਈ ਆਪਣਾ ਬਿਜ਼ਨਸ ਖੋਲਿਆ ਤੁਸੀਂ ਆਪਣਾ ਬਿਜ਼ਨਸ ਨਾਲ ਸਟਰਗਲ ਕਰ ਰਹੇ ਹੋ ਤਾਂ ਸਾਨੂੰ ਸੰਪਰਕ ਕਰੋ ਤੇ ਅਸੀਂ ਤੁਹਾਡੀ ਹੈਲਪ ਕਰਾਂਗੇ ਬਾਂਹ ਫੜਾਂਗੇ ਇੱਕ ਦੂਜੇ ਨਾਲ ਚੱਲ ਕੇ ਅੱਗੇ ਵਧਾਂਗੇ ਸੋ ਰੇਡੀਓ ਉਡਾਨ ਤੁਹਾਡੇ ਨਾਲ ਹਮੇਸ਼ਾ ਖੜਾ ਆ ਸੋ ਨਾਲ ਦੀ ਨਾਲ ਅੱਜ ਦਾ ਮੈਸੇਜ ਦਿਆਂਗੇ ਕਿ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਸੋ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ ਗੁਮਨਾਮ ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਖੁਆਇਸ਼ਾਂ ਪਾ ਲੈਂਦੇ ਹਾਂ ਤੇ ਜ਼ਰੂਰਤਾਂ ਸਾਡੀਆਂ ਬਹੁਤ ਥੋੜੀਆਂ ਹੁੰਦੀਆਂ
2: ਹਾਂਜੀ ਬਿਲਕੁਲ
3: ਜੇ ਜ਼ਰੂਰਤਾਂ ਪੂਰੀਆਂ ਹੁੰਦੀਆਂ ਤੇ ਤੁਸੀਂ ਜ਼ਰੂਰਤਾਂ ਨੂੰ ਪੂਰਾ ਕਰਕੇ ਸ਼ੁਕਰ ਗੁਜ਼ਾਰ ਹੋਇਆ ਕਰੋ ਤੇ ਜ਼ਿੰਦਗੀ ਹੋਰ ਸੋਹਣੀ ਹੋ ਜੂਗੀ ਸੋ ਨਾਲ ਦੀ ਨਾਲ ਭੁੱਲਿਓ ਨਾ ਮੁਸਕਰਾਉਣਾ
2: ਹਾਸੇ ਆਬਾਦ ਰੱਖਿਓ
3: ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਮੈਨੂੰ ਇੱਥੇ ਇਜਾਜ਼ਤ ਦਿਓ ਤੇ ਗੁਰਨਾਮ ਸਤਿ ਸ਼੍ਰੀ ਅਕਾਲ ਤੁਸੀਂ ਵੀ ਬੁਲਾਓ ਸਰੋਤਿਆਂ ਨੂੰ ਕੱਲ ਨੂੰ ਮਿਲਦੇ ਆ ਇਸੇ ਵੇਲੇ ਇਸੇ ਘੜੀ ਪਾਲ ਤੇ ਹੁਣ ਕੱਲ ਦਾ ਮਤਲਬ ਸੋਮਵਾਰ ਨੂੰ ਮੰਡੇ ਨੂੰ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਤੇ ਗੁੱਡ ਨਾਈਟ ਸ਼ੁਭ ਰਾਤਰੀ
2: ਸੋ ਇਸੇ ਦੇ ਨਾਲ ਜੀ ਅੱਜ ਦਾ ਰੇਡੀਓ ਦਾ ਸਮਾਂ ਸਮਾਪਤ ਹੁੰਦਾ ਹੈ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਅਲਵਿਦਾ
5: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਦੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ। ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਣੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ, ਆਪਣੀ ਪਛਾਣ ਵਾਲਾ ਦੀ

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਖੂਬਸੂਰਤ ਚਿਹਰਿਆਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਆਦਾਬ ਨਮਸਕਾਰ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ

ਦੌਲਤ ਸ਼ੋਹਰਤ ਅਹੁਦੇ ਰੁਤਬੇ ਵਕਤ ਆਉਣ ਤੇ ਆ ਜਾਂਦੇ ਨੇ। ਦੌਲਤ ਸ਼ੋਹਰਤ ਅਹੁਦੇ ਰੁਤਬੇ ਵਕਤ ਆਉਣ ਤੇ ਆ ਜਾਂਦੇ ਨੇ। ਸੱਚ ਇੱਜ਼ਤ ਇਨਸਾਨੀ ਬਿਰਤੀ ਹਰ ਇੱਕ ਦਿਲ ਨੂੰ ਛੋ ਜਾਂਦੇ ਨੇ। ਕਿਰਦਾਰਾਂ ਨੂੰ ਉਮਰੋ ਉੱਚਾ ਰੱਖ ਕੇ ਰਮਜ਼ ਸਥਾਪਿਤ ਕਰ ਲੈ। ਕਿਰਦਾਰਾਂ ਨੂੰ ਉਮਰੋਂ ਉੱਚਾ ਰੱਖ ਕੇ ਰਮਜ਼ ਸਥਾਪਿਤ ਕਰ ਲੈ। ਪੀੜੀਆਂ ਤੀਕਰ ਸੁੱਚੇ ਰਿਸ਼ਤੇ ਹਰ ਇੱਕ ਦਿਲ ਨੂੰ ਮੋਹ ਜਾਂਦੇ ਨੇ। ਪੀੜੀਆਂ ਤੀਕਰ ਸੁੱਚੇ ਰਿਸ਼ਤੇ ਹਰ ਇੱਕ ਦਿਲ ਨੂੰ ਮੋਹ ਜਾਂਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਦੇ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, 10 ਵਜੇ ਤੋਂ ਲੈ ਕੇ 11 ਵਜੇ ਤੱਕ। ਔਰ ਜੋ ਪੇਸ਼ ਹੁੰਦਾ ਹੈ 530 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿਹੜੀ ਫ੍ਰੀਕੁਐਂਸੀ ਸਵੇਰੇ 4 ਵਜੇ ਤੋਂ ਲੈ ਕੇ ਦੋਸਤ ਮਿੱਤਰ ਭੈਣ ਭਰਾ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ, ਆਪਣੀ ਆਪਣੀ ਸਮਝ ਦੇ ਮੁਤਾਬਕ, ਆਪਣੇ ਆਪਣੇ ਟੈਲੈਂਟ ਦੇ ਮੁਤਾਬਕ, ਆਪਣੇ ਆਪਣੇ ਹੁਨਰ ਦੇ ਮੁਤਾਬਕ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਵੀ ਅਪਡੇਟ ਕਰਦੇ ਨੇ ਔਰ ਤੁਹਾਡਾ ਮਨੋਰੰਜਨ ਵੀ ਕਰਦੇ ਨੇ। ਸਾਡੇ ਕੈਨੇਡਾ ਦੇ ਵਿੱਚ, ਸਾਡੇ ਇੰਡੀਆ ਦੇ ਵਿੱਚ ਕੀ ਕੁਝ ਹੋ ਰਿਹਾ, ਕੀ ਕੁਝ ਚੰਗਾ ਹੋ ਰਿਹਾ, ਕੀ ਕੁਝ ਮਾੜਾ ਹੋ ਰਿਹਾ, ਸੋ ਆਪਣੀ ਆਪਣੀ ਰਾਏ ਦੋਸਤ ਮਿੱਤਰ ਭੈਣ ਭਰਾ ਵੱਖਰੇ ਵੱਖਰੇ ਸਬਜੈਕਟ ਐਕਸਪਰਟ ਨੂੰ ਬੁਲਾ ਕੇ ਵੀ ਤੁਹਾਡੇ ਰੂਬਰੂ ਕਰਵਾਉਂਦੇ ਨੇ। ਪੰਜਾਬ ਤੋਂ ਬਹੁਤ ਸਾਰੇ ਦੋਸਤ ਮਿੱਤਰ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਪੰਜਾਬ ਦੀਆਂ ਖਬਰਾਂ ਦੇ ਨਾਲ ਵੀ ਤੁਹਾਨੂੰ ਜੋੜਦੇ ਨੇ। ਸੋ ਮੇਰਾ ਮਤਲਬ ਕਹਿਣ ਤੋਂ ਕਿ ਹਰ ਤਰ੍ਹਾਂ ਦਾ ਤੁਹਾਡਾ ਮਨੋਰੰਜਨ ਕਰਦੇ ਨੇ, ਜਿਸ ਵੀ ਤਰ੍ਹਾਂ ਦਾ ਤੁਹਾਡਾ ਟੇਸਟ ਹੈ ਦੋਸਤ ਮਿੱਤਰ ਭੈਣ ਭਰਾ ਦਾ, ਹਰ ਇੱਕ ਤਰ੍ਹਾਂ ਦਾ ਮਨੋਰੰਜਨ ਤੁਹਾਨੂੰ ਮਿਲਦਾ ਹੈ 5:30 AM ਦੀ ਫ੍ਰੀਕੁਐਂਸੀ ਦੇ ਉੱਪਰ। ਸਾਡੀ ਵਾਰੀ ਆਉਂਦੀ ਹੈ ਇਸ ਵੇਲੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਇਸ ਫ੍ਰੀਕੁਐਂਸੀ ਦਾ ਲਾਸਟ ਪ੍ਰੋਗਰਾਮ ਸਾਡਾ ਹੁੰਦਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇ ਪ੍ਰੋਗਰਾਮ ਦਾ ਆਗਾਜ਼ ਬਹੁਤ ਖੂਬਸੂਰਤ ਹੁੰਦਾ ਹੈ ਤੇ ਉਸ ਪ੍ਰੋਗਰਾਮ ਦਾ ਲਾਸਟ ਪ੍ਰੋਗਰਾਮ ਵੀ ਅਸੀਂ ਆਪਣੀ ਸਮਰੱਥਾ ਦੇ ਮੁਤਾਬਕ ਉਸਨੂੰ ਵਧੀਆ ਬਣਾ ਕੇ, ਖੂਬਸੂਰਤ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰੀਏ, ਕਿਉਂਕਿ ਇਸ ਤੋਂ ਬਾਅਦ ਤੁਸੀਂ ਆਰਾਮ ਕਰਨਾ ਹੁੰਦਾ ਹੈ, ਰਾਤ ਨੂੰ ਸੌਣਾ ਹੁੰਦਾ ਹੈ। ਤੋ ਸੌਣ ਤੋਂ ਪਹਿਲਾਂ ਤਾਂ ਸੁਭਾਵਿਕ ਹੈ ਕਿ ਮਨ ਨੂੰ ਸਕੂਨ ਥੋੜ੍ਹਾ ਜਿਹਾ ਮਿਲੇ, ਮਨ ਨੂੰ ਰਾਹਤ ਮਿਲੇ। ਦਿਨ ਭਰ ਦੇ ਰੋਜ਼ਮਰਾ ਦੇ ਕੰਮਾਂ ਕਾਰਾਂ ਤੋਂ ਫ੍ਰੀ ਹੋ ਕੇ ਜਦੋਂ ਆਦਮੀ ਕੰਮ ਕਰ ਕਰਕੇ ਰੋਟੀ ਪਾਣੀ ਖਾ ਕੇ ਆਪਣੇ ਘਰ ਦੇ ਵਿੱਚ ਬੈਡਰੂਮ ਦੇ ਵਿੱਚ ਬੈਠਾ ਹੋਵੇ ਤੇ ਕੁਝ ਅੱਛੀਆਂ ਗੱਲਾਂ ਬਾਤਾਂ, ਸੋਹਣੀਆਂ ਗੱਲਾਂ ਬਾਤਾਂ, ਮਨ ਨੂੰ ਸਕੂਨ ਪਹੁੰਚਾਉਣ ਵਾਲੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲ ਜਾਣ, ਤਾਂ ਤੁਹਾਡੀ ਨੀਂਦ ਜਿਹੜੀ ਉਹ ਬਹੁਤ ਖੂਬਸੂਰਤ ਤੁਸੀਂ ਇੰਜੋਏ ਕਰ ਸਕਦੇ ਹੋ। ਸੋ ਦੋਸਤੋ, ਅੱਜ ਦਿਨ ਹੋ ਗਿਆ ਜੀ ਫਰਾਈਡੇ, ਸ਼ੁੱਕਰਵਾਰ ਦਾ ਦਿਨ ਹੈ, ਵੀਕਐਂਡ ਸ਼ੁਰੂ ਹੋ ਹੀ ਗਿਆ ਆਲਮੋਸਟ, ਬਸ 2 ਘੰਟੇ ਬਾਕੀ ਹੈ, ਉਸ ਤੋਂ ਬਾਅਦ ਕੱਲ੍ਹ ਛੁੱਟੀ, ਪਰਸੋਂ ਵੀ ਛੁੱਟੀ, ਤੁਸੀਂ ਇੰਜੋਏ ਕਰਨਾ ਆਪਣੇ ਬੱਚਿਆਂ ਦੇ ਨਾਲ, ਆਪਣੇ ਸਕੇ ਸੰਬੰਧੀਆਂ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ। ਅੱਜ ਫਰਾਈਡੇ ਹੈ, ਇਸ ਵੇਲੇ ਟੈਂਪਰੇਚਰ ਹੈ 17 ਡਿਗਰੀ, ਲੇਕਿਨ ਵੱਧ ਤੋਂ ਵੱਧ ਰਿਹਾ 24 ਡਿਗਰੀ ਅੱਜ ਦਿਨ ਵੇਲੇ। 11 ਸਤੰਬਰ ਅੱਜ ਹੋ ਗਈ ਤਰੀਕ, ਕੱਲ੍ਹ ਨੂੰ ਸ਼ਨਿਚਰਵਾਰ 12 ਸਤੰਬਰ ਹੋਏਗੀ ਔਰ 27 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਕੱਲ੍ਹ ਦਿਨ ਵੇਲੇ। 6:54 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 7:34 ਤੇ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਸੋ ਨੰਬਰ ਸਾਡਾ ਉਹ ਹੀ 6473653353, 6473657535353, 6473657535353, 6473653353। ਤੁਸੀਂ ਗੱਲਬਾਤ ਕੋਈ ਵੀ ਕਰਨੀ ਹੋਏ ਇਸ ਨੰਬਰ ਤੇ ਡਾਇਲ ਕਰਕੇ ਕਰ ਸਕਦੇ ਹੋ, ਕੋਈ ਫੀਡਬੈਕ ਦੇਣੀ ਹੋਏ, ਕੋਈ ਮਨਪਸੰਦ ਦਾ ਕੋਈ ਗੀਤ ਤੁਸੀਂ ਸੁਣਨਾ ਹੋਵੇ ਤਾਂ ਜੀ ਆਇਆਂ ਨੂੰ ਤੋਂ ਆਪਣੀ ਮਨਪਸੰਦ ਦਾ ਕੋਈ ਵੀ ਗੀਤ ਤੁਸੀਂ ਸੁਣ ਸਕਦੇ ਹੋ, ਕਿਉਂਕਿ ਪ੍ਰੋਗਰਾਮ ਤੁਹਾਡਾ ਆਪਣਾ ਹੀ ਹੈ। ਤੁਸੀਂ ਸਾਰੇ ਸਾਡੇ ਦੋਸਤ ਹੋ, ਮਿੱਤਰ ਹੋ, ਭੈਣ ਭਰਾ ਹੋ, ਜਿਹੜੇ ਵੀ ਫੋਨ ਕਰਦੇ ਆ ਨਾ, ਤੇ ਮੈਨੂੰ ਲੱਗਦਾ ਕਿ ਸਾਡੇ ਪਰਿਵਾਰ ਦੇ ਮੈਂਬਰ ਹੀ ਨੇ। ਕਿਸੇ ਨੇ ਕਿਹਾ ਸੀ ਨਾ, ਉਹ ਕਹਿੰਦੇ ਵੀ ਦੋਸਤ ਦਾ ਮਤਲਬ ਕੀ ਹੈ, ਕਹਿੰਦੇ ਦੋਸਤ ਦਾ ਕੀ ਮਤਲਬ ਹੈ। ਉਹਨੇ ਬੜਾ ਖੂਬਸੂਰਤ ਜਵਾਬ ਦਿੱਤਾ, ਉਹ ਕਹਿੰਦਾ ਇੱਕ ਦੋਸਤੀ ਦਾ ਐਸਾ ਰਿਸ਼ਤਾ ਹੈ ਜਿਹਦਾ ਕੋਈ ਮਤਲਬ ਨਹੀਂ ਹੁੰਦਾ। ਕਿੱਡੀ ਖੂਬਸੂਰਤ ਇੱਕੋ ਲਾਈਨ ਦੇ ਵਿੱਚ ਹੈ,
ਉਹ ਕਹਿੰਦਾ ਕਿ ਦੋਸਤ ਦਾ ਕੀ ਮਤਲਬ ਹੈ? ਉਹ ਕਹਿੰਦਾ ਇੱਕੋ ਇੱਕ ਐਸਾ ਰਿਸ਼ਤਾ ਦੋਸਤੀ ਦਾ ਹੀ ਹੈ ਜਿਹਦਾ ਕੋਈ ਮਤਲਬ ਨਹੀਂ ਹੁੰਦਾ। ਕਹਿੰਦਾ ਜਿੱਥੇ ਮਤਲਬ ਹੋਣ ਲੱਗ ਪਵੇ ਨਾ, ਉੱਥੇ ਫਿਰ ਦੋਸਤੀ ਨਹੀਂ ਹੋ ਸਕਦੀ। ਸੋ ਸਾਡੀ ਸਾਰਿਆਂ ਦਾ ਜਿਹੜਾ ਆਪਸ ਦੇ ਵਿੱਚ ਰਿਸ਼ਤਾ, ਉਹ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਵਾਲਾ ਮੈਨੂੰ ਬੜਾ ਅੱਛਾ ਲੱਗਦਾ ਹੈ। ਇੱਕ ਦਿਨ ਸਾਡੇ ਦੋਸਤ ਜਸਵਿੰਦਰ ਜੀ ਮੇਰੇ ਕੋਲ ਆਏ, ਬਹੁਤ ਵਧੀਆ ਵਧੀਆ ਅੱਛੀਆਂ ਗੱਲਾਂ ਬਾਤਾਂ ਕੀਤੀਆਂ। ਇੱਕ ਦਿਨ ਖਲੀਲ ਜੀ ਆਏ ਸੀ ਲੰਡਨ ਤੋਂ, ਬਹੁਤ ਵਧੀਆ ਲੱਗਿਆ। ਸੋ ਤੁਹਾਨੂੰ ਵੀ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ, ਕਿਸੇ ਦੋਸਤ ਮਿੱਤਰ ਭੈਣ ਭਰਾ ਦਾ ਮਨ ਕਰਦਾ ਹੋਏ ਨਾ ਕਿ ਮੇਰੀ ਆਵਾਜ਼ ਰੇਡੀਓ ਦੇ ਉੱਪਰ ਕਿਸ ਤਰ੍ਹਾਂ ਲੱਗੇਗੀ ਜੇਕਰ ਮੈਂ ਬੋਲਾਂ, ਤਾਂ ਤੁਸੀਂ ਆ ਸਕਦੇ ਹੋ, ਮੇਰੇ ਨਾਲ ਬੈਠੋਗੇ, ਮੇਰੀ ਹੈਲਪ ਕਰੋਗੇ, ਮੈਨੂੰ ਵੀ ਅੱਛਾ ਹੋਏਗਾ ਕਿ ਇੱਕ ਘੰਟਾ ਮੈਂ ਬੋਲੂੰਗਾ ਅਤੇ ਨਾਲ ਥੋੜ੍ਹਾ ਬਹੁਤਾ ਤੁਸੀਂ ਵੀ ਪਾਰਟੀਸਪੇਟ ਕਰੋਗੇ, ਗੱਲਾਂ ਬਾਤਾਂ ਆਪਾਂ ਕਰਾਂਗੇ। ਸੋ ਮੈਂ ਤੁਹਾਡੇ ਤੋਂ ਕੁਝ ਨਾ ਕੁਝ ਸਿੱਖਾਂਗਾ, ਤੁਸੀਂ ਹੋ ਸਕਦਾ ਮੇਰੀ ਕਿਸੇ ਗੱਲਬਾਤ ਚੋਂ ਕੁਝ ਨਾ ਕੁਝ ਸਿੱਖ ਲਓ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਅੱਜ ਦੇਖੋ ਹੈ ਜੀ ਸ਼ੁੱਕਰਵਾਰ। ਮੈਂ ਤੇ ਕੋਈ ਵੀ ਵਿਸ਼ਾ ਨਹੀਂ ਲੈ ਕੇ ਆਇਆ, ਮੈਂ ਤੇ ਇੱਧਰ ਉੱਧਰ ਦੀਆਂ ਹੀ ਗੱਲਾਂ ਕਰਨੀਆਂ ਅੱਜ, ਇੱਧਰ ਦੀਆਂ ਉੱਧਰ ਦੀਆਂ, ਇੱਧਰ ਉੱਧਰ ਦੀਆਂ ਮਤਲਬ ਕਿ ਕੁਛ ਮੈਂ ਆਪਣੇ ਕੋਲੋਂ ਕਰੂੰਗਾ, ਕੁਛ ਤੁਸੀਂ ਗੱਲਾਂ ਕਰੋਗੇ, ਇੱਧਰ ਦੀਆਂ ਮੇਰੀਆਂ ਹੋ ਗਈਆਂ, ਉੱਧਰ ਦੀਆਂ ਤੁਹਾਡੀਆਂ ਹੋ ਗਈਆਂ। ਤੋ ਗੱਲਾਂ ਗੱਲਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਗੱਲ ਵਧੀਆ ਨਿਕਲ ਲਿਆਉਗੀ। ਉਹ ਕਹਿੰਦੇ ਨਾ ਗੱਲਾਂ ਗੱਲਾਂ ਚੋਂ ਗੱਲ ਦੀ ਗਾਲ ਬਣਦੀ ਤੇ ਬਿਨਾਂ ਗਾਲ ਦੇ ਪੰਗਾ ਨਹੀਂ ਹੋ ਸਕਦਾ, ਠੀਕ ਹੈ ਨਾ? ਸੋ ਗੱਲਾਂ ਗੱਲਾਂ ਦੇ ਵਿੱਚੋਂ ਵਧੀਆ ਗੱਲਾਂ ਨਿਕਲਣਗੀਆਂ ਤੇ ਫਿਰ ਕਾਹਦੇ ਪੰਗੇ ਪੈਣੇ, ਫਿਰ ਕਾਹਦੀਆਂ ਕੋਈ ਮਾੜੀਆਂ ਗੱਲਾਂ ਹੋਣੀਆਂ। ਖੂਬਸੂਰਤ ਗੱਲਾਂ ਨਿਕਲਣਗੀਆਂ, ਕੁਝ ਤੁਸੀਂ ਹੋ ਸਕਦਾ ਮੇਰੀਆਂ ਗੱਲਾਂ ਤੋਂ ਸਿੱਖੋ, ਕੁਝ ਹੋ ਸਕਦਾ ਬਹੁਤ ਕੁਝ ਮੈਂ ਤੁਹਾਡੀਆਂ ਗੱਲਾਂ ਤੋਂ ਸਿੱਖਾਂ। ਅਕਸਰ ਮੈਂ ਸਿੱਖਦਾ ਰਹਿੰਦਾ, ਦੋਸਤ ਮਿੱਤਰ ਭੈਣ ਭਰਾ ਜਦੋਂ ਫੋਨ ਕਰਦੇ ਨਾ ਤਾਂ ਮੈਨੂੰ ਬਹੁਤ ਅੱਛਾ ਲੱਗਦਾ। ਸੋ ਫਰਾਈਡੇ ਹੈ, ਫਰਾਈਡੇ ਨੂੰ ਅਸੀਂ ਸਾਡਾ ਮੂਡ ਥੋੜ੍ਹਾ ਜਿਹਾ ਇੰਜੋਇਮੈਂਟ ਦਾ ਹੀ ਹੁੰਦਾ ਹੈ, ਤੋ ਗੱਲਾਂ ਬਾਤਾਂ ਆਪਾਂ ਇੰਜੋਇਮੈਂਟ ਵਾਲੀਆਂ ਹੀ ਕਰਾਂਗੇ, ਹਲਕੀਆਂ ਫੁਲਕੀਆਂ। ਤੋ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ, ਸ਼ੁੱਕਰਵਾਰ ਦਾ ਦਿਨ ਹੈ, ਖੂਬਸੂਰਤ ਜਿਹਾ ਇੱਕ ਗੀਤ ਇੱਕ ਦਿਨ ਸਾਡੇ ਖਲੀਲ ਜੀ ਨੇ ਫਰਮਾਇਸ਼ ਕੀਤੀ ਸੀ ਇਸ ਗਾਣੇ ਦੀ, ਲੇਕਿਨ ਉਸ ਦਿਨ ਮੈਂ ਲਗਾ ਨਹੀਂ ਸਕਿਆ, ਟਾਈਮ ਥੋੜ੍ਹਾ ਜਿਹਾ ਘੱਟ ਸੀ। ਉਹਨਾਂ ਦਾ ਪਸੰਦੀਦਾ ਗਾਣਾ ਹੋ ਸਕਦਾ ਤੁਹਾਡੇ ਵੀ ਪਸੰਦੀਦਾ ਗਾਣਾ ਹੋਵੇ, ਬੜੀ ਵਧੀਆ ਗੱਲਬਾਤ ਇਹਦੇ ਵਿੱਚ ਕੀਤੀ ਹੈ ਪੁਰਾਣੇ ਸੱਭਿਆਚਾਰ ਦੀ, ਪੁਰਾਣੇ ਕਲਚਰ ਦੀ, ਪੁਰਾਣੇ ਵਿਰਸੇ ਦੀ, ਅਤੇ ਉਮੀਦ ਕਰਦਾ ਤੁਸੀਂ ਪਸੰਦ ਕਰੋਗੇ ਅਤੇ ਫੋਨ ਕਰੋਗੇ, ਆਪਣਾ ਮਨਪਸੰਦ ਗਾਣਾ ਦੱਸੋਗੇ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸ ਤੋਂ ਬਾਅਦ ਫਿਰ ਸ਼ੁਰੂ ਕਰਦੇ ਹਾਂ।

0: ਕਾਲਰ ਨੇ ਜੀ 7603 ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਬਹੁਤ ਵਧੀਆ ਜੀ ਬਿਲਕੁਲ ਠੀਕ ਠਾਕ ਹੈ ਹਾਂਜੀ ਦਲਬੀਰ ਸਿੱਧੂ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਸ਼ੁਕਰੀਆ ਜੀ ਫੋਨ ਕਰਨ ਵਾਸਤੇ ਅੱਛਾ ਤੁਸੀਂ ਤੁਹਾਡੀ ਆਵਾਜ਼ ਨਾ ਥੋੜੀ ਜਿਹੀ ਡਿਸਟਰਬ ਹੋ ਰਹੀ ਹੈ ਤੁਸੀਂ ਮੂੰਹ ਦੇ ਥੋੜਾ ਜਿਹਾ ਸਾਈਡ ਤੋਂ ਕਰਕੇ ਮਾਈਕ ਰੱਖੋ ਨਾ ਥੋੜਾ ਜਿਹਾ ਤੇ ਫਿਰ ਆਵਾਜ਼ ਕਲੀਅਰ ਸੁਣੇਗੀ ਹੁਣ ਸਹੀ ਆ ਰਹੀ ਜੀ ਸਹੀ ਹੈ ਅੱਛਾ ਅੱਛਾ ਅੱਛਾ
1: ਅੱਛਾ
0: ਬਹੁਤ ਵਧੀਆ ਜੀ ਬਿਲਕੁਲ ਠੀਕ ਠਾਕ ਕੋਈ ਕੋਈ ਫਰਮਾਇਸ਼ ਕਰੋ ਕੋਈ ਗਾਣਾ ਸੁਣਨਾ ਹੋਵੇ ਜਾਂ ਕੋਈ ਗੱਲਬਾਤ ਸੁਣਨੀ ਹੋਵੇ ਤੇ ਸੁਣਾਓ ਕਿਹੜਾ ਕੀ ਨਾਮ ਗਾਣੇ ਦਾ ਜਰਾ ਠਹਿਰ ਜਿੰਦੜੀਏ ਠਹਿਰ ਅੱਛਾ ਅੱਛਾ ਅੱਛਾ ਚਲੋ ਮੈਂ ਹੁਣ ਕੱਢ ਕੇ ਲੱਗਾ
1: ਜਾਣਾ
0: ਜੀ ਜੀ ਜੀ ਜੀ ਜੀ ਜੀ ਓਕੇ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ

0: ਦੇ ਉੱਪਰ ਨਾ ਕੂੰਡੇ ਦੇ ਕੂੰਡੇ ਮਿਲਦੇ ਉਹ ਜਿਹੜੇ ਵੱਡੇ ਵੱਡੇ ਡੰਡੇ ਤੇ ਕੂੰਡੇ ਰਗੜਨ ਵਾਸਤੇ ਮਿਲਦੇ ਆ, ਪਰ ਇਸਤੇਮਾਲ ਕਿੰਨੇ ਕਰਦੇ ਆ ਇਹ ਮੈਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ। ਜੇ ਤੁਹਾਡੇ ਵਿੱਚੋਂ ਕੋਈ ਇਸਤੇਮਾਲ ਕਰਦਾ ਤਾਂ ਜ਼ਰੂਰ ਦੱਸਿਓ। ਸਤਿ ਸ਼੍ਰੀ ਅਕਾਲ ਜੀ, 0169।
1: ਸਤਿ ਸ਼੍ਰੀ ਅਕਾਲ ਜੀ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ
1: ਜੀ? ਬਸ ਠੀਕ ਠਾਕ ਜੀ। ਖੁੰਡੇ ਦਾ ਇਹ ਡਰ ਹੁੰਦਾ ਸੀ,
0: ਖੁੰਡੇ ਦਾ ਡਰ ਹੁੰਦਾ ਸੀ ਨਾ, ਬਾਪੂ ਦਾ ਖੁੰਡਾ ਜਿਹੜਾ ਉਹਨੇ ਸਰਾਣੇ ਰੱਖਿਆ ਹੁੰਦਾ ਸੀ, ਭਾਵੇਂ ਉਹ ਨਾ ਹੀ ਮਾਰੇ ਲੇਕਿਨ ਉਹਨੂੰ ਵੇਖ ਕੇ ਡਰ ਲੱਗਦਾ ਹੁੰਦਾ।
1: ਹਾਂਜੀ ਹਾਂਜੀ, ਤੁਸੀਂ ਤੁਸੀਂ ਗੱਲ ਕਰ ਰਹੇ ਸੋ ਕਿ ਦੋਸਤਾਂ ਮਿੱਤਰਾਂ ਦੀ, ਬੇਲੀਆਂ ਦੀ
0: ਜੀ।
1: ਦੇਖੋ ਮੇਰੇ ਜਾਣਨ ਵਾਲੇ ਨੇ ਇੱਥੇ
0: ਜੀ,
1: ਬਈ ਇੱਕ ਐਗਜ਼ਾਮਪਲ ਹੀ ਹੈ, ਹਰ ਇੱਕ ਵਾਸਤੇ ਕਿਤੇ ਇਤਨਾ ਨਹੀਂ ਹੈ। ਕੋਈ 25 ਸਾਲ ਤੋਂ ਉੱਪਰ ਜਾਣ ਪਛਾਣ ਸੀ ਉਹਨਾਂ ਦੀ। ਚਲੋ ਕੋਈ ਬੰਦਾ ਆਉਂਦਾ ਕਿ ਆਪਣੀਆਂ ਯਾਦਾਂ ਤਾਜ਼ਾ ਕਰ ਲੈਣੀਆਂ, ਆਪਣੇ ਉਹ ਗਲੀ ਬਾਤੀ ਹੈ
0: ਜੀ ਜੀ।
1: ਲੇਕਿਨ ਇੱਕ ਦੂਸਰੇ ਪਾਸੇ ਇੱਕ ਮਿੱਤਰ ਦੇ ਕੇ ਬੇਟੇ ਦੀ ਸ਼ਾਦੀ ਸੀ ਹੈ
0: ਜੀ ਜੀ।
1: ਚਲੋ ਫਿਰ ਜਿੱਥੇ ਜਾਣ ਪਛਾਣ ਸੀ ਤੇ ਗੱਲਬਾਤ ਤੇ ਬੜਾ ਮੰਦਭਾਗਾ ਆਉਂਦਾ। ਦੇਖੋ ਜਿਸ ਵੇਲੇ ਪਿੱਛੇ ਕਿਸੇ ਦੀ ਸ਼ਾਦੀ ਹੁੰਦੀ ਨਾ, ਤੇ ਪੂਰੇ ਪਿੰਡ ਦਾ ਇੱਕ ਇੱਕ ਕੋਈ ਨਾ ਕੋਈ ਵਰਗ ਦਾ ਬੰਦਾ ਬੁਲਾਇਆ ਜਾਂਦਾ ਸੀ
0: ਜੀ ਜੀ ਜੀ।
1: ਉੱਥੇ ਕਿ ਨਾ ਦੇਖਿਆ ਜਾਂਦਾ ਸੀ ਕਿ ਰੰਗ ਨਸਲ ਜਾਤ ਕੀ ਹੈ ਕੁਛ ਵੀ ਹੈ, ਆਪਣੇ ਇਲਾਕੇ ਦਾ ਬਈ ਕਿ ਹਰ ਇੱਕ ਵਰਗ ਆ ਗਿਆ
0: ਬਿਲਕੁਲ।
1: ਹੁਣ ਉਹਨਾਂ ਨੇ ਇਹ ਕਿ ਚਲੋ ਕੱਲ ਹੋਈ ਤੇ ਮੇਰੇ ਬੇਟੇ ਦੀ ਸ਼ਾਦੀ ਹੈ ਤੇ ਮੈਨੂੰ ਕੋਈ ਇੱਕ ਹਫ਼ਤਾ ਕਾਲ ਨਹੀਂ ਕਰਨੀ
0: ਜੀ ਜੀ,
1: ਇੱਕ ਵੀਕ ਮੈਨੂੰ ਕਾਲ ਨਹੀਂ ਕਰਨੀ। ਹੁਣ 25 ਸਾਲ ਦੀ ਜਾਣ ਪਛਾਣ, ਤੇ ਫਿਰ ਜਿਸ ਵੇਲੇ ਕੋਈ ਇਸ ਤਰ੍ਹਾਂ ਦਾ ਕੋਈ ਆਵਾਜ਼ ਦਾ ਟੱਲਾ ਇਹ ਕਿਤੇ ਹੈ
0: ਜੀ ਜੀ ਮਾਰੇ ਜੀ ਜੀ ਜੀ ਜੀ,
1: ਤੇ ਮਨ ਨੂੰ ਫਿਰ ਇਹ ਦਰਦ ਹੁੰਦਾ। ਕੀ ਪਤਾ ਉਹਨਾਂ ਨੇ ਕਿੰਨੇ ਲੋਕਾਂ ਨੂੰ ਬੁਲਾਇਆ ਹੋਣਾ ਸੀ, ਚਲੋ ਜੀ 500 ਸੱਦਿਆ, 600 ਸੱਦਿਆ, 700 ਸੱਦਿਆ
0: ਜੀ ਜੀ ਜੀ ਜੀ।
1: ਲੇਕਿਨ ਇਹ ਇਕੱਲੀ ਬਾਤ ਹੀ ਆਪਣੇ ਯਾਰ ਬੇਲੀ ਨੂੰ ਕਹਿ ਦਿੰਦੇ ਕਿ ਵੀ ਇਹ ਕਿ ਆਪਣੇ ਨਾ ਤੁਸਾਂ ਨੂੰ ਇਨਵਾਈਟ ਕਰਨਾ
0: ਜੀ ਜੀ ਜੀ ਜੀ ਜੀ ਜੀ,
1: ਬਾਅਦ ਚ ਕਰਨ ਆਖਣ ਜਾਂ ਨਾ ਆਖਣ, ਲੇਕਿਨ ਇਹ ਕਹਿ ਦੇਣਾ ਕਿ ਬਈ ਇਹ ਕਿ ਆਪਣੇ ਨਾ ਸ਼ਾਦੀ ਵਾਸਤੇ ਇਨਵਾਈਟ ਕਰਨਾ
0: ਜੀ ਜੀ ਜੀ।
1: ਕੀ ਲੈ ਜਾਣਾ ਸੀ ਉਸਨੇ? ਆਪਣੇ ਨਾ ਲੋਕੀ ਇੱਕ ਇਨਵਾਈਟ ਕੀਤੇ ਜਾਂਦੇ ਨੇ, ਲੇਕਿਨ ਜਿਹੜਾ 25 ਜਾਂ 30 ਸਾਲ ਦੀ ਦੋਸਤੀ ਦੀ ਜਾਣ ਪਛਾਣ ਹੈ
0: ਜੀ ਜੀ ਜੀ ਜੀ,
1: ਉਹ ਪਲੀਜ਼ ਇਹ ਕਿ ਆਪਣੇ ਨਾ ਕੁਛ ਨੀ, ਬੜਾ ਹੀ ਅਫਸੋਸ ਹੋਇਆ ਮੈਨੂੰ ਵੀ। ਮੈਂ ਇੱਕ ਵਾਰੀ ਮੈਂ ਹਿੱਲ ਗਿਆ ਸਾਂ।
0: ਲਾਈਫ ਸਟਾਈਲ ਥੋੜਾ ਜਿਹਾ ਹੋਰ ਤਰ੍ਹਾਂ ਦਾ, ਅਸੀਂ ਜਾਣ ਬੁੱਝ ਕੇ ਕਈ ਵਾਰੀ ਚਾਹੁੰਦੇ ਹੋਏ ਵੀ ਉਹ ਜਿਹੜੇ ਰਿਸ਼ਤੇ ਨਾਤੇ ਉਸ ਤਰ੍ਹਾਂ ਨਹੀਂ ਨਿਭਾ ਸਕਦੇ, ਇੱਕ ਦੂਸਰੇ ਨੂੰ ਨਹੀਂ ਮਿਲ ਸਕਦੇ, ਇੱਕ ਦੂਸਰੇ ਦੇ ਘਰ ਦੇ ਵਿੱਚ ਨਹੀਂ ਜਾਣ ਸਕਦੇ, ਕਿਉਂਕਿ ਇੱਥੋਂ ਦਾ ਸਿਸਟਮ ਜਿਹੜਾ ਨਾ ਉਹ ਹੋਰ।
1: ਦੇਖੋ ਤੁਹਾਡਾ ਭਲਾ ਕਰੇ, ਇੱਥੇ ਆਪਣੇ ਖੋਸਾ ਸਾਹਿਬ ਇੱਕ ਫ੍ਰੀ ਮੇਲਾ ਕਰਾਉਂਦੇ ਨੇ
0: ਜੀ ਜੀ।
1: ਦੇਖੋ ਇੱਕ ਪਿੜ ਇੱਕ ਭਖਿਆ ਹੁੰਦਾ, ਰੱਬ ਤੁਹਾਡਾ ਭਲਾ ਕਰੇ, ਉਸ ਮੇਲੇ ਦੇ ਵਿੱਚ ਹਰ ਵਰਗ ਦਾ ਇੱਕ ਬੰਦਾ ਆ ਜਾਂਦਾ
0: ਜੀ ਜੀ ਜੀ।
1: ਹਰ ਵਰਗ ਦਾ ਇੱਕ ਕੋਈ 20-20 ਸਾਲ ਬਾਅਦ, 15-15 ਸਾਲ ਬਾਅਦ ਵੀ ਇੱਕ ਵਿਛੜੇ ਆ ਕੇ ਉੱਥੇ ਮਿਲ ਜਾਂਦੇ। ਉਹ ਆਦਮੀ ਕਿ ਮੇਲਾ ਮੇਲੇ ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਬਈ ਉੱਥੇ ਕੋਈ ਨਾ ਕੋਈ ਆਉਂਦਾ, ਔਰ ਉਹਦੇ ਵਾਸਤੇ ਕੋਈ ਇੱਕ ਉਹ ਆਪਣੇ ਲੈ ਪੈਸੇ ਨਹੀਂ ਲੈਂਦੇ
0: ਜੀ ਜੀ।
1: ਮੈਂ ਸਿਰਫ ਇੱਕ ਵਾਰ ਇਸ ਤਰ੍ਹਾਂ ਆਖਿਆ ਬਈ ਦਿਲ ਰੱਖ ਲਿਆ ਕਿਸੇ ਦਾ ਵੀ ਇਹ ਕਿ ਆਪਣੇ ਨਾ
0: ਚਲੋ
1: ਬਈ ਐਨੀਵੇ।
0: ਸ਼ੁਕਰੀਆ ਜੀ।
1: ਬੜੇ ਬੜੇ ਲੋਕੀ ਹੈ ਕਿ ਬੜੇ ਬੜੇ ਲੋਕੀ ਤੁਰੀ ਫਿਰਦੇ ਨੇ, ਪਰ ਇਹ ਨਹੀਂ ਹੈ ਕਿ ਜਿਸ ਵੇਲੇ ਕਿ ਇਹ ਨਹੀਂ ਕਿ ਊਂਠਾਂ ਤੇ ਲੱਦੇ ਆਇਆ ਇੱਕ ਖਜ਼ਾਨਾ ਮੈਂ, ਤੇ ਕਿ 25-30 ਸਾਲ ਦੀ ਜਿਸ ਵੇਲੇ ਇੱਕ ਜਾਣ ਪਛਾਣ ਹੈ, ਫਿਰ ਉਹ ਖਜ਼ਾਨਾ ਬਿਲਕੁਲ ਇਹ ਕਿ ਆਪਣੇ ਨਾ ਖਜ਼ਾਨਾ ਨੀ, ਔਰ ਰੇਤ ਹੀ ਇਹ ਕਿ ਆਪਣੇ ਨਾ ਮਿੱਟੀ ਲੱਦੀ ਹੋਈ ਜਾ ਰਹੀ
0: ਹੈ। ਚਲੋ ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਡਾਕਟਰ ਸਾਹਿਬ, ਕੀ ਹਾਲ ਚਾਲ ਨੇ?
2: ਇੰਡੀਆ
0: ਦੀਆਂ ਯਾਦਾਂ ਜਿਹੜੀਆਂ ਪੁਰਾਣੀਆਂ ਨਾ, ਉਹ ਯਾਦਾਂ ਤੇ ਇੱਥੇ ਨਹੀਂ ਸੁਰਜੀਤ ਹੋ ਸਕਦੀਆਂ, ਲੇਕਿਨ ਸਾਡੇ ਮਨ ਦੇ ਵਿੱਚ ਜਦੋਂ ਅਸੀਂ ਕਈ ਵਾਰੀ ਉੱਥੇ ਪਹੁੰਚਦੇ ਨਾ, ਆਪਣੇ ਆਪ ਨੂੰ ਸੋਚਾਂ ਦੇ ਵਿੱਚ ਲੈ ਕੇ, ਤੇ ਇੱਕ ਮਨ ਨੂੰ ਬੜਾ ਸਕੂਨ ਮਿਲਦਾ। ਮੈਂ ਕਈ ਵਾਰ ਸੋਚਦਾ ਹੁੰਦਾ ਕਿ ਜਦੋਂ ਤੁਸੀਂ ਬੈਠੋ ਨਾ, ਕਈ ਵਾਰੀ ਸੋਚੋ ਆਪਣੇ ਬਚਪਨ ਦੀਆਂ ਗੱਲਾਂ, ਆਪਣੀ ਜਵਾਨੀ ਦੀਆਂ ਗੱਲਾਂ, ਤੇ ਮਨ ਨੂੰ ਇੱਕ ਅਜੀਬ ਕਿਸਮ ਦਾ ਸਕੂਨ ਮਿਲਦਾ ਹੈ ਕਿ ਯਾਰ ਕਿੱਡੀ ਖੂਬਸੂਰਤ ਲਾਈਫ

0: ਹੁੰਦੀ ਸੀ। ਇਹ ਦੇਖੋ ਤੁਸੀਂ, ਇੱਕ ਇਨਸਾਨ ਦੀ ਫਿਤਰਤ ਹੈ ਵੀ ਜਦੋਂ ਬੱਚਾ ਹੋਵੇ ਨਾ, ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਜਲਦੀ ਜਲਦੀ ਮੈਂ ਵੱਡਾ ਹੋ ਜਾ, ਜਲਦੀ ਜਲਦੀ ਮੈਂ ਵੱਡਾ ਹੋ ਜਾ। ਜਦੋਂ ਜਵਾਨ ਹੋ ਜਾਂਦਾ ਤੇ ਜਦੋਂ ਉਹਦੇ ਮਨ ਚ ਕੋਸ਼ਿਸ਼ ਹੁੰਦੀ ਕਿ ਜਲਦੀ ਜਲਦੀ ਯਾਰ ਮੇਰਾ ਪਰਿਵਾਰ ਹੋਵੇ, ਮੇਰੇ ਬੱਚੇ ਹੋਣ, ਪਰਿਵਾਰ ਹੋਵੇ, ਬੱਚੇ ਹੋਣ, ਜਦੋਂ ਬੱਚੇ ਵੀ ਹੋ ਜਾਂਦੇ ਪਰਿਵਾਰ ਵੀ ਹੋ ਜਾਂਦੇ, ਉਹ ਕਹਿੰਦਾ ਯਾਰ ਜਲਦੀ ਜਲਦੀ ਮੈਂ ਇਹਨਾਂ ਦੇ ਵਿਆਹ ਸ਼ਾਦੀ ਕਰਾਂ ਤੇ ਮੈਂ ਸੀਨੀਅਰ ਹੋ ਜਾਵਾਂ। ਸੋ ਜਦੋਂ ਉਹ ਸਟੇਜ ਤੇ ਪਹੁੰਚਦਾ ਤਾਂ ਪਿਛਲੀਆਂ ਯਾਦਾਂ, ਜਿਹੜੀ ਪਿਛਲੀ ਉਮਰ ਦੀਆਂ ਯਾਦਾਂ ਜਿਹੜੀਆਂ, ਉਹ ਯਾਦ ਆਉਣ ਲੱਗ ਪੈਂਦੀਆਂ। ਫਿਰ ਕੋਸ਼ਿਸ਼ ਕਰੇ ਦੀ ਇਹ ਸੋਚਦਾ ਬੰਦਾ ਕਿ ਕਾਸ਼ ਯਾਰ ਮੈਂ ਪਹਿਲਾਂ ਵਾਲੀ ਉਮਰ ਦੇ ਵਿੱਚ ਹੋਵਾਂ, ਪਹਿਲਾਂ ਵਾਲੀ ਉਮਰ ਦੇ ਵਿੱਚ ਹੋਵਾਂ। ਤੇ ਸਭ ਤੋਂ ਵਧੀਆ ਹਸੀਨ ਉਮਰ ਪਤਾ ਕਿਹੜੀ ਲੱਗਦੀ ਹੈ ਫਿਰ? ਬਚਪਨ ਦੀ। ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ। ਨੰਗੇ ਨੰਗੇ ਉਹ ਕਹਿੰਦੇ ਅੱਗੇ ਲਿਖਿਆ ਉਹਨੇ, ਨੰਗੇ ਤੜੰਗੇ ਖੇਡ ਕੇ ਦੇਰਾਂ ਜੋ ਕਰਨੀਆਂ, ਤੇ ਅੰਮੀ ਤੋਂ ਗਾਲਾਂ ਖਾਣ ਦੀ ਨਦਾਨੀ ਚਲੀ ਗਈ, ਤੇ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ। ਉਹ ਬਚਪਨ ਜਿਹੜਾ ਹਸੀਨ ਬਚਪਨ ਹੈ ਨਾ, ਉਹ ਮੁੜ ਕੇ ਆ ਨਹੀਂ ਸਕਦਾ। ਪਰ ਚਲੋ ਇਹ ਕੁਦਰਤ ਦਾ ਵੀ ਨਿਯਮ ਹੈ ਕਿ ਜਿਸ ਇਨਸਾਨ ਦਾ ਪੈਦਾ ਹੋਇਆ ਉਹਨੇ ਹੌਲੀ ਹੌਲੀ ਵੱਡੇ ਵੀ ਹੋਣਾ, ਵੱਡੇ ਵੀ ਹੋਣਾ, ਅੱਗੇ ਵਧਣਾ, ਅੱਗੇ ਵਧਣਾ। ਤੇ ਇਹ ਜ਼ਿੰਦਗੀ ਦਾ ਇੱਕ ਪ੍ਰੋਸੈਸ ਹੈ, ਇਹਨੂੰ ਇੰਜੋਏ ਕਰਨਾ ਚਾਹੀਦਾ। ਹਰ ਇੱਕ ਉਮਰ ਦੀ ਸਟੇਜ ਨੂੰ ਇੰਜੋਏ ਕਰੋ ਬੰਦਾ, ਕਰਨਾ ਚਾਹੀਦਾ।
1: ਅਸੀਂ ਇੱਕ ਵਾਰੀ ਗਏ ਜੀ ਸਾਰੇ ਯਾਰ ਦੋਸਤ ਆਪਣੇ IAS ਦੇ ਪੇਪਰ ਦੇਣ ਪਟਿਆਲੇ।
0: ਜੀ ਜੀ।
1: ਪਟਿਆਲਾ ਸਾਡਾ ਸੈਂਟਰ ਬਣਿਆ ਸੀ।
0: ਜੀ ਜੀ।
1: ਤੇ ਅਸੀਂ ਕਿਹਾ ਵੀ ਚਲੋ ਅੱਜ ਆਪਣਾ ਗੁਰਦੁਆਰਾ ਜਾਈਏ, ਆਪਣਾ ਜਿਹੜਾ ਉੱਥੇ ਮੇਨ ਗੁਰਦੁਆਰਾ
0: ਹੈਗਾ ਦੁੱਖ ਨਿਵਾਰਨ ਹੈ।
1: ਹਾਂ ਜੀ, ਦੁੱਖ ਨਿਵਾਰਨ।
0: ਜੀ ਜੀ।
1: ਤੇ ਇੱਕ ਅਸੀਂ ਸਾਰਿਆਂ ਨੇ ਆਪਣਾ ਦਸਤਰੋਹਰ ਦੇ ਵਿੱਚ ਇਸ਼ਨਾਨ ਕਰ ਲਿਆ।
0: ਜੀ ਜੀ।
1: ਤੇ ਇੱਕ ਕਹਿੰਦਾ ਵੀ ਉੱਥੇ ਤਾਂ ਤਿਲਕਣੀ ਜਗ੍ਹਾ, ਉੱਥੇ ਨਹੀਂ ਜਾਣਾ।
0: ਜੀ।
1: ਉਹ ਕਹਿੰਦਾ ਯਾਰ ਮੈਂ ਜਾਣਾ, ਇੱਥੇ ਕਿਹੜੀ ਗੱਲ ਆ, ਨਹਾਤਾ ਧੋਤਾ ਤੇ ਉੱਥੇ ਜਦੋਂ ਗਿਆ ਤੇ ਉਹ ਚਲਾ ਗਿਆ ਤੇ ਉਹ ਵੀ ਡਿੱਗ ਪਿਆ। ਦੂਜਾ ਕਹਿੰਦਾ ਨਹੀਂ ਯਾਰ ਤੂੰ ਤਾਂ ਐਵੇਂ ਡਿੱਗ ਪਿਆ, ਮੈਂ ਵੀ ਜਾਣਾ ਵਾ ਤਾਂ ਦੇਖਦਾ ਮੈਂ ਕਿਹੜੀ ਤਿਲਕਣੀ, ਉਹ ਵੀ ਗਿਆ ਉਹ ਵੀ ਡਿੱਗ ਪਿਆ। ਤੀਜਾ ਕਹਿੰਦਾ ਤੁਸੀਂ ਤਾਂ ਯਾਰ ਜਾਣ ਕੇ ਕਰਦੇ ਹੋ, ਤੀਜਾ ਵੀ ਡਿੱਗ ਪਿਆ। ਉਦੋਂ ਬਾਅਦ ਮੇਰਾ ਨੰਬਰ ਆ ਗਿਆ, ਮੈਂ ਉੱਥੇ ਗਿਆ ਤੇ ਮੈਂ ਵੀ ਡਿੱਗ ਪਿਆ।
0: ਚਲੋ ਕੋਈ ਗੱਲ ਨਹੀਂ, ਯਾਦਾਂ ਖੂਬਸੂਰਤ ਯਾਦਾਂ ਬਚਪਨ ਦੀਆਂ ਏਦਾਂ ਹੀ ਜੁੜੀਆਂ ਹੁੰਦੀਆਂ ਨਾਲ। ਚਲੋ ਡਾਕਟਰ ਸਾਹਿਬ ਸ਼ੁਕਰੀਆ, ਮਿਹਰਬਾਨੀ। ਸਾਡੇ ਇੱਕ ਹੋਰ ਕਾਲਰ ਨੇ, ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਡਾਕਟਰ ਜਸਬੀਰ ਚੌਹਾਨ ਹੈ ਜੀ, ਤੁਸੀਂ ਕੋਈ ਹੈਲਪ ਲੈਣੀ ਹੋਵੇ, ਸੇਵਾ ਲੈਣੀ ਹੋਵੇ ਸਿਹਤ ਸੰਬੰਧੀ, ਇਹਨਾਂ ਤੋਂ ਲੈ ਸਕਦੇ ਹੋ। 647 ਤੇ 993-14-84 ਇਹਨਾਂ ਦਾ ਨੰਬਰ। ਹਾਂਜੀ ਖਲੀਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਖਲੀਲ ਜੀ ਨੇ ਇੱਕ ਦਿਨ ਫਰਮਾਇਸ਼ ਕੀ ਥੀ, ਲੇਕਿਨ ਉਸ ਦਿਨ ਹਮਾਰੇ ਪਾਸ ਟਾਈਮ ਕਮ ਥਾ ਥੋੜਾ ਸਾ, ਤੇ ਲੇਕਿਨ ਗਾਣਾ ਮੈਨੇ ਨਿਕਾਲ ਲਿਆ ਥਾ ਉਸ ਦਿਨ।
2: ਸ਼ੁਕਰੀਆ ਬਹੁਤ ਬਹੁਤ। ਔਰ ਦੂਸਰੀ ਬਾਤ ਆਪ ਪੁੱਛ ਰਹੇ ਥੇ
0: ਜੀ
2: ਕਿ ਕੁੰਡੇ ਪੇ ਅਭੀ ਕੋਈ ਚਟਨੀ ਪੀਸਤੇ ਹੈ, ਉਸਕੇ ਡੰਡੇ ਵੀ ਹੈ
0: ਜੀ,
2: ਤੋ ਉਸਕੋ ਦਰਅਸਲ ਮੁਸਲ ਬੋਲਤੇ ਹੈ, ਇੱਕ ਲਫ਼ਜ਼ ਹੈ ਉਰਦੂ ਮੇਂ ਮੁਸਲ।
0: ਬਿਲਕੁਲ ਬਿਲਕੁਲ।
2: ਹਾਂ ਤੋ ਵੋ ਉਸਮੇਂ ਜੋ ਕੁੰਡੀ ਮੇਂ ਡਾਲ ਕੇ ਉਹ ਕਰਤੇ ਨਾ, ਉਹ ਉਕਲੀ ਬੋਲਤੇ ਉਸਕੋ।
0: ਸਾਡੇ ਖਲੀਲ ਜੀ ਸਾਡੇ ਪੰਜਾਬ ਚ ਉਹ ਬੋਲਦੇ ਹੈ ਕੋਟਨਾ।
2: ਇੰਡੀਆ ਲੇਕਰ ਆਯਾ ਥਾ, ਮੈਂ ਯਹਾਂ ਪੇ ਉਸਮੇਂ ਦੋ ਚੀਜ਼ੇ ਬਨਾਤਾ ਹੂੰ, ਏਕ ਲਹਸਨ ਔਰ ਮਿਰਚੀ ਕੀ ਚਟਨੀ, ਔਰ ਏਕ ਬਨਾਤਾ ਹੂੰ ਏਕ ਮਾਜੂਨ ਹੋਤਾ ਜਿਸਸੇ ਜਿਸਮ ਮੇਂ ਬਹੁਤ ਗੈਰ ਮਾਮੂਲੀ ਤਾਕਤ ਹੋਤੀ, ਐਸੀ ਤਾਕਤ ਬੰਦੇ ਮੇਂ।
0: ਲਸਣ ਦੀ ਤੇ ਮਿਰਚੀ ਦੀ ਚਟਨੀ ਕਹਿ ਕੇ ਨਾ ਮੂੰਹ ਚ ਪਾਣੀ ਲਿਆ ਤਾ ਮੇਰੇ ਦੇ, ਤੰਦੂਰ ਦੀ ਗਰਮਾ ਗਰਮ ਤੰਦੂਰ ਦੀ ਰੋਟੀ ਹੋਵੇ, ਉੱਤੇ ਮੱਖਣ ਰੱਖਿਆ ਹੋਵੇ ਤੇ ਉੱਤੇ ਚਟਨੀ ਰੱਖੀ ਹੋਵੇ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਇਹਦਾ ਮੁਕਾਬਲਾ ਕੋਈ ਡਿਸ਼ ਨਹੀਂ ਕਰਦੀ ਇਹਦਾ।
2: ਨਹੀਂ ਨਹੀਂ ਬਿਲਕੁਲ ਚੰਗੀ ਸਹੀ ਇਹ ਬਾਤ ਹੈ ਆਪਕੀ, ਮੇਰੇ ਕੋ ਹਸੀ ਇਸ ਬਾਤ ਪੇ ਹੈ ਜਬ ਆਪ ਬੋਲੇ ਨਾ ਮੂੰਹ ਵਿੱਚ ਪਾਣੀ ਆ ਗਿਆ, ਤੇ ਮੈਂ ਬੜਾ ਮੈਂ ਇੰਜੋਏ ਕਰਤਾ ਇਸੇ ਲਫ਼ਜ਼ੋਂ ਕੋ, ਕਿਉਂਕਿ ਅਭੀ ਆਜ ਕਲ ਆਮ ਨਹੀਂ ਹੈ, ਇਸਕੋ ਬੋਲਤੇ ਆਮ ਲਫ਼ਜ਼ ਨਹੀਂ ਹੈ, ਜ਼ਬਾ ਸਦ ਆਮ ਯਾਨੀ ਕਿ ਪਬਲਿਕਲੀ ਨਹੀਂ ਬਤਾਏ ਜਾਤੇ ਨਾ ਸੁਨੇ ਜਾਤੇ, ਕਿਉਂਕਿ ਹੈ ਹੀ ਨਹੀਂ,
0: ਵੋ ਟੇਸਟ ਹੀ ਨਹੀਂ ਹੈ ਨਾ। ਮਤਲਬ ਆਪਕੀ ਬਾਤ ਕਾਟ ਰਹਾ ਹੂੰ, ਹਮਾਰੇ ਗਾਓ ਮੇਂ ਕਿਆ ਹੋਤਾ ਥਾ, ਹਮ ਛੋਟੇ ਛੋਟੇ ਜਬ ਹੋਤੇ ਥੇ, ਜਬ ਗਾਓ ਮੇਂ ਜਿਸ ਜਬ ਹਾੜੀ ਕਾਟੀ ਜਾਤੀ ਨਾ, ਜੋ ਕਣਕ ਕੀ ਫਸਲ ਕਾਟੀ ਜਾਤੀ ਹੈ, ਤੋ 15-15, 20-20, 25-25 ਲੋਗ ਨਾ ਡੇਲੀ ਵੇਜਸ ਪੇ ਉਨਕੋ ਲੇਕਰ ਕਟਵਾਈ ਜਾਤੀ ਹੈ ਫਸਲ, तो उस वक्त घर में उनको रोटी भेजनी होती है, खाना घर में बना के, तो तंदूर पे रोटियां लगा के 40-50-60, साथ में सब्जी नहीं होती, सिर्फ और सिर्फ कूंडे में रगड़ी हुई चटनी, मिर्ची की चटनी ही होती है, वही साथ में लस्सी होती, बस और कोई
2: नहीं होती। क्या ताकत होंगी उसके अंदर, क्या ताकत होंगी, सोचिए आप काम के बाद।
0: बिल्कुल
2: बिल्कुल, ये चीजें हैं। और हमाम दस्ते पे भी बनाई हुई चीजें जो होती है,
0: वो
2: जो पत्थर वो भी बड़ा खास होता है। मेरे पास दोनों किस्म का, एक पीतल का भी है और एक उसका पत्थर का भी है, मैं खास तौर से लाया। तो इतना वजन था, यहाँ कस्टम पे मुझसे पूछा ऑफिसर ये क्या चीज है इस बैग में, दो बंदे उठाए इसको, मैं बोला भाई मैं ये लाया हूँ। तो बोले अजीब शौक है आपका, हमेशा यहाँ तो किताबें लाते हैं आप वहां से इंडिया से, या फिर ये लाते। बोला ऐसा नहीं है, मैं हर जगह से जहाँ पे भी नायाब चीज होती वहां से वो चीज लेकर आता हूँ, ताकि लोगों मेरे बच्चों को उनको बताऊं कि ये क्या चीज है और इसके फायदे क्या है। तो ये कितने भी मिक्सर बनाओ, ये आजकल बच्चियां जो आजकल बटनों के ऊपर जूस बना रहे हैं, वो ये कुछ भी नहीं है इसके सामने, बता रहा हूँ। इसमें जो ताकत आती ना, और पहले जो औरतें जो जिस्म उनका ताकत और तंदुरुस्त रहता था, ये कुंडे की चटनी में पीस के अगर एक किसी को तमाचा मारे तो 6 गुलाटियां खाता था उन्हें।
0: चलो भाई खलील जी, ये आपसे पक्का रह गया, किसी दिन आपसे ने कुंडे की चटनी जो मिर्ची और लहसुन की और तंदूर की रोटी के साथ जरूर खाएंगे किसी दिन आपके साथ।
2: जरूर जरूर, मैं आपको जो शामी कबाब जबरदस्त बनाता हूँ, मेरे हाथ के खाएंगे तो आप 2 गुलाटियां मारेंगे ऑफिस में, बोलेंगे ये क्या चीज है यार, ऐसे लवाजमत तो मैं देखा नहीं थी कभी बोल के। और मैं बहुत पकवान का शौकीन आदमी, याद रखिए, बहुत जबरदस्त पकाता हूँ मैं, मेरा शौक है। थैंक यू जनाब।
0: तो गल्लां बातां हो रही हैं दोस्तों, अज पुरानियां बड़ियां खूबसूरत कोटना कुंडा चटनी, तुसी अपनी कोई याद सांझी कर सकते हो। मैनू ना कोटना शब्द आया ना, तो मैनू एक कहानी याद आ गई। साडे एक बहुत कमाल दा एक राइटर है, मोहन भंडारी उसका नाम है, उन्हें एक कहानी लिखी, कहानी का नाम ही कोटना। और वो कहानी दे विच एडी खूबसूरत उन्हें गल की, वह कहिंदे वी पिंड दे विच एक तरखान सी जिहड़ा लोकां दे लकड़ी दे काम करदा सी, ते नाल ओह घोटने बणाउंदा हुंदा सी, जिहड़े कुंडियां दे विच चटनियां रगड़न वास्ते घोटने इस्तेमाल हुंदे ना, वह बणाउंदा हुंदा सी, बड़ा कारीगर सी उस चीज़ दे विच। घोटने बणाउंदा बणाउंदा उहदा मुंडा पढ़ लिख गया, वड्डा अफसर बन गया, ते बहुत वड्डे शहर दे विच ना बहुत वड्डा ऑफिसर लग गया उहनूं, कोठी मिल गई, उत्थे कार मिल गई, रहन सहन वास्ते नौकर चाकर मिल गए। तो बापू नूं कहिंदा वी बापू तूं हुण मेरे कोल ना शहर आ जा, ते छड्ड दिओ कम जिहड़ा करना, जिहड़ा पिंड च करदा उह घोटने घोटने बणाउण वाला। ते बापू चलो मुंडे दे कहे ते जाणा ही सी, उह दोनों भाई उत्थे चले गए। उत्थे चले गए ते उत्थे जो रहे ना, ते उन्हां दा दिल ना लगे, जिवें अक्सर इत्थे साडे बुजुर्ग आ जांदे बच्चियां दे कोल, इत्थे आके दिल नहीं लगदा, वह भी अपने बच्चे दे कोल गए, दिल ना लगे उन्हां दा, बड़े अफसोस ढिले ढिले रहन लग पे, हौली हौली वह बीमार ठमार रहन लग पिया। उन्हें बड़े डॉक्टरां नूं दिखाया, बड़े इधर उधर दिखाया, लेकिन वह ठीक ना होवे। एक दिन की देखिया वी मुंडा रात नूं अपने बैडरूम च सुत्ता पिया, ते उन्हूं बाहर ना दलान दे विच आवाज आवे, ठक ठक ठक ठक दी आवाज आई जावे। तो बच्चे ने, मैं तुहानूं ब्रीफ दे विच दस्सिया, बच्चा जदों मुंडे ने बाहर निकल के देखे ना, तो बापू ने हथ विच एक तेसा फड़िया, तो एक लकड़ लग पड़ी हुई, तो उन्हूं ठक ठक ठक घोटना बनाउण दी ट्राई करन रहा सी। सो जो जद्दी पुश्ती उहदा कम सी ना, जद्दी पुश्ती जिथे उह रहिंदे सी, जदों उस जमीन दे नालों उस कारोबार दे नालों बच्चे ने अपनी नौकरी दे कारण उहनां नूं तोड़ दित्ता, तो वह चीज़ उन्हां तों बर्दाश्त नहीं हुई उन्होंने सारी उम्र, जिसने वह कम किया एकदम उहदे नाल जदों टुटना पवे ना, तो वह उस एज दे विच वह बड़ा वड्डा सैटबैक जिहड़ा ना वह पहुंचदा इंसान नूं। बहुत खूबसूरत वह कहानी सी, कोटना उहदा नाम सी। हाँ जी बीबी गोसल जी, सत श्रीकाल। सत
3: श्रीकाल डॉक्टर जी,
0: सत श्रीकाल जी।
3: पता की है,
0: छोटे छोटे
3: पर ए गल एडे वे अगे अस 6 भैन भरा सी, कल्याण 2 न्याणे मसी कदे को किन्ना परिवार वा, हूं परिवार से कितने जुड़ के बैठे ना, अजक पढ़ लिख गई
0: चटनी रगड़ ला, एक नू कहता तू रोटियां तंदूर ते ला ला, एक नू कहता तू झाड़ू झूड़ू दे ला, सारे काम डिवाइड हो जांदे सी,
3: फैमिलियां टब्बर जांदे सी,
0: ज्वाइंट फैमिलियां सी ना, ज्वाइंट फैमिलियां सी,
3: ज्वाइंट फैमिली
0: चटनी रगड़ू केड़ा झाड़ी लाऊ झाड़ू लाऊ ते केड़ा की करूगा अजकल तो ओ ही मम्मी डैडी दोवे रल मिल के जो कुछ कर सकते है करी जान बस
3: बड़ी पहले दुनिया कोई किसी कुछ करता कोई कुछ करता अज वो गल है भी नहीं खेती बाड़ी भी गल है ना हर बार ट्रैक्टर चलते मशीनरी चलती है कुंडे चलनी कितो लिया
0: तो
3: यह गल है बदल रही दुनिया पहले जमाने चढ़ता भी बहुत मखूह दूसरे हाट लगे हूं फिर ट्यूबवैल आ गया हूं अंडरग्राउंड पानी हो गया बदल जमाना बदल मैसेज कर दो टेक्स कर दो फोन कर लो चलो गल बात
0: चल रही अज अपने उस बचपन पिंडा गुजारे हुए टाइम दिया एच कोई शक नहीं के जो मजा कूडे और कोटने दे नाल रगड़ी चटनी का लुत्फ द ना ਉਹ ਮਿਕਸੀ ਦੇ ਵਿੱਚ ਰਗੜੀ ਚਟਨੀ ਦਾ ਸਵਾਦ ਆ ਹੀ ਨਹੀਂ ਸਕਦਾ ਜੋ ਮਜ਼ਾ ਕਾੜਨੀ ਦੇ ਵਿੱਚ ਉਬਲੇ ਹੋਏ ਦੁੱਧ ਨੂੰ ਪੀਣ ਦਾ ਹੈ ਨਾ ਉਹ ਗੈਸ ਤੇ ਬੋਇਲ ਕਰਕੇ ਦੁੱਧ ਨੂੰ ਪੀਣ ਦਾ ਮਜ਼ਾ ਆ ਹੀ ਨਹੀਂ ਸਕਦਾ ਸੋ ਜੋ ਸਾਗ ਜਿਹੜਾ ਬਣਦਾ ਹੁੰਦਾ ਸੀ ਪਹਿਲੇ ਕਾੜਨੀਆਂ ਦੇ ਵਿੱਚ ਸਾਗ ਸਵੇਰੇ ਰੱਖ ਦੇਣਾ ਤੇ ਸਾਰਾ ਸਾਰਾ ਦਿਨ ਉਹਨੇ ਰਿੱਝਦਾ ਰਹਿਣਾ ਰਿੱਝਦਾ ਰਹਿਣਾ ਰਿੱਝਦਾ ਰਹਿਣਾ ਤੇ ਸ਼ਾਮ ਨੂੰ ਉਸ ਨੂੰ ਫਿਰ ਮਧਰੀ ਦੇ ਨਾਲ ਉਹ ਜਿਹੜੀ ਹੁੰਦੀ ਸੀ ਘੋਟ ਘੋਟ ਕੇ ਉਹਨੂੰ ਫਿਰ ਜੋ ਤਸੀਰ ਬਣਦੀ ਸੀ ਸਾਗ ਦੀ ਜੋ ਟੇਸਟ ਉਹ ਸਾਗ ਦਾ ਬਣਦਾ ਸੀ ਅੱਜ ਕੱਲ ਕੁੱਕਰ ਦੇ ਵਿੱਚ ਪਾਇਆ ਦੋ ਚਾਰ ਸੀਟੀਆਂ ਵਜਾਈਆਂ ਛੇਤੀ ਛੇਤੀ ਤੇ ਫਿਰ ਉਹਨੂੰ ਮਿਕਸੀ ਚ ਪਾਇਆ ਤੇ ਉਸਨੂੰ ਘੋਟ ਲਿਆ ਤੇ ਚਲੋ ਸਾਗ ਬਣ ਜ਼ਰੂਰ ਜਾਂਦਾ ਪਰ ਉਹ ਜਿਹੜਾ ਟੇਸਟ ਹੈ ਨਾ ਉਹ ਟੇਸਟ ਉਹ ਨਹੀਂ ਰਹਿੰਦਾ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਨਾ ਇੱਕ ਤਰੀਕਾ ਹੁੰਦਾ ਕੰਮ ਨੂੰ ਤਾਕਤ ਨਾਲ ਕਰਨ ਦਾ ਮਿਹਨਤ ਨਾਲ ਕਰਨ ਦਾ ਇੱਕ ਤਰੀਕਾ ਹੁੰਦਾ ਕੰਮ ਨੂੰ ਸਮਾਰਟਨੈਸ ਨਾਲ ਕਰਨ ਦਾ ਦਿਮਾਗ ਨਾਲ ਕਰਨ ਦਾ ਫਰਕ ਹੈ ਪੁਰਾਣੇ ਸਮਿਆਂ ਦੇ ਵਿੱਚ ਲੋਕ ਨਾ ਮਿਹਨਤ ਕਰਦੇ ਸੀ ਤਾਕਤ ਕਰਦੇ ਸੀ ਮਿਹਨਤ ਤੋਂ ਕਤਰਾਉਂਦੇ ਨਹੀਂ ਸੀ ਸਾਗ ਸੂਗ ਬਣਾਉਣ ਦੇ ਵਿੱਚ ਕੂੰਡੇ 'ਚ ਚਟਨੀ ਰਗੜਨ ਦਾ ਇਹ 'ਚ ਮਿਹਨਤ ਲੱਗਦੀ ਸੀ ਮੱਝਾਂ ਚੋਣੀਆਂ ਦੇਖੋ ਯਾਰ ਦੋ ਦੋ ਚਾਰ ਚਾਰ ਮੱਝਾਂ ਸਾਡੀ ਮਦਰ ਮੈਨੂੰ ਪਤਾ ਵੀ ਦੋ ਤਿੰਨ ਮਹੀਆਂ ਹੁੰਦੀਆਂ ਸੀ ਮਦਰ ਦੇ ਹੱਥ 'ਤੇ ਪਈਆਂ ਹੁੰਦੀਆਂ ਸੀ ਉਹ ਕਈ ਵਾਰੀ ਮਦਰ ਨੇ ਚਲੇ ਜਾਣਾ ਨਾ ਇੱਧਰ ਉੱਧਰ ਇੱਕ ਦਿਨ ਅਤੇ ਬਾਅਦ ਦੇ ਵਿੱਚ ਸਾਡੇ ਫਾਦਰ ਨੇ ਜਾਂ ਦਾਦੀ ਨੇ ਚੋਣੀ ਤਾਂ ਉਹਨਾਂ ਨੇ ਆਪਣੇ ਮੂੰਹ ਦੇ ਉੱਪਰ ਆਪਣਾ ਲਪੇਟ ਕੇ ਆਪਣੇ ਆਪ ਨੂੰ ਵੀ ਡੰਗਰ ਨੂੰ ਪਛਾਣ ਨਾ ਆ ਜਾਵੇ ਉਸ ਚੀਜ਼ ਦੀ ਕਿ ਮੈਨੂੰ ਉਹ ਚੋਣ ਵਾਲਾ ਉਹੀ ਹੈ ਉਹ ਹੱਥ ਟਿਕਿਆ ਹੁੰਦਾ ਫਿਰ ਵੀ ਉਹਨੇ ਛੱਡ ਮਾਰਨੀ ਇਸ ਚੀਜ਼ ਦੀ ਸੋ ਅੱਜ ਕੱਲ੍ਹ ਨਾ ਲੋਕ ਸਮਾਰਟਨੈਸ ਦੇ ਨਾਲ ਕੰਮ ਕਰਦੇ ਛੋਟੇ ਛੋਟੇ ਮਿਹਨਤ ਤੋਂ ਅਤੇ ਹੱਥੀਂ ਕੰਮ ਕਰਨ ਤੋਂ ਕਤਰਾਉਂਦੇ ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆ ਗਈ ਉਹ ਕਹਿੰਦੇ ਵੀ ਕਿਸੇ ਆਦਮੀ ਨੇ ਨਾ ਆਪਣੇ ਘਰ ਦੇ ਅੱਗੇ ਬੋਰਡ ਲਗਾ ਤਾ ਵੀ ਨੋ ਪਾਰਕਿੰਗ ਵੀ 250 ਰੁਪਇਆ ਫਾਈਨ ਹੈ ਜਿਹੜਾ ਇੱਥੇ ਪਾਰਕਿੰਗ ਕਰੂਗਾ ਤੇ ਕਿਹੜਾ ਹਟਦਾ ਕਿਹੜਾ ਪ੍ਰਵਾਹ ਕਰਦਾ ਆਪਣੇ ਪਿੰਡਾਂ 'ਚ 250 ਲਿਖਿਆ ਉਹ ਕਹਿੰਦਾ ਵੇਖਾਂਗੇ ਜਦੋਂ ਫਾਈਨ ਮੰਗੋਗੇ ਤੇ ਪਿਓ ਦੀ ਥਾਂ ਫਿਰ ਉਹਨੇ ਸਮਾਰਟਨੈਸ ਤੋਂ ਕੰਮ ਲਿਆ ਦਿਮਾਗ ਤੋਂ ਉਹਨੇ ਲਿਖਤਾ ਵੀ ਪਾਰਕਿੰਗ ਅਵੇਲੇਬਲ ਤੇ 250 ਰੁਪਇਆ ਪਰ ਆਵਰ ਦੀ ਫੀਸ ਲੱਗਣੀ ਹੈ ਫਿਰ ਲੋਕ ਉੱਥੇ ਪਾਰਕਿੰਗ ਕਰਨ ਨੂੰ ਹਟ ਗਏ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਵੀ ਰਿਵੈਲ ਮੈਂ ਅੱਗੋਂ ਫੋਰਸਫੁਲੀ ਵੀ ਕਿਹੜਾ ਇਹ ਕਿਹੜਾ ਹੁੰਦਾ ਬੋਰਡ ਲਾਉਣ ਵਾਲਾ ਫਿਰ ਉਹਨੂੰ ਲੱਗਿਆ ਵੀ ਮੈਂ ਇੱਕ ਕਸਟਮਰ ਹਾਂ ਮੈਂ ਜੇ ਤੇ ਪਾਰਕਿੰਗ ਕਰੂੰਗਾ ਤੇ ਮੈਨੂੰ 250 ਰੁਪਇਆ ਪੈ ਸਕਦਾ ਸੋ ਅੱਜ ਕੱਲ੍ਹ ਲੋਕ ਨਾ ਫੋਰਸਫੁਲੀ ਨਾਲੋਂ ਤਾਕਤ ਨਾਲੋਂ ਦਿਮਾਗ ਦਾ ਇਸਤੇਮਾਲ ਜ਼ਿਆਦਾ ਕਰਦੇ ਵੀ ਦਿਮਾਗ ਦੇ ਨਾਲ ਉਹ ਸਲਿਊਸ਼ਨ ਉਸਦਾ ਲੱਭ ਲਿਆ ਜਾਵੇ ਤੇ ਜ਼ਿਆਦਾ ਮਿਹਨਤ ਜਿਹੜੀ ਹੈ ਨਾ ਕਰਨੀ ਪਵੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜਤਿੰਦਰ ਭੈਣ ਜੀ
3: ਹਾਂਜੀ
0: ਸਤਿ ਸ਼੍ਰੀ ਅਕਾਲ ਜੀ
3: ਸੋਹਣੀਆਂ ਲੱਗਦੀਆਂ ਪੁਰਾਣੀਆਂ ਗੱਲਾਂ
0: ਜੀ ਜੀ ਜੀ ਜੀ ਜੀ ਜੀ
3: ਹਾਂਜੀ ਮੈਂ ਵੀ ਨਾ ਤੌੜੀ ਲਿਆਂਦੀ ਹੈ ਕਾਲੀ
0: ਅੱਛਾ ਤੌੜੀ ਲਿਆਂਦੀ ਹੈ ਤੁਸੀਂ ਦਾਲ ਦੂਲ ਰਿੰਨਦੇ ਹੋ ਫਿਰ ਸਾਗ ਸੂਗ ਉਹਦੇ ਵਿੱਚ ਕਦੇ ਕਦੇ
3: ਮੈਂ ਨਾ ਜਿਹੜਾ ਉਹ ਕਾੜਨੀ ਇੱਕ ਤਰ੍ਹਾਂ ਜਿੱਦਾਂ ਨਾ ਕਾਲੀ ਤੌੜੀ ਇਹਨਾਂ ਕੋਲ ਹੀ ਰਹਿੰਦੀ ਹੈ ਭਟੂਰੀਆ ਜਿਹੜਾ ਨਾ
0: ਪਿਤਾ ਉਹਨਾਂ ਦੇ ਜੀ ਜੀ ਜੀ ਜੀ ਜੀ
3: ਹਾਂਜੀ
0: ਰਿੰਨਣਾ ਵੀ ਮੇਰਾ ਖਿਆਲ ਆਪਣੀ ਨਵੀਂ ਜਨਰੇਸ਼ਨ ਨੂੰ ਤਾਂ ਪਤਾ ਹੀ ਨੀ ਹੋਣਾ ਰਿੰਨਣਾ ਕੀ ਹੁੰਦਾ ਹੈ ਬਣ ਜਾਣਾ ਉਹਨੇ ਖੋਏ ਵਰਗਾ ਆਪਣੇ ਆਪ
3: ਗੁਲਾਬੀ ਗੁਲਾਬੀ ਗੁਲਾਬੀ ਮਲਾਈ ਉੱਪਰ ਮੋਟੀ ਮੋਟੀ ਆ ਜਾਂਦੀ ਸੀ
0: ਬਿਲਕੁਲ
3: ਫਿਰ ਮਲਾਈ ਲਾ ਲਈਦੀ ਸੀ ਮੱਖਣ ਜਦੋਂ ਖੱਟਾ ਲਾ ਕੇ ਤੇ ਮੱਖਣ ਕੱਢੀ ਦਾ ਸੀ ਚਾਰ ਰੋਟੀਆਂ ਦੇ ਉੱਤੇ ਰੱਖ ਕੇ ਤੇ
0: ਮਲਾਈ ਆ ਜਾ ਤੇ ਮੂੰਹ ਪੁੱਠਾ ਜਾ ਕਰਕੇ ਤੇ ਪਾਸੇ ਰੱਖ ਦਿੰਦੇ ਤੇ ਮਲਾਈ ਆ
3: ਜਾਵੇ ਮੈਂ ਹੁਣ ਵੀ ਉਹ ਜਿਹੜੀ ਤੌੜੀ ਲਿਆਂਦੀ ਨਾ ਉਹਨੂੰ ਕਾਢਨੀ ਵੀ ਇੱਕ ਤਰ੍ਹਾਂ ਮੈਂ ਉਹਦੇ ਵਿੱਚ ਦੁੱਧ ਰੱਖ ਦਿੰਦੀ ਹਾਂ ਉਹਦੇ ਵਿੱਚ ਸਬਜ਼ੀ ਵੀ ਬਣਾ ਲੈਂਦੀ ਹਾਂ ਕੱਚ ਦੇ ਪਤੀਲਿਆਂ ਵਿੱਚ ਵੀ ਸਬਜ਼ੀ ਬਣਾ ਲੈਂਦੀ ਹਾਂ ਤੇ ਦੋਰੀ ਡੰਡਾ ਵੀ ਮੈਂ ਲਿਆਂਦਾ ਹੋਇਆ ਤੇ ਉਹ ਵੀ ਮੈਂ ਚਟਨੀ ਉਹਦੇ
0: ਮਿਕਸੀ ਚ ਰਗੜੋਗੇ ਨਾ ਮਿਕਸੀ ਚ ਤਾਂ ਚਟਨੀ ਦਾ ਸਤਿਆਨਾਸ਼ ਹੋ ਜਾਂਦਾ ਬਿਲਕੁਲ ਪਾਣੀ ਵਾਂਗੂ ਲੱਗ ਪੈਂਦੀ ਬਿਲਕੁਲ ਉਹ
3: ਵੱਢੀ ਜਾਂਦੀ ਹੈ ਨਾ
0: ਵੱਢੇ
3: ਜਾਂਦੇ ਨੇ ਪੂਦਨੇ ਦੇ ਤੇ ਇਹਦੇ ਵਿੱਚ ਲੇਸਦਾਰ ਬਣਦੀ ਹੈ ਨਾ ਚਟਨੀ
0: ਜੀ ਜੀ ਜੀ ਜੀ ਜੀ
3: ਬੜੀ ਸਵਾਦ ਬਣਦੀ ਤੇ ਮੈਂ ਤਾਂ ਉਹ ਕਾਢਣੀ ਵੀ ਲਿਆਂਦੀ ਮੈਂ ਕਸੂਰੀਆ ਬੇਟੇ ਕੋਲ ਗਈ ਸੀ ਦਲੀਰ ਕਸੂਰੀਆ ਕੋਲ
0: ਜੀ ਜੀ
3: ਉੱਥੋਂ ਮੈਂ ਜਾ ਕੇ ਸਾਰੇ ਅਸੀਂ ਉੱਥੋਂ ਦੌੜੀ ਡੰਡਾ ਤਾਂ ਇੱਥੋਂ ਮੈਂ ਏਸ਼ੀਅਨ ਵਾਲਿਆਂ ਕੋਲ ਲਿਆਈ ਸੀ
0: ਜੀ ਜੀ
3: ਇੱਥੇ ਪਏ ਨੇ ਤੇ ਉਹ ਗਾਣੇ ਨੀ ਹੈਗੇ ਕੋਰਾ ਕੋਰਾ ਕੋਜਾ ਤੇ ਕੋਰਾ ਕੋਰਾ ਖੂੰਡਾ ਤੇ ਰੰਗੀ ਨੇ ਡੰਡਾ
0: ਮੈਂ ਤਾਂ
3: ਭੰਗੀਆ ਭੰਗ ਕਟਵਾ ਆਉਂਦਾ ਜੀ
0: ਤੇ ਉਹ
3: ਕਹਿੰਦੀ ਜੇ ਮੇਰੇ ਹੱਥ ਨਾ ਆਉਂਦਾ ਸੋਟਾ ਮੈਂ ਮਾਰ ਦੇਣੀ ਸੀ ਇੰਨਾ ਭਲਿਆ ਡੰਡਾ ਸੋਟਾ ਘੋਟਣਾ ਤੇ ਮੋਹਲਿਆਂ ਦਾ ਕੀ ਡਰ ਕੁੱਖਲੀ ਹੋਵੇ
0: ਕੁੱਖਲੀ
3: ਸਿਰ ਤੇ ਤਾਂ ਮੋਹਲਿਆਂ ਦਾ ਕੀ ਡਰ
0: ਬਿਲਕੁਲ ਉਖਲੀਆਂ ਉਖਲੀਆਂ ਉਖਲੀਆਂ ਤਾਂ ਪਤਾ ਹੀ ਨਹੀਂ ਹੁਣ ਅੱਜ ਕੱਲ ਬੱਚਿਆਂ ਉਖਲੀਆਂ ਕੀ ਹੁੰਦੀਆਂ ਨੇ ਆਉਣ ਵਾਲੇ ਅਜੇ ਅਗਲੇ 10-15 ਸਾਲ ਇਸ ਤੋਂ ਅੱਗੇ ਉਦੋਂ ਕੀ ਹੋਣਾ ਮੈਨੂੰ ਨੀ ਲੱਗਦਾ ਉਦੋਂ ਤਾਂ ਬਸ ਕਿਤਾਬਾਂ ਕਤੂਬਾਂ ਦੇ ਵਿੱਚ ਜਿਵੇਂ ਅਸੀਂ ਪੜ੍ਹਦੇ ਨਾ ਕਿ ਔਰੰਗਜ਼ੇਬ ਵੇਲੇ ਏਦਾਂ ਹੁੰਦਾ ਸੀ ਬਾਬਰ ਵੇਲੇ ਏਦਾਂ ਹੁੰਦਾ ਸੀ ਅਕਬਰ ਵੇਲੇ ਏਦਾਂ ਹੁੰਦਾ ਸੀ ਇਸ ਤਰ੍ਹਾਂ ਜਿਹੜਾ ਸਾਡੇ ਟਾਈਮ ਦੇ ਵਿੱਚ ਬੀਤਿਆ ਹੋਇਆ ਸਮਾਂ ਉਸ ਦੀਆਂ ਰਸਮੋ ਰਿਵਾਜ਼ ਉਸ ਤਰ੍ਹਾਂ ਦੇ ਰਿਸ਼ਤੇ ਨਾਤੇ ਉਸ ਤਰ੍ਹਾਂ ਦਾ ਖਾਣ ਪੀਣ ਉਸ ਤਰ੍ਹਾਂ ਦਾ ਪਹਿਰਾਵਾ ਉਹ ਸਾਰਾ ਨਾ ਉਸ ਤੋਂ ਅੱਗੇ ਮੇਰੇ ਖਿਆਲ ਕਿਤਾਬਾਂ ਕਤੂਬਾਂ ਦੇ ਵਿੱਚ ਹੀ ਪੜ੍ਹਿਆ ਪੁੜਿਆ ਜਾਇਆ ਕਰੂਗਾ ਤੇ ਹੌਲੀ ਹੌਲੀ ਮੈਨੂੰ ਤਾਂ ਲੱਗਦਾ ਅਗਲੇ 10 ਸਾਲਾਂ ਤੱਕ ਰੇਡੀਓ ਤੇ ਇੱਦਾਂ ਦੀ ਗੱਲ ਵੀ ਕਰਨੀ ਜਦੋਂ ਪੈਣੀ ਹੈ ਨਾ ਤੇ ਫਿਰ ਡਿਕਸ਼ਨਰੀ ਕੋਲ ਰੱਖ ਕੇ ਦੱਸਣਾ ਪਿਆ ਕਰੂ ਭਾਈ ਇਸ ਵਰਡ ਦਾ ਇਹ ਮੀਨਿੰਗ ਹੈ ਤੇ ਇਸ ਵਰਡ ਦਾ ਇਹ ਮੀਨਿੰਗ ਹੈ ਸੋ ਬੜਾ ਚਲੋ ਕੋਈ ਇਸੇ ਚ ਕੋਈ ਗੱਲ ਨਹੀਂ ਹੈਗੀ ਤਬਦੀਲੀ ਇਹ ਜਿਹੜਾ ਸਮੇਂ ਦੇ ਵਿੱਚ ਤਬਦੀਲੀ ਆਦਮੀ ਨੂੰ ਜ਼ਿੰਦਗੀ ਦੇ ਵਿੱਚ ਤਬਦੀਲ ਹੋਣਾ ਚਾਹੀਦਾ ਹੈ ਚੇਂਜ ਇਜ਼ ਦੀ ਲਾਅ ਆਫ ਨੇਚਰ ਤਬਦੀਲੀ ਆਉਂਦੀ ਜਾਂਦੀ ਹੈ ਆਉਂਦੀ ਜਾਂਦੀ ਹੈ ਆਉਂਦੀ ਜਾਂਦੀ ਹੈ ਪਰ ਥੋੜ੍ਹਾ ਥੋੜ੍ਹਾ ਮੈਂ ਕਈ ਵਾਰੀ ਅੱਗੇ ਕਹਿੰਦਾ ਹੁੰਦਾ ਨਾ ਕਿ ਜੋ ਪੁਰਾਣੇ ਸਾਡੇ ਰਸਮੋ ਰਿਵਾਜ਼ ਪੁਰਾਣੇ ਸਾਡੇ ਸੰਸਕਾਰ ਨੇ ਨਾ ਜਿਹੜੇ ਪੁਰਾਣੇ ਸਾਡੇ ਰਿਚੁਅਲਸ ਜਿਹੜੇ ਚੰਗੇ ਹਨ ਜਿਹੜੇ ਸਾਡੇ ਇਸ ਜ਼ਿੰਦਗੀ ਦੇ ਵਿੱਚ ਵੀ ਸਾਡੀ ਜ਼ਿੰਦਗੀ ਨੂੰ ਸੁਖਾਲੀ ਬਣਾਉਂਦੇ ਹਨ ਜਿਹੜੇ ਇਸ ਜ਼ਿੰਦਗੀ ਦੇ ਵਿੱਚ ਵੀ ਸਾਡੀ ਜ਼ਿੰਦਗੀ ਦੇ ਚੰਗੇ ਸੰਸਕਾਰ ਸੰਸਕਾਰ ਚੰਗੇ ਕੀ ਛੋਟਿਆਂ ਦਾ ਵੱਡਿਆਂ ਦੀ ਇੱਜ਼ਤ ਕਰਨਾ ਵੱਡਿਆਂ ਦਾ ਛੋਟਿਆਂ ਨੂੰ ਪਿਆਰ ਕਰਨਾ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਨਾਲ ਖੜਨਾ ਇਹ ਅੱਛੇ ਸੰਸਕਾਰ ਹੈ ਇਹਨਾਂ ਨੂੰ ਅਪਣਾਉਣਾ ਮਾੜੀ ਗੱਲ ਨਹੀਂ ਹੈਗੀ ਇਹਨਾਂ ਨੂੰ ਅਪਣਾਓ ਹਾਂ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਚਲੋ ਪੁਰਾਣੇ ਲੋਕ ਉਦੋਂ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ ਸੀ ਇੱਕ ਸਾਇੰਟੀਫਿਕ ਯੁੱਗ ਦੇ ਵਿੱਚ ਜਿਵੇਂ ਜਿਵੇਂ ਅਸੀਂ ਪ੍ਰਵੇਸ਼ ਕਰਦੇ ਗਏ ਉਵੇਂ ਉਵੇਂ ਕਈ ਚੀਜ਼ਾਂ ਕਈ ਵਹਿਮ ਭਰਮ ਸਾਡੇ ਜਿਹੜੇ ਉਹ ਦੂਰ ਹੁੰਦੇ ਗਏ ਉਹ ਇੱਕ ਅੱਛੀ ਗੱਲ ਹੈ ਕਿ ਸਾਇੰਟੀਫਿਕ ਯੁੱਗ ਦੇ ਵਿੱਚ ਆਉਣ ਦੇ ਨਾਲ ਨਾਲ ਸਾਨੂੰ ਆਪਣੀ ਸੋਚ ਨੂੰ ਨਵੀਂ ਤਬਦੀਲ ਕਰਨਾ ਚਾਹੀਦਾ ਸਿਆਣੀ ਗੱਲ ਹੈ ਪਰ 100% ਅਸੀਂ ਚੇਂਜ ਕਰਕੇ ਬਹਿ ਜਾਈਏ ਇਹ ਕਹੀਏ ਕਿ ਪੁਰਾਣਾ ਤਾਂ ਹੈ ਹੀ ਦਕੀਆ ਨੂੰ ਸੀ ਜੀ ਪੁਰਾਣਾ ਤਾਂ ਸਭ ਕੁਝ ਕਬਾੜ ਸੀ ਉਹਨੂੰ ਤਾਂ ਅਸੀਂ ਬਿਲਕੁਲ ਹੱਥ ਨਹੀਂ ਲਾਉਣਾ ਨਹੀਂ ਇਹ ਸੋਚ ਜਿਹੜੀ ਹੈ ਨਾ ਇਹ ਬਿਲਕੁਲ ਗਲਤ ਹੈ ਸੋ ਚਲੋ ਪ੍ਰੋਗਰਾਮ ਨੂੰ ਲੈ ਕੇ ਚੱਲਦੇ ਅੱਗੇ ਇੱਕ ਸਾਡੇ ਦੋਸਤ ਨੇ ਗਾਣਾ ਦੀ ਫਰਮਾਇਸ਼ ਕੀਤੀ ਸੀ ਹਰਭਜਨ ਮਾਨ ਦੀ ਉਹ ਮੈਂ ਥੋੜ੍ਹਾ ਜਿਹਾ ਤੁਹਾਨੂੰ ਸੁਣਾ ਦਿੰਦਾ ਕਿਉਂਕਿ ਟਾਈਮ ਸਾਡੇ ਕੋਲ ਪਤਾ ਨਹੀਂ ਲੱਗਦਾ ਕਿੱਧਰ ਦੀ ਕਿੱਧਰ ਚਲਿਆ ਜਾਂਦਾ ਅਜੇ ਮੈਂ ਮੈਸੇਜ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਥੋੜ੍ਹਾ ਜਿਹਾ ਗਾਣਾ ਸ਼ੇਅਰ ਕਰਦਾ

0: ਕੁਝ ਠਹਿਰ ਜਿੰਦੜੀਏ ਠਹਿਰ, ਅਜੇ ਮੈਂ ਹੋਰ ਬੜਾ ਕੁਝ ਕਰਨਾ। ਕਿੱਡੀ ਜ਼ਿੰਦਗੀ ਦੀ ਸੱਚਾਈ ਜਿਹੜੀ ਹੈ ਨਾ ਇਹਦੇ ਵਿੱਚ ਪੇਸ਼ ਕੀਤੀ ਹੈ ਕਿ ਆਦਮੀ ਦੀ ਜ਼ਿੰਦਗੀ ਥੋੜ੍ਹੀ ਹੈ, ਉਸਦੇ ਰੁਝੇਵੇਂ ਜਿਹੜੇ ਹਨ ਉਹ ਖਤਮ ਹੀ ਨਹੀਂ ਹੁੰਦੇ। ਕਹਿੰਦੇ ਆਦਮੀ ਦੀਆਂ ਜਿਹੜੀਆਂ ਇੱਛਾਵਾਂ ਨਾ ਉਹ ਤਾਂ ਲਾਸਟ ਬਰੀਦ ਤੱਕ ਜਿਹੜੀਆਂ ਉਹਦੇ ਨਾਲ ਹੀ ਨਾਲ ਚੱਲਦੀਆਂ। ਕਈ ਵਾਰੀ ਨਾ ਆਦਮੀ ਕਹਿੰਦਾ ਕਿ ਯਾਰ ਪਹਿਲਾਂ ਆਪਾਂ ਨਾ ਪੈਸੇ ਪੂਸੇ ਕਮਾ ਲਈਏ, ਘਰ ਬਾਰ ਬਣਾ ਲਈਏ, ਆਪਣੇ ਆਪ ਨੂੰ ਠੀਕ ਤਰੀਕੇ ਨਾਲ ਸੈੱਟ ਕਰ ਲਈਏ, ਬੱਚਿਆਂ ਦੇ ਵਿਆਹ ਵੂ ਕਰ ਲਈਏ, ਬੱਚਿਆਂ ਨੂੰ ਸੈੱਟ, ਮਤਲਬ ਇਸ ਤਰ੍ਹਾਂ ਦੀਆਂ ਪਲੈਨਿੰਗ ਅੱਗੇ ਦੀ ਅੱਗੇ ਅੱਗੇ ਚੱਲਦੀਆਂ ਜਾਂਦੀਆਂ, ਯਾਰ ਫਿਰ ਆਪਾਂ ਨਾ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਾਂਗੇ। ਇਹ ਗਲਤ ਹੈ ਅਸੂਲ ਜਿਹੜਾ। ਜਦੋਂ ਜਿੰਨੀ ਦੇਰ ਤੱਕ ਅਸੀਂ ਕੰਮ ਕਰਦੇ ਕਰਦੇ ਕਰਦੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਨਿਭਾਉਂਦੇ ਨਿਭਾਉਂਦੇ ਉਸ ਸਟੇਜ ਤੇ ਜਦੋਂ ਪਹੁੰਚਾਂਗੇ ਨਾ, ਜਦੋਂ ਕਹਾਂਗੇ ਵੀ ਹੁਣ ਅਸੀਂ ਐਸ਼ ਕਰਨੇ, ਉਨੀ ਦੇਰ ਤੱਕ ਤਾਂ ਸਾਡੇ ਕੋਲੇ ਬਚਿਆ ਕੀ ਹੋਣਾ? ਕੁਝ ਵੀ ਨਹੀਂ। ਸੋ ਜਿਵੇਂ ਜਿਵੇਂ ਜ਼ਿੰਦਗੀ ਬਤੀਤ ਕਰਦੇ ਜਾਂਦੇ ਹੋ ਨਾ, ਉਵੇਂ ਉਵੇਂ ਹਰ ਇੱਕ ਚੀਜ਼ ਦਾ ਟਾਈਮ ਜਿਹੜਾ ਹੈ ਨਾ ਉਸ ਨੂੰ ਡਿਵਾਈਡ ਕਰੋ। ਆਪਣੀਆਂ ਜ਼ਿੰਮੇਵਾਰੀਆਂ ਉਹ ਵੀ ਨਿਭਾਓ, ਆਪਣੇ ਫਰਜ਼ ਉਹ ਵੀ ਨਿਭਾਓ, ਆਪਣੀ ਜ਼ਿੰਦਗੀ ਨੂੰ ਇੰਜੋਇਮੈਂਟ ਕਰਨਾ ਉਹ ਵੀ ਨਿਭਾਓ, ਕੰਮ ਕਾਰ ਕਰਨਾ ਉਹ ਵੀ ਕਰੋ। ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣ ਦੇ ਲਈ ਵਧੀਆ ਤਰੀਕੇ ਦਾ ਆਦਮੀ ਨੂੰ ਪਲੈਨਰ ਹੋਣਾ ਬਹੁਤ ਜ਼ਰੂਰੀ ਹੈ ਕਿ ਪਲੈਨ ਕਰਨੀ ਹਰ ਇੱਕ ਕੰਮ ਨੂੰ ਕਰਨ ਵਾਸਤੇ। ਤੁਹਾਨੂੰ ਪਤਾ ਨਾ ਕਿ ਇੱਥੇ ਤੁਸੀਂ ਛੋਟੀ ਤੋਂ ਛੋਟੀ ਵੀ ਨੌਕਰੀ ਲੈਣੀ ਹੋਵੇ ਨਾ, ਛੋਟੀ ਤੋਂ ਛੋਟੀ ਨੌਕਰੀ ਵੀ ਲੈਣੀ ਹੋਵੇ, ਛੋਟੀ ਤੋਂ ਛੋਟੀ ਵੀ, ਤੁਸੀਂ ਚਾਹੇ ਵਾਚਮੈਨ ਹੀ ਲੱਗਣਾ ਕਿਤੇ ਸਟੋਰ ਦੇ ਵਿੱਚ, ਉਹਦੀ ਓਰੀਐਂਟੇਸ਼ਨ ਹੁੰਦੀ ਹੈ ਪਹਿਲਾਂ, ਚਾਹੇ ਹਫ਼ਤਾ ਹੋਏ, 10 ਦਿਨ ਹੋਏ, 15 ਦਿਨ ਹੋਏ, ਮਹੀਨਾ ਹੋਏ, ਜਿਸ ਜਿਸ ਤਰ੍ਹਾਂ ਦੀ ਜੋਬ ਹੈ ਉਨੀ ਉਨੀ ਲੰਬੀ ਓਰੀਐਂਟੇਸ਼ਨ ਹੁੰਦੀ ਵੀ ਪਹਿਲਾਂ ਉਸ ਕੰਮ ਦੀ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਵੀ ਇਹ ਕੰਮ ਭਾਈ ਇੱਦਾਂ ਵਧੀਆ ਤਰੀਕੇ ਨਾਲ ਕਰਨਾ, ਤੁਸੀਂ ਟ੍ਰੇਨਿੰਗ ਪਹਿਲਾਂ ਹੁੰਦੀ। ਸੋ ਉਵੇਂ ਤੁਸੀਂ ਜ਼ਿੰਦਗੀ ਵੀ ਆਫਟਰ ਆਲ ਜਿਉਣੀ ਹੈ। ਜ਼ਿੰਦਗੀ ਦੇ ਵਿੱਚ ਤੁਹਾਡੀਆਂ ਕਿੰਨੀਆਂ ਜ਼ਿੰਮੇਵਾਰੀਆਂ, ਕਿੰਨੀਆਂ ਹਰਡਲ, ਕਿੰਨੀਆਂ ਰੁਕਾਵਟਾਂ, ਕਿੰਨੀਆਂ ਮੁਸ਼ਕਲਾਂ ਤੁਹਾਡੇ ਆਉਂਦੀਆਂ, ਉਹਦੇ ਵਾਸਤੇ ਤੁਸੀਂ ਕਹਿੰਦੇ ਹੋ ਵੀ ਨਹੀਂ ਨਹੀਂ ਰੁਕ ਜਾਓ, ਅਜੇ ਯਾਰ ਰੁਕ ਜਾਓ, ਕੋਈ ਨਹੀਂ, ਕਰ ਲਾਂਗੇ। ਉਹ ਨਾਲ ਨਾਲ ਹਰ ਇੱਕ ਚੀਜ਼ ਦੀ ਪਲੈਨ ਕਰਨੀ ਬਹੁਤ ਜ਼ਰੂਰੀ ਹੈ। ਬੱਚਿਆਂ ਦੀ ਪਰਵਰਿਸ਼ ਕਰਨੀ ਉਹ ਇੱਕ ਵੱਖਰਾ ਆਸਪੈਕਟ ਹੈ, ਆਪਣੀ ਵਾਈਫ ਦੀ ਟੇਕ ਕੇਅਰ ਕਰਨੀ ਉਹ ਇੱਕ ਵੱਖਰਾ ਆਸਪੈਕਟ ਹੈ, ਆਪਣਾ ਕੰਮ ਜਿਸ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਉਹਦੇ ਪ੍ਰਤੀ ਡੈਡੀਕੇਟ ਕਰਨਾ ਉਹ ਇੱਕ ਵੱਖਰਾ ਆਸਪੈਕਟ ਹੈ, ਆਪਣੇ ਮਾਂ ਬਾਪ ਦੀ ਇੱਜ਼ਤ ਕਰਨੀ, ਉਹਨਾਂ ਨੂੰ ਲੁੱਕ ਆਫਟਰ ਕਰਨਾ ਉਹ ਇੱਕ ਵੱਖਰਾ ਜ਼ਿੰਦਗੀ ਦਾ ਪੜਾਅ। ਸੋ ਹਰ ਜ਼ਿੰਦਗੀ ਦੇ ਵਿੱਚ ਆਦਮੀ ਨੂੰ ਇੱਕ ਬਹੁਤ ਵਧੀਆ ਪਲੈਨਰ ਹੋਣਾ। ਜੇ ਬੰਦਾ ਐਵੇਂ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਕ੍ਰਿਝਿਆ ਹੀ ਰਵੇ, ਸੜਿਆ ਹੀ ਰਵੇ ਵੀ ਇਹ ਕਿਵੇਂ ਕਰਾਂ ਮੈਂ, ਇਹ ਕਿਵੇਂ ਕਰਾਂ, ਇਹ ਕਿਵੇਂ ਕਰਨਾ, ਦੇਖੋ ਕਰਨਾ ਤਾਂ ਫਿਰ ਵੀ ਉਹ ਨਹੀਂ ਹੈ, ਫਿਰ ਕਿਹੜਾ ਕਿਸੇ ਨੇ ਹੋਰ ਆ ਕੇ ਕਰ ਦੇਣਾ, ਫਿਰ ਔਖਾ ਹੋਊਗਾ, ਮੁਸ਼ਕਲ ਹੋਊਗਾ, ਟੈਨਸ਼ਨ ਹੋਜੂਗੀ, ਸਟ੍ਰੈਸ ਹੋਜੂਗੀ, ਹਾਈਪਰ ਟੈਨਸ਼ਨ ਹੋਜੂਗਾ, ਬਿਮਾਰੀਆਂ ਲੱਗ ਜਾਣਗੀਆਂ। ਹਾਂ, ਜੇ ਇਹਨਾਂ ਕੰਮਾਂ ਨੂੰ ਪਲੈਨ ਕਰਕੇ ਸਾਰੀਆਂ ਕੰਮਾਂ ਦੇ ਟਾਈਮ ਵੰਡ ਕੇ ਡਿਵਾਈਡ ਕਰਕੇ ਕਰਦਾ ਰਹੂਗਾ, ਹਰ ਇੱਕ ਕੰਮ ਵਧੀਆ ਤਰੀਕੇ ਨਾਲ ਚੱਲਦਾ ਵੀ ਰਹੂਗਾ, ਉਹ ਵੀ ਤੰਦਰੁਸਤ ਰਹੂਗਾ, ਜ਼ਿੰਦਗੀ ਵੀ ਜਿਹੜੀ ਖੂਬਸੂਰਤ ਤਰੀਕੇ ਦੇ ਨਾਲ ਨਿਕਲਦੀ ਚਲੀ ਜਾਊਗੀ। ਸੋ 6473 6 4 7 3 6 7 5 3 5 3 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਇੱਕ ਮੈਸੇਜ ਤੁਹਾਡੇ ਨਾਲ ਮੈਂ ਸ਼ੇਅਰ ਕਰ ਲਾਂ, ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਸੋ ਸਾਡੇ ਮੇਨ ਪ੍ਰਾਊਡ ਸਪੋਂਸਰ ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਂਡੀ ਰੋਡ ਬ੍ਰਮਟਨ ਦੇ ਵਿੱਚ, 905-238-4800 ਨੰਬਰ ਹੈ। ਤੁਸੀਂ ਘਰ ਦੀ ਕੋਈ ਵੀ ਗਰੋਸਰੀ ਲੈਣੀ ਹੋਵੇ, ਕੋਈ ਬਰਤਨ ਲੈਣਾ ਹੋਏ, ਤੁਹਾਡੇ ਰੈਸਟੋਰੈਂਟ ਲਈ ਗਰੋਸਰੀ ਚਾਹੀਦੀ, ਬਲਕ ਦੇ ਵਿੱਚ ਬਰਤਨ ਚਾਹੀਦੇ ਨੇ ਵੱਡੇ ਵੱਡੇ, ਘਰ ਦੀ ਬਰਤਨ, ਘਰ ਦੀ ਕਿਚਨ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਚਾਹੀਦੀਆਂ, ਜਿਸ ਤਰ੍ਹਾਂ ਹੁਣ ਨਾ ਭੈਣ ਜੀ ਨੇ ਜ਼ਿਕਰ ਕੀਤਾ ਸੀ, ਦੌਰੀ, ਡੰਡੇ, ਕੂੰਡੇ, ਹੋਰ ਛੋਟੇ ਛੋਟੇ ਮਧਾਣੀਆਂ ਚਾਹੀਦੀਆਂ, ਕਾਢਣੀਆਂ ਚਾਹੀਦੀਆਂ, ਮਿੱਟੀ ਦੇ ਬਰਤਨ ਚਾਹੀਦੇ, ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਛੋਟੀਆਂ ਛੋਟੀਆਂ ਦਵਾਈਆਂ ਘਰਾਂ ਦੇ ਵਿੱਚ ਅਕਸਰ ਅਸੀਂ ਰੱਖਦੇ ਸੀ ਫਸਟ ਏਡ ਦੇ ਤੌਰ ਤੇ, ਸਾਰੀਆਂ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀਆਂ। ਬਰਤਨ ਲਓ, ਸਟੀਲ ਦੇ ਲਓ, ਕੱਚ ਦੇ ਲਓ, ਬਰਾਸ ਦੇ ਲਓ, ਚੀਨੀ ਦੇ ਲਓ, ਮਿੱਟੀ ਦੇ ਲਓ, ਹਰ ਤਰ੍ਹਾਂ ਦੇ ਬਰਤਨ ਤੁਹਾਨੂੰ ਮਿਲਣਗੇ। ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਫੰਕਸ਼ਨ ਹੈ, ਤੁਸੀਂ ਪੰਜਾਬੀ ਥੀਮ ਡਿਵੈਲਪ ਕਰਨਾ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਪੱਖੀਆਂ, ਚਰਖੇ, ਮਧਾਣੀਆਂ, ਹਰ ਇੱਕ ਚੀਜ਼ ਤੁਹਾਨੂੰ ਪੰਜਾਬੀ ਸੱਭਿਆਚਾਰ ਦੀ ਜਿਹੜੀ ਨਾ ਉਹ ਮਿਲ ਸਕਦੀ ਹੈ। ਜਾਗੋ, ਛਤਰੀਆਂ, ਕੂੰਡੇ, ਡੰਡੇ, ਪੰਜਾਬੀ ਭੰਗੜੇ ਦੇ ਡਰੈਸ, ਗਿੱਧੇ ਦੇ ਡਰੈਸ, ਗਿੱਧੇ ਭੰਗੜੇ ਦੇ ਮਾਡਲ, ਜਿਹੜੇ ਸਟੈਚੂ ਬਣੇ ਹੋਏ, ਸਭ ਕੁਝ ਤੁਹਾਨੂੰ ਮਿਲ ਸਕਦਾ। ਸੋ ਨਾਮ ਯਾਦ ਰੱਖੋ, ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, 905-238-4800। ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ 4 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ 5ਵੀਂ ਲੋਕੇਸ਼ਨ ਦੇ ਉੱਪਰ ਬਹੁਤ ਜਲਦ ਵਿਡਸਰ ਦੇ ਵਿੱਚ ਵਿਲੇਜ ਆਫ ਇੰਡੀਆ ਦਾ ਜਿਹੜਾ ਰੈਸਟੋਰੈਂਟ ਉਹ ਵੀ ਖੁੱਲ੍ਹਣ ਜਾ ਰਿਹਾ। ਤੁਸੀਂ ਇਹਨਾਂ ਦਾ ਬੁਫੇ ਟਰਾਈ ਕਰੋ ਜਿੱਥੇ ਤੁਹਾਨੂੰ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਅਤੇ ਪੰਜਾਬੀ ਜ਼ਾਇਕੇ ਦਾ ਆਨੰਦ ਆਏਗਾ। ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਨੂਡਲਸ, ਸਮੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ। ਟਿਫਨ ਲਗਵਾਉਣਾ ਹੋਏ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੋਏ ਜਾਂ ਕੋਈ ਛੋਟਾ ਮੋਟਾ ਫੰਕਸ਼ਨ ਕਰਵਾਉਣ ਦੇ ਲਈ ਹਾਲ ਬੁੱਕ ਕਰਵਾਉਣਾ ਹੋਵੇ, ਕਿਸੇ ਕਿਸਮ ਦੀ ਸੇਵਾ ਦੇ ਲਈ ਤੁਸੀਂ ਫੋਨ ਕਰੋ 114 ਕੈਨੇਡੀ ਰੋਡ 905-450-33 ਔਰ ਮਿਸੀਸਾਗਾ 6400 ਐਰਨ ਮਿਲ ਪਾਰਕਵੇ ਫੋਨ ਨੰਬਰ 905-542-1333। ਕੋਈ ਗਰੋਸਰੀ ਸਟੋਰ ਲੱਭ ਰਹੇ ਹੋ, ਕੋਈ ਗੈਸ ਸਟੇਸ਼ਨ ਲੱਭ ਰਹੇ ਹੋ, ਪੀਜ਼ਾ ਸਟੋਰ ਦੀ ਭਾਲ ਦੇ ਵਿੱਚ ਹੋ ਜਾਂ ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ, ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਤੁਸੀਂ ਫੋਨ ਕਰ ਸਕਦੇ ਹੋ 416-525-7400 416-525-7400। ਬੜੀ ਫੇਅਰ ਡੀਲਿੰਗ ਇਹਨਾਂ ਦੀ, ਬੜੀ ਟਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ, ਬਿਲਕੁਲ ਸਹੀ ਤੁਹਾਨੂੰ ਗਾਈਡ ਕਰਨਗੇ ਔਰ ਬਹੁਤ ਘੱਟ ਤੁਹਾਨੂੰ ਉਲਝਣਾਂ ਦੇ ਵਿੱਚ ਪਾਉਣਗੇ ਔਰ ਬੜੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਐਡਵਾਈਸ ਕਰਨਗੇ ਔਰ ਬੜੀ ਤੁਹਾਡਾ ਫਾਇਦਾ ਕਰਵਾਉਣਗੇ ਜੋ ਵੀ ਪ੍ਰੋਪਰਟੀ ਤੁਸੀਂ ਇਹਨਾਂ ਦੇ ਥਰੂ ਡੀਲ ਕਰੋਗੇ 416-525-7400। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ। ਕੋਈ ਹੇਅਰ ਸਪਾ ਜਾਂ ਮੈਡੀਕੇਅਰ ਜਾਂ ਮੈਡੀਕਲ ਕੋਈ ਵੀ ਟਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਤਾਂ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 905-399-810-9059-96110। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੈ, ਗੱਡੀ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਦੀ ਟਾਇਰਾਂ ਦੇ ਨਾਲ ਕੋਈ ਰਿਲੇਟਡ ਹੈ, ਪ੍ਰੋਬਲਮ ਉਹਦੀ ਕੋਈ ਡੈਂਟਿੰਗ ਪੇਂਟਿੰਗ ਦੀ ਹੈ ਜਾਂ ਸਮੱਸਿਆ ਕੋਈ ਮਕੈਨੀਕਲੀ ਹੈ, ਕੋਈ ਇੰਜਨ ਦੀ ਪ੍ਰੋਬਲਮ ਹੈ, ਤਾਂ ਤੁਸੀਂ ਨੈਸ਼ਨਲ ਆਟੋ ਸਰਵਿਸ ਦਾ ਨੰਬਰ ਯਾਦ ਰੱਖੋ 905-450-3300 905-450-3300-99-99। ਕੈਨੇਡੀ ਰੋਡ ਸਾਊਥ ਦੇ ਉੱਪਰ ਇਹ ਵਰਕਸ਼ਾਪ ਹੈ, ਬੜੀ ਖੁੱਲ੍ਹੀ ਡੁੱਲੀ ਵਰਕਸ਼ਾਪ ਹੈ, 7-8 ਲਿਫਟਾਂ ਲੱਗੀਆਂ ਹੋਈਆਂ ਨੇ ਅੰਦਰ, 15-20 ਦਾ ਇਹਨਾਂ ਦਾ ਬੜਾ ਟ੍ਰੇਨਡ ਸਟਾਫ ਹੈ, ਕੋਈ ਤੁਹਾਨੂੰ ਵੇਟਿੰਗ ਨਹੀਂ ਕਰਵਾਉਣੀ ਪਏਗੀ, ਬੜਾ ਪ੍ਰਾਇਓਰਟੀ ਬੇਸ ਦੇ ਉੱਪਰ ਬੜੀ ਵਧੀਆ ਸਰਵਿਸਿਸ ਤੁਹਾਨੂੰ ਪ੍ਰੋਵਾਈਡ ਕਰਨਗੇ। ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ 905-450-3300। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਅੱਜ, ਪੁਰਾਣੇ ਪੰਜਾਬ ਨੂੰ ਅਸੀਂ ਯਾਦ ਕੀਤਾ ਸੀ, ਪੁਰਾਣਾ ਪੰਜਾਬ ਸਾਡੇ ਇੱਕ ਗਿਆਨੀ ਗੁਰਦਿੱਤ ਸਿੰਘ ਦਾ ਇੱਕ ਲਿਖਿਆ ਐਸੇ ਵੀ ਹੈਗਾ, ਉਹਨੇ ਨਿਬੰਧ ਲਿਖਿਆ ਇੱਕ ਪੁਰਾਣਾ ਪੰਜਾਬ, ਬਹੁਤ ਪੁਰਾਣੀਆਂ ਗੱਲਾਂ ਬਾਤਾਂ ਉਹਦੇ ਵਿੱਚ ਉਸਨੇ ਕੀਤੀਆਂ ਨੇ ਕਿ ਜਦੋਂ ਖੂਹ ਚੱਲਦੇ ਸੀ, ਖੂਹ ਦੀਆਂ ਟਿੰਡਾਂ ਚੱਲਦੀਆਂ ਹੁੰਦੀਆਂ ਸੀ, ਖੂਹ ਦੀਆਂ ਟਿੰਡਾਂ 'ਚੋਂ ਨਿਕਲੇ ਪਾਣੀ ਕਿੱਡਾ ਸ਼ਰਬਤ ਦੀਆਂ ਘੁੱਟਾਂ ਭਰ ਭਰ ਕੇ ਲੋਕ ਪੀਂਦੇ ਹੁੰਦੇ ਸਨ, ਬੜਾ ਉਸਨੂੰ ਇੰਜੋਏ ਕਰਦੇ ਹੁੰਦੇ ਸਨ। ਸੋ ਪੁਰਾਣੇ ਖੇਤੀਬਾੜੀ ਦੇ ਸਾਧਨ, ਖੇਤੀਬਾੜੀ ਕਰਨ ਦੇ ਤਰੀਕੇ, ਲੋਕਾਂ ਦਾ ਕਿਸ ਤਰ੍ਹਾਂ, ਕਿਉਂਕਿ ਮੁੱਖ ਧੰਦਾ ਹੀ ਲੋਕਾਂ ਦਾ ਉਦੋਂ ਖੇਤੀਬਾੜੀ ਕਰਨਾ ਹੁੰਦਾ ਸੀ, ਕਿਸ ਤਰ੍ਹਾਂ ਭੈਣ ਭਰਾ ਜਿਹੜੇ ਰਲ ਮਿਲ ਕੇ ਖੇਤਾਂ ਦੇ ਵਿੱਚ ਕੰਮ ਕਰਿਆ ਕਰਦੇ ਸਨ, ਸਵਾਣੀਆਂ ਪਿੰਡਾਂ ਦੀਆਂ ਘਰਾਂ ਦੇ ਵਿੱਚ ਰੋਟੀਆਂ ਬਣਾ ਕੇ ਤੰਦੂਰ ਦੇ ਉੱਪਰ ਸਿਰਾਂ 'ਤੇ ਪੱਤੇ ਲੈ ਕੇ ਜਾਇਆ ਕਰਦੀਆਂ ਸਨ, ਛੋਟੇ ਛੋਟੇ ਮੁੰਡੇ ਘਰਾਂ ਦੇ ਵਿੱਚ ਖੇਡਦੇ ਸਨ, ਨਹਿਰਾਂ 'ਤੇ ਨਹਾਉਣਾ, ਛੱਪੜਾਂ 'ਚ ਨਹਾਉਣਾ, ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਗਾਉਣੀਆਂ ਪਿੰਡਾਂ ਦੇ ਟੋਭਿਆਂ ਦੇ ਵਿੱਚ, ਛੋਟੀਆਂ ਛੋਟੀਆਂ ਖੇਲਾਂ, ਛੋਟੇ ਛੋਟੇ ਸ਼ੌਕ, ਸਾਈਕਲ ਚਲਾਉਣ ਦੇ ਵੱਲ ਸਿੱਖਣੇ ਜਦੋਂ ਨਵੇਂ ਨਵੇਂ ਬਚਪਨ ਦੇ ਵਿੱਚ, ਛੋਟਾ ਛੋਟਾ ਸਾਈਕਲ ਪਹਿਲਾਂ ਕੈਂਚੀ ਲੱਤਾਂ ਜਿਹੀਆਂ ਵਿੱਚ ਵਾੜ ਕੇ ਉਹਦੇ ਚਲਾਉਣਾ, ਫਿਰ ਡੰਡੇ ਦੇ ਉੱਪਰ ਬੈਠ ਕੇ ਚਲਾਉਣਾ, ਫਿਰ ਕਾਠੀ ਦੇ ਉੱਪਰ ਚਲਾਉਣਾ ਬੈਠ ਕੇ, 3-4 ਵੱਖਰੇ ਵੱਖਰੇ ਸਟੈਪ ਹੁੰਦੇ ਸੀ ਸਾਈਕਲ ਨੂੰ ਕਿੱਦਾਂ ਸਿੱਖਿਆ ਜਾਂਦਾ ਸੀ, ਸਾਈਕਲ ਦੇ ਟਾਇਰਾਂ ਨੂੰ ਲੈ ਕੇ ਛੋਟੀਆਂ ਛੋਟੀਆਂ ਸੋਟੀਆਂ ਲੈ ਕੇ ਉਹਨਾਂ ਨੂੰ ਰੇੜਦੇ ਫਿਰਨਾ, ਉਸ ਤੋਂ ਬਾਅਦ ਫਿਰ ਪ੍ਰਮੋਸ਼ਨ ਹੋ ਜਾਣੀ ਅਤੇ ਘਰ ਦੇ ਵਿੱਚ ਟਰੈਕਟਰ ਟਰਾਲੀ ਦਾ ਕੋਈ ਵੱਡਾ ਟਾਇਰ ਲੈ ਕੇ, ਜਦੋਂ ਥੋੜ੍ਹੇ ਜਿਹੇ ਵੱਡੇ ਹੋ ਜਾਣਾ ਫਿਰ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਰੇੜਨ ਲੱਗ ਪੈਣਾ। ਸੋ ਇਹ ਬੜੇ ਬੜੇ ਵਧੀਆ ਨਾ ਐਂਟਰਟੇਨਮੈਂਟ ਦੇ ਸਾਧਨ ਹੁੰਦੇ ਸੀ, ਨਾ ਉਦੋਂ ਕੋਈ ਮੋਬਾਈਲ ਹੁੰਦਾ ਸੀ, ਨਾ ਉਦੋਂ ਕੋਈ ਟੈਲੀਵਿਜ਼ਨ ਹੁੰਦਾ ਸੀ, ਨਾ ਉਦੋਂ ਕੋਈ ਰੇਡੀਓ ਹੁੰਦਾ ਸੀ, ਰੇਡੀਓ ਵੀ ਕਿਸੇ ਕਿਸੇ ਘਰ ਦੇ ਵਿੱਚ ਉੱਤੇ ਐਂਟੀਨਾ ਲਾ ਕੇ ਜਿਹੜਾ ਚੱਲਦਾ ਹੁੰਦਾ ਸੀ। ਸੋ ਜਿੰਨੇ ਉਦੋਂ ਕਹਿੰਦੇ ਵੀ ਘਰ ਕੱਚੇ ਹੁੰਦੇ ਸੀ ਲੋਕਾਂ ਦੇ, ਰਿਸ਼ਤੇ ਬੜੇ ਪੱਕੇ ਹੁੰਦੇ ਸੀ ਲੋਕਾਂ ਦੇ, ਸੰਬੰਧ ਆਪਸ ਦੇ ਵਿੱਚ ਬਹੁਤ ਗੂੜੇ ਹੁੰਦੇ ਸੀ, ਸੁੱਖ ਦੁੱਖ ਦੇ ਵਿੱਚ ਦਿਨ ਰਾਤ ਨਹੀਂ ਦੇਖਦੇ ਸੀ ਲੋਕ ਇੱਕ ਦੂਸਰੇ ਦੇ ਨਾਲ, ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੁੰਦੇ ਸੀ। ਸੋ ਉਸ ਸਮੇਂ ਨੂੰ ਮੋੜ ਕੇ ਤੇ ਨਹੀਂ ਲਿਆਂਦਾ ਜਾ ਸਕਦਾ, ਲੇਕਿਨ ਉਸ ਸਮੇਂ ਨੂੰ ਯਾਦ ਕਰਕੇ ਅੱਜ ਦੇ ਇਸ ਟੈਨਸ਼ਨ ਭਰੇ ਮਾਹੌਲ ਦੇ ਵਿੱਚ ਥੋੜੀ ਦੇਰ ਲਈ ਆਦਮੀ ਦੇ ਮਨ ਨੂੰ ਸਕੂਨ ਜ਼ਰੂਰ ਪਹੁੰਚਦਾ ਜਦੋਂ ਅਸੀਂ ਉਸ ਪੁਰਾਣੇ ਜ਼ਮਾਨੇ ਨੂੰ ਯਾਦ ਕਰਦੇ ਹਾਂ, ਉਸ ਪੁਰਾਣੇ ਜ਼ਮਾਨੇ ਦੀਆਂ ਯਾਦਾਂ ਨੂੰ ਆਪਣੇ ਮਨ ਦੇ ਵਿੱਚ ਲੈ ਕੇ ਆਉਂਦੇ ਨਾ ਤੇ ਸਕੂਨ ਜ਼ਰੂਰ ਪਹੁੰਚਦਾ ਹੈ। ਇਹਦੇ ਲਈ ਤੁਸੀਂ ਜ਼ਰੂਰ ਮੇਰੇ ਨਾਲ ਸਹਿਮਤ ਹੋਵੋਗੇ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ। 2-3-4 ਅਕਤੂਬਰ ਦਾ ਦਿਨ ਯਾਦ ਰੱਖੋ, ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਹੋ ਰਹੀ ਹੈ, ਬੜੀ ਧੂਮਧਾਮ ਦੇ ਨਾਲ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗਣ ਜਾ ਰਿਹਾ, ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦਾ ਖੁੱਲ੍ਹਾ ਸੱਦਾ ਹੈ। ਘੱਟੋ ਘੱਟ 400-500 ਦੇ ਕਰੀਬ ਦੋਸਤਾਂ ਮਿੱਤਰਾਂ ਦੇ ਉੱਥੇ ਪਹੁੰਚਣ ਦੀ ਅਸੀਂ ਉਮੀਦ ਕਰਦੇ ਹਾਂ, ਕਿਉਂਕਿ ਲਾਸਟ ਈਅਰ ਅਸੀਂ ਕਰਵਾਈ ਸੀ ਅਤੇ 500 ਦੇ ਕਰੀਬ, 497 ਅੱਜ ਅਸੀਂ ਉਹ ਡਾਇਰੀ ਦੇਖੀ ਜਿੱਥੇ ਸਾਰਿਆਂ ਦੀ ਅਟੈਂਡੈਂਸ ਅਸੀਂ ਲਗਵਾਈ ਸੀ ਨਾ, ਅਤੇ 497% ਲੋਕਾਂ ਦੋਸਤਾਂ ਮਿੱਤਰਾਂ ਨੇ ਅਟੈਂਡ ਕੀਤੀ ਸੀ, ਅਤੇ ਇਸ ਵਾਰ ਸਾਨੂੰ ਲੱਗ ਰਿਹਾ ਕਿ ਉਸ ਤੋਂ ਵੀ ਇਹ ਗਿਣਤੀ ਜਿਹੜੀ ਵੱਧ ਜਾਣੀ ਹੈ। ਤੁਹਾਡੇ ਸਵੇਰੇ ਬ੍ਰੇਕਫਾਸਟ ਨਾਸ਼ਤਾ ਵੀ ਇੱਥੇ ਇੰਤਜ਼ਾਮ ਹੋਏਗਾ, ਦੁਪਹਿਰ ਦੇ ਲੰਚ ਦਾ ਇੰਤਜ਼ਾਮ ਵੀ ਹੁੰਦਾ, ਖਾਣੇ ਦੁਪਹਿਰ ਦੇ ਰਾਤ ਦੇ ਡਿਨਰ ਤੱਕ ਦਾ ਇੰਤਜ਼ਾਮ ਇੱਥੇ ਹੁੰਦਾ, ਬੜਾ ਵਧੀਆ, ਤੁਹਾਨੂੰ ਕੁਝ ਸਿੱਖਣ ਨੂੰ ਵੀ ਮਿਲੇਗਾ, ਦੋਸਤ ਮਿੱਤਰ ਭੈਣ ਭਰਾ ਵੀ ਤੁਹਾਨੂੰ ਕੋਈ ਨਾ ਕੋਈ ਦੋਸਤ ਮਿੱਤਰ ਮਿਲ ਸਕਦਾ ਇੱਥੇ ਜਦੋਂ ਆਓਗੇ ਏਡੇ ਵੱਡੇ ਮੇਲੇ ਦੇ ਵਿੱਚ, ਅਤੇ ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਰਿਹਾ। ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਕਿਸੇ ਕਾਰੋਬਾਰ ਦੀ, ਕਿਸੇ ਬਿਜ਼ਨਸ ਦੀ, ਕਿਸੇ ਪ੍ਰੋਫੈਸ਼ਨ ਦੀ, ਕੋਈ ਸਕਿੱਲ ਹੈ, ਕੋਈ ਹੁਨਰ ਹੈ ਤੁਹਾਡੇ ਕੋਲ, ਕੋਈ ਸਰਵਿਸ ਜਿਹੜੀ ਤੁਸੀਂ ਸੋਸਾਇਟੀ ਨੂੰ ਪ੍ਰੋਵਾਈਡ ਕਰਨਾ ਚਾਹੁੰਦੇ ਹੋ, ਤਾਂ ਸਾਡੇ ਨਾਲ ਜੁੜੋ। ਬੜੇ ਲਾਈਟ ਜੇ ਪੈਕੇਜ ਦੇ ਵਿੱਚ ਅਸੀਂ ਤੁਹਾਡੀ ਹੈਲਪ ਕਰਾਂਗੇ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਮੇਰਾ ਪਰਸਨਲ ਨੰਬਰ 437-243-3091 ਹੈ। ਤੁਸੀਂ ਫੋਨ ਕਰਕੇ ਕਿਸੇ ਕਿਸਮ ਦੀ ਕੋਈ ਜਾਣਕਾਰੀ, ਕਾਨਫਰੰਸ ਦੇ ਬਾਰੇ ਲੈਣੀ ਹੋਏ, ਰੇਡੀਓ ਦੇ ਬਾਰੇ ਲੈਣੀ ਹੋਏ, ਐਡ ਦੇ ਬਾਰੇ ਲੈਣੀ ਹੋਏ, ਮੇਰੇ ਨਾਲ ਗੱਲ ਕਰ ਸਕਦੇ ਹੋ। ਸੋ ਹੁਣ ਹੈਪੀ ਵੀਕਐਂਡ, ਇੰਜੋਏ ਕਰੋ 2 ਦਿਨ ਬੱਚਿਆਂ ਦੇ ਨਾਲ, ਭੈਣ ਭਰਾਵਾਂ ਦੇ ਨਾਲ, ਫਾਦਰ ਮਦਰ ਦੇ ਨਾਲ, ਆਪਣੇ ਛੋਟਿਆਂ ਦੇ ਬੱਚਿਆਂ ਦੇ ਨਾਲ, ਆਪਣੇ ਸਪਾਊਸ ਦੇ ਨਾਲ, ਇੰਜੋਏ ਕਰੋ, ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।
1: ਜਾਲੀ ਜਾਲੀ ਜਾਲੀ ਕੇ ਮਿੱਤਰਾਂ ਦਾ ਇਕੱਠ ਹੋ ਗਿਆ। ਇੱਕ ਮਾਰਕੀਟ ਸ਼ਹਿਰ ਸੀ ਮੋਹਾਲੀ ਕੇ, ਜਿਹੜੇ ਦਿਨ ਪਿੰਡ ਜਾਣਾ ਸੀ ਉੱਥੋਂ ਮੋਤਰਾਂ ਮੰਗਾ ਲਈਆਂ। ਜਾਲੀ ਕੇ ਜਾਲੀ ਉਹ ਇੱਕ ਵਜ ਕੇ ਗਏ ਡੋਲਦੇ ਜੀ ਖਰੜੋਂ ਕੋਲ ਵਾਲੀ ਕਿੱਜਾਂ ਦੇ ਨਲਕਾਰੇ ਮਾਰਦੇ ਰੁੜ ਪੈ ਸੀ ਜੀ ਲੁਧਿਆਣੇ ਵਾਲੀ ਤੇ ਉੱਥੇ ਜਾ ਕੇ ਕਾਲਿਆ ਗਈ। ਹੋਏ ਉੱਥੇ ਜਾ ਕੇ ਕਾਲਿਆ ਗਈ ਜੀ, ਰਿੰਗ ਵੱਜ ਗਈ ਸੀ ਕਲਾਸਮੇਟ ਵਾਲੀ ਕੇ, ਕਹਿੰਦੀ ਮੁੜੋ ਚੰਡੀਗੜ੍ਹ ਨੂੰ ਪਰੇਸ਼ਾਨ ਹੈ ਸਹੇਲੀ ਤੇਰੀ ਵਾਲੀ ਜੀ, ਗੱਡੀ ਮੋੜੀ ਬਾਈ ਬਾਸ ਤੋਂ, ਉਹ ਗੱਡੀ ਮੋੜੀ ਬਾਈ ਬਾਸ ਤੋਂ, ਉੱਤੋਂ ਸ਼ਾਮ ਜੀ ਵੀ ਹੋ ਗਈ ਸੀ ਕਾਲੀ ਕੇ ਅੱਗੇ ਜਾ ਕੇ ਨਾਕਾ ਲੱਗਿਆ। ਅੱਗੇ ਜਾ ਕੇ ਨਾਕਾ ਲੱਗਿਆ ਖੜੀ ਜਿਪਸੀ ਟ੍ਰੈਫਿਕ ਵਾਲੀ ਕੇ, ਕੀਤੀ ਨੂੰ ਸੀ ਚੈੱਕ ਕਰਦੇ।

0: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਪੰਜਾਬੀ ਲਹਿਰਾਂ
3: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: Central Mississauga de rehn waleo, eh mauka na gawao. Ballymore Homes valon Dairy Lane Towns, jald hi Dairy Road West ate Hurran Terrio te aa rahe ne. Contemporary Town Home, high $700,000 to shuru ho rahe ne. Seemat samay layi HST de vich khaas bachat da fayda lao. Highway 401, 407 ate 410, Go Transit Shopping ate Pearson Airport to sirf kujh ek minta di duri te. Sab to pehle ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ. ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com.

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਤੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

아주 ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ

ਤੁਹਾਨੂੰ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਇਸ ਬਹੁਤ ਹੀ ਖੂਬਸੂਰਤ ਪਿਆਰੀ ਮਿੱਠੀ ਜੀ ਸ਼ਾਮ ਨੂੰ। ਤੇ ਸੁਣਾਓ ਯਾਰ ਕਿਵੇਂ ਹੋ? ਅੱਜ ਤਾਂ ਚਿਹਰਿਆਂ ਤੇ ਸਮਾਈਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹੈਪੀ

ਸੀ ਕਦੋਂ ਦੇ ਉਡੀਕਦੇ ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਵੀ ਅੱਜ ਦਿਨ ਫਰਾਈਡੇ ਦਾ ਸੋ ਫਰਾਈਡੇ ਦੀ ਬੜੀ ਸੋਹਣੀ ਬੜੀ ਮਿੱਠੀ ਬੜੀ ਪਿਆਰੀ ਜੀ ਆਪਣੀ ਇਹ ਸ਼ਾਮ ਹੈ ਅਤੇ ਇਸ ਸ਼ਾਮ ਨੂੰ ਖੂਬ ਇੰਜੋਏ ਕਰਦੇ ਹਾਂ ਸ਼ਾਮ ਨੂੰ ਖੂਬ ਮਨਾਉਂਦੇ ਹਾਂ ਸ਼ਾਮ ਦੇ ਵਿੱਚ ਇੱਕ ਦੂਜੇ ਨਾਲ ਯਾਰ ਲਾਉਂਦੇ ਹਾਂ ਫਿਰ ਰੌਣਕਾਂ ਰੌਣਕ ਮੇਲੇ ਨਾਲ ਹੀ ਜ਼ਿੰਦਗੀ ਹੈ ਬਿਨਾਂ ਰੌਣਕ ਦੇ ਨਾ ਦਿਨ ਚੰਗੇ ਲੱਗਦੇ ਆ ਨਾ ਸਵੇਰ ਚੰਗੀ ਲੱਗਦੀ ਹੈ ਨਾ ਰਾਤ ਨਹੀਂ ਚਲੋ ਸਵੇਰ ਤਾਂ ਥੋੜ੍ਹੀ ਜਿਹੀ ਰੌਣਕ ਘੱਟ ਹੀ ਹੋਵੇ ਠੀਕ ਹੈ ਬਟ ਸਵੇਰੇ ਸਵੇਰੇ ਜਿਹੜੇ ਮੋਰਨਿੰਗ ਪੀਪਲ ਆ ਉਹਨਾਂ ਨੂੰ ਵਧੀਆ ਰੌਣਕ ਕਈ ਲੋਕਾਂ ਨੂੰ ਹੁੰਦਾ ਸਵੇਰੇ ਸਵੇਰੇ ਯਾਰ ਮੈਨੂੰ ਨਾ ਕੋਈ ਬੁਲਾਵੇ ਨਾ ਕੋਈ ਮੈਨੂੰ ਹੈਲੋ ਹਾਏ ਕਰੇ ਅਤੇ ਉਹ ਫਿਰ ਚੁੱਪ ਚਾਪ ਹੀ ਰਹਿਣਾ ਚਾਹੁੰਦੇ ਬਟ ਖੈਰ ਕਹਿਣ ਦਾ ਭਾਵ ਮੇਰਾ ਇਹ ਸੀ ਕਿ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜੀ ਰੌਣਕ ਮੇਲਾ ਉਹਨੂੰ ਯਾਰ ਵਧੀਆ ਲਾ ਕੇ ਰੱਖੀਏ ਅਤੇ ਰੌਣਕਾਂ ਦੇ ਨਾਲ ਹੀ ਜ਼ਿੰਦਗੀ ਇੱਕ ਕਹਿੰਦੇ ਹੁੰਦੇ ਨਾ ਕਿ ਰੰਗੀਨ ਲੱਗਦੀ ਹੈ ਸੋ ਸਟੂਡੀਓ ਦਾ ਆਪਣਾ ਫੋਨ ਨੰਬਰ 905-673-3337-905-673-3337 ਆਪਣਾ ਨੰਬਰ ਹੈ 905-673-3337 ਅਤੇ ਕਰਦੇ ਹਾਂ ਗੱਲਾਂ ਬਾਤਾਂ ਐਂਡ ਤੁਹਾਡੇ ਨਾਲ ਅੱਜ ਬਹੁਤ ਪਿਆਰੀ ਜੀ ਸਾਂਝ ਪਾਵਾਂਗੇ ਕਿਉਂਕਿ ਅੱਜ ਦੇ ਪ੍ਰੋਗਰਾਮ 'ਚ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਸਾਡੇ ਕੁਝ ਚੱਲ ਰਹੇ ਨੇ ਸੋ ਤੁਸੀਂ ਹੋ ਜਾਓ ਰੈਡੀ ਹੋ ਜਾਓ ਕੈਮ ਹੋ ਜਾਓ ਤਿਆਰ ਅਤੇ ਤੁਹਾਨੂੰ ਵਧੀਆ ਯਾਰ ਤੋਹਫੇ ਡੀਲਾਂ ਡੁਲਾਂ ਦਵਾਉਣੇ ਆ ਤੁਸੀਂ ਵੀ ਕਹੋਗੇ ਯਾਰ ਕਿ ਨਵੀਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ ਨਵੀਂ ਨੇ ਸਾਡੇ ਲਈ ਯਾਰ ਵਧੀਆ ਡੀਲਾਂ ਵਧੀਆ ਗਿਫਟ ਅਤੇ ਐਕਸਾਈਟਿੰਗ ਜੀ ਨਿਊਜ਼ ਸ਼ੇਅਰ ਕਰ ਦਿੱਤੀ ਸੋ ਕੋਈ ਵੀ ਗੀਤ ਸੀਗੀ ਤੁਹਾਡਾ ਅੱਜ ਕੀ ਮੂਡ ਹੈ ਤੁਹਾਡਾ ਯਾਰ ਕੀ ਤੁਸੀਂ ਅੱਜ ਦਾਰੂ ਦੇ ਮੂਡ 'ਚੋਂ ਜਾਂ ਤੁਸੀਂ ਅੱਜ ਥੋੜ੍ਹਾ ਜਿਹਾ ਭੰਗੜੇ ਦੇ ਮੂਡ 'ਚੋਂ ਜਾਂ ਦੋਨੋਂ ਪੈਗ ਲਾ ਕੇ ਭੰਗੜਾ ਪਾਉਣਾ ਕਿਹੜਾ ਗਾਣਾ ਸੀ ਹੈ ਨਹੀਂ ਸੀ ਤੇਰੇ ਗੇਟ ਨੇ ਹੁਣ ਕੀ ਸੀ ਯਾਰ ਚਲੋ ਮੈਨੂੰ ਹੁਣ ਗਾਣੇ ਯਾਦ ਨਹੀਂ ਲੱਭ ਲੈਣ ਦਿਓ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਇੱਕੋ ਇੱਕ ਜੀ ਟੀ ਏ ਕ੍ਰੈਡਿਟ ਵੱਲੋਂ ਅਗਰ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਤੁਹਾਨੂੰ ਟੈਨਸ਼ਨ ਹੈ ਟੈਨਸ਼ਨ ਨਹੀਂ ਲੈਣੀ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਹਾਜ਼ਰ ਨੇ ਪਿਛਲੇ ਤਕਰੀਬਨ ਮੈਨੂੰ ਲੱਗਦਾ ਕਿ ਘੱਟੋ ਘੱਟ ਨਹੀਂ ਤਾਂ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਆ ਜੀ ਟੀ ਏ ਕ੍ਰੈਡਿਟ ਵਾਲੇ ਜੀ ਟੀ ਏ ਕ੍ਰੈਡਿਟ ਦਾ ਨੰਬਰ ਤੁਸੀਂ ਨੋਟ ਕਰ ਲਓ 416-650-1100 416-650-1100 ਜੀ ਟੀ ਏ ਕ੍ਰੈਡਿਟ ਦੇ ਰੇਖਾ ਐਨ ਨਦੀਮ 416-650-1100 ਤੇ ਜੀ ਟੀ ਏ ਕ੍ਰੈਡਿਟ ਨੂੰ ਯਾਦ ਰੱਖੋ ਤੇ ਜਿਨ੍ਹਾਂ ਨੇ ਵੀ ਗੱਡੀ ਲੈਣੀ ਆ ਵਧੀਆ ਟੌਪ ਦੀ ਗੱਡੀ ਲਓ ਕਿੱਥੋਂ ਏਰਨ ਮਿਲਸ ਐਕਿਰਾ ਤੋਂ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਯਾਦ ਰੱਖੋ ਏਰਨ ਮਿਲਸ ਐਕਿਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਅਗਰ ਕਿਸੇ ਨੇ ਵੀ ਗੱਡੀ ਲੈਣੀ ਹੈ ਤਾਂ ਕਰਨ ਸ਼ਰਮਾ ਅਤੇ ਕਰਨ ਦੀ ਟੀਮ ਨਾਲ ਤੁਸੀਂ ਸੰਪਰਕ ਕਰ ਲਓ ਅਗੈਨ ਤੁਸੀਂ ਨੰਬਰ ਨੋਟ ਕਰੋ ਏਰਨ ਮਿਲਸ ਐਕਿਰਾ 9058-28-5800 ਯਾਰ ਦੇਖੋ ਮੌਸਮ ਬੜਾ ਖੂਬਸੂਰਤ ਹੈ ਨਹੀਂ ਤਾਂ ਸਪਟੈਂਬਰ ਦੇ ਵਿੱਚ ਇੱਦਾਂ ਸਮਰ ਦਾ ਮੌਸਮ ਚਲੋ ਮਿਲ ਵੀ ਜਾਂਦਾ ਬਟ ਜਿਹਦਾ ਮੌਸਮ ਹੈ ਮੈਨੂੰ ਲੱਗਦਾ ਕਿ ਉਹਦੀ ਰੀਸ ਹੀ ਕੋਈ ਨਹੀਂ ਅੱਜ ਵੀ ਅਤੇ ਨਾਲ ਕੱਲ੍ਹ ਵੀ ਅਤੇ ਪਰਸੋਂ ਵੀ ਸੋ ਪੂਰਾ ਜਿਹੜਾ ਆਪਣਾ ਯੂਨੋ ਵੀਕਐਂਡ ਹੈ ਐਤਕੀ ਸਪਟੈਂਬਰ ਦਾ ਇਟ ਵਿਲ ਬੀ ਗ੍ਰੇਟ ਅਤੇ ਇੰਜੋਏ ਕਰੋ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾ ਨੰਬਰ ਹੈ ਸਟੂਡੀਓ ਦਾ 905-673-3337-905-673-3337-905-673-3337 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557-647-504-1557 ਵੈਰੀ ਗੁੱਡ 647-504-1557 ਤੇ ਸਟੂਡੀਓ ਦਾ ਵਾਂਸ ਅਗੇਨ ਨੰਬਰ ਹੈ 9056-73-3337 ਸੋ ਲਾਈਏ ਫਿਰ ਕੁਝ ਇੱਕ ਵਧੀਆ ਜਿਹੀ ਗੀਤ ਤੁਹਾਡੇ ਲਈ ਸਜਾਈਏ ਅੱਜ ਦੀ ਇਸ ਪਿਆਰੀ ਜਿਹੀ ਸ਼ਾਮ ਨੂੰ ਅਤੇ ਮੈਂ ਕਹਿੰਦਾ ਅੱਜ ਫਿਰ ਆਉਣ ਸਾਰੀ ਚੱਕਣਾ ਦੇ ਕੰਮ ਨੂੰ ਥੋੜ੍ਹਾ ਜਿਹਾ ਤੁਸੀਂ ਵੀ ਕਹਿਣ ਜੋਗੇ ਹੋਵੋਗੇ ਯਾਰ ਕਿ ਨਵੀਂ ਨੇ ਤਾਂ ਅੱਜ ਬਸ ਬਹਿ ਜਾ ਕਰਾ ਦਿੱਤੀ ਨਵੀਂ ਆਇਆ ਅਤੇ ਨਵੀਂ ਨੇ ਅੱਜ ਬਸ ਕਿਉਂਕਿ ਕਈ ਆ ਸੱਜਣ ਮਿੱਤਰ ਕਹਿੰਦੇ ਹੁੰਦੇ ਨਵੀਂ ਆ ਤੁਸੀਂ ਟਿਊਨਾਂ ਜਿਹੀਆਂ ਚਲਾ ਦਿੰਦੇ ਹੋ ਬਟ ਗਾਣਾ ਕਈ ਵਾਰ ਤੁਹਾਡੇ ਤੋਂ ਰਾਈਟ ਵੇ ਲੱਗਦਾ ਨਹੀਂ ਸੋ ਚਲੋ ਲਾਉਂਦੇ ਹਾਂ ਅਤੇ ਤੁਸੀਂ ਵੀ ਕੋਈ ਰਿਕੁਐਸਟ ਕਰਨੀ ਹੈ ਨੰਬਰ ਤੁਹਾਨੂੰ ਆਪਣਾ ਯਾਦ ਹੈ ਪਹਿਲਾਂ ਮੈਨੂੰ ਸੀਗਾ ਯਾਰ ਕਿ ਆਪਾਂ ਸਬਜ਼ੀ ਮਾਰਕੀਟ 'ਤੇ ਚੱਲੀਏ ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ ਅਤੇ ਸਬਜ਼ੀ ਮਾਰਕੀਟ 'ਤੇ ਤੁਹਾਡੇ ਲਈ ਓਪਨ ਹੈ
ਅੱਜ ਰੈਸਟੋਰੈਂਟ ਦੀ ਗੱਲ ਕਰਨੀ ਹੈ, ਜਿਹੜਾ ਆਪਣਾ ਕੀ ਕਹਿੰਦੇ ਆ ਗ੍ਰੋਸਰੀ ਸਟੋਰ ਉਹਦੀ ਨੀ ਫਿਲਹਾਲ। ਮੈਂ ਅੱਜ ਕਿਹੜੇ ਗਾਣੇ ਨਾਲ ਸ਼ੁਰੂਆਤ ਕੀਤੀ ਹੈ ਪ੍ਰੋਗਰਾਮ ਦੀ, ਆ ਲਓ

ਸਾਰੇ ਹੰਸ ਜੀ ਤੁਹਾਡੇ ਨਾਲ। ਸੋ ਹੰਸ ਰਾਜ ਹੰਸ ਲਾਈਵ ਇਨ ਕੌਂਸਰਟ 18 ਸਪਤੰਬਰ ਦੀ ਸ਼ਾਮ, ਹੰਸ ਰਾਜ ਹੰਸ ਦੇ ਨਾਮ ਬਈ ਮਹਾਨ ਕਲਾਕਾਰ। ਤੇ ਬਾਕੀ ਯਾਰ ਇੱਦਾਂ ਦੇ ਕਲਾਕਾਰ ਮੈਨੂੰ ਲੱਗਦਾ ਕਿ ਬਸ ਇੱਕ ਵਾਰੀ ਜਨਮ ਲੈਂਦੇ ਆ ਯਾਰ। ਗੁਰਦਾਸ ਆਪਣੇ ਹਰ ਆਪਣੇ ਸੋਰੀ ਹੰਸ ਰਾਜ ਹੰਸ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹਨੂੰ ਜਦੋਂ ਬੰਦਾ ਸੁਣ ਲੈਂਦਾ ਨਾ ਤਾਂ ਕਹਿੰਦੇ ਨੀ ਹੁੰਦੇ ਇੰਗਲਿਸ਼ ਦੇ ਵਿੱਚ ਵੀ ਬੰਦਾ ਮੈਸਮਰਾਈਜ਼ ਹੋ ਜਾਂਦਾ। ਸੋ ਮੈਸਮਰਾਈਜ਼ ਵੀ ਹੁੰਦਾ ਬੰਦੇ ਨੂੰ, ਇੱਕ ਕਿਸਮ ਦਾ ਵੱਖਰਾ ਜਿਹਾ ਸਰੂਰ ਵੀ ਚੜ੍ਹ ਜਾਂਦਾ। ਹੰਸ ਰਾਜ ਹੰਸ ਸਾਹਿਬ ਨੂੰ ਸੁਣ ਕੇ ਐਂ ਲੱਗਦਾ ਕਿ ਥੋੜ੍ਹਾ ਜਿਹਾ ਬੰਦੇ ਨੂੰ ਬਿਨਾਂ ਪੀਤਿਆਂ ਨਸ਼ਾ ਵੀ ਹੋ ਗਿਆ। ਸੋ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ, ਤੇ ਫਿਰ ਜਿਨ੍ਹਾਂ ਨੇ ਰੋਣਾ ਤੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ। ਜਿਹੜੇ ਕਹਿੰਦੇ ਆ ਨਵੀਂ ਯਾਰ, ਬਸ ਸਾਨੂੰ ਸਕੂਨ ਉਦੋਂ ਆਉਂਦਾ ਜਦੋਂ ਫਿਰ ਹੰਸ ਸਾਹਿਬ ਕਹਿੰਦੇ ਆ ਕਿ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨੀ ਕਿਤੇ ਕੋਈ ਰੋਂਦਾ ਹੋਵੇਗਾ। ਤੇ ਹੰਸ ਜੀ ਦੇ ਗੀਤ ਐਸੇ ਨੇ, ਮੈਂ ਕੱਲ ਪਰਸੋਂ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਕਿੰਨੇ ਮਹਾਨ ਕਲਾਕਾਰਾਂ ਨੇ ਰੀ ਰਿਕਾਰਡ ਕਰਵਾਏ ਨੇ। ਸੋ 18 ਸਪਤੰਬਰ ਦੀ ਸ਼ਾਮ ਹੰਸ ਰਾਜ ਹੰਸ ਸਾਹਿਬ ਦੇ ਨਾਮ ਤੁਸੀਂ ਸਭ ਨੇ ਪਹੁੰਚਣਾ ਲਿਵਿੰਗ ਆਰਟ ਸੈਂਟਰ। ਲਿਵਿੰਗ ਆਰਟ ਸੈਂਟਰ ਬੜਾ ਟੋਪ ਆਫ ਦਾ ਲਾਈਨ, ਬਹੁਤ ਹੀ ਕਮਾਲ ਦਾ ਇੱਕ ਐਸਾ ਵੈਨਿਊ ਹੈ ਜੋ ਬਣੇ ਯਾਰ ਇੱਦਾਂ ਦੇ ਸਿੱਖੇ ਹੋਏ ਆਰਟਿਸਟ ਦੇ ਲਈ ਹੈ, ਜਿਨ੍ਹਾਂ ਨੂੰ ਸਾਊਂਡ ਦੀ, ਜਿਨ੍ਹਾਂ ਨੂੰ ਰਾਗਾਂ ਦੀ, ਜਿਨ੍ਹਾਂ ਨੂੰ ਮਿਊਜ਼ਿਕ ਦੀ ਇੱਕ ਵਾਕਈ ਨੌਲੇਜ ਹੋਵੇ ਨਾ, ਉਹਨਾਂ ਲਈ ਏਡੇ ਵੱਡੇ ਇੰਨੇ ਸ਼ਾਨਦਾਰ ਵੈਨਿਊ ਬਣਿਆ। ਸੋ ਲਿਵਿੰਗ ਆਰਟ ਸੈਂਟਰ ਮਿਸਾਗਾ, ਫ੍ਰੀ ਪਾਰਕਿੰਗ 18 ਸਪਤੰਬਰ ਨੂੰ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਟਿਕਟਾਂ ਲੈ ਲਓ। ticketmaster.ca ਤੇ ਸਰਚ ਕਰੋ ਤੇ ਪੰਜਾਬੀ ਵਿਰਸਾ ਰੇਡੀਓ ਐਂਡ ਟੀਵੀ ਦੇ ਸਿੰਘ ਹਰਜੀਤ ਜੀ ਇਹ ਸ਼ੋਅ ਕਰਵਾ ਰਹੇ ਨੇ। ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ 6474481000 6474481000 ਨੰਬਰ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਪੰਜਾਬੀ

0: ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ ਸਟੇਨਲੈਸ ਸਟੀਲ ਦੇ ਹੈਂਡਲ ਲੱਗੇ ਹੋਏ ਨੇ। ਨਵੀ ਭਾਜੀ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਸਿਰਫ 999 ਦਾ। ਜੀ ਹਾਂ, $1000 ਦਾ ਪੂਰਾ ਬੈਡਰੂਮ ਸੈੱਟ ਨਵੀ ਭਾਈ ਜੀ। ਤੋਹਫੇ ਅੱਜ ਇੱਕ ਨਹੀਂ, ਤੋਹਫੇ ਦੋ ਦੋ ਮਿਲਣੇ ਆ ਪਰਿਵਾਰਾਂ ਨੂੰ। ਇੱਕ ਤਾਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲਣਾ, ਤੇ ਦੂਜਾ ਤੋਹਫਾ ਕਿੰਗ ਸਾਈਜ਼ ਦਾ ਹਾਰਡ ਫੋਨ ਦਾ ਮੈਟਰਸ, ਉਹ ਵੀ ਬਿਲਕੁਲ ਫ੍ਰੀ, ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ ਸਿਰਫ 999 ਦਾ, $1000 ਦਾ। ਇੱਕ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲੂਗਾ, ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਫ੍ਰੀ ਮਿਲੂਗਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ ਕ੍ਰੋਮਲੈਕਸ ਦੇ ਨਾਲ, ਜਿਹਦੀ ਰੈਗੂਲਰ ਕੀਮਤ 1500 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਕੰਪਲੀਟ ਸੋਫਾ ਸੈੱਟ 699 ਦਾ, ਸੋਫਾ ਲਪਸਡ ਚੇਅਰ 699 ਡਾਲਰ ਦੇ ਵਿੱਚ ਪੂਰਾ ਸੋਫਾ ਸੈੱਟ ਮਿਲੂਗਾ। ਤੇ ਨਾਲ ਏਅਰ ਫਰਾਇਰ ਜਿਹੜਾ ਬਿਲਕੁਲ ਫ੍ਰੀ ਗਿਫਟ ਮਿਲੂਗਾ। ਦੂਜਾ ਤੋਹਫਾ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਫਟਾਫਟ ਗੱਡੀਆਂ ਦੇ ਸਟੀਅਰਿੰਗ ਘੁਮਾ ਲਓ ਤੇ ਪਹੁੰਚ ਜਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕਿਉਂਕਿ ਸਾਰੀਆਂ ਪ੍ਰਾਈਜ਼ ਤੁਹਾਨੂੰ ਸੰਡੇ ਤੱਕ ਮਿਲਣੀਆਂ। ਨੈਕਸਟ ਵੀਕ ਤੋਂ ਟੈਰਿਫ ਦੇ ਕਰਕੇ 30% ਜਿਹੜੀਆਂ ਪ੍ਰਾਈਜ਼ਾਂ, ਜੀ ਹਾਂ 30% ਪ੍ਰਾਈਜ਼ਾਂ ਫਰਨੀਚਰ ਦੀਆਂ ਵਧਣ ਜਾ ਰਹੀਆਂ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਭਾਜੀ।
1: ਜ਼ਰੂਰ ਡਿਲੇ ਨਾ ਕਰੋ, ਹੁਣੇ ਪਹੁੰਚੋ, ਬਾਅਦ ਦੇ ਵਿੱਚ ਪ੍ਰਾਈਸਾਂ ਵਧ ਗਈਆਂ, ਤੁਸੀਂ ਖੁਦ ਕਹਿਣਾ ਨਵੀ ਯਾਰ ਪੰਗਾ ਲੈ ਲਿਆ, ਪਹਿਲਾਂ ਹੀ ਲੈ ਲੈਂਦੇ ਫਰਨੀਚਰ। ਸੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਏਅਰਪੋਰਟ ਕੁਈਨ ਦੇ ਬਿਲਕੁਲ ਨਾਲ ਯਾਰ, ਤੁਸੀਂ ਮਿਸ ਨਹੀਂ ਕਰ ਸਕਦੇ। ਤੇ ਸਰਵਿਸ ਇੰਟੀਰੀਅਰ ਦੇ ਬੈਕ ਸਾਈਡ ਤੇ ਤੋਹਫੇ ਤੋਹਫੇ ਤੋਹਫੇ ਤੋਹਫੇ ਤੁਹਾਨੂੰ ਅਸੀਂ ਦਵਾ ਰਹੇ ਹਾਂ ਉਸ ਦੇ ਨਾਲ ਨਾਲ। ਓਕੇ, ਇੱਕ ਤਾਂ ਹੋ ਗਿਆ ਫਰਨੀਚਰ ਵਾਲਾ ਲਾਈਵ ਆਨ ਲੋਕੇਸ਼ਨ, ਤੇ ਉਹਦੇ ਨੇੜੇ ਹੀ ਮੈਨੂੰ ਲੱਗਦਾ ਕਿ 3-4 ਮਿੰਟ ਦੀ ਡਰਾਈਵ ਤੇ ਤੁਸੀਂ ਪਹਿਲਾਂ ਫਰਨੀਚਰ ਲਓ, ਫਿਰ ਬਾਅਦ ਦੇ ਵਿੱਚ ਸਬਜ਼ੀ ਮਾਰਕੀਟ ਦਾ ਜਿਹੜਾ ਨਵਾਂ ਰੈਸਟੋਰੈਂਟ ਖੁੱਲਿਆ 1650 ਵਿਲੀਅਮਸ ਪਾਰਕਵੇ, ਵਿਲੀਅਮ ਤੇ ਟੋਰਬਮ, ਵਿਲੀਅਮ ਤੇ ਟੋਰਬਮ ਦਾ ਇੱਕੋ ਹੀ ਪਲਾਜ਼ਾ, ਵਿਲੀਅਮਸ ਐਂਡ ਟੋਰਬਮ ਦੇ ਕੋਰਨਰ ਤੇ, ਕੋਰਨਰ ਹੀ ਯੂਨਿਟ ਹੈ ਸਬਜ਼ੀ ਮਾਰਕੀਟ ਦੀ। ਤੇ ਸਬਜ਼ੀ ਮਾਰਕੀਟ ਨੇ ਅੱਜ ਕਹਿਤਾ ਕਿ ਨਵੀਂ ਪੰਜਾਬੀ ਲਹਿਰਾ ਲਾਈਵ ਹੈ ਅੱਜ, ਤੇ ਅਸੀਂ ਵੀ ਪਿੱਛੇ ਨਹੀਂ ਹਟਣਾ। ਸੋ ਜਿਹੜੇ ਸਾਡੇ ਪਹਿਲੇ 5 ਕਸਟਮਰ ਜਾਣਗੇ, ਹੁਣੇ ਜਾਓ, ਸਰਵਜੀਤ ਉੱਥੇ ਹਾਜ਼ਰ ਨੇ, ਸਰਵਜੀਤ ਨੂੰ ਮਿਲੋ, ਪਹਿਲੇ 5 ਨੂੰ 1 ਪਾਉਂਡ ਮੱਛੀ ਬਿਲਕੁਲ ਫ੍ਰੀ, ਅਗਲੇ 5 ਨੂੰ 1 ਪਾਉਂਡ ਜਲੇਬੀ ਬਿਲਕੁਲ ਫ੍ਰੀ, ਤੇ ਉਸ ਤੋਂ ਅਗਲੇ 5 ਨੂੰ 1 ਬਿਰਿਆਨੀ ਬਿਲਕੁਲ ਫ੍ਰੀ। ਸਬਜ਼ੀ ਮਾਰਕੀਟ ਰੈਸਟੋਰੈਂਟ 1650 ਵਿਲੀਅਮਸ ਪਾਰਕਵੇ, ਤੇ ਬਾਕੀ ਡੀਲਾਂ ਸਰਵਜੀਤ ਦੱਸਣਗੇ। ਸਰਵਜੀਤ ਸਾਡੇ ਨਾਲ ਜੁੜਿਆ ਲਾਈਵ, 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਮ ਦੇ ਕੋਰਨਰ ਤੇ ਐਟ ਸਬਜ਼ੀ ਮਾਰਕੀਟ। ਸਰਵਜੀਤ ਵੈਲਕਮ।
2: ਜੀ ਭਾਈ ਜੀ ਬਹੁਤ ਸ਼ੁਕਰੀਆ ਪਹਿਲਾਂ ਤੇ ਹੱਥ ਜੋੜ ਕੇ ਪਿਆਰ ਭਰੀ, ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ।
1: ਹੈਪੀ ਫਰਾਈਡੇ ਜੀ, ਵੈਲਕਮ ਵੈਲਕਮ ਸਰਵਜੀਤ। ਸੋ ਸਬਜ਼ੀ ਮਾਰਕੀਟ ਨੇ ਪਹਿਲੇ 15-20 ਲਿਸਨਰਸ ਲਈ ਤੋਹਫਾ ਹੀ ਤੋਹਫਾ ਅਨਾਉਂਸ ਕਰ ਦਿੱਤਾ, ਤੇ ਬਾਕੀ ਹੋਰ ਕੀ ਬਣ ਰਿਹਾ ਫਿਰ?
2: ਬਾਈ ਜੀ ਇੱਥੇ ਤਾਂ ਮੈਂ ਕਹਿੰਦਾ ਵੀ ਤੋਹਫਿਆਂ ਦੀਆਂ ਸੌਗਾਤ ਹੀ ਆ। ਦੇਖੀਏ ਤੇ ਨਵਾਂ ਰੈਸਟੋਰੈਂਟ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ, ਆ ਹੁਣੇ ਹੀ ਕਹਿੰਦੇ ਵੀ 6 ਆ ਪੰਜਾਬੀ ਲਹਿਰਾਂ ਸ਼ੁਰੂ ਹੋ ਗਿਆ ਤੇ 6 ਹੀ ਹੁਣ ਓਪਨਿੰਗ ਪੰਜਾਬੀ ਲਹਿਰਾਂ ਕਰਵਾ ਰਹੇ ਆ ਗ੍ਰੈਂਡ ਓਪਨਿੰਗ, ਤੇ ਉਹਦੇ ਮੌਕੇ ਦੇ ਉੱਪਰ ਬੜਾ ਕੁਛ ਤੁਹਾਨੂੰ ਜਿਵੇਂ ਤੁਸੀਂ ਕਹਿ ਕੇ ਹਟੇ ਆ ਫ੍ਰੀ ਫੂਡ ਵੀ ਦਿੱਤਾ ਜਾ ਰਿਹਾ। ਤੇ ਨਾਲ ਦੀ ਨਾਲ ਬਾਈ ਜੀ ਸਮੋਸਿਆਂ ਦੀ ਗੱਲ ਕਰੀਏ, 4 ਸਮੋਸੇ $1 ਦੇ।
1: ਅੱਛਾ, 4 ਸਮੋਸੇ ਸਿਰਫ $1 ਚ? ਵਾਹ ਵੀ ਵਾਹ,
2: $1 ਦੇ ਵਿੱਚ! ਤੇ ਮੈਂ ਕਹਿੰਦਾ ਵੀ ਸਪੈਸ਼ਲ ਐਡੇ ਕੁ ਸ਼ਾਨਦਾਰ ਆ। ਪਹਿਲੀ ਗੱਲ, ਨਵੀਂ ਚੀਜ਼ ਖੁੱਲੀ ਆ, ਨਵੀਂ ਲੋਕੇਸ਼ਨ ਖੁੱਲੀ ਆ, ਤੁਸੀਂ ਇੱਥੇ ਆਓ, ਬੈਠੋ, ਚਾਹ ਪਾਣੀ ਦਾ ਪ੍ਰਬੰਧ ਆ, ਪੂਰੇ ਚਾਹ ਪਕੌੜੇ ਪੀਓ, ਬਹਿ ਕੇ ਆਰਾਮ ਨਾਲ ਦੇਖੋ ਸਾਰਾ ਸਮਾਨ ਤੇ ਟੇਸਟ ਵੀ ਕਰ ਸਕਦੇ ਹੋ। ਤੇ ਨਵੀਂ ਲੋਕੇਸ਼ਨ ਤੇ ਆ ਕੇ ਸ਼ਾਨਦਾਰ ਸਾਡੀ ਕਮਿਊਨਿਟੀ ਸਾਨੂੰ ਹੱਲਾਸ਼ੇਰੀ ਦੇਗੀ, ਤੇ ਉਸ ਤੋਂ ਵਧੀਆ ਗੱਲ ਤੇ ਬਾਈ ਜੀ ਕੀ ਹੋ ਸਕਦੀ ਆ। ਤੇ ਜਰੂਰ ਪਹੁੰਚੋ, ਤੇ ਜਿਵੇਂ ਤੁਸੀਂ ਕਹਿ ਕੇ ਹਟੇ ਆ ਪਹਿਲੇ 5 ਲਿਸਨਰ ਨੂੰ ਪਾਓ ਬਾਜੀ ਫ੍ਰੀ, ਤੇ ਬਾਈ ਜੀ ਨਾਲੇ ਗੰਨੇ ਦਾ ਜੂਸ ਵੀ ਆ। ਤੇ ਨਾ ਕਿਉਂ ਵੀ ਹੁਣ ਸ਼ਾਨਦਾਰ ਸ਼ਾਮ, ਬੜੀ ਸ਼ਾਨਦਾਰ ਹੈ, ਫਰਾਈਡੇ ਦੀ ਸ਼ਾਮ ਹੈ, ਵੈਦਰ ਵੀ ਬੜਾ ਕਾਇਮ ਹੈ, ਠੰਡਾ ਠੰਡਾ ਗੰਨੇ ਦਾ ਜੂਸ ਹੋ ਜਾਵੇ ਤੇ ਬੰਦਾ ਕਹਿੰਦੇ ਯਾਰ ਨਜ਼ਾਰੇ ਜ਼ਿੰਦਗੀ ਦੇ ਇਹੀ ਆ। ਤੇ ਪਹੁੰਚੋ ਗ੍ਰੈਂਡ ਓਪਨਿੰਗ ਤੇ, 1650 ਵਿਲੀਅਮਸ ਪਾਰਕਵੇ ਦੇ, 3 ਲੋਕੇਸ਼ਨ ਬਾਈ ਜੀ ਗ੍ਰੈਂਡ ਓਪਨਿੰਗ ਹੋ ਰਹੀ ਹੈ, 3 ਲੋਕੇਸ਼ਨ। ਮੈਨੂੰ ਲੱਗਦਾ ਦੂਸਰੀ ਵਾਰ ਵੀ ਆਪਾਂ ਲਾਈਵ ਲੋਕੇਸ਼ਨ ਕੀਤਾ ਸੀ।
1: ਹਾਂ, ਆਪਾਂ ਸਾਰੀਆਂ ਲੋਕੇਸ਼ਨਾਂ ਦੀ ਗ੍ਰੈਂਡ ਓਪਨਿੰਗ ਆਪਾਂ ਕਰਾਈ।

0: ਸੀ ਪਹਿਲੀ ਦੀ, ਦੂਜੀ ਦੀ ਤੇ ਹੁਣ ਤੀਜੀ ਦੀ।
1: ਬਿਲਕੁਲ, ਤੇ ਜਸਬੀਰ ਜੀ ਕਹਿ ਰਹੇ ਸੀ, ਜਸਬੀਰ ਮਾਂਗੜ ਜੀ ਜੋ ਕਿ ਇੱਥੇ ਮੌਜੂਦ ਨੇ, ਕਹਿੰਦੇ ਯਾਰ ਮੈਂ ਵੀ ਰੂਬਰੂ ਹੋਣਾ ਸਾਡੇ ਸਰੋਤਿਆਂ ਦੇ ਤੇ ਜਰੂਰ ਆਪਾਂ ਗੱਲਬਾਤ ਕਰਦੇ ਹਾਂ ਜਸਬੀਰ ਜੀ, ਤੇ ਆਪਾਂ ਜਰੂਰ ਗੱਲਬਾਤ ਕਰਦੇ ਹਾਂ। ਮੈਂ ਇੱਕ ਮਿੰਟ ਬੁਲਾਣਾ ਜਸਬੀਰ ਜੀ ਨੂੰ ਤੇ ਗੱਲਬਾਤ ਕਰਦੇ ਹਾਂ। ਤੇ ਬਾਈ ਜੀ ਸਭ ਤੋਂ ਮੇਨ ਗੱਲ ਇੱਕ ਹੋਰ, ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ 24 ਘੰਟੇ ਖੁੱਲਾ।
0: ਕਿਆ ਬਾਤ ਹੈ!
1: ਤੇ 24 ਘੰਟੇ ਦੇ ਵਿੱਚ ਜਦੋਂ ਦਿਲ ਕਰੇ, ਜਦੋਂ ਤੁਹਾਨੂੰ ਹੋਣ ਲੇਟ ਨਾਈਟ ਫੂਡ ਕਰੇਵਿੰਗਸ, ਤੇ ਜਰੂਰ ਤੁਸੀਂ ਆਓ ਇੱਥੇ ਤੇ ਫੂਡ ਇੰਜੋਏ ਕਰੋ। ਪਹਿਲਾਂ ਤੇ ਸਵਾਗਤ ਕਰਦੇ ਹਾਂ ਜਸਬੀਰ ਮਾਂਗੜ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ।
2: ਹੈਲੋ
0: ਜੀ ਮਾਂਗੜ
2: ਸਾਹਿਬ, ਪਹਿਲਾਂ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਅਤੇ ਆਦਾਬ। ਤੇ ਅਸੀਂ ਪੰਜਾਬੀ ਲਹਿਰਾਂ ਦੇ ਫੇਰ ਇੱਕ ਵਾਰ ਤਹਿ ਦਿਲੋਂ ਧੰਨਵਾਦ ਦੀ ਹਾਂ ਕਿ ਉਸ ਦੀ ਵਜ੍ਹਾ ਕਰਕੇ, ਪੰਜਾਬੀ ਲਹਿਰਾਂ ਦੀ ਵਜ੍ਹਾ ਕਰਕੇ ਅਸੀਂ ਥਰਡ ਲੋਕੇਸ਼ਨ ਖੋਲਣ ਵਿੱਚ ਕਾਮਯਾਬ ਹੋਏ ਹਾਂ ਔਰ ਦੂਜੀਆਂ ਲੋਕੇਸ਼ਨਾਂ ਆਲਰੇਡੀ ਜਿਹੜੀਆਂ ਨੇ ਉਹ 24 ਘੰਟੇ ਬੜੀ ਧੂਮਧਾਮ ਨਾਲ ਚੱਲਦੀਆਂ ਨੇ। ਤੇ ਇਹ ਥਰਡ ਲੋਕੇਸ਼ਨ ਅਸੀਂ ਅੱਜ ਹੁਣ ਖੋਲਣ ਜਾ ਰਹੇ ਹਾਂ ਤੇ ਪੰਜਾਬੀ ਲਹਿਰਾਂ ਦੀ ਅਪਾਰ ਕਿਰਪਾ ਨਾਲ ਹੀ ਅਸੀਂ ਚੌਥੀ ਔਰ ਪੰਜਵੀਂ ਲੋਕੇਸ਼ਨ ਵੀ ਪਾਈਪ ਲਾਈਨ ਦੇ ਵਿੱਚ ਹੈ, ਅਸੀਂ ਪੰਜਾਬੀ ਲਹਿਰਾਂ ਰਾਹੀਂ ਅਨਾਊਂਸ ਕਰਾਂਗੇ ਉਸਦੀ ਡੇਟ। ਔਰ ਪੰਜਾਬੀ ਲਹਿਰਾਂ ਨਾਲ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਸਾਡਾ ਬਹੁਤ ਪਹਿਲੇ ਦਿਨ ਤੋਂ ਹੀ ਬਹੁਤ ਸੰਬੰਧ ਹੈ ਔਰ ਪੰਜਾਬੀ ਲਹਿਰਾਂ ਦੀ ਕਾਮਯਾਬੀ ਕਰਕੇ ਹੀ ਸਦਕਾ ਪੰਜਾਬੀ ਲਹਿਰਾਂ ਕਰਕੇ ਅਸੀਂ ਸਾਡਾ ਜਿਹੜਾ ਹੈ ਸਬਜ਼ੀ ਮਾਰਕੀਟ ਰੈਸਟੋਰੈਂਟ ਸਵੀਟ ਤੇ ਗਰੋਸਰੀ ਸਟੋਰ ਨੇ ਜਿਹੜੇ ਇਹ ਕਾਮਯਾਬ ਹੋਏ ਨੇ। ਅਸੀਂ ਤਹਿ ਦਿਲੋਂ ਇੱਕ ਵਾਰ ਫੇਰ ਪੰਜਾਬੀ ਲਹਿਰਾਂ ਦੇ ਸਟਾਫ ਦਾ, ਪੰਜਾਬੀ ਲਹਿਰਾਂ ਦੇ CEO ਸਾਹਿਬ ਦਾ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਗੱਲ ਕਰੀਏ ਕਿ ਬਹੁਤ ਜ਼ਿਆਦਾ ਸਪੈਸ਼ਲ ਅਸੀਂ ਲਾਏ ਹੋਏ ਨੇ ਔਰ ਉਹਦੀ ਵਜ੍ਹਾ ਕਰਕੇ ਹਰ ਵਕਤ ਬਹੁਤ ਭਾਰੀ ਰਸ਼ ਰਹਿੰਦਾ ਹੈ। ਸਾਡੀ ਪਹਿਲੀ ਲੋਕੇਸ਼ਨ ਜੋ 10 ਨਾਰਮਲ ਗੇਟ ਹੈ ਉਹਦੇ ਤੇ ਇੰਨਾ ਰਸ਼ ਹੈ ਕਿ ਇਸ ਵੀਕਐਂਡ ਤੇ 1500 ਤੋਂ ਜ਼ਿਆਦਾ ਕਸਟਮਰ ਉੱਥੇ ਆਏ ਨੇ ਔਰ ਦੂਜੀ ਬ੍ਰਹਮਲੀ ਕੰਟਰੀ ਸਾਈਡ ਦੀ ਲੋਕੇਸ਼ਨ ਤੇ ਵੀ ਆਲਮੋਸਟ 800 ਕਸਟਮਰ ਐਵਰੀ ਡੇ ਆਉਂਦਾ ਹੈ। ਤੇ ਇਹ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਕਿ ਅਸੀਂ ਇਸ ਪੱਖੋਂ ਜਿਹੜਾ ਸਾਰੇ ਕਸਟਮਰਾਂ ਦਾ ਸੇਵਾ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਇਹੀ ਕਾਰਨ ਹੈ। ਔਰ ਅਸੀਂ ਜੋ ਡੀਲਸ ਲਗਾਈਆਂ ਨੇ ਉਹ ਬਹੁਤ ਸਾਰੇ ਕਸਟਮਰਾਂ ਦੇ ਸਤਿਕਾਰਯੋਗ ਕਸਟਮਰਾਂ ਦੇ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਹੀ ਵਾਜਬ ਰੇਟਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਅਸੀਂ ਜਿਹੜੇ ਕਿ ਹੈ ਰੋਟੀ ਹੈ ਤਵਾ ਰੋਟੀ ਉਹ ਅਸੀਂ 50 ਸੈਂਟ ਦੀ ਦਿੰਦੇ ਹਾਂ ਇਸ ਵੇਲੇ, ਜਦੋਂ ਕਿ ਬਾਜ਼ਾਰ ਦੇ ਵਿੱਚ ਉਹ 2 ਤੋਂ 2.5 ਡਾਲਰ ਦੀ ਮਿਲਦੀ ਹੈ। ਤੇ ਇਹੋ ਜਿਹੀਆਂ ਬਹੁਤ ਜ਼ਿਆਦਾ ਡੀਲਾਂ ਨੇ, ਪਰੌਂਠੇ ਨੇ 2.99 ਦੇ ਪਰੌਂਠੇ, ਚਾਹੇ ਤੁਸੀਂ ਗੋਭੀ ਦੇ ਲਓ, ਚਾਹੇ ਕਾਸੇ ਦੇ ਲਓ, ਆਪਣੇ ਆਲੂ ਦੇ ਲਓ ਜਾਂ ਮੇਥੀ ਵਾਲੇ ਲਓ, ਜੋ ਵੀ ਉਹ 2.99 ਦੇ ਦਿੰਦੇ ਆ, ਜਦੋਂ ਕਿ ਬਾਜ਼ਾਰ ਦੇ ਵਿੱਚ ਇਹੀ ਜਿਹੜੇ ਸਾਰਾ ਸਮਾਨ ਬਹੁਤ ਹਾਈ ਰੇਟ ਦੇ ਉੱਤੇ ਮਿਲਦਾ ਹੈ। ਔਰ ਭਾਵੇਂ ਕਿ ਜਿਹੜਾ ਹੈ ਇਸ ਵੇਲੇ ਸੰਕਟ ਚੱਲ ਰਿਹਾ ਹੈ ਅਮੈਰੀਕਾ ਔਰ ਕੈਨੇਡਾ ਦਾ, ਤੇ ਉਹਦੇ ਬਾਵਜੂਦ ਵੀ ਅਸੀਂ ਬਹੁਤ ਸਸਤੀਆਂ ਪ੍ਰਾਈਸਿਸ ਲਾਉਣ ਦੇ ਵਿੱਚ ਸਮਰੱਥ ਹੋਏ ਹਾਂ। ਤੇ ਇਹ ਸਾਰਾ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਤੇ ਉਸ ਕਰਕੇ ਅਸੀਂ ਇਹ ਸਾਰੇ ਕਾਮਯਾਬ ਹੋਏ ਹਾਂ। ਤੇ ਹਾਂਜੀ, ਤੇ ਬਾਕੀ ਜਿਹੜਾ ਹੈਗਾ ਫਿਸ਼ ਪਕੌੜਾ ਉਹ 2 ਪਾਉਂਡ ਲਓ 13.99 ਦੇ ਅਸੀਂ ਲਗਾਏ ਹੋਏ ਨੇ। ਤੇ ਇਸ ਤੋਂ ਇਲਾਵਾ ਜਿਹੜੀਆਂ ਲੈਗਸ ਨੇ, ਤੰਦੂਰੀ ਲੈਗਸ ਨੇ, ਉਹ ਉਹਦੇ ਵਿੱਚ 4 ਪੀਸ ਅਸੀਂ ਦਿੰਦੇ ਹਾਂ, ਲੈਗ ਐਂਡ ਥਾਈ ਦੇ ਜਿਹੜੇ ਨੇ 4 ਪੀਸ ਦਿੰਦੇ ਹਾਂ, ਉਹ 5.99 ਸਾਡਾ ਚੈਲੰਜ ਹੈ, ਕੋਈ ਵੀ ਇਸ ਰੇਟ ਦੇ ਵਿੱਚ ਨਹੀਂ ਦੇ ਸਕਦਾ, ਕੰਟੀਨਿਊਸਲੀ ਅਸੀਂ ਦੇਣ ਦੇ ਵਿੱਚ ਸਮਰੱਥ ਹੋਏ ਹਾਂ। ਇਹ ਸਾਰਾ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਔਰ ਉਸੇ ਕਰਕੇ ਅਸੀਂ ਕਾਮਯਾਬ ਹੋਏ ਹਾਂ। ਤੇ ਮੈਂ ਆਪ ਜੀ ਦੇ ਥਰੂ ਇਹ ਕਰਨਾ ਚਾਹੁੰਦਾ, ਐਲਾਨ ਕਰਨਾ ਚਾਹੁੰਦਾ ਕਿ ਆਪਨੇ ਅਸੀਂ ਜਿਸ ਤਰ੍ਹਾਂ ਦੱਸਿਆ ਹੈ ਸਰਬਜੀਤ ਜੀ ਨੇ, ਸਤਿਕਾਰਯੋਗ ਸਰਬਜੀਤ ਜੀ ਨੇ, ਕਿ 15 ਪ੍ਰਾਈਜ਼ ਅਸੀਂ ਕੱਢ ਰਹੇ ਹਾਂ, ਉਹ ਜਿਹੜੇ ਵੀ ਜਿਹੜੇ ਕਸਟਮਰ ਆਉਣਗੇ ਇੱਥੇ
0: ਪਰਿਵਾਰਕ ਮਾਹੌਲ ਹੈ ਤੇ ਡੀਲਾਂ ਨੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇੰਜੋਏ ਕਰੋ ਤੇ ਸਬਜ਼ੀ ਮਾਰਕੀਟ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ। ਅੱਜ ਪਹੁੰਚਣਾ 1650 ਵਿਲੀਅਮਸ ਪਾਰਕਵੇ ਤੇ ਅੱਜ ਤੁਸੀਂ ਪਹੁੰਚ ਰਹੇ ਹੋ ਨਾਲ ਦੀ ਨਾਲ ਤੁਹਾਨੂੰ ਪਹਿਲੇ 5 ਜਣਿਆਂ ਨੂੰ ਫਿਸ਼ 1 ਪਾਉਂਡ ਫ੍ਰੀ, ਅਗਲੇ 5 ਜਣਿਆਂ ਨੂੰ ਜਲੇਬੀ 1 ਪਾਉਂਡ ਫ੍ਰੀ ਤੇ ਅਗਲੇ 5 ਜਣਿਆਂ ਨੂੰ ਬਰਿਆਨੀ ਬਿਲਕੁਲ ਫ੍ਰੀ। ਸੋ ਆਓ ਵਿਲੀਅਮਸ ਪਾਰਕਵੇ ਐਂਡ ਆਪਣੇ ਬਿਲਕੁਲ ਟੋਰਬਰਮ ਦੇ ਕੋਰਨਰ ਤੇ। ਸੋ ਥੈਂਕ ਯੂ ਸੋ ਮਚ ਸਰਬਜੀਤ, ਮਿਲਦੇ ਹਾਂ ਜਲਦ, ਬਹੁਤ ਸ਼ੁਕਰੀਆ।
2: ਇਸ ਤੋਂ ਇਲਾਵਾ ਨਵੀ ਸਾਹਿਬ
0: ਜੀ ਜੀ
2: ਹਾਂਜੀ, ਮੈਂ ਐਲਾਨ ਕਰਨਾ ਚਾਹੁੰਦਾ ਕਿ ਤੁਸੀਂ ਜਿਹੜੇ ਵੀ 10 ਲੇਡੀਜ਼ ਜਿਹੜੇ ਨੇ ਮੈਂਬਰ ਕੋਈ ਵੀ ਹੋਣ ਕਸਟਮਰ, ਉਹ ਤੁਹਾਨੂੰ ਕਾਲ ਕਰਦੇ ਨੇ, ਉਹਨਾਂ ਲਈ ਅਸੀਂ ਸੈਪਰੇਟ ਪਹਿਲੇ ਸਰ 10 ਦੀ ਜਗ੍ਹਾ 15 ਕਰ ਲਓ, ਉਹਨਾਂ ਲਈ ਵੀ ਫ੍ਰੀ ਸੇਮ ਤਰ੍ਹਾਂ ਦੇ ਕੋਈ ਵੀ ਆਈਟਮ ਉਹ ਲੈ ਸਕਦੇ ਨੇ, ਉਹ ਜਿਹੜੇ ਤੁਸੀਂ
0: ਬ੍ਰੇਕ ਨਾ ਹੀ ਲਈਏ, ਗਾਣੇ ਤੇ ਗਾਣਾ ਤੁਹਾਡੇ ਲਈ ਕਹਿੰਦੇ ਨੀ ਹੁੰਦੇ ਕਿ ਚੱਕੀ ਆਉਂਦੇ ਆ ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਅੱਜ ਤੁਹਾਨੂੰ ਫਿਰ ਵੀਕਐਂਡ ਹੈ ਸੁਣਾ ਦੀ ਕਰਨ ਔਜਲੇ ਦਾ ਆਈ ਥਿੰਕ ਅਧੀਆ ਗੀਤ ਸੀਗਾ, ਹਾਂ ਕਿਆ ਬਾਤ ਹੈ, ਸੁਣਾਉਂਦੇ ਆ ਅਧੀਆ, ਫਿਰ ਵਾਪਸ ਆਉਂਦੇ ਹਾਂ।

0: ਬਈ ਬਸ ਅਲਦੀਏ ਨਾਲ ਵਧੀਆ ਹੋ ਜਾਂਦਾ ਬੰਦਾ, ਸਵੇਰੇ ਫਿਰ ਉੱਠ ਕੇ ਫਿਰ ਆਪਣੇ ਆਪ ਨੂੰ ਗਾਲਾਂ ਕੱਢਦਾ ਹੈ ਕਿ ਆਹ ਕੀ ਹੋ ਗਿਆ, ਮੇਰੇ ਤੋਂ ਗਲਤੀ ਹੋ ਗਈ, ਐਵੇਂ ਰਾਤ ਪੰਗਾ ਲੈ ਲਿਆ। ਜਦੋਂ ਨਾ ਬੰਦਾ ਵਧੀਆ ਪੀ ਰਿਹਾ ਹੁੰਦਾ ਉਦੋਂ ਲੱਗਦਾ ਕਿ ਬਸ ਯਾਰ ਕਮਾਲ ਹੀ ਹੈ, ਕਮਾਲ ਹੀ ਹੈ। ਕੱਲ ਨੀ ਸੀ ਵੀਰ ਨੇ ਕਿਹਾ ਕਿ ਨਵੀਂ ਯਾਰ ਜੇ ਚਾਰ ਪੈਗ ਬੰਦਾ ਲਾ ਲਵੇ 90 ml ਦੇ ਫਿਰ ਚੰਨ ਤੇ ਪਹੁੰਚ ਜਾਂਦਾ ਬੰਦਾ। ਸੋ ਖੈਰ ਵਧੀਆ ਐਵੇਂ ਨਾ ਯਾਰ, ਮੈਂ ਨਾ ਕਈ ਵਾਰ LCBO ਜੇ ਆਪਾਂ ਜਾਂਦੇ ਹਾਂ ਦੇਖੀਦਾ ਕਿ ਕੋਈ ਕਈ ਵੀਰ ਨੇ ਬਸ ਇੱਕੋ ਹੀ ਵਧੀਆ ਲੈ ਰਹੇ ਹੁੰਦੇ ਆ, ਉਹਦਾ ਆਈ ਡੋਂਟ ਨੋ ਯਾਰ ਕੋਈ ਸਵਾਦ ਹੈਗਾ ਜੇ ਆਪਾਂ ਇਕੱਲੇ ਹੀ ਬਹਿ ਕੇ ਵਧੀਆ ਪੂਰਾ ਖਤਮ ਕਰ ਦਿੱਤਾ। ਚਲੋ ਇੱਕ ਪੈਗ ਲਾ ਲਿਆ ਸ਼ਾਮ ਨੂੰ, ਆਰਾਮ ਨਾਲ ਸਕੋਚ ਦਾ ਵਾਈਨ ਦਾ ਗਲਾਸ ਪੀ ਲਿਆ, ਉਹ ਠੀਕ ਹੈ। ਖੈਰ ਚੱਲਦੇ ਹਾਂ ਆਪਾਂ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਪੰਜਾਬੀ ਲੈਣਾ ਲਾਈਵ ਨਾ, ਡੀਲਾਂ ਤੇ ਡੀਲਾਂ, ਤੋਹਫੇ ਤੇ ਤੋਹਫੇ, ਗ੍ਰੈਂਡ ਹੋਮ ਫਰਨੀਚਰ ਏਅਰਪੋਰਟ ਕੁਈਨ 294 ਵਾਕਰ ਡਰਾਈਵ। ਸਗਰੀ ਆ ਜਾਓ।
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ, ਬਿਲਕੁਲ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਪਰਿਵਾਰ ਸਾਡੇ ਕੋਲ ਪਹੁੰਚ ਵੀ ਰਹੇ ਨੇ। ਬਾਈ ਜੀ ਬੈਡਰੂਮ ਸੈੱਟ ਬਾਏ ਕਰ ਰਹੇ ਨੇ। ਬਾਈ ਜੀ ਜਦੋਂ ਬੈਡਰੂਮ ਸੈੱਟ ਤੁਸੀਂ ਬਾਏ ਕਰ ਲਿਆ ਤੇ ਨਾਲ ਵੀਰ ਜੀ ਟੀਵੀ ਹੁਣੇ ਪਰਿਵਾਰ ਚ ਕਰਨਾ, ਸੋ ਨਾਲ ਦੀ ਨਾਲ ਹੀ ਜਿਹੜੇ ਤੋਹਫੇ ਤੁਹਾਨੂੰ ਦਿੱਤੇ ਜਾ ਰਹੇ ਆ, ਤੋਹਫੇ ਤੁਸੀਂ ਆਪਣੀ ਗੱਡੀ ਦੇ ਵਿੱਚ ਰਾਈਟ ਵੇ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਵੀਂ ਬਾਈ ਜੀ ਇੱਕ ਮੈਂ ਪਰਿਵਾਰਾਂ ਨੂੰ ਜ਼ਰੂਰ ਦੱਸ ਦਵਾਂ ਕਿ ਇਹ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਲਓ। ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ ਤੱਕ ਆ ਕੇ ਡੀਲਾਂ ਨੂੰ ਰਾਖਵਾਂ ਕਰ ਲਓ। ਡਿਲੀਵਰੀ ਜਦੋਂ ਵੀ ਚਾਹੀਦੀ ਹੋਊਗੀ ਅਕਤੂਬਰ ਨਵੰਬਰ ਦਸੰਬਰ ਤੱਕ ਦੀ ਜਿਹੜੀ ਤੁਹਾਡੀ ਸਕੈਜੂਲ ਕਰ ਦਿੱਤੀ ਜਾਊਗੀ। ਪਰ ਕਿਉਂ ਇਸ ਵੀਕ ਤੱਕ ਆਉਣਾ ਜ਼ਰੂਰੀ ਆ, ਕਿਉਂਕਿ ਮੰਡੇ ਤੋਂ ਨੈਕਸਟ ਵੀਕ ਤੋਂ 30% ਪ੍ਰਾਈਸ ਉੱਪਰ ਜਾ ਰਹੀਆਂ ਟੈਰਿਫ ਦੀ ਵਜ੍ਹਾ ਦੇ ਕਰਕੇ 30% ਪ੍ਰਾਈਜ਼ਾਂ ਵੱਧ ਰਹੀਆਂ। ਜਿੰਨੇ ਵੀ ਅੱਜ ਪ੍ਰਾਈਸ ਟੈਗ ਲੱਗੇ ਹੋਏ ਨੇ ਤੁਸੀਂ ਮੰਡੇ ਮਾਰਨਿੰਗ ਆ ਕੇ ਦੇਖਣਾ, ਸਾਰੇ ਪ੍ਰਾਈਸ 30% ਵੱਧ ਜਾਣੇ ਨੇ। ਸੋ ਵੀਕਐਂਡ ਤੇ ਆ ਕੇ ਤੁਸੀਂ ਮਿਨੀਮਮ ਡਿਪੋਜ਼ਿਟ ਦੇ ਕੇ ਸੇਮ ਪ੍ਰਾਈਸ ਦੇ ਵਿੱਚ ਫਰਨੀਚਰ ਆਪਣਾ ਲੌਕ ਕਰ ਸਕਦੇ ਹੋ। ਡਿਲੀਵਰੀ ਜਦੋਂ ਵੀ ਚਾਹੀਦੀ ਹੋਗੀ ਸਕੈਜੂਲ ਹੋ ਜੂਗੀ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕਸਟਮਾਈਜ਼ ਸੋਫਾ ਸੈੱਟ ਬਣਾਉਣਾ, ਮੇਰੇ ਸਾਹਮਣੇ ਇੱਕ ਨਿਊ ਅਰਾਈਵਲ ਨਿਊ ਕਲੈਕਸ਼ਨ ਆਈ ਆ, ਸਕਾਈ ਬਲੂ ਕਲਰ ਦਾ ਮਾਈਕਰੋ ਫੈਬਰਿਕ ਜਿਹੜੀ ਨਿਊ ਲਾਂਚ ਹੋਈ ਆ, ਸਕਾਈ ਬਲੂ ਕਲਰ ਦਾ ਸੋਫਾ ਸੈੱਟ। ਸੋਫਾ ਐਂਡ ਲਫਟਡ, ਬੈਕ ਦੇ ਉੱਪਰ ਚੈਨਲ ਲੱਗੇ ਹੋਏ ਨੇ, ਸਾਈਡਾਂ ਤੇ ਪਾਈਪਿੰਗ ਲੱਗੀ ਆ, ਤੇ ਪਲੱਸ ਸੀਟਾਂ ਦੋਨੋਂ ਸਾਈਡ ਫਿਨਿਸ਼ ਨੇ, ਤੁਸੀਂ ਰਿਮੂਵੇਬਲ ਦੋਨੋਂ ਸਾਈਡ ਸੀਟਾਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ। ਕੈਨੇਡੀਅਨ ਮੇਡ ਸੋਫਾ ਐਂਡ ਲਫਟਡ, ਕਲਰ ਜਿਹੜਾ ਮਰਜ਼ੀ ਤੁਸੀਂ ਆਪਣੇ ਮਰਜ਼ੀ ਦਾ ਬਣਾ ਸਕਦੇ ਹੋ। ਨਵੀਂ ਫੈਬਰਿਕ ਆਈ ਆ, ਵਾਸ਼ੇਬਲ ਫੈਬਰਿਕ, ਕੈਨੇਡੀਅਨ ਮੇਡ ਸੋਫਾ ਐਂਡ ਲਫਟਡ, ਬੈਕ ਤੇ ਚੈਨਲ ਬਣੇ ਹੋਏ ਨੇ, ਕਲਰ ਜਿਹੜਾ ਮਰਜ਼ੀ ਬਣਾ ਲਿਓ, ਸਿਰਫ $799 ਦਾ। ਜੀ ਹਾਂ, ਕਸਟਮਾਈਜ਼ ਸੋਫਾ ਸੈੱਟ 5 ਸੀਟਾਂ, ਸੋਫਾ ਲਫਟਡ $799 ਦਾ ਮਿਲੂਗਾ। ਤੇ ਨਾਲ ਕੌਫੀ ਟੇਬਲ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਤੋਹਫਾ ਲੈ ਕੇ ਜਾਓਗੇ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ ਸਿਰਫ $399 ਦਾ, $399 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, ਮਾਈਕਰੋਵੇਵ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਪਰ ਸਾਰੀਆਂ ਡੀਲਾਂ ਲੈਣ ਵਾਸਤੇ ਫਰਾਈਡੇ ਸੈਚਰਡੇ ਸੰਡੇ ਆਉਣਾ। ਇਹ ਵੀ ਡਾਇਨਿੰਗ ਟੇਬਲ ਜਿਹੜਾ $399 ਵਾਲਾ, ਇਹ ਵੀ ਮੰਡੇ ਨੂੰ 30% ਵੱਧ ਜਾਣਾ। ਸੋ ਵੀਕਐਂਡ ਤੇ ਆ ਕੇ ਡੀਲਾਂ ਆਪਣੀਆਂ ਰਾਖਵੀਆਂ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਨਵੀਂ ਬਾਜੀ
0: ਕੀ ਬਾਤ ਹੈ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਤੁਸੀਂ ਇਹ ਗੇੜਾ ਜ਼ਰੂਰ ਲਗਾਓ। ਇੱਕ ਨਾ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਕਿਉਂਕਿ ਦੁਆਬਾ ਟਰੈਵਲ ਨਵੰਬਰ ਚ ਤੁਹਾਨੂੰ ਭੇਜ ਰਹੇ ਇੰਡੀਆ। ਨਵੰਬਰ ਚ ਜਾਓ ਤੇ ਤੁਸੀਂ ਮੁੜ ਕੇ ਆਉਣਾ ਹੈਗਾ ਅਪ੍ਰੈਲ ਚ, 5-6 ਮਹੀਨੇ ਆਰਾਮ ਨਾਲ ਤੁਸੀਂ ਉੱਥੇ ਲਾ ਕੇ ਆਓ। ਬਹੁਤ ਸਪੈਸ਼ਲ ਪ੍ਰਾਈਸ ਹੈ, $1580 ਹੈ, ਬਹੁਤ ਹੀ ਲਿਮਿਟਡ ਸੀਟਾਂ ਨੇ। ਸੋ ਜਾਣਾ ਹੈਗਾ ਤੁਸੀਂ ਕਦੋਂ, ਇਨ ਨਵੰਬਰ, ਤੇ ਮੁੜ ਕੇ ਆਉਣਾ ਤੁਸੀਂ ਇਨ ਅਪ੍ਰੈਲ, $1580 ਦੀ ਤੁਹਾਨੂੰ ਟਿਕਟ ਮਿਲ ਰਹੀ ਹੈ। 9057967800 ਦੁਆਬਾ ਟਰੈਵਲ, 9057967800, 905-796-7800। ਤੁਸੀਂ ਉਹ ਵੀਡੀਓ ਦੇਖੀ ਯਾਰ, ਉਹ ਜਿਹੜੀ ਬੀਬੀ ਹੈ BC ਵਾਲੀ, ਤੇ ਉਹ ਆਪਣੇ ਇੱਕ ਟੈਨੈਂਟ ਨਾਲ ਕਿਵੇਂ ਯਾਰ ਬਿਹੇਵ ਕਰ ਰਹੀ ਹੈ, ਮੈਂ ਬੜਾ ਹੈਰਾਨ ਹੋਇਆ ਦੇਖ ਕੇ। ਉਹ ਲੇਡੀ ਟੈਨੈਂਟ ਨੂੰ ਚਲੋ ਮੰਦਾ ਚੰਗਾ ਬੋਲ ਰਹੀ ਹੈ, ਉਹ ਵੱਖਰੀ ਗੱਲ ਹੈ, ਬਟ ਕਿਵੇਂ ਉਹ ਲੇਡੀ ਟੈਨੈਂਟ ਦਾ ਬਾਰਬੀਕਿਊ ਖੋਲ ਕੇ ਪਤਾ ਨੀ ਉਹ ਤੇ ਕੀ ਮਾਰ ਮੁਰ ਰਹੀ ਆ। ਫਿਰ ਜਿਹੜਾ ਟੈਨੈਂਟ ਹੈ ਘਰ ਚ ਵੜ ਕੇ ਉਹਨੂੰ ਪਤਾ ਨੀ ਉੱਥੇ ਕੋਈ ਰੋੜਾ ਰੂੜਾ ਸਿੱਟਿਆ, ਫਿਰ ਚੱਕ ਕੇ ਕੋਈ ਟੈਨਿਸ ਦੀ ਜਾਂ ਬੈਡਮਿੰਟਨ ਦੀ ਰੈਕਟ ਜੀ ਸੀਗੀ ਉਹ ਮਾਰੀ। ਯਾਰ ਲੋਕਾਂ ਨੂੰ ਇੰਨੀ ਵੀ ਅਕਲ ਹੈ ਨੀ ਗੀ, ਤੁਸੀਂ ਲੈਂਡਲੋਰਡ ਹੋ, ਤੁਸੀਂ ਦੇਖੋ ਜੇ ਪ੍ਰੋਪਰਟੀ ਖਰੀਦਣ ਜੋਗੇ ਹੋ, ਤੁਹਾਨੂੰ ਇਹ ਨੀ ਪਤਾ ਹੈਗਾ ਯਾਰ ਕਿ ਅਸੀਂ ਕਿਸੇ ਨੂੰ ਇਸ ਕੰਟਰੀ ਦੇ ਵਿੱਚ ਅਸੋਲਟ ਨਹੀਂ ਕਰ ਸਕਦੇ। ਸੱਚੀ ਬੜਾ ਯਾਰ ਹੈਰਾਨ ਹੋਇਆ ਦੇਖ ਕੇ ਮੈਂ ਕਿ ਜਿਹੜਾ ਬੰਦਾ ਇੱਕ ਪ੍ਰੋਪਰਟੀ ਦਾ ਮਾਲਕ ਹੈ ਤੇ ਪ੍ਰੋਪਰਟੀ ਕੋਈ ਛੋਟੀ ਨਹੀਂ ਸੀ ਲੱਗਦੀ, ਕਾਫੀ ਯਾਰ ਮੈਨੂੰ ਲੱਗਦਾ ਕਿ ਮਹਿੰਗੀ ਪ੍ਰੋਪਰਟੀ ਹੋਊਗੀ। ਤੇ ਉਹ ਲੇਡੀ ਟੈਨੈਂਟ ਨੂੰ ਇੱਕ ਕਿਸਮ ਦਾ ਅਸੋਲਟ ਕਰ ਰਹੀ ਹੈ, ਫਿਰ ਚੱਕ ਕੇ ਉਹਨੂੰ ਅਰੈਸਟ ਕੀਤਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਯਾਰ ਕਿ ਵਾਕਈ ਕੁਝ ਕਿ ਲੈਂਡਲੋਰਡ ਇੱਦਾਂ ਬਿਹੇਵ ਕਰਦੇ ਆ ਪ੍ਰੋਪਰਟੀ ਤੇ ਆ ਕੇ ਰੌਲਾ ਪਾਉਣਗੇ, ਪ੍ਰੋਪਰਟੀ ਤੇ ਆ ਕੇ ਮੀਨੋ ਚੀਕਾਂ ਮਾਰਨਗੇ, ਪ੍ਰੋਪਰਟੀ ਤੇ ਆ ਕੇ ਇੰਨਾ ਜ਼ਿਆਦਾ ਤੰਗ ਕਰਨਗੇ, ਤੁਹਾਡੇ ਨਾਲ ਕਦੇ ਹੋਇਆ? ਹੁਣ ਇਹ ਤਾਂ ਯਾਰ ਤੁਸੀਂ ਇੱਕ ਲੈਂਡਲੋਰਡ ਛੱਡੋ, ਕੋਈ ਜਿਹੜੇ ਬੰਦੇ ਨੇ ਕੋਈ ਚੋਰੀ ਕਰਨੀ ਹੁੰਦੀ ਉਹ ਨੀ ਇੰਨਾ ਕਿਸੇ ਬੰਦੇ ਨੂੰ ਤੰਗ ਕਰਦਾ। ਤੇ ਮੈਂ ਇਹ ਵੀ ਦੇਖ ਕੇ ਕਾਫੀ ਸਰਪ੍ਰਾਈਜ਼ ਕਿ ਕੀ ਉਹਦੀ ਫੈਮਿਲੀ ਨੇ ਨੀ ਉਹਨੂੰ ਕੁਛ ਦੱਸਿਆ, ਕੀ ਉਹਦੇ ਬੱਚੇ ਨੇ ਨੀ ਉਹਨੂੰ ਕੁਛ ਕਿਹਾ ਕਿ ਮੋਮ ਤੁਸੀਂ ਪਲੀਜ਼ ਨਾ ਜਾਓ, ਜੇ ਆਪਾਂ ਡੀਲ ਕਰਨਾ ਆਪਾਂ ਪ੍ਰੋਪਰ ਤਰੀਕੇ ਨਾਲ ਟੈਨੈਂਟ ਨਾਲ ਡੀਲ ਕਰੋ। ਚਲੋ ਕਈ ਵਾਰ ਹੁੰਦੇ ਆ ਕਈ ਇਸ਼ੂਜ਼, ਕੋਈ ਗਿਲੇ ਸ਼ਿਕਵੇ ਕਹਿ ਲਓ, ਬਟ ਵੈਰੀ ਵੈਰੀ ਸ਼ੌਕਿੰਗ ਯਾਰ ਕਿ ਉਹ ਲੇਡੀ ਕਿਵੇਂ ਬਿਹੇਵ ਕਰ ਰਹੀ ਸੀ। ਸੋ ਨੰਬਰ ਹੈ ਆਪਣਾ 905-6-7-3-3-3-3-7-905-673-33-37 ਆਪਣਾ ਨੰਬਰ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜ਼ਰੂਰ ਕਿ ਤੁਹਾਡੇ ਨਾਲ ਕਦੇ ਹੋਇਆ ਇੰਝ ਕਿ ਕੋਈ ਲੈਂਡਲੋਰਡ ਇੰਨਾ ਮਿਸਬਿਹੇਵ ਕਰ ਰਿਹਾ, ਤੁਸੀਂ ਕਦੇ ਜੇ ਐਕਸਪੀਰੀਅੰਸ ਕੀਤਾ ਹੋਵੇ ਤਾਂ ਜ਼ਰੂਰ ਸਾਡੇ ਨਾਲ ਤੁਸੀਂ ਅੱਜ ਸ਼ੇਅਰ ਕਰ ਸਕਦੇ ਹੋ। ਤੇ ਨੰਬਰ ਹੈ ਆਪਣਾ 905-6-7-3-3-3-3-7-905-6-7-3-3-3-7-905-673-33-37 ਆਪਣਾ ਨੰਬਰ ਹੈ। ਤੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਤੇ ਦੇਖਦੇ ਹਾਂ ਯਾਰ ਕਿ ਲੋਕ ਵਾਕਈ ਇੱਦਾਂ ਬਿਹੇਵ ਕਰਦੇ ਨੇ। ਸੋ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ, ਜਸਟ ਇੱਕ ਸੈਕਿੰਡ ਦਿਓ, ਮੈਂ ਕਾਲ ਤੁਹਾਡੀਆਂ ਜ਼ਰੂਰ ਲੈਣਾ ਚਾਹੂੰਗਾ ਤੇ ਅੱਜ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਇੱਕ ਤੁਸੀਂ ਯਾਦ ਰੱਖਣਾ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਨੂੰ, ਕਿਉਂਕਿ ਇੰਡੀਅਨ ਫਰੂਟਲੈਂਡ 'ਤੇ ਜਿਹੜੀਆਂ ਸੇਲਾਂ ਲੱਗੀਆਂ ਨੇ ਨਾ ਅਨਬੀਟੇਬਲ ਨੇ। 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ 'ਤੇ, ਸੈਂਡਲਵੁੱਡ ਅਤੇ ਹਰਨਟੇਰੀਓ ਸਿਰਫ ਇਸ ਲੋਕੇਸ਼ਨ 'ਤੇ ਹੀ ਡੀਲਾਂ ਨੇ। ਇੰਡੀਅਨ ਫਰੂਟਲੈਂਡ ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ ਦਾ ਬੈਗ 6.99 ਦਾ, ਸਵਰਨਾ ਚੱਕੀ ਦਾ ਆਟਾ 20 ਪਾਉਂਡ ਦਾ ਬੈਗ 10.99, ਇੰਡੀਆ ਗੇਟ ਦਾ ਰਾਈਸ 10 ਪਾਉਂਡ ਦਾ ਬੈਗ 8.99, ਤੇ 2% ਦੁੱਧ 4 ਲੀਟਰ 4.99, ਬਰਾੜ ਦੀ ਰਸ ਮਲਾਈ 6.99 ਨੂੰ। ਤੇ ਇਹਨਾਂ ਦਾ ਰੈਸਟੋਰੈਂਟ ਵੀ ਹੈ ਇਸ ਗਰੋਸਰੀ ਸਟੋਰ ਦੇ ਅੰਦਰ, ਵੈਜ ਥਾਲੀ 4.99, ਵੈਜ ਬਰਗਰ 3.99, ਚਿਕਨ ਬਰਿਆਨੀ 6.99, ਚਨਾ ਭਟੂਰਾ 3.99 ਈਚ ਤੁਹਾਨੂੰ ਮਿਲ ਰਿਹਾ। ਸੋ ਸਾਰੇ ਕਾਲਰਸ ਪਲੀਜ਼ ਰਿਕੁਐਸਟ ਹੋਲਡ ਕਰੋ, ਮੈਂ ਜਲਦੀ ਹੀ ਗੱਲਬਾਤ ਤੁਹਾਡੇ ਨਾਲ ਕਰਦਾ। ਡੂ ਨੋਟ ਵਰੀ, ਫਿਕਰ ਨੋਟ, ਆਪਾਂ ਕਰਦੇ ਹਾਂ ਵੈਰੀ ਕੁਇਕਲੀ 2 ਮਿੰਟਾਂ ਤੱਕ ਗੱਲਬਾਤ। ਤੇ ਪਹਿਲਾਂ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਇੱਕ ਵਾਰ ਫਿਰ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ ਲੈ ਕੇ ਚੱਲਾਂ। ਸਬਜ਼ੀ ਮਾਰਕੀਟ ਰੈਸਟੋਰੈਂਟ ਦੀ ਅਸੀਂ ਅੱਜ ਗ੍ਰੈਂਡ ਓਪਨਿੰਗ ਕਰਵਾ ਰਹੇ ਹਾਂ। ਇਹਨਾਂ ਦੀ ਤੀਜੀ ਲੋਕੇਸ਼ਨ ਹੈ 1650 ਵਿਲੀਅਮਸ ਪਾਰਕਵੇ, ਵਿਲੀਅਮਸ ਅਤੇ ਟੋਰਬਰਮ ਦਾ ਬਿਲਕੁਲ ਕੋਰਨਰ ਪੈਂਦਾ। ਤੁਸੀਂ ਆਓ, ਜਿਹੜੇ ਸਾਡੇ ਪਹਿਲੇ 5 ਲਿਸਨਰ ਆ ਰਹੇ ਨੇ ਤੁਹਾਡੇ ਲਈ 1 ਪਾਉਂਡ ਫਿਸ਼ ਪਕੌੜਾ ਫਰੀ, ਅਗਲੇ 5 ਜਾ ਰਹੇ ਨੇ ਉਹਨਾਂ ਲਈ 5 ਜਾਣਿਆਂ ਲਈ 1 ਪਾਉਂਡ ਜਲੇਬੀ ਫਰੀ, ਅਗਲੇ 5 ਜਿਹੜੇ ਜਾਣਗੇ ਉਹਨਾਂ ਲਈ ਬਰਿਆਨੀ ਫਰੀ। ਪਹਿਲੇ 15 ਜਣਿਆਂ ਨੂੰ ਫਰੀ ਫਰੀ ਫਰੀ ਫਰੀ ਫਰੀ ਆ ਜਾਓ 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਰਮ ਦੇ ਕੋਰਨਰ ਤੇ। ਤੇ 4 ਸਮੋਸੇ ਮਿਲ ਰਹੇ ਆ ਇੱਥੇ ਤੁਹਾਨੂੰ $1 ਚ। ਵਾਹ ਵੀ ਵਾਹ। 8760 ਹੈਲੋ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਅੱਛਾ ਜੀ, ਸਾਡੇ ਇਹ ਤਾਂ ਗੱਲ ਹੈ ਨੀ ਗੀ, ਸਾਡੇ ਕੋਲ ਬੰਦਾ ਗੁਰਸਿੱਖ ਰਹਿੰਦਾ,
0: ਓਕੇ,
2: ਠੀਕ ਆ, ਤੇ ਉਹਨੂੰ ਤਕਰੀਬਨ $10,000 ਉੱਪਰ ਡਾਲਰ ਤੋਂ ਪੈਸੇ ਦੇਣ ਵਾਲੇ ਸਾਡੇ ਵੱਲੋਂ ਰਹਿੰਦੇ ਆ। ਅਸੀਂ ਕੋਰਟ ਦੇ ਵਿੱਚ ਵੀ ਗਏ ਆ ਤੇ ਸਾਰਾ ਕੁਛ ਹੋਇਆ, ਫਿਰ ਵੀ ਕੋਰਟ ਵਾਲਿਆਂ ਨੇ ਉਹਨੂੰ 10 ਦਿਨ ਦਾ ਹੁਣ ਟਾਈਮ ਦਿੱਤਾ। ਚਲੋ, ਗੁਰਸਿੱਖ ਬੰਦਾ ਇਹ ਕੰਮ ਕਰੇ
0: ਚਲੋ ਭਾਜੀ ਆਪਾਂ ਧਰਮ ਨੂੰ ਨਾਲ ਵਿੱਚ ਨਾ ਲੈ ਕੇ ਆਈਏ, ਦੇਖੋ ਸਾਰੇ ਆਪਾਂ ਇਨਸਾਨ ਆ, ਕੋਈ ਕੋਈ ਵੀ ਇਨਸਾਨ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਤੁਸੀਂ ਪਲੀਜ਼ ਕਿਸੇ ਦੇ ਆਏ ਨਾ ਕਹੋ ਕਿ ਬੰਦਾ ਧਾਰਮਿਕ ਹੈ, ਨਹੀਂ ਉਹ ਗੱਲਾਂ ਨਹੀਂ ਆਪਾਂ ਕਰਨੀਆਂ ਹੈਗੀਆਂ। ਬਟ ਚਲੋ ਤੁਹਾਡਾ ਟੈਨੈਂਟ ਹੈ ਤੇ ਉਹ ਤੁਹਾਨੂੰ $10,000 ਉਹ ਕਰਦਾ, ਉਹ ਨਹੀਂ ਦੇ ਰਿਹਾ।
2: ਚਲੋ
0: ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਅਗਲੀ ਕਾਲ ਵੀ ਲੈਣੇ ਆ, ਪ੍ਰੋਗਰਾਮ ਹੈ ਪੰਜਾਬੀ ਦਾ, ਇੱਕ ਸੈਕਿੰਡ ਦਿਓ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337। ਹਾਂਜੀ ਵੀਰੇ 9390 ਕਿਵੇਂ ਹੋ? ਬਹੁਤ ਵਧੀਆ ਜੀ।
3: ਹਾਂਜੀ ਨਹੀਂ ਵੀਰੇ, ਦੇਖੋ ਨਾ ਹੀ ਸਾਰੇ ਲੈਂਡਲੋਰਡ ਚੰਗੇ ਆ, ਹਾਂਜੀ
0: ਬਿਲਕੁਲ,
3: ਤੇ ਨਾ ਹੀ ਸਾਰੇ ਟੈਨੈਂਟ ਚੰਗੇ ਆ। ਤੇ ਬਾਕੀ ਜਿਹੜੀ ਵੀ ਗੱਲ ਕਰਦੇ ਆ ਵੀਡੀਓ ਦੀ, ਵੀਡੀਓ ਮੈਂ ਵੀ ਦੇਖੀ ਆ, ਉਹ ਲੇਡੀ ਸ਼ਰੇਆਮ ਗੱਲ ਤੇ ਆ, ਉਹ ਤੇ ਬੰਦਾ ਵਿਚਾਰਾ ਭਲਾ ਬੜਾ ਵਧੀਆ ਉਹਨੂੰ ਟੈਕਲ ਕਰ ਰਿਹਾ ਸੀ, ਬੰਦਾ ਉਹਨੂੰ ਕਿੰਨੇ ਪੋਲਾਈਟਲੀ ਤਰੀਕੇ ਨਾਲ ਕਹਿ ਰਿਹਾ, ਉਹਦਾ ਅੱਜ ਉਹਦਾ ਨਾਂ ਲੈ ਰਿਹਾ ਸੀ ਰਾਜ ਕਰਕੇ ਕੁਝ, ਵੀ ਭਾਈ ਤੂੰ ਇੱਥੋਂ ਚੱਲ ਜਾ, ਮੇਰਾ ਫਰੈਂਡ ਆਇਆ ਘਰੇ, ਮੈਨੂੰ ਕਿਉਂ ਅੰਬੈਰਸ ਕਰ ਰਹੀ ਆ, ਹਨਾ, ਪਲੱਸ ਉਹਨੂੰ ਹਰਾਸ ਵੀ ਕਰ ਰਹੀ, ਉਹਨੇ ਅਸੋਲਟ ਵੀ ਕੀਤਾ, ਉਹਨੂੰ ਹਰਾਸ ਵੀ ਕੀਤਾ, ਉਹ ਲੇਡੀ ਨੂੰ ਐਟਲੀਸਟ ਦੋ ਚਾਰਜਸ ਦੇ ਪੱਕੇ ਫੇਸ ਕਰਨੇ ਪੈਣੇ, ਇੱਕ ਹਰਾਸਮੈਂਟ ਦੇ, ਇੱਕ ਅਸੋਲਟ ਦੇ।
0: ਤੁਸੀਂ ਹੈਰਾਨ ਨੀ ਹੋਏ ਦੇਖ ਕੇ ਲੋਕ ਇੰਨੇ ਵੀ ਬੇਸ਼ਰਮ ਨੇ?
3: ਮੈਂ ਨਾ ਲੋਕਾਂ ਨੂੰ ਪਤਾ ਹੀ ਨੀ ਵੀ ਤੁਸੀਂ ਜੇ ਕੋਈ ਇਹੋ ਜਿਹੀ ਕੰਡੀਸ਼ਨ ਚ ਫਸ ਗਏ ਕੋਈ ਗੱਲ ਕਰਨੀ ਆ ਕਿੱਦਾਂ ਕਰਨੀ ਆ, ਹੈ ਹੀ ਨੀ ਬਸ ਕੋਈ, ਤੁਸੀਂ ਪ੍ਰੋਪਰਟੀ ਓਨ ਕਰ ਰਹੇ ਆ, ਤੁਹਾਨੂੰ ਸ਼ੁੱਡ ਵੀ ਪਤਾ ਹੋਣਾ ਚਾਹੀਦਾ ਵਾ ਵੀ ਉਹਨੂੰ ਜਿਹੜੀ ਵੀ ਕੋਈ ਤੁਹਾਡੇ ਪ੍ਰੋਬਲਮ ਉਹਨੂੰ ਕਿੱਦਾਂ ਤੁਸੀਂ ਸੋਰਟ ਆਊਟ ਕਰਨਾ, ਹਨਾ, ਏਦਾਂ ਥੋੜਾ ਤੁਸੀਂ ਕਿਸੇ ਦੇ ਮਤਲਬ ਉਹਦੀ ਪਰਸਨਲ ਸਪੇਸ ਚ ਜਾ ਕੇ, ਭਾਵੇਂ ਤੁਹਾਡੀ ਪ੍ਰੋਪਰਟੀ ਆ ਪਰ ਤੁਸੀਂ ਉਹਨੂੰ ਰੈਂਟ ਕੀਤਾ ਹੋਇਆ, ਤੁਸੀਂ ਉਹਦੀ ਪਰਸਨਲ ਸਪੇਸ ਚ ਨਾ ਜਾ ਸਕਦੇ।
0: ਲੋਕਾਂ ਕੋਲ ਯਾਰ ਨੌਲੇਜ ਕਿਵੇਂ ਨੀ ਹੈਗੀ? ਹੁਣ ਇੱਕ ਚਲੋ ਮੈਂ ਉਹਨੂੰ ਆਪਾਂ ਬਿਲਕੁਲ ਵੀ ਸਿਆਣੀ ਨਹੀਂ ਕਵਾਂਗੇ, ਬਟ ਜਿਹੜਾ ਬੰਦਾ ਭਾਜੀ ਜਿਹਨੇ ਮੋਰਗੇਜ ਲਈ ਆ, ਜਿਹੜੇ ਬੰਦੇ ਨੇ ਇੰਨੀ ਡਾਊਨ ਪੇਮੈਂਟ ਦਿੱਤੀ ਆ, ਜਿਹੜੇ ਬੰਦੇ ਨੇ ਚਲੋ ਪੈਸਾ ਕਮਾਇਆ ਤੇ ਲਾਇਆ ਘਰ ਤੇ, ਉਹਨੂੰ ਇਹ ਕਿਵੇਂ ਨੀ ਪਤਾ ਵੀ ਅਸੀਂ ਤੰਗ ਨਹੀਂ ਕਰ ਸਕਦੇ ਟੈਨੈਂਟ ਨੂੰ?
3: ਕਰਦੇ ਆ
0: ਕੁਛ ਵੀ ਗਲਤ ਕਹਿ ਰਿਹਾ, ਆਪਾਂ ਫਿਰ ਵੀ ਨੀ ਏਦਾਂ ਦੀ ਹਰਕਤਾਂ ਕਰਦੇ।
3: ਹਾਂਜੀ, ਤੇ ਮੈਂ ਉਹ ਬਾਕੀ ਹੋਰ ਵੀ ਵੀਡੀਓ ਆਈਆਂ ਉਹ ਬਾਅਦ ਚ ਨਾ, ਚਲੋ ਇੱਕ ਇਹ ਬਾਰਬੀ ਦੀ ਵਾਲੀ ਆ, ਮੈਂ ਦੋ ਚਾਰ ਵੀਡੀਓ ਹੋਰ ਵੀ ਦੇਖੀਆਂ ਨੇ, ਉਹ ਬਾਅਦ ਚ ਉਹਦੀ ਜਿੱਥੇ ਉਹ ਰਹਿੰਦਾ ਹੋਣਾ ਬੰਦਾ ਉਹਦੇ ਘਰੇ ਵੀ ਬੜੀ ਆ,
0: ਹਾਂ ਬੜੀ ਆ ਯਾਰ, ਮੈਂ ਉਹ ਵੀ ਦੇਖੀ ਆ,
3: ਨਹੀਂ
0: ਹੈਰਾਨੀ ਆ। ਚਲੋ ਥੈਂਕ ਯੂ ਵੀਰੇ, ਉਹਦਾ ਵੀ ਬਹੁਤ ਸ਼ੁਕਰੀਆ।
3: ਤੰਗ ਕਰਨ ਦੀ ਗੱਲ ਕਰਦੇ, ਸਾਡੀ ਸਟੇਟ ਤੇ ਬੰਦਾ ਵਿਚਾਰੇ ਗੁਜਰਾਤੀ ਭਾਈ ਆ, ਉਹਨਾਂ ਨੇ ਟੈਂਡਰ ਆਪਣਾ ਪੰਜਾਬੀ ਰੱਖ ਲਿਆ, ਹਨਾ, ਉਹ ਬੰਦੇ ਨੇ ਇੰਨਾ ਤੰਗ ਕੀਤਾ ਉਹਨਾਂ ਨੂੰ ਕੋਰਟ ਦੇ ਥਰੂ, ਉਹਨੂੰ ਬਾਹਰ, ਚਲੋ ਪਹਿਲੀ ਗੱਲ ਤਾਂ $20,000-22,000 ਸੀ ਉਹਦਾ ਦੇਣਾ, ਉਹ ਦਿੱਤਾ ਨੀ, ਹਾਂਜੀ, ਕੋਰਟ ਦੇ ਥਰੂ ਉਹਨਾਂ ਨੇ ਬਾਹਰ ਕਢਵਾਇਆ ਉਹਨਾਂ ਨੂੰ ਉਹ ਬੰਦੇ ਨੂੰ, ਠੀਕ ਹੈ ਜੀ। ਪਲੱਸ ਉਹ ਜਦੋਂ ਸਾਰਾ ਡਿਸੀਜਨ ਹੋ ਗਿਆ, ਜਿਹੜੇ ਹੁੰਦੇ ਆ ਕਿ ਸਪੈਸ਼ਲ ਆਫੀਸਰ ਉਹ ਆਏ ਉਹਨਾਂ ਨੂੰ ਕੱਢਿਆ, ਉਹ ਦੋ ਕੁ ਦਿਨ ਬਾਅਦ ਨਾ ਫਿਰ ਉਹ, ਕਿਉਂਕਿ ਉਹਨਾਂ ਨੇ ਨਾ ਬੰਦੇ ਨੇ ਮੋਟਰ ਲਿਆ ਇਹ ਬਾਹਰ ਰਹਿੰਦੇ ਸੀ, ਉਹਨਾਂ ਸਾਰਾ ਘਰ ਹੀ ਰੈਂਟ ਤੇ ਦਿੱਤਾ ਸੀ, ਉਹ ਦੋ ਕੁ ਦਿਨ ਬਾਅਦ ਆ ਕੇ ਨਾ ਉਹ ਬ੍ਰੇਕ ਇਨ ਕਰਕੇ ਫਿਰ ਘਰ ਦੇ ਅੰਦਰ ਵੜ ਗਿਆ।
0: ਅੱਛਾ,
3: ਹਾਂ, ਉਹਨਾਂ ਫਿਰ ਪੁਲਿਸ ਨੂੰ ਅਰੈਸਟ ਕਰਾਇਆ ਉਹਨੂੰ, ਉਹਨੂੰ ਲੈ ਕੇ ਫੜ ਕੇ ਫਿਰ, ਦੇਖੋ ਤੇਰੇ ਕੋਰਟ ਦੇ ਥਰੂ ਆਰਡਰ ਵੀ ਹੋ ਗਏ, ਤੈਨੂੰ ਮੂੰਹ ਹੁਣ ਵੀ ਕਰਤਾ ਉੱਥੋਂ, ਪਰ ਉਹ ਫੇਰ ਵੜ ਗਿਆ ਮਗਰੋਂ ਬੈਗ ਜਾਂ ਤਾਂ ਸ਼ੀਸ਼ਾ ਬਣ ਕੇ ਨਾ ਕੱਟ ਮਰਵਾਇਆ।
0: ਚਲੋ ਠੀਕ ਹੈ, ਥੈਂਕ ਯੂ ਵੀਰੇ, ਥੈਂਕ ਯੂ। ਸੋ ਨੰਬਰ ਹੈ ਸਟੂਡੀਓ ਦਾ 9056673337। ਇਹ ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ। ਗਿੱਲ ਫਾਰਮ ਤੇ ਅਸੀਂ ਕੱਲ ਗਏ ਤੇ ਵਾਹ ਯਾਰ, ਲਾਈਨਾਂ ਲੱਗੀਆਂ, ਲੋਕ ਫਰੈਸ਼ ਸਬਜ਼ੀਆਂ ਲੈ ਰਹੇ, ਬਹੁਤ ਆਰਗੇਨਾਈਜ਼ਡ ਹੈ, ਬਹੁਤ ਸਫਾਈ ਹੈ, ਬਹੁਤ ਹੀ ਕਮਾਲ ਦਾ ਫਾਰਮ ਹੈ ਗਿੱਲ ਫਾਰਮ, ਡਿਕਸੀ ਐਂਡ ਕਿੰਗ। ਫਰੈਸ਼ ਸਬਜ਼ੀਆਂ, ਫਰੈਸ਼ ਸਾਗ, ਕੱਦੂ, ਟਮਾਟਰ, ਖੀਰੇ, ਹਰੀਆਂ ਮਿਰਚਾਂ, ਚਿੱਬੜ ਵੀ ਹੈ ਇਹਨਾਂ ਕੋਲ। ਸੋ ਤੁਸੀਂ ਜਾਓ ਗਿੱਲ ਫਾਰਮ, ਡਿਕਸੀ ਕਿੰਗ, 14085 ਡਿਕਸੀ ਰੋਡ। ਸਵੇਰੇ 10 ਵਜੇ ਖੁੱਲਦੇ ਆ ਤੇ ਰਾਤ ਦੇ 8 ਵਜੇ ਤੱਕ ਖੁੱਲੇ ਨੇ। 8221 ਹੈਲੋ।
4: ਹੈਲੋ, ਸਤਿ ਸ਼੍ਰੀ ਅਕਾਲ ਨਵੀ,
0: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕਿਵੇਂ ਹੋ?
4: ਬਿਲਕੁਲ ਠੀਕ ਠਾਕ, ਫਸਟ ਕਲਾਸ
0: ਜੀ।
4: ਹਾਂਜੀ, ਅਸਲ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਟੈਨਟ ਐਂਡ ਹਾਊਸ ਓਨਰ ਦੀ
0: ਜੀ।
4: ਦੋ ਚੀਜ਼ਾਂ ਨੇ, ਇੱਕ ਤਾਂ ਦੋਨੋਂ ਹੀ ਤਰ੍ਹਾਂ ਦੇ ਲੋਕ ਨੇ, ਕਈ ਟੈਨਟ ਵੀ ਬਹੁਤ,
0: ਥੋੜੀ ਓਨਰ ਵੀ ਬਹੁਤ। ਥੋੜੀ ਨਾ ਆਵਾਜ਼ 'ਚ ਡਿਸਰਪਸ਼ਨ ਜੀ ਆ ਰਹੀ ਹੈ ਥੋੜੀ ਜੀ।
4: ਹੁਣ ਠੀਕ ਆਏਗੀ ਤੁਹਾਨੂੰ? ਹੁਣ ਠੀਕ ਆ ਰਹੀ?
0: ਹਾਂਜੀ ਹਾਂਜੀ, ਹੁਣ ਦੱਸੋ।
4: ਹੁਣ ਇੱਕ ਚੀਜ਼ ਆਉਂਦੀ, ਇੱਕ ਓਨਰਸ ਦੇ ਉੱਤੇ ਲੱਗਦੀ ਹੈ ਜਦੋਂ ਆਪਾਂ ਘਰ ਲੈਂਦੇ ਹਾਂ ਰਾਜੇ। ਪਹਿਲੀ ਤਾਂ ਗੱਲ, ਜਿਹੜੇ ਟੈਨੈਂਟ ਹੁੰਦੇ ਨੇ ਉਹ ਤੁਹਾਡੇ ਮੋਰਗੇਜ ਪੇਅਰ ਨਹੀਂ ਹੁੰਦੇ, ਉਹ ਤੁਹਾਡੇ ਮੋਰਗੇਜ ਹੈਲਪਰ ਹੁੰਦੇ ਨੇ। ਜਿਹੜੇ ਬੰਦੇ ਨੇ ਘਰ ਲਿਆ ਹੈ ਨਾ, ਜਦੋਂ ਤੁਸੀਂ ਕੋਈ ਬੰਦਾ ਰੱਖਣਾ ਹੁੰਦਾ ਆ, ਆਪਣੇ ਲੋਕ ਮੋਸਟਲੀ ਉਹੀ ਇਨਕੁਆਇਰੀ ਨਹੀਂ ਕਰਦੇ। ਤੁਸੀਂ ਜਦੋਂ ਕਿਸੇ ਹੋਰ ਕਮਿਊਨਿਟੀ ਦੇ, ਜਿਹੜਾ ਗੋਰਿਆਂ ਦੇ ਨਾਲ ਅਸੀਂ ਜਦੋਂ ਰਹਿਣਾ ਹੁੰਦਾ ਹੈ ਨਾ, ਤਾਂ ਉਹ ਤੁਹਾਡਾ ਕਿੰਨਾ ਪੇਪਰ ਵਰਕ ਲੈਂਦੇ ਆ ਤੁਹਾਡੇ ਕੋਲੋਂ, ਤੁਹਾਡੇ ਪੇ ਸਟਬਸ, ਜੋਬ ਲੈਟਰਸ, ਐਵਰੀਥਿੰਗ ਲੈਣਗੇ ਕਿ ਸਾਡਾ ਜਿਹੜਾ ਹੈਗਾ ਰੈਂਟ ਸਿਕਿਉਰ ਕਿੱਦਾਂ ਹੁੰਦਾ, ਵੀ ਇਹ ਬੰਦਾ ਸਾਨੂੰ ਲੌਂਗ ਟਾਈਮ ਰੈਂਟ ਪੇ ਵੀ ਕਰ ਸਕਦਾ ਕਿ ਨਹੀਂ। ਲੀਜ ਸਾਈਨਸ ਕੀਤੀਆਂ ਹੁੰਦੀਆਂ ਹੈ ਨਾ, ਆਪਣਾ ਕੰਮ ਹੁੰਦਾ ਸਾਰਾ ਮੂੰਹ ਜਵਾਨੀ, ਅਸੀਂ ਉੱਥੋਂ ਮਾਰ ਖਾਂਦੇ ਹਾਂ। ਤੇ ਦੂਸਰੀ ਚੀਜ਼ ਕੀ ਹੁੰਦੀ ਆ, ਫਿਰ ਅਸੀਂ ਆਪਦੇ ਟੈਨੈਂਟ ਨੂੰ ਵੀ ਤੰਗ ਕਰਦੇ ਹਾਂ, ਤੇ ਫਿਰ ਟੈਨੈਂਟ ਵੀ ਉਸ ਚੀਜ਼ ਦਾ ਫਾਇਦਾ ਹੁੰਦਾ। ਮੋਸਟਲੀ ਜਿਹੜੀਆਂ ਹੈਗੀਆਂ ਇਲੀਗਲ ਬੇਸਮੈਂਟ ਹੁੰਦੀਆਂ ਨਾ ਜਿਹੜੀਆਂ ਭਾਜੀ, ਉੱਥੇ ਹੀ ਟੈਨੈਂਟ ਤੁਹਾਨੂੰ ਤੰਗ ਕਰਦਾ, ਬਿਕੋਜ਼ ਉੱਥੇ ਟੈਨੈਂਟ ਨੂੰ ਵੀ ਪਤਾ ਆ ਕਿ ਓਨਰ ਸਾਨੂੰ ਕੁਛ ਨਹੀਂ ਕਰ ਸਕਦਾ। ਠੀਕ ਹੈ, ਤੇ ਇਹ ਜਿਹੜੀ ਹੈਗੀ ਹੈ ਕਲੈਪ ਦੋ ਹੱਥਾਂ ਨਾਲ ਹੀ ਹੁੰਦੀ ਆ, ਦੋਨੋਂ ਪਾਰਟੀਆਂ ਗਲਤ ਹੁੰਦੀਆਂ ਜਦੋਂ ਆਪਾਂ ਇੱਕ ਦੂਜੇ 'ਚ ਤੰਗ ਹੁੰਦੇ ਹਾਂ। ਬਹੁਤ ਘੱਟ ਲੋਕ ਇਵੇਂ ਦੇ ਹੁੰਦੇ ਕਿ ਕੋਈ ਬਿਲਕੁਲ ਇਨੋਸੈਂਟ ਬੰਦਾ ਜਿਹੜਾ ਤੰਗ ਹੋ ਰਿਹਾ ਹੋਵੇ। ਸੋ ਇਹਦੇ 'ਚ ਆਪਣੀਆਂ ਆਪਦੀਆਂ ਹੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਕਿ ਅਸੀਂ ਵੀ ਲਾਅ ਜਾਂ ਰੂਲ ਰੈਗੂਲੇਸ਼ਨ ਦੇ ਉੱਪਰ ਨਹੀਂ ਚੱਲਦੇ। ਸਾਡੀਆਂ ਪਹਿਲਾਂ ਤਾਂ ਗੱਲ, ਸਾਡੀਆਂ ਬਹੁਤ ਸਾਰੀਆਂ ਬੇਸਮੈਂਟ 'ਚ ਇਲੀਗਲ ਨਹੀਂ ਹੈਗੀਆਂ, ਤੇ ਜਿਹੜੇ ਇੱਥੇ ਰਹਿੰਦੇ ਨੇ ਨਾ ਭਾਜੀ, ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੈ।
0: ਉਹ ਚਲੋ ਠੀਕ ਹੈ ਗੱਲ, ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਚਲੋ ਇਲੀਗਲੀ ਕਰ ਰਹੇ ਆ, ਜਾਂ ਬੜੇ ਲੋਕ ਨੇ ਉਹ ਲੀਜ਼ ਨਹੀਂ ਸਾਈਨ ਕਰਦੇ, ਬਹੁਤ ਸਾਰੇ ਲੈਂਡ ਲੋਰਡ ਨੇ ਉਹ ਇੱਕ ਘਰ ਦੇ ਵਿੱਚ 15-15, 20-20 ਜਾਣੇ ਵਾੜੀ ਫਿਰਦੇ ਰਹੇ ਆ। ਠੀਕ ਹੈ ਉਹ ਗੱਲ, ਬਟ ਚਲੋ ਮੈਂ ਗੱਲ ਕਰ ਰਿਹਾ ਵੀ ਇੱਕ ਲੈਂਡ ਲੋਰਡ ਜਾਂ ਕੋਈ ਟੈਨੈਂਟ ਵੀ ਹੋ ਸਕਦਾ ਵੀ ਉਹ ਇਸ ਲੈਵਲ ਤੱਕ ਜਾ ਕੇ ਕਿਵੇਂ ਇੱਕ ਦੂਜੇ ਨੂੰ ਤੰਗ ਕਰ ਰਹੇ। ਹੁਣ ਉਹ ਲੇਡੀ, ਤੁਸੀਂ ਪਤਾ ਨਹੀਂ ਵੀਡੀਓ ਦੇਖੀ ਹੈ ਨਹੀਂ, ਇੱਕ ਲੇਡੀ ਲੈਂਡ ਲੋਰਡ ਹੈ, ਉਹ ਜਾ ਕੇ ਚੀਕਾਂ ਮਾਰ ਰਹੀ ਹੈ, ਗੈਟ ਆਊਟ ਫਰੋਮ ਹੇਅਰ, ਉਹ ਬੰਦਾ ਬਾਰਬੀਕਿਊ ਕਰ ਰਿਹਾ, ਉਹਦਾ ਖਾਣਾ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ, ਘਰ 'ਚ ਵੜ ਜਾਂਦੇ ਦੀ ਵੜ ਕੇ ਫਿਰ ਬੰਦੇ ਨੂੰ ਹਿੱਟ ਕਰਦੀ ਹੈ, ਵੀ ਇੱਦਾਂ ਦੀਆਂ ਚੀਜ਼ਾਂ ਕਿਵੇਂ ਲੋਕ ਕਰ ਲੈਂਦੇ ਆ
4: ਭਾਜੀ? ਮੈਂਟਲ ਸਿਕਨੈਸ ਕਹਿ ਸਕਦੇ ਨਾ ਇਸ ਚੀਜ਼ ਨੂੰ ਆਪਾਂ, ਵੀ ਮੈਂਟਲੀ ਸਿੱਕ ਹੋਊਗੀ, ਕਿਉਂਕਿ ਏਦਾਂ ਤਾਂ ਆਪਾਂ ਕਰ ਹੀ ਨੀ ਸਕਦੇ, ਲੀਗਲੀ ਵੀ ਨੀ ਕਰਨਾ ਚਾਹੀਦਾ, ਔਰ ਇੰਨਾ ਕੋਈ ਕਿਸੇ ਨੂੰ ਗਿਰਨਾ ਵੀ ਨੀ ਚਾਹੀਦਾ, ਕਿਸੇ ਬੰਦੇ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ, ਜਾਂ ਆਈ ਡੋਂਟ ਨੋ ਉਹਦੇ ਪਿੱਛੇ ਬੈਕਫੁੱਟ ਕਿਹੜੀ ਚੀਜ਼ ਹੈਗੀ ਆ ਨਾ, ਵੀ ਆਪਾਂ ਨੂੰ ਨੀ ਪਤਾ ਵੀ ਕਿੰਨਾ ਕੁ ਉਹਨਾਂ ਨੇ ਵੀ ਉਹਨੂੰ ਹਰਾਸ ਕਰਤਾ, ਪਰ ਕੋਈ ਵੀ ਲੈਵਲ ਹੋਵੇ ਹਰਾਸਮੈਂਟ ਦਾ, ਦੇਰ ਸੋ ਮੈਨੀ ਅਦਰ ਵੇਜ਼, ਠੀਕ ਆ, ਤੁਸੀਂ ਲੀਗਲੀ ਜਾਓ, ਹੋਰ ਕੁਛ ਤਰੀਕੇ ਹੈਗੇ, ਪਰ ਤੁਸੀਂ ਕਿਸੇ ਨੂੰ ਐਵੇਂ ਤਾਂ ਅਸੋਲਟ ਨਹੀਂ ਕਰ ਸਕਦੇ ਨਾ। ਉਹ ਤਾਂ ਉੱਥੋਂ ਉਹਦੀ ਵੀਡੀਓ ਮੈਂ ਦੇਖੀ ਹੈ, ਉੱਥੋਂ ਤਾਂ ਸਾਫ਼ ਹੀ ਪਤਾ ਲੱਗ ਰਿਹਾ ਕਿ ਬੇਬੀ ਦੇਰ ਇਜ਼ ਸਮ ਇਸ਼ੂਜ਼ ਵਿਦ
0: ਮੈਂਟਲੀ, ਕੋਈ ਨਾ ਕੋਈ ਇਸ਼ੂ ਜ਼ਰੂਰ ਹੈ,
4: ਪਰੇਸ਼ਾਨ ਹੋ ਸਕਦੀ
0: ਹੈ। ਨਹੀਂ ਚਲੋ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਚੱਲਦੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ, ਗ੍ਰੈਂਡ ਓਪਨਿੰਗ ਹੋ ਚੁੱਕੀ ਹੈ 1650 ਵਿਲੀਅਮਸ ਪਾਰਕਵੇ ਤੇ। ਅੱਜ ਸਾਡੀ ਪੂਰੀ ਟੀਮ ਲਾਈਵ ਆਨ ਲੋਕੇਸ਼ਨ ਪਹੁੰਚੀ ਹੋਈ ਹੈ ਸਬਜ਼ੀ ਮਾਰਕੀਟ ਤੇ, ਐਂਡ ਤੁਸੀਂ ਜ਼ਰੂਰ ਆਓ। ਵਿਲੀਅਮਸ ਪਾਰਕਵੇ ਟੋਰਨ ਦਾ ਕੋਰਨਰ ਹੈ, ਸਰਬਜੀਤ ਸਾਡੇ ਨਾਲ ਨੇ, ਸਰਬਜੀਤ ਹੋਰ ਡੀਲਸ ਤੇ ਆਫਰ ਦੱਸਣਗੇ। ਸਰਬਜੀਤ ਵੈਲਕਮ
5: ਜੀ। ਬਾਈ ਜੀ ਬਹੁਤ ਸ਼ੁਕਰੀਆ, ਤੇ ਬੜੀ ਸ਼ਾਨਦਾਰ ਡੀਲ ਆਪਾਂ ਅਨਾਊਂਸ ਕਰ ਰਹੇ ਹਾਂ, ਤੇ ਪੂਰਾ ਇਸ ਟਾਈਮ ਸਰੋਤਿਆਂ ਦਾ ਵੀ ਪੂਰਾ ਭਰਪੂਰ ਪਿਆਰ ਮਿਲ ਰਿਹਾ, ਸਾਰੇ ਆ ਰਹੇ ਆ ਰੇਡੀਓ ਸੁਣ ਕੇ, ਤੇ ਬੜਾ ਵਧੀਆ ਲੱਗਦਾ ਆ ਕੇ ਜਦੋਂ ਮਿਲਦੇ ਆ ਸਾਰੇ। ਤੇ ਵਾਕਈ ਬਾਈ ਜੀ ਸਬਜ਼ੀ ਮਾਰਕੀਟ ਦੀ ਤੀਸਰੀ ਲੋਕੇਸ਼ਨ ਹੈ, ਰੈਸਟੋਰੈਂਟ ਤੇ ਸਵੀਟਸ 24 ਘੰਟੇ ਖੁੱਲੇ ਨੇ, ਤੇ ਖਾਸ ਕਰਕੇ ਕੁਛ ਵੀ ਆਪਾਂ ਬਾਈ ਕਰਨਾ, ਵੈਜ ਥਾਲੀ ਹੈ, ਨਾਨ ਵੈਜ ਥਾਲੀ ਹੈ, ਪਾਓ ਭਾਜੀ ਦੀ ਜਿਹੜੀ ਡੀਲ ਲੱਗੀ ਹੋਈ ਹੈ, ਬਾਏ ਵਨ ਗੈਟ ਵਨ ਫਰੀ, ਸ਼ੂਗਰ ਕੇਨ ਗੰਨੇ ਦਾ ਜੂਸ ਤੁਸੀਂ ਲੈਣਾ, ਬਾਏ ਵਨ ਗੈਟ ਵਨ ਫਰੀ, ਜਲੇਬੀ ਲਓ ਆ ਕੇ 1 ਪਾਊਂਡ ਤੇ 1 ਪਾਊਂਡ ਤੁਹਾਨੂੰ ਬਿਲਕੁਲ ਫਰੀ ਮਿਲ ਰਹੀ ਹੈ। ਤੇ ਜਿਵੇਂ ਤੁਸੀਂ ਅਨਾਊਂਸ ਕਰਕੇ ਹਟੇ ਹੋ, ਸਰੋਤੇ ਆ ਵੀ ਰਹੇ ਆ, ਤੇ ਫਿਸ਼ ਪਕੌੜੇ ਵੀ ਲੈ ਕੇ ਜਾ ਰਹੇ ਆ, ਜਲੇਬੀ ਵੀ, ਤੇ ਬਾਈ ਜੀ ਬਿਰਿਆਨੀ ਵੀ ਆ, ਤੇ ਜਿਵੇਂ ਕਿ ਜਸਬੀਰ ਜੀ ਨੇ ਦੱਸਿਆ ਸੀ ਵੀ 15 ਜੇ ਲੇਡੀਜ਼ ਕੋਈ ਵੀ ਰੈਂਡਮਲੀ ਤੁਸੀਂ ਕਾਲ ਕਰੋ ਨਵੀ ਬਾਈ ਨੂੰ, ਨੰਬਰ ਛੱਡੋ ਨਾਮ ਛੱਡੋ ਤੇ ਆ ਕੇ ਤੁਸੀਂ ਫ੍ਰੀ ਪਿਕਅਪ ਕਰ ਸਕਦੇ।
0: ਸੋਰੀ ਯਾਰ ਸਰਜੀਤ, ਮੈਂ ਨਾ ਕਿਤੇ ਡਿਸਟਰੈਕਟਡ ਸੀ, ਮੈਂ ਮਿਸ ਕਰ ਗਿਆ ਉਹ ਗੱਲ ਨੂੰ, ਸੋ ਮੈਨੂੰ ਫਿਰ ਤੋਂ ਦੱਸੋ। ਸੋ 15 ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਕੀ ਮਿਲ ਰਿਹਾ?
5: ਉਹਨਾਂ ਨੂੰ ਮਿਲ ਰਿਹਾ ਜੀ ਪਾਓ ਭਾਜੀ ਫ੍ਰੀ।
0: ਅੱਛਾ, 15 ਲੇਡੀਜ਼ ਉਹ ਮੈਨੂੰ ਮੈਸੇਜ ਕਰਨ ਤੇ ਉਹਨਾਂ ਨੂੰ ਪਾਓ ਭਾਜੀ ਵੈਸੇ ਹੀ ਫ੍ਰੀ ਹੈ?
5: ਬਿਲਕੁਲ ਫ੍ਰੀ ਹੈ ਬਾਈ ਜੀ।
0: ਚਲੋ ਓਕੇ, ਲੇਡੀਜ਼ ਕਿਦਾਂ? ਸੋ ਲੇਡੀਜ਼ ਲਈ 15 ਲੇਡੀਜ਼ ਜਿਹੜੀਆਂ ਮੈਨੂੰ ਮੈਸੇਜ ਕਰਨਗੀਆਂ, ਤੁਹਾਨੂੰ ਪਾਓ ਭਾਜੀ ਬਿਲਕੁਲ ਫ੍ਰੀ, ਕੁਛ ਖਰੀਦਣ ਦੀ ਲੋੜ ਨਹੀਂ। ਇੰਜ ਕਰੋ, ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ, ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਪੰਜਾਬੀ ਲਹਿਰਾਂ ਸਾਡਾ ਪੇਜ ਹੈ। ਇੰਸਟਾਗ੍ਰਾਮ ਤੇ ਮੈਸੇਜ ਕਰੋ ਤੇ ਪਹਿਲੀਆਂ 15 ਲੇਡੀਜ਼ ਜਿਹੜੀਆਂ ਮੈਸੇਜ ਕਰਨਗੀਆਂ ਤੁਹਾਨੂੰ ਪਾਓ ਭਾਜੀ ਸਬਜ਼ੀ ਮਾਰਕੀਟ ਵੱਲੋਂ ਬਿਲਕੁਲ ਮੁਫਤ ਬਿਲਕੁਲ ਫ੍ਰੀ, ਇੱਕ ਵੀ ਡਾਲਰ ਲਾਉਣ ਦੀ ਲੋੜ ਨਹੀਂ, ਸਬਜ਼ੀ ਮਾਰਕੀਟ ਵੱਲੋਂ ਫ੍ਰੀ ਹੈ। ਸੋ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਔਨ ਇੰਸਟਾਗ੍ਰਾਮ ਤੇ ਇਹਨਾਂ ਦੀ ਪਾਓ ਭਾਜੀ ਟਰਾਈ ਕਰੋ, ਤੁਸੀਂ ਆਪ ਕਹੋਗੇ ਨਵੀ ਵਾਹ ਬਈ ਵਾਹ, ਕਮਾਲ ਹੀ ਹੋਗੀ। ਤੇ ਅਗੇਨ ਇੰਸਟਾਗ੍ਰਾਮ ਪੇਜ ਹੈ PUNJABILEHRAN ਤੇ ਪਹਿਲੀਆਂ 15 ਲੇਡੀਜ਼ ਤੁਹਾਡੇ ਲਈ ਪਾਓ ਭਾਜੀ ਫ੍ਰੀ। ਠੀਕ ਹੈ ਸਰ ਜੀ, ਥੋੜ੍ਹਾ
5: 15 ਛੱਡੋ, ਕਹਿੰਦੇ 30 ਕਰ ਦਿਓ।
0: ਉਹ ਬੱਲੇ, ਤੁਹਾਡੇ 30 ਲੇਡੀਜ਼
5: ਜੀ,
0: ਚਲੋ ਲੱਭਦੇ ਆ 30 ਨੂੰ ਫਿਰ।
5: ਨਹੀਂ ਬਿਲਕੁਲ ਬਾਈ ਜੀ, ਆ ਰਹੇ ਆ ਸਾਰੇ ਆ ਰਹੇ ਆ ਇੱਥੇ, ਕਿ ਵਾਕਈ ਖਾਣਾ ਬੜਾ ਸ਼ਾਨਦਾਰ ਹੈ ਤੇ ਪ੍ਰਾਈਜ਼ਿੰਗ ਕੋਈ ਬੀਟ ਹੀ ਨਹੀਂ। 4 ਸਮੋਸੇ ਸਿਰਫ $1 ਦੇ ਵਿੱਚ, ਜੇ ਤੁਸੀਂ ਪਰੌਂਠੇ ਖਾਣੇ ਆ ਆਲੂ ਪਿਆਜ ਮੂਲੀ ਜਾਂ ਗੋਭੀ ਵਾਲੇ, ਸਿਰਫ $2.99 ਨੂੰ ਤੁਹਾਨੂੰ ਪਰੌਂਠੇ ਮਿਲ ਰਹੇ ਆ। ਪਕੌੜੇ ਲਓ, ਜੂਸ ਪੀਣਾ ਜੂਸ ਪੀਓ, ਜਲੇਬੀ, ਮੈਂ ਕਹਿੰਦਾ ਜੀ ਬਹੁਤ ਸਾਰੀ ਵਰਾਇਟੀ ਤੁਹਾਡੀ ਇੱਥੇ ਵੇਟ ਕਰ ਰਹੀ ਹੈ ਬੜੇ ਰੀਜਨੇਬਲ ਪ੍ਰਾਈਸਿੰਗ ਤੇ। ਗ੍ਰੈਂਡ ਓਪਨਿੰਗ ਸਬਜ਼ੀ ਮਾਰਕੀਟ ਦੀ 1650 ਵਿਲੀਅਮਸ ਪਾਰਕਵੇ ਤੇ ਤੁਸੀਂ ਆਓ, ਆਪਣੀ ਗੱਡੀ ਲਾਓ, ਪਾਰਕਿੰਗ ਬੇਸ਼ੁਮਾਰ ਹੈ, ਟੈਂਟ ਸਜਿਆ ਹੋਇਆ ਜਿੱਥੇ ਲਿਖਿਆ ਗ੍ਰੈਂਡ ਓਪਨਿੰਗ। ਚਾਹ ਪਕੌੜੇ ਜਲੇਬੀ ਤੇ ਮਿਠਿਆਈਆਂ ਇਹ ਤੁਹਾਨੂੰ ਇਨ ਹਾਊਸ ਵੱਲੋਂ ਇੱਕ ਤੋਹਫਾ ਹੈ। ਆਓ ਫੂਡ ਟਰਾਈ ਕਰੋ, ਇੰਜੋਏ ਕਰੋ ਤੇ ਹੱਲਾ ਸ਼ੇਰੀ ਜ਼ਰੂਰ ਦਿਓ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਨੂੰ ਜੀ ਬਾਈ ਜੀ।
0: ਵੈਰੀ ਗੁੱਡ, ਸੋ ਜ਼ਰੂਰ 1650 ਵਿਲੀਅਮਸ ਪਾਰਕਵੇ ਤੇ ਪਹੁੰਚੋ, ਵਿਲੀਅਮਸ ਐਂਡ ਟੋਰਬਰਮ ਦਾ ਕੋਰਨਰ ਪੈਂਦਾ, ਤੁਸੀਂ ਆਓ ਤੇ ਜਿਹੜੀਆਂ ਡੀਲਾਂ ਨੇ ਉਹਨਾਂ ਦਾ ਵੀ ਫਾਇਦਾ ਲਓ। ਪਹਿਲੇ 5 ਜਾਣੇ ਜਿਹੜੇ ਜਾ ਰਹੇ ਆ ਤੁਹਾਨੂੰ ਮੱਛੀ 1 ਪਾਉਂਡ ਫ੍ਰੀ ਹੈ, ਮੱਛੀ ਦੇ ਪਕੌੜੇ ਜਿਹੜੇ ਪਹਿਲੇ 5 ਜਾਣੇ ਜਾ ਕੇ ਸਰਜੀਤ ਨੂੰ ਮਿਲਣਗੇ, ਵਿਲੀਅਮਸ ਪਾਰਕਵੇ ਟੋਰਬਰਮ ਦੇ ਬਿਲਕੁਲ ਤੁਸੀਂ ਨੇੜੇ ਤੇੜੇ ਹੋ ਤਾਂ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਤੇ, ਤੁਹਾਨੂੰ ਵਧੀਆ ਟੌਪ ਦੀਆਂ ਡੀਲਾਂ ਅਸੀਂ ਦਵਾ ਰਹੇ ਹਾਂ। ਤੇ ਬਾਕੀ ਜਲੇਬੀਆਂ ਵੀ 1 ਪਾਉਂਡ ਫ੍ਰੀ ਅਗਲੇ 5 ਨੂੰ, ਬਿਰਿਆਨੀ ਵੀ 1 ਫ੍ਰੀ ਅਗਲੇ 5 ਨੂੰ, ਬਸ ਤੁਸੀਂ ਚਲ ਜਾਓ ਤੁਹਾਨੂੰ ਕੁਛ ਫ੍ਰੀ ਮਿਲ ਜੂਗਾ। ਠੀਕ ਹੈ, ਇੰਨਾ ਕੁ ਮੈਂ ਤੁਹਾਨੂੰ ਕਹੂੰਗਾ। ਤਾਂ ਤੁਸੀਂ ਸਬਜ਼ੀ ਮਾਰਕੀਟ ਤੇ ਜਾਣਾ 1650 ਵਿਲੀਅਮਸ ਪਾਰਕਵੇ, ਸਰਬਜੀਤ ਨੂੰ ਤੁਸੀਂ ਜਾ ਕੇ ਜ਼ਰੂਰ ਮਿਲੋ। ਬਹੁਤ ਸ਼ੁਕਰੀਆ ਸਰ ਜੀ, ਥੈਂਕ ਯੂ,
5: ਥੈਂਕ ਯੂ ਜੀ, ਥੈਂਕ ਯੂ।
0: ਓਕੇ, ਤੁਸੀਂ ਨਾ ਇੰਸਟਾਗ੍ਰਾਮ ਤੇ ਮੈਸੇਜ ਨਹੀਂ ਕਰ ਸਕਦੇ, ਉੱਥੇ ਵੀ ਕਰ ਦਿਓ, ਮੈਂ ਉਹਨਾਂ ਨੂੰ ਵੀ ਜ਼ਰੂਰ ਨੋਟ ਕਰ ਰਿਹਾ। ਮੈਨੂੰ ਕਾਲ ਕਰ ਲਓ ਯਾਰ ਸਟੂਡੀਓ, ਤੁਹਾਡਾ ਨੰਬਰ ਮੈਂ ਨੋਟ ਕਰਕੇ ਭੇਜ ਦਿੰਦਾ ਸਰ ਜੀ ਨੂੰ। ਜਿਹੜੇ ਪਹਿਲੇ 15 ਜਾਣੇ ਮੈਨੂੰ ਕਾਲ ਕਰਨਗੇ ਤੁਹਾਨੂੰ ਪਾਓ ਭਾਜੀ ਫ੍ਰੀ ਹੈ, ਹੁਣੇ ਕਾਲ ਕਰ ਲਓ। ਲੇਡੀਜ਼ ਛੱਡੋ, ਜਿਹੜੇ ਵੀਰ ਨੇ ਉਹ ਵੀ, ਬਟ ਲੇਡੀਜ਼ ਦੀ ਪ੍ਰਾਇਓਰਟੀ ਹੈ। ਤੇ ਨੰਬਰ ਹੈ ਸਟੂਡੀਓ ਦਾ 9056733337, 9056733337 ਨੰਬਰ ਹੈ ਮੇਰਾ। ਹੁਣੇ ਕਰੋ ਫੋਨ ਜਲਦੀ ਯਾਰ, ਇਹਨੂੰ ਗਿਫਟ ਨੂੰ ਮਕਾਈਏ ਤੇ ਫਿਰ ਜਿਹੜੀ ਆਪਣੀ ਗੱਲਬਾਤ ਡਿਸਕਸ਼ਨ ਹੋ ਰਹੀ ਸੀ ਮੁੜ ਆਪਾਂ ਉਸ ਵੱਲ ਨੂੰ ਆਈਏ। ਨੰਬਰ ਹੈ ਆਪਣਾ 9056733337। ਤੇ ਕੋਈ ਨਾ, ਜਿਹੜੇ ਮੈਨੂੰ ਇੰਸਟਾਗ੍ਰਾਮ ਤੇ ਕਰ ਰਿਹਾ ਮੈਸੇਜ, ਤੁਹਾਨੂੰ ਵੀ ਮਿਲੂ ਜ਼ਰੂਰ। ਅਮਨ, ਗਗਨ, ਪ੍ਰਦੀਪ, ਮਿਨਹਾਲ, ਜਸਟ ਯੂ ਨੋ ਮੈਸੇਜ ਤੁਹਾਡੇ ਮੇਰੇ ਕੋਲ ਆ ਗਏ, ਤੁਹਾਨੂੰ ਪੱਕਾ ਤੁਹਾਨੂੰ ਪ੍ਰਾਇਓਰਟੀ ਹੈ। ਠੀਕ ਹੈ, ਸੋ ਬਾਕੀ ਮੈਨੂੰ ਸਟੂਡੀਓ 'ਚ ਫੋਨ ਕਰ ਲਓ 9056733337। ਤੇ 15 ਜਦੋਂ ਮੇਰੇ ਪੂਰੇ ਹੋ ਗਏ ਤੇ ਫਿਰ ਮੈਂ ਉਹਨਾਂ ਨੂੰ ਭੇਜ ਦੇਣਾ ਮੈਸੇਜ। ਊਸ਼ਾ ਜੀ ਤੁਹਾਡਾ ਵੀ ਆ ਗਿਆ, ਡੋਂਟ ਵਰੀ। ਸਟੂਡੀਓ ਦਾ ਨੰਬਰ 9056733337 ਆਪਣਾ ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਵੀ PNJ ਰੈਨੋਵੇਸ਼ਨ ਦਾ, PNJ ਰੈਨੋ ਨੂੰ ਕਾਲ ਕਰੋ। ਜੇ ਤੁਹਾਡੀ ਦੇਖੋ ਰੈਨੋਵੇਸ਼ਨ ਹੋਣ ਵਾਲੀ ਹੈ, ਬੇਸਮੈਂਟ ਤਿਆਰ ਕਰਾਉਣੀ ਹੈ, ਜਾਂ ਤੁਸੀਂ ਕਿਨੇ ਨਵੀਂ ਯਾਰ ਅਸੀਂ ਵਾਸ਼ਰੂਮ ਰੈਡੀ ਕਰਾਉਣਾ, ਟਾਈਲਾਂ ਲਵਾਉਣੀਆਂ, ਡਰਾਈ ਵਾਲਿੰਗ ਕਰਾਉਣੀ ਹੈ, ਫਰੇਮਿੰਗ ਕਰਵਾਉਣੀ ਹੈ, ਕੰਮ ਕਰੋ। ਇੱਕ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ, ਫੁੱਲੀ ਇੰਸ਼ੋਰਡ ਟੀਮ ਹੈ, ਬਹੁਤ ਵਧੀਆ ਕੰਪਨੀ ਹੈ। 4373180400 0400 ਪ੍ਰਸ਼ਾਂਤ ਫੁੱਲੀ ਇੰਸ਼ੋਰਡ ਟੀਮ ਕੋਈ ਸ਼ਾਰਟਕਟ ਨਹੀਂ ਟੌਪ ਦਾ ਕੰਮ 4934 ਹੈਲੋ
6: ਹੈਲੋ
0: ਹਾਂਜੀ ਕਿਵੇਂ ਹੋ ਜੀ
6: ਹਾਂਜੀ ਵਧੀਆ ਵਧੀਆ ਤੁਸੀਂ ਕਿੱਦਾਂ
0: ਵਧੀਆ ਜੀ ਠੀਕ ਹੈ ਤੁਹਾਡਾ ਨਾਮ ਕੀ ਹੈ
6: ਰੁਪਿੰਦਰ ਸੰਧੂ
0: ਰੁਪਿੰਦਰ ਰੁਪਿੰਦਰ ਤੁਹਾਨੂੰ ਮੈਸੇਜ ਆਊਗਾ ਠੀਕ ਹੈ
6: ਓਕੇ ਥੈਂਕ ਯੂ ਓਕੇ ਜੀ
0: ਨੋ ਪ੍ਰੋਬਲਮ 6171 ਹੈਲੋ 6171 ਹਾਂਜੀ ਵੀਰੇ ਕੀ ਹਾਲ
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

పండితాఖిలస్తుతం పుండరీక భాస్వరం.

సమానం జరిగేది జయ జయ సుఖుడు జరగదు అమ్మిలం తారని సార్.

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਗਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: जी हाँ, तो एक बार फिर से आपका स्वागत है जल संसार में।

ਸਾਥੀਓ ਕੀ ਤੁਸੀਂ ਆਪਣੀ ਅਗਲੀ ਕਾਰ ਲੱਭ ਰਹੇ ਹੋ ਤਾਂ ਅੱਜ ਹੀ ਪਹੁੰਚੋ ਬੀਬੀਟੀ ਰੌਕਕਲਿਫ ਆਟੋ ਹੈਮਿਲਟਨ ਤੁਹਾਡਾ ਆਪਣਾ ਲੋਕਲ ਕਾਰ ਡੀਲਰਸ਼ਿਪ ਇੱਥੇ ਹੀ ਹੈਮਿਲਟਨ ਵਿੱਚ ਸਾਡੇ ਕੋਲ ਹਰ ਬਜਟ ਲਈ ਗੱਡੀਆਂ ਉਪਲਬਧ ਹਨ ਸਿਰਫ 5,000 ਤੋਂ ਲੈ ਕੇ $1,00,000 ਤੱਕ ਤੇ ਫਾਈਨਾਂਸ ਦੀ ਚਿੰਤਾ ਨਾ ਕਰੋ ਇੰਟਰਸਟ ਰੇਟ ਸਿਰਫ 5.59% ਤੋਂ ਸ਼ੁਰੂ ਅਤੇ ਹਰ ਤਰ੍ਹਾਂ ਦੇ ਕ੍ਰੈਡਿਟ ਵਾਲੇ ਕਸਟਮਰਸ ਲਈ ਫਾਈਨਾਂਸਿੰਗ ਆਪਸ਼ਨਸ ਅਵੇਲੇਬਲ ਹਨ ਤੇ ਤੁਸੀਂ ਹੈਮਿਲਟਨ ਵਿੱਚ ਲੋਕਲ ਰਹਿੰਦੇ ਹੋ ਤਾਂ ਸਾਡੇ ਕੋਲ ਆਓ ਸਾਡੀ ਲੋਕਲ ਟੀਮ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਈ ਸਭ ਤੋਂ ਵਧੀਆ ਪੋਸੀਬਲ ਰੇਟ ਅਤੇ ਡੀਲ ਲੱਭਣ ਲਈ ਪੂਰੀ ਕੋਸ਼ਿਸ਼ ਕਰੇਗੀ ਤੇ ਜੇ ਤੁਹਾਨੂੰ ਨਵੇਂ ਟਾਇਰ ਦੀ ਲੋੜ ਹੈ ਤਾਂ ਉਹ ਵੀ ਮਿਲਣਗੇ ਚਾਰ ਟਾਇਰ ਦਾ ਸੈੱਟ ਸਿਰਫ 299 ਤੋਂ ਸ਼ੁਰੂ ਹੁਣ ਸੁਣੋ AM530 ਲਿਸਨਰਸ ਲਈ ਖਾਸ ਆਫਰ ਜਦੋਂ ਤੁਸੀਂ ਬੀਬੀਟੀ ਰੌਕਕਲਿਫ ਆਟੋ ਹੈਮਿਲਟਨ ਆਓ ਸਾਨੂੰ ਸਿਰਫ ਇਹ ਦੱਸੋ ਮੈਂ AM530 ਤੇ ਮੀਰਾ ਸ਼ਰਮਾ ਤੋਂ ਤੁਹਾਡੇ ਬਾਰੇ ਸੁਣਿਆ ਹੈ ਅਤੇ ਤੁਹਾਨੂੰ ਮਿਲੇਗੀ ਤੁਹਾਡੀ ਵਹੀਕਲ ਪਰਚੇਸ ਤੇ $500 ਆਫ ਜੀ ਹਾਂ $500 ਦੀ ਸਿੱਧੀ ਬਚਤ $500 ਦੀ ਸਿੱਧੀ ਬਚਤ ਤਾਂ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਵਿਜ਼ਿਟ ਕਰੋ ਬੀਬੀਟੀ ਰੌਕਕਲਿਫ ਆਟੋ ਹੈਮਿਲਟਨ ਕਾਲ ਕਰੋ 365-384-3840 ਦੁਬਾਰਾ ਸੁਣੋ 365-384-3840 365-384-3840 ਬੀਬੀਟੀ ਰੌਕਕਲਿਫ ਆਟੋ ਹੈਮਿਲਟਨ ਲੋਕਲ ਸਰਵਿਸ ਗ੍ਰੇਟ ਸਿਲੈਕਸ਼ਨ ਗ੍ਰੇਟ ਡੀਲਸ

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: पंजाबी लहरां
1: प्रोग्राम समर्पित है रंगले पंजाब नूं,
0: पंजाबी बोली ते पंजाबी सभ्याचार नूं,
1: गुरु साहिबान पीरां फकीरां दी धरती नूं,
0: ठंडियां छावां जीआं मावां नूं,
1: चौड़ियां छातियां वाले गभरूआं नूं,
0: चरखा कतदियां ते पींगां झूटदियां मुटियारां नूं,
1: लोक गीतां भंगड़े अते गिद्धियां दीआं छणकारां नूं।
0: प्रोग्राम पंजाबी लहरां
1: हफ्ते दे सत्ते दिन प्राइम टाइम ते पंजाबी लहरां पंजाबीयत दी सेवा विच।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Punjabi Lehra ya chalo AM 530 nu duniya de kise vi kone de vich sunan de layi ajj hi download karo Punjabi Lehra di app PUNJABILEHRAN. ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਦੀਆਂ ਤਰੰਗਾਂ ਤੇ। 12 ਸਪਟੈਂਬਰ 2026 ਦਿਨ ਜੀ ਅੱਜ ਦਾ ਸ਼ਨੀਵਾਰ, ਬਹੁਤ ਹੀ ਪਿਆਰਾ ਦਿਨ, ਅਤੇ ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਪਿਆਰੀ ਬਹੁਤ ਨਿੱਘੀ ਜੀ ਗੁੱਡ ਮੋਰਨਿੰਗ ਆਖਦੀ ਹਾਂ। ਉਮੀਦ ਹੈ ਜੀ ਤੁਸੀਂ ਠੀਕ ਠਾਕ ਹੋ ਅਤੇ ਜੋ ਵੀਕਐਂਡ ਦੀ ਵੇਟ ਜੋ ਹੈ ਉਹ ਹਰ ਦਿਨ ਹੁੰਦੀ ਹੈ। ਸੋ ਅੱਜ ਆਗਾਜ਼ ਬਿਲਕੁਲ ਜੋ ਇਸ ਖਾਸ ਦਿਨ ਦਾ ਅਸੀਂ ਕਰ ਰਹੇ ਹਾਂ, ਸੋ ਸ਼ਨੀਵਾਰ ਦਾ ਦਿਨ ਸਭ ਨੂੰ ਬਹੁਤ ਬਹੁਤ ਜੀ ਮੁਬਾਰਕ ਹੋਵੇ ਅਤੇ ਬਹੁਤ ਹੀ ਪਿਆਰਾ ਮੌਸਮ, ਬਹੁਤ ਹੀ ਪਿਆਰਾ ਦਿਨ, ਬਹੁਤ ਹੀ ਪਵਿੱਤਰ ਦਿਨ। ਅਤੇ ਆਓ ਇਸ ਦੀ ਸ਼ੁਰੂਆਤ ਜੀ ਰੇਡੀਓ ਪ੍ਰੋਗਰਾਮ ਰਾਹੀਂ ਕਰੀਏ। ਅਤੇ ਸਭ ਤੋਂ ਪਹਿਲਾਂ ਜੀ ਆਓ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਪਾਠ।
7: ਸਤਿ

सब कार कमाह गुर प्रसादी हम

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-5800 ਤੇ ਕਾਲ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: hain? Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, eczema, psoriasis, experienced homeopaths dere ne effective ilaaj. Care you can trust, healing you can feel. Appointment de layi call karo 647-856-2516. Do locations, Mississauga and Brampton de vich available. 647-856-2516. SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
3: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
4: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
3: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
4: ਹੋ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ

0: 7233300
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਜੀ ਮੈਂ ਤੁਹਾਨੂੰ ਇਹ ਵੀ ਯਾਦ ਕਰਵਾ ਦਵਾਂ ਜੀ ਤੁਸੀਂ ਸਤੰਬਰ 18 ਤਰੀਕ ਦਿਨ ਸ਼ੁੱਕਰਵਾਰ ਜੋ ਯਾਦ ਰੱਖਣਾ ਜੀ ਹੰਸ ਰਾਜ ਹੰਸ ਜੀ ਜੋ ਟੋਰੋਂਟੋ ਆ ਰਹੇ ਨੇ ਤੇ ਆਪਣੀ ਗਾਇਕੀ ਦੇ ਨਾਲ ਤੇ ਫਿਰ ਗੀਤਾਂ ਦੇ ਨਾਲ ਇਹ ਸ਼ਾਮ ਤੁਹਾਡੇ ਨਾਲ ਬਿਤਾਉਣਗੇ ਸੋ ਸਪਟੈਂਬਰ 18 ਸ਼ੁੱਕਰਵਾਰ ਦਾ ਦਿਨ ਲਿਵਿੰਗ ਆਰਟ ਸੈਂਟਰ 4141 ਲਿਵਿੰਗ ਆਰਟ ਡਰਾਈਵ ਮਿਸੀ ਸਾਗਾ ਦੇ ਵਿੱਚ ਜੀ ਇਹ ਜੋ ਪਿਆਰੀ ਸ਼ਾਮ ਹੋਵੇਗੀ ਤੇ 7:30 ਤੋਂ ਜੀ ਸ਼ੁਰੂਆਤ ਹੋਣੀ ਹੈ ਸੋ ਤੁਸੀਂ ਟਿਕਟਸ ਅੱਜ ਹੀ ਬੁੱਕ ਕਰ ਲਓ ਤੇ ਸਿੰਘ ਹਰਜੀਤ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜਾਣਕਾਰੀ ਦੇ ਲਈ ਨੰਬਰ 647 448 1000 6474481000 ਜੀ ਇਹ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਟਿਕਟ ਮਾਸਟਰ ਤੇ ਟਿਕਟਸ ਤਾਂ ਤੁਸੀਂ ਬੁੱਕ ਕਰਵਾ ਹੀ ਲੈਣੀਆਂ ਸੋ ਜੀ ਨਾਲ ਹੀ ਮੈਂ ਇਹ ਵੀ ਜ਼ਰੂਰ ਦੱਸ ਦੇਵਾਂ ਜੀ ਤੁਸੀਂ ਮੂਵ ਹੋਣਾ ਹੈ ਤੁਸੀਂ ਆਪਣਾ ਘਰ ਸ਼ਿਫਟ ਕਰਨਾ ਤੇ ਫਿਰ ਸਭ ਤੋਂ ਬੜੀ ਗੱਲ ਤਾਂ ਇਹੀ ਹੁੰਦੀ ਹੈ ਕਿ ਸਮਾਨ ਜੋ ਹੈ ਉਹ ਟੁੱਟ ਨਾ ਜਾਵੇ ਕੋਈ ਨੁਕਸਾਨ ਨਾ ਹੋਵੇ ਤੇ ਸਾਰਾ ਸਮਾਨ ਜੋ ਹੈ ਫਿਰ ਅਸੀਂ ਨਾਲ ਲੈ ਕੇ ਜਾਈਏ ਸੋ ਐਚ ਕੇ ਮੂਵਰਸ ਨੂੰ ਇਸ ਲਈ ਤੁਸੀਂ ਸੰਪਰਕ ਜ਼ਰੂਰ ਕਰਨਾ ਹੈ ਨੰਬਰ 416-524-6604 ਜੀ 416-524-6704 ਇਹ ਨੰਬਰ ਹੈ ਤੁਸੀਂ ਨੋਟ ਕਰ ਲਓ ਡਾਇਲ ਤੁਸੀਂ ਕਰਨਾ ਤੇ ਤੁਸੀਂ ਪੰਜਾਬੀ ਲਹਿਰਾਂ ਰੇਡੀਓ ਦਾ ਹਵਾਲਾ ਇਹਨਾਂ ਨੂੰ ਜ਼ਰੂਰ ਦੇਣਾ ਤਾਂ ਜੋ ਕਿ ਤੁਹਾਨੂੰ ਅੱਛੇ ਡਿਸਕਾਊਂਟਸ ਵੀ ਮਿਲਣ ਤੇ ਜੀ ਕੰਮ ਆਪਣਾ ਇਹ ਪੂਰਾ ਪ੍ਰੋਫੈਸ਼ਨਲੀ ਕਰਦੇ ਨੇ ਤੁਹਾਨੂੰ ਕੋਈ ਫਿਕਰ ਦੀ ਜੋ ਲੈਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਸਮਾਨ ਤੁਹਾਡਾ ਪ੍ਰੋਪਰ ਪੈਕ ਕਰਕੇ ਇਹ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਲੈ ਕੇ ਜਾਣਗੇ ਦੂਰ ਦੁਰਾਡੇ ਤੱਕ ਮੂਵ ਹੋਣਾ ਤੇ ਗੱਡੀਆਂ ਕਾਰਾਂ ਵੈਨਾਂ ਵੀ ਤੁਸੀਂ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤੇ ਇਹ ਵੀ ਮੂਵਿੰਗ ਟਰੱਕਸ ਦੇ ਵਿੱਚ ਨਾਲ ਲੈ ਕੇ ਜਾਣਗੇ ਨੰਬਰ 416-524-6704 ਤੇ ਹਰਮਿੰਦਰ ਜੀ ਨੂੰ ਤੁਸੀਂ ਜ਼ਰੂਰ ਜੀ ਕਾਲ ਕਰ ਸਕਦੇ ਹੋ ਅਤੇ ਨਾਲ ਹੀ ਤੁਹਾਨੂੰ ਜੀ ਨੰਬਰ ਇਹ ਵੀ ਨੋਟ ਕਰਵਾ ਦਈਏ ਕਿ ਤੁਸੀਂ ਫੋਨ ਰਾਹੀਂ ਪੰਜਾਬੀ ਲਹਿਰਾਂ ਪ੍ਰੋਗਰਾਮ ਨੂੰ ਕੈਨੇਡਾ ਭਰ ਦੇ ਵਿੱਚ ਜੀ ਸੁਣ ਸਕਦੇ ਹੋ ਫੋਨ ਨੰਬਰ ਤੁਸੀਂ ਡਾਇਲ ਕਰਨਾ ਅਤੇ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਨੰਬਰ 416-477-2040 4164-77204 ਹੈ ਅਤੇ ਯੂ ਐੱਸ ਦੇ ਵਿੱਚ ਵੀ ਜੀ ਨੰਬਰ ਡਾਇਲ ਕੀਤਾ ਜਾ ਸਕਦਾ 641-7410-8600 ਜੀ ਇਹ ਨੰਬਰ ਜੋ ਹੈ ਇਹ ਤੁਸੀਂ ਯੂ ਐੱਸ ਦੇ ਵਿੱਚ ਡਾਇਲ ਕਰ ਸਕਦੇ ਹੋ ਅਤੇ ਨਾਲ ਹੀ ਜੀ ਪੰਜਾਬੀ ਲਹਿਰਾਂ ਦੀ ਜੋ ਐਪ ਹੈ ਇਹ ਤੁਸੀਂ ਆਪਣੇ ਫੋਨ ਦੇ ਵਿੱਚ ਜ਼ਰੂਰ ਪਾਓ ਤਾਂ ਜੋ ਕਿ ਪੰਜਾਬੀ ਲਹਿਰਾਂ ਅਤੇ ਫਿਰ ਸਾਰੇ ਹੀ ਪ੍ਰੋਗਰਾਮਸ ਜੋ AM 530 ਦੇ ਨੇ ਉਹ ਤੁਸੀਂ ਇਸ ਐਪ ਰਾਹੀਂ ਫਿਰ ਤੁਸੀਂ ਬੇਸ਼ੱਕ ਇੰਡੀਆ ਹੋ ਇਸ ਵੇਲੇ ਜਾਂ ਫਿਰ ਕਿਤੇ ਹੋਰ ਤੁਸੀਂ ਘੁੰਮਣ ਗਏ ਹੋ ਕਿਸੇ ਹੋਰ ਮੁਲਕ ਦੇ ਵਿੱਚ ਅਤੇ ਪ੍ਰੋਗਰਾਮ ਜੋ ਹੈ ਇਸ ਵੇਲੇ ਸੁਣਨਾ ਹੈ ਅਤੇ ਤੁਸੀਂ ਐਪ ਰਾਹੀਂ ਵੀ ਪ੍ਰੋਗਰਾਮ ਨੂੰ ਜ਼ਰੂਰ ਜੀ ਸੁਣ ਸਕਦੇ ਹੋ ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਹੌਲੀ ਹੌਲੀ ਜੋ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਜੋ ਚਾਨਣ ਹਰ ਪਾਸੇ ਹੋ ਰਿਹਾ ਅਤੇ ਮੈਂ ਸਮਝਦੀ ਹਾਂ ਇਸ ਤੋਂ ਪਿਆਰਾ ਜੋ ਸਮਾਂ ਹੈ ਉਹ ਪੂਰੇ ਦਿਨ ਦੇ ਵਿੱਚ ਨਹੀਂ ਹੁੰਦਾ ਹਾਲਾਂਕਿ ਚਲੋ ਹਰ ਜੋ ਪਹਿਰ ਹੈ ਉਸਦਾ ਇੱਕ ਆਪਣਾ ਮਹੱਤਵ ਹੈ ਪਰ ਇਹ ਵਾਲਾ ਜੋ ਜੋ ਸਮਾਂ ਹੈ ਜਦੋਂ ਹੌਲੀ ਹੌਲੀ ਜੋ ਚਾਨਣ ਹੋ ਰਿਹਾ ਹੁੰਦਾ ਅਤੇ ਪੂਰੇ ਦਿਨ ਦੀ ਜੋ ਇੱਕ ਗੱਲ ਹੈ ਉਹ ਫਿਰ ਇਸ ਪਲ ਤੋਂ ਸ਼ੁਰੂ ਹੁੰਦੀ ਹੈ ਸੋ ਇਹ ਨਜ਼ਾਰਾ ਜੀ ਬਿਲਕੁਲ ਵੇਖਣ ਵਾਲਾ ਹੀ ਹੁੰਦਾ ਅਤੇ ਜੀ ਇਸ ਦੇ ਨਾਲ ਬਿਲਕੁਲ ਅੱਜ ਮੌਸਮ ਵੀ ਜੋ ਕਾਫੀ ਚੰਗਾ ਹੈ ਸੋ ਇਹ ਤਾਂ ਫਿਰ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੀ ਹੈ ਅਤੇ ਉਮੀਦ ਕਰਦੇ ਹਾਂ ਕਿ ਹਾਲੇ ਇਹ ਦਿਨ ਜੋ ਨੇ ਸਪਟੈਂਬਰ ਦੇ ਵੀ ਮੌਸਮ ਪੱਖੋਂ ਖੂਬ ਚੰਗੇ ਹੀ ਰਹਿਣੇ ਨੇ ਸੋ ਕਈ ਵਾਰੀ ਹੁੰਦਾ ਪਿਛਲੇ ਕਈ ਸਾਲਾਂ ਦੇ ਵਿੱਚ ਕਿ ਇਸ ਵੇਲੇ ਤੱਕ ਜੋ ਹੈ ਮੌਸਮ ਦੇ ਵਿੱਚ ਤਬਦੀਲੀ ਖਾਸੀ ਆ ਜਾਂਦੀ ਹੈ ਪਰ ਅਗਲੇ ਹਫ਼ਤੇ ਦੇ ਜੇਕਰ ਮੈਂ ਟੈਂਪਰੇਚਰਸ ਬਾਰੇ ਥੋੜ੍ਹਾ ਜ਼ਿਕਰ ਕਰਾਂ ਸੋ ਜੀ ਮੀਂਹ ਤਾਂ ਹੈ ਮੀਂਹ ਦੇ ਸੰਕੇਤ ਤਾਂ ਬਣੇ ਹੋਏ ਨੇ ਅਤੇ ਸਪਟੈਂਬਰ ਹੈ ਅਤੇ ਫਿਰ ਮੀਂਹ ਤਾਂ ਪੈਣਾ ਹੀ ਹੈ ਪਰ ਉਸ ਦੇ ਨਾਲ ਜੋ ਟੈਂਪਰੇਚਰ ਹੈ ਉਹ 20 ਡਿਗਰੀ ਤੋਂ ਵੱਧ ਹੀ ਬਿਲਕੁਲ ਰਹੇਗਾ ਸੋ ਹਾਲੇ ਇਹ ਫਿਕਰ ਵਾਲੀ ਲੋੜ ਨਹੀਂ ਹੈ ਕਿ ਅੱਗੇ ਜਾ

0: ਇਹ ਠੰਡ ਹੋ ਜਾਣੀ ਹੈ ਤੇ ਫਿਰ ਬੱਚਿਆਂ ਨੇ ਵੀ ਹੁਣ ਸਕੂਲ ਜਾਣਾ ਹੈ ਤੇ ਫਿਰ ਹੁਣ ਜੈਕਟਸ ਦੀ ਹੀ ਲੋੜ ਪੈਣੀ ਹੈ। ਸੋ ਬੱਚੇ ਵੀ ਫਿਲਹਾਲ ਹਲੇ ਬਾਹਰ ਖੂਬ ਖੇਡ ਸਕਦੇ ਨੇ ਤੇ ਮੌਸਮ ਜੀ ਚੰਗੇ ਹੀ ਹੋਣਗੇ। ਸੋ ਜੀ ਇਸ ਦੇ ਨਾਲ ਹੀ ਥੋੜੀ ਗੱਲਬਾਤ ਜੋ ਹੈ ਉਹ ਆਟੋਮੇਕਰ ਸਟੈਲੈਂਟਸ ਦੀ ਵੀ ਕਰ ਲਈਏ, ਕਿਉਂਕਿ ਇਹਨਾਂ ਨੇ ਆਪਣੇ ਜੋ ਬ੍ਰੈਂਪਟਨ ਅਸੈਂਬਲੀ ਪਲਾਂਟ ਦੇ ਲਈ ਇਹ ਕਹਿੰਦੇ ਨੇ ਕਿ MOU ਜੋ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੁੰਦਾ ਹੈ ਉਹ ਵਹੀਕਲ ਮੇਕਰ ਰੋਸ਼ਲ ਦੇ ਨਾਲ ਇਹ ਕਰ ਲਿਆ ਤਾਂ ਜੋ ਕਿ ਖਾਲੀ ਪਿਆ ਜੋ ਬ੍ਰੈਂਪਟਨ ਦਾ ਇਹ ਅਸੈਂਬਲੀ ਪਲਾਂਟ ਹੈ ਇਸ ਦੀ ਜੋ ਸੇਲ ਦੀ ਜੋ ਗੱਲਬਾਤ ਹੈ ਉਹ ਅੱਗੇ ਤੁਰ ਸਕੇ। ਸੋ ਦੂਸਰੇ ਪਾਸੇ ਜੋ ਯੂਨੀਅਨ ਹੈ ਯੂਨੀਫੋਰ ਜੋ ਹੈ ਜੋ ਕੈਨੇਡੀਅਨ ਵਰਕਰਸ ਨੂੰ ਇਸ ਆਟੋਮੇਕਰ ਕੰਪਨੀ 'ਤੇ ਜੋ ਨੇ ਉਹਨਾਂ ਨੂੰ ਰੀਪ੍ਰਜੈਂਟ ਕਰਦੀ ਹੈ, ਸੋ ਉਹਨਾਂ ਨੇ ਵੀ ਇਸ ਗੱਲ ਦੀ ਇੰਡੀਕੇਸ਼ਨ ਦਿੱਤੀ ਕਿ ਫਿਲਹਾਲ ਜੋ ਨੇ ਕੰਟਰੈਕਟ ਦੀਆਂ ਗੱਲਾਂ ਬਾਤਾਂ ਜੋ ਨੇ ਉਹ ਹਾਲੇ ਨਹੀਂ ਸਿਰੇ ਚੜ੍ਹ ਰਹੀਆਂ ਅਤੇ ਉਹ ਵੀ ਪੌਜ਼ ਹੀ ਨੇ। ਸੋ ਤੁਹਾਨੂੰ ਯਾਦ ਹੋਵੇਗਾ ਕਿ 2023 ਦੇ ਵਿੱਚ 2000 ਵਰਕਰਸ ਤੋਂ ਵੱਧ ਵਰਕਰਸ ਜੋ ਨੇ ਇਸ ਬ੍ਰੈਂਪਟਨ ਦੇ ਪਲਾਂਟ ਦੇ ਵਿੱਚ ਜੋ ਨੇ ਉਹ ਲੇਅ ਆਫ ਕੀਤੇ ਗਏ ਸੀ ਜਦੋਂ ਆਪਰੇਸ਼ਨਸ ਜੋ ਨੇ ਇਸ ਪਲਾਂਟ ਦੇ ਜੋ ਬੰਦ ਹੋਏ ਸੀ। ਸੋ ਕਈ ਗੱਲਾਂ ਬਾਤਾਂ ਉਸ ਤੋਂ ਬਾਅਦ ਤੁਰੀਆਂ ਕਿ ਇਸ ਪਲਾਂਟ ਨੂੰ ਫਿਰ ਇਹ ਸੇਲ ਕਰ ਦੇਣਗੇ ਅਤੇ ਜੀ ਪ੍ਰੋਡਕਸ਼ਨ ਲਈ ਵੀ ਰੀਟੂਲ ਜੋ ਹੈ 2024 ਦੇ ਵਿੱਚ ਗੱਲਾਂ ਹੋਈਆਂ, ਪਰ ਫਿਰ ਇਹ ਪਲਾਨ ਵੀ ਕੰਪਨੀ ਨੇ 2025 ਦੇ ਵਿੱਚ ਪੌਜ਼ ਕਰ ਦਿੱਤਾ ਸੀ। ਅਤੇ ਜੀ ਹੁਣ ਇਹ ਗੱਲਾਂ ਬਾਤਾਂ ਹੁਣ ਉੱਠ ਰਹੀਆਂ ਨੇ ਕਿ ਫਿਰ ਇਹ ਅੱਗੇ ਰੋਸ਼ਲ ਨੂੰ ਇਹ ਸੇਲ ਕਰ ਰਹੇ ਨੇ, ਅਤੇ ਜਿੱਥੇ ਯੂਨੀਫੋਰ ਦਾ ਕਹਿਣਾ ਹੈ ਕਿ ਹਾਲਾਂਕਿ ਜੋ ਕਲੈਕਟਿਵ ਐਗਰੀਮੈਂਟ ਜੋ ਫਿਲਹਾਲ ਜੋ ਆਟੋਮੇਕਰ ਦਾ ਅਤੇ ਯੂਨੀਅਨ ਦਾ ਚੱਲ ਰਿਹਾ ਇਹ ਸਪਟੈਂਬਰ 20 ਨੂੰ ਜੋ ਹੈ ਇਹ ਬੰਦ ਹੋ ਜਾਣਾ, ਅਤੇ ਹੁਣ ਅੱਗੇ ਫਿਰ ਫਿਲਹਾਲ ਕੋਈ ਇਸ ਗੱਲ 'ਤੇ ਚਰਚਾ ਨਹੀਂ ਹੈ, ਇਸ ਗੱਲ 'ਤੇ ਹੁਣ ਚਰਚਾ ਫਿਲਹਾਲ ਪੌਜ਼ ਹੀ ਹੈ, ਬੰਦ ਹੀ ਹੈ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੇਖਣਾ ਹੋਵੇਗਾ ਕਿ ਵਾਕਈ ਇਹ ਜੋ ਪਲਾਂਟ ਜੋ ਹੈ ਫਿਰ ਅੱਗੇ ਵਿਕਦਾ, ਜਾਂ ਫਿਰ ਕੋਈ ਨਾ ਕੋਈ ਯੂਨੀਫੋਰ ਜੋ ਚਾਹੁੰਦੀ ਹੈ ਕਿ ਕੋਈ ਨਾ ਕੋਈ ਟੈਂਟੇਟਿਵ ਸੈਟਲਮੈਂਟ ਜੋ ਹੈ ਉਹ ਹੋਵੇ ਵਰਕਰਸ ਦੇ ਲਈ ਵੀ। ਸੋ ਇਸ ਗੱਲ ਦਾ ਹੁਣ ਅੰਦਾਜ਼ਾ ਤਾਂ ਫਿਰ ਅੱਗੇ ਹੀ ਲੱਗਣਾ, ਪਰ ਹਾਲਾਂਕਿ ਕੰਪਨੀ ਜੋ ਹੈ ਉਹ ਕੋਈ ਵੀ ਕਮੈਂਟ ਜੋ ਹੈ ਇਸ 'ਤੇ ਨਹੀਂ ਕਰ ਰਹੀ ਕਿ ਯੂਨੀਫੋਰ ਦੇ ਨਾਲ ਜੋ ਕਲੈਕਟਿਵ ਬਾਰਗੇਨਿੰਗ ਪ੍ਰੋਸੈਸ ਜੋ ਹੈ ਇਸ ਦਾ ਅੱਗੇ ਜੀ ਕੀ ਬਣਨਾ। ਸੋ ਜੀ ਏਅਰਪੋਰਟ 'ਤੇ ਜੇ ਤੁਸੀਂ ਇਸ ਹਫਤੇ ਸੀ ਇਹ ਸ਼ੁੱਕਰਵਾਰ ਖਾਸ ਤੌਰ 'ਤੇ, ਸੋ ਜੋ ਆਊਟੇਜ ਜੋ ਹੈ ਉਹ ਬਾਰਡਰ ਇੰਸਪੈਕਸ਼ਨ ਕਿਓਸਕ ਦੀ ਹੋਈ ਔਨਲਾਈਨ, ਅਤੇ ਫਿਰ ਲੰਬੀਆਂ ਲਾਈਨਾਂ ਜੋ ਨੇ ਉਹ ਫਿਰ ਲੱਗੀਆਂ ਅਤੇ ਕਸਟਮ 'ਤੇ ਲੰਮਾ ਵੇਟ ਟਾਈਮ ਜੋ ਹੈ ਉਹ ਟਰੈਵਲਰਸ ਨੂੰ ਜੋ ਸਹਿਣਾ ਪਿਆ। ਹਾਲਾਂਕਿ ਚਲੋ ਸ਼ੁਕਰ ਹੈ ਇਹ ਸ਼ੁੱਕਰਵਾਰ ਦੀ ਈਵਨਿੰਗ ਹੀ ਆਊਟੇਜ ਜੋ ਹੈ ਉਹ ਇਹਨਾਂ ਨੇ ਠੀਕ ਕਰ ਦਿੱਤੀ ਸੀ, ਅਤੇ ਜਿੱਥੇ ਫਿਰ ਚੈਕਿੰਗ ਤਾਂ ਬਿਲਕੁਲ ਹੋਣੀ ਹੀ ਸੀ ਉੱਥੇ ਲੰਮੀਆਂ ਲਾਈਨਾਂ ਕਾਰਨ। ਹਾਲਾਂਕਿ ਸਿਰਫ ਏਅਰਪੋਰਟ ਆਪਣਾ ਟੋਰੋਂਟੋ ਇੰਟਰਨੈਸ਼ਨਲ ਪੀਅਰਸਨ ਏਅਰਪੋਰਟ ਹੀ ਨਹੀਂ ਸਗੋਂ ਆਇਲੈਂਡ ਏਅਰਪੋਰਟ 'ਤੇ ਵੀ ਹੈਮਿਲਟਨ ਦੇ ਏਅਰਪੋਰਟ 'ਤੇ ਵੀ ਇਸੇ ਤਰ੍ਹਾਂ ਦੀ ਹੀ ਆਊਟੇਜ ਸੀ। ਸੋ ਕਹਿ ਲਓ ਘੱਟੋ ਘੱਟ 8 ਇੰਟਰਨੈਸ਼ਨਲ ਏਅਰਪੋਰਟਸ 'ਤੇ ਇਹ ਕਿਓਸਕ ਦੀ ਔਨਲਾਈਨ ਆਊਟੇਜ ਸੀ, ਜਿਸ ਕਾਰਨ ਫਿਰ ਜੋ ਅਰਾਈਵਲ ਸੀ ਉਹਨਾਂ ਨੂੰ ਫਿਰ ਮੈਨੁਅਲੀ ਪ੍ਰੋਸੈਸ ਕਰਨਾ ਪਿਆ ਅਤੇ ਫਿਰ ਲੰਬੇ ਵੇਟ ਟਾਈਮਸ ਜੋ ਨੇ ਉਹ ਇਸ ਦੇ ਵਿੱਚ ਲੱਗੇ ਜੀ। ਦੂਸਰੇ ਪਾਸੇ ਗੱਲ ਮੈਂ ਇਹ ਵੀ ਕਰਾਂ ਜਿੱਥੇ ਮੈਪ ਕੁਐਸਟ ਜੋ ਹੈ ਜੋ ਜਿੱਥੇ ਪੂਰੀਆਂ ਡਾਇਰੈਕਸ਼ਨਸ ਜੋ ਨੇ ਉਹ ਕਿਤੇ ਵੀ ਪਹੁੰਚਣਾ ਹੋਵੇ ਤਾਂ ਦਿਖਦੀਆਂ ਨੇ। ਸੋ ਮੈਪ ਕੁਐਸਟ ਇਨੀ ਦਿਨੀ ਕਾਫੀ ਕਲੀਅਰ ਕਰ ਰਹੀ ਹੈ ਕਿ ਲੇਕ ਓਨਟੈਰੀਓ ਨੂੰ ਅਸੀਂ ਲੇਕ ਓਨਟੈਰੀਓ ਹੀ ਮੰਨਣਾ ਹੈ, ਅਤੇ ਮੈਪ ਕੁਐਸਟ 'ਤੇ ਵੀ ਤੁਸੀਂ ਜੇਕਰ ਕਿਸੇ ਵੀ ਇਲਾਕੇ ਤੋਂ ਲੇਕ ਓਨਟੈਰੀਓ ਵੱਲ ਦਾ ਪਤਾ ਪੁੱਛੋਗੇ ਤਾਂ ਉਹ ਲੇਕ ਓਨਟੈਰੀਓ ਹੀ ਦਿਖਾਵੇਗਾ। ਸੋ ਉਹਨਾਂ ਨੇ ਇਹ ਸਿੱਧਾ ਨਿਸ਼ਾਨਾ ਜੋ ਹੈ ਜੋ US ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਨੇ ਕਿ ਮੈਂ ਰੀਨੇਮ ਕਰ ਦਿੱਤਾ ਲੇਕ ਓਨਟੈਰੀਓ ਨੂੰ ਲੇਕ ਅਮੈਰੀਕਾ, ਸੋ ਉਸ 'ਤੇ ਕੀਤਾ। ਸੋ 6 ਫੁੱਟ ਦੇ ਬਿਲਬੋਰਡਸ 6 ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਲਾਏ, ਜਿਸ ਦੇ ਵਿੱਚ ਸ਼ਿਕਾਗੋ, LA, ਨਿਊਯਾਰਕ, ਸੈਨ ਫਰਾਂਸਿਸਕੋ, ਵਾਸ਼ਿੰਗਟਨ ਅਤੇ ਫਿਰ ਟੋਰੋਂਟੋ ਦੇ ਵਿੱਚ ਵੀ ਲਾਏ ਗਏ, ਅਤੇ ਜਿੱਥੇ ਕੋਈ ਵੀ ਜਿੱਦਾਂ ਲੋਕੇਸ਼ਨ ਹੈ ਉਸ ਲੋਕੇਸ਼ਨ ਦੇ ਅਕੋਰਡਿੰਗ ਜੋ ਡਰਾਈਵਰ ਨੂੰ ਡਰਾਈਵਿੰਗ ਦੀਆਂ ਡਾਇਰੈਕਸ਼ਨਸ ਦਿੱਤੀਆਂ ਗਈਆਂ ਕਿ ਲੇਕ ਓਨਟੈਰੀਓ ਤੇ ਕਿਸ ਤਰ੍ਹਾਂ ਜੋ ਹੈ ਉਸ ਇੰਟਰਸੈਕਸ਼ਨ ਤੋਂ ਪਹੁੰਚਣਾ ਹੈ। ਸੋ ਖਾਸ ਤੌਰ ਤੇ ਇਹ ਜੋ ਸਾਈਨਸ ਨੇ ਇਹ 6 ਲੋਕੇਸ਼ਨਸ ਤੇ 6 ਸ਼ਹਿਰਾਂ ਦੇ ਵਿੱਚ ਲਾਏ ਗਏ ਤੇ ਟੋਰਾਂਟੋ ਦੇ ਵਿੱਚ ਵੀ ਜਾਰਵਿਸ ਸਟਰੀਟ ਤੇ ਇਹ ਜੋ ਸਾਈਨਸ ਜੋ ਨੇ ਉਹ ਪੋਸਟ ਕੀਤੇ ਗਏ। ਹਾਲਾਂਕਿ ਜੋ ਥੋੜੇ ਸਮੇਂ ਬਾਅਦ ਕਿਸੇ ਨੇ ਫਿਰ ਇਸ ਨੂੰ ਜੋ ਹੈ ਹਟਾ ਵੀ ਦਿੱਤਾ, ਪਰ ਮੈਪ ਕੁਐਸਟ ਜੋ ਕੰਪਨੀ ਹੈ, ਜੋ ਹਾਲਾਂਕਿ ਕੈਲੀਫੋਰਨੀਆ ਬੇਸਡ ਜੋ ਮੈਪ ਕੰਪਨੀ ਹੈ, ਉਹ ਆਪਣਾ ਪੂਰਾ ਜ਼ੋਰ ਲਾ ਰਹੀ ਹੈ ਕਿ ਲੇਕ ਓਨਟੈਰੀਓ ਨੂੰ ਅਸੀਂ ਲੇਕ ਓਨਟੈਰੀਓ ਹੀ ਮੰਨਣਾ। ਅਤੇ ਉਹਨਾਂ ਨੇ ਇੱਕ ਸਕਰੀਨਸ਼ੋਟ ਜੋ ਹੈ ਮੈਪ ਦਾ ਇੱਕ ਸ਼ੇਅਰ ਵੀ ਕੀਤਾ ਓਰਿਜਿਨਲ ਮੈਪ ਦੇ ਨਾਲ, ਅਤੇ ਫਿਰ ਇਹ ਵੱਖੋ ਵੱਖਰੇ ਸ਼ਹਿਰਾਂ 'ਤੇ ਇਹਨਾਂ ਨੇ ਪੋਸਟ ਵੀ ਕੀਤਾ। ਸੋ ਸਿਰਫ ਇੰਨਾ ਹੀ ਨਹੀਂ, ਸੋ ਇਸ ਮੈਪਿੰਗ ਕੰਪਨੀ ਨੇ ਆਪਣਾ ਮਰਚੈਂਟਾਈਜ਼ ਕਲੈਕਸ਼ਨ ਵੀ ਬਣਾਇਆ ਜਿਸ ਦੇ ਵਿੱਚ ਸਵੈਟਰ, ਟੀ ਸ਼ਰਟ ਅਤੇ ਬੈਗਸ ਵੀ, ਜਿਸ ਦੇ ਵਿੱਚ ਵੀ ਇਹੀ ਡਿਸਪਲੇ ਲੱਗਿਆ ਕਿ ਅਸੀਂ ਲੇਕ ਓਨਟੈਰੀਓ ਦਾ ਨਾਂ ਜੋ ਹੈ ਉਹ ਚੇਂਜ ਨਹੀਂ ਕਰ ਰਹੇ। ਸੋ ਇਹ ਸਾਰੇ ਰੂਟਸ ਜੋ ਨੇ ਉਹਨਾਂ ਨੇ ਆਪਣੇ ਮੈਪਿੰਗ ਜੋ ਸਾਈਟ 'ਤੇ ਜੋ ਐਪ 'ਤੇ ਜੋ ਪਾਏ ਨੇ, ਉੱਥੇ ਜੋ ਨਾਂ ਜੋ ਹੈ ਉਹ ਫਿਰ ਲੇਕ ਦਾ ਉਹ ਲੇਕ ਓਨਟੈਰੀਓ ਹੀ ਰੱਖਿਆ। ਸੋ ਇਹਨਾਂ ਦਾ ਕਹਿਣਾ ਕਿ ਅਸੀਂ ਇਸ ਗੱਲ 'ਤੇ ਬਿਲਕੁਲ ਜੀ ਟਿਕੇ ਵੀ ਰਹਾਂਗੇ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਵਿੱਚ ਤੁਸੀਂ ਇਸ ਸਮੇਂ ਇਸ ਸਫ਼ਰ ਦੇ ਵਿੱਚ ਜੁੜੇ ਹੋਏ ਹੋ, ਅਤੇ ਮੈਂ ਤੁਹਾਨੂੰ ਜ਼ਰੂਰ ਜੀ ਨੋਟ ਕਰਵਾ ਦੇਵਾਂ ਹਰਮਨ ਬੱਤਾ ਜੀ ਦਾ ਸੰਦੇਸ਼, ਜਿੱਥੇ ਮੋਰਗੇਜ ਦੀ ਗੱਲ ਹੋਵੇ, ਤੁਹਾਡੀ ਮੋਰਗੇਜ ਦੀ ਰਿਨਿਊਅਲ ਆ ਗਈ ਹੈ ਜਾਂ ਫਿਰ ਤੁਸੀਂ ਘਰ ਨਵਾਂ ਹੁਣ ਆਪਣਾ ਪਸੰਦ ਕਰ ਲਿਆ ਅਤੇ ਫਿਰ ਤੁਸੀਂ ਚਾਹੁੰਦੇ ਹੋ ਕਿ ਮੋਰਗੇਜ ਦਾ ਕੰਮ ਜੋ ਹੈ ਬਿਨਾਂ ਮੁਸ਼ਕਿਲ ਤੋਂ ਸੰਪੂਰਨ ਹੋਵੇ, ਅਤੇ ਤੁਸੀਂ ਜੀ ਹਰਮਨ ਬੱਤਾ ਜੀ ਦੀ ਸਲਾਹ ਲਓ, ਕੰਮ ਇਹਨਾਂ ਤੋਂ ਲਓ, ਕੰਮ ਇਹਨਾਂ ਤੋਂ ਕਰਵਾਓ, ਅਤੇ ਜਿੱਥੇ ਮਲਟੀਪਲ ਲੈਂਡਰਸ ਦੇ ਨਾਲ ਇਹਨਾਂ ਦਾ ਕੰਮ ਹੈ। ਨੰਬਰ 647-9000-6487-9000 ਜੀ ਹਰਮਨ ਬੱਤਾ ਜੀ ਦੇ ਲਈ ਤੁਸੀਂ ਨੋਟ ਜ਼ਰੂਰ ਜੀ ਰੱਖੋ ਅਤੇ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋ। ਸੋ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਜੀ ਬਣੇ ਹੋਏ ਹੋ, ਅਤੇ ਅੱਜ ਦੇ ਇਸ ਪਵਿੱਤਰ ਦਿਹਾੜੇ 'ਤੇ ਜੀ ਪਿਆਰਾ ਇਹ ਗੀਤ ਜੋ ਮੇਰਾ ਖਾਸ ਪਸੰਦ ਆ ਹੈ। ਸੋ ਇਸ ਤੋਂ ਬਾਅਦ ਵਾਪਸ ਆਉਂਦੇ ਹਾਂ, ਤੁਸੀਂ ਪ੍ਰੋਗਰਾਮ ਦੇ ਨਾਲ ਬਿਲਕੁਲ ਬਣੇ ਰਹਿਣਾ।
1: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ।

0: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट यहाँ पहुँचो 10970 ब्रैमली रोड वेज एंड नॉन वेज बिरयानी बाय वन गेट वन फ्री चना पटूरा बाय वन गेट वन फ्री फिश पकौड़ा बाय वन गेट वन फ्री तंदूरी चिकन लेग बाय वन गेट वन फ्री मैंगो लस्सी सॉल्ट लस्सी मिठी लस्सी बाय वन गेट वन फ्री हर रोज फ्रेश साग ते मक्की दी रोटी टिफिन सर्विस पिकअप अते डिलीवरी दे लई वी अवेलेबल है दोनों लोकेशंस ते फ्रेश सब्जियां फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच अमृतसरी कुलचा विद चना 799 ते पनीर एंड मिक्स परौंठा 399 सब्जी मार्केट ओपन 24/7 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
1: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਲੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
3: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
2: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
3: ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰ

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਮੈਂ ਤੁਹਾਨੂੰ ਖਾਸ ਜੀ ਇਹ ਨੋਟ ਜ਼ਰੂਰ ਕਰਵਾ ਦੇਵਾਂ ਜੀ, ਤੁਸੀਂ ਜੇਕਰ ਆਪਣਾ ਘਰ ਰੈਨੋਵੇਟ ਕਰਨਾ ਅਤੇ ਤੁਸੀਂ ਚਾਹੁੰਦੇ ਹੋ ਕਿ ਫਿਰ ਚੰਗੇ ਜੋ ਮਟੀਰੀਅਲ ਨੇ ਉਹ ਖਰੀਦੇ ਜਾਣ, ਕੰਸਟਰਕਸ਼ਨ ਦਾ ਸਾਰਾ ਸਮਾਨ ਜੋ ਹੈ ਉਹ ਅੱਛਾ ਹੋਵੇ ਅਤੇ ਨਾਲ ਹੀ ਕੀਮਤਾਂ ਵੀ ਜੋ ਨੇ ਉਹ ਪ੍ਰਾਈਜ਼ ਵੀ ਨੇ ਉਹ ਤੁਹਾਡੇ ਬਜਟ ਦੇ ਵਿੱਚ ਫਿੱਟ ਹੋਣ, ਅਤੇ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਬਿਲਕੁਲ ਪਹੁੰਚਣਾ ਹੈ। ਇਹਨਾਂ ਦਾ ਪਤਾ ਨੋਟ ਕਰ ਲਓ, 8005 ਡਿਕਸੀ ਰੋਡ 'ਤੇ ਇਹ ਨੇ ਬਰੈਂਪਟਨ ਦੇ ਵਿੱਚ। ਸੋ ਡਿਜ਼ਾਈਨਰ ਲਗਜ਼ਰੀਅਸ ਸ਼ੋਰੂਮ ਹੈ ਅਤੇ ਹਰ ਪ੍ਰਾਈਜ਼ ਜੋ ਹੈ ਉਹ ਜੀ ਬਜਟ ਦੇ ਵਿੱਚ ਹਰ ਪ੍ਰਾਈਸ ਨੂੰ ਇਹ ਬੀਟ ਕਰਨਗੇ। ਸੋ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਸਾਰੇ ਜੋ ਪ੍ਰੋਡਕਟਸ ਨੇ ਇਹਨਾਂ ਬਾਰੇ ਜਾਣਕਾਰੀ, ਪ੍ਰੋਡਕਟਸ ਦੇ ਜੋ ਪ੍ਰਾਈਜ਼ ਨੇ ਉਹਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ, ਅਤੇ www.bestvaluebuildingsupplies.ca 'ਤੇ ਤੁਸੀਂ ਜੀ ਜਾਣਾ ਹੈ। ਅਤੇ ਪਲੰਬਿੰਗ ਦੀਆਂ ਸਪਲਾਈਜ਼ ਦੀ ਗੱਲ ਹੋਵੇ, ਵਾਸ਼ਰੂਮ ਲਈ ਜੋ ਸਾਰਾ ਸਮਾਨ ਹੈ, ਟੂਲਸ ਹਾਰਡਵੇਅਰ ਨੇ, ਡੋਰ ਟ੍ਰਿਮ ਮੋਲਡਿੰਗਸ ਨੇ, ਫਲੋਰਿੰਗ ਦਾ ਸਮਾਨ ਹੈ, ਟਾਈਲਾਂ ਨੇ, ਇਲੈਕਟ੍ਰੀਕਲ ਸਪਲਾਈਜ਼ ਜੋ ਨੇ। ਸੋ ਤੁਸੀਂ ਸਾਰਾ ਹੀ ਮਟੀਰੀਅਲ ਜੋ ਹੈ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਪਾਸੋਂ ਜੀ ਚੰਗੀਆਂ ਕੀਮਤਾਂ 'ਤੇ, ਬਜਟ ਵਾਲੀਆਂ ਕੀਮਤਾਂ 'ਤੇ ਤਾਂ ਤੁਸੀਂ ਬਿਲਕੁਲ ਲੈ ਸਕਦੇ ਹੋ। ਸੋ ਸਟੀਲ ਅਤੇ ਡਿਕਸੀ ਦੇ ਕੋਰਨਰ 'ਤੇ ਜੀ 8005 ਡਿਕਸੀ ਰੋਡ ਜੀ ਪਤਾ ਤੁਸੀਂ ਇਹ ਜ਼ਰੂਰ ਨੋਟ ਕਰ ਲਓ। ਅਤੇ ਨੰਬਰ ਜੇਕਰ ਤੁਸੀਂ ਕਾਲ ਲਈ ਲੈਣਾ ਹੈ ਤਾਂ ਨੰਬਰ 647-965-0585 ਇਹ ਨੰਬਰ ਵੀ ਤੁਸੀਂ ਨੋਟ ਰੱਖਣਾ ਜੀ। ਅਤੇ ਜੀ ਨਾਲ ਹੀ ਮੈਂ ਗਲੋਬਲ ਕੰਫਰਟ ਏਅਰ ਵਾਲਿਆਂ ਦਾ ਤੁਹਾਨੂੰ ਨੰਬਰ ਜ਼ਰੂਰ ਦੇ ਦੇਵਾਂ, ਕਿਉਂਕਿ ਜੇਕਰ ਏ ਸੀ ਫਰਨੈਂਸ ਖਰਾਬ ਹੋ ਗਿਆ ਅਤੇ ਰਿਪੇਅਰ ਕਰਵਾਉਣਾ ਜਾਂ ਫਿਰ ਤੁਸੀਂ ਨਵਾਂ ਲਗਵਾਉਣਾ ਅਤੇ ਤੁਸੀਂ ਅੱਜ ਹੀ ਸੰਪਰਕ ਇਹਨਾਂ ਨੂੰ ਜ਼ਰੂਰ ਕਰ ਸਕਦੇ ਹੋ। ਨੰਬਰ ਤੇਜਪਾਲ ਜੀ ਦਾ ਹੈ ਗਲੋਬਲ ਕੰਫਰਟ ਏਅਰ ਤੋਂ 905-790-9080 905-790-9080 ਹੈ ਗਲੋਬਲ ਕੰਫਰਟ ਏਅਰ 'ਤੇ ਤੁਸੀਂ ਜੀ ਸੰਪਰਕ ਇਹਨਾਂ ਨੂੰ ਜ਼ਰੂਰ ਕਰ ਸਕਦੇ ਹੋ। ਅਤੇ ਨਾਲ ਹੀ ਜੋ $1800 ਦੀ ਰਿਬੇਟ ਹੈ ਜੀ ਨਵੇਂ ਫਰਨੈਂਸ ਏ ਸੀ 'ਤੇ, ਇਸ ਬਾਰੇ ਵੀ ਤੁਸੀਂ ਇਹਨਾਂ ਪਾਸੋਂ ਡੀਟੇਲ ਦੇ ਵਿੱਚ ਜਾਣਕਾਰੀ ਜੋ ਹੈ ਉਹ ਜ਼ਰੂਰ ਲੈ ਸਕਦੇ ਹੋ ਜੀ। ਸੋ ਜੀ ਜੇਕਰ ਤੁਸੀਂ ਵੀ ਆਪਣੇ ਪਰੂਫ ਆਫ ਸਿਟੀਜ਼ਨਸ਼ਿਪ ਐਪਲੀਕੇਸ਼ਨ ਦਾ ਜੋ ਡਿਸੀਜਨ ਜੋ ਹੈ ਇਸ ਦੀ ਵੇਟ ਕਰ ਰਹੇ ਹੋ ਅਤੇ ਤੁਸੀਂ ਸਮਝਦੇ ਹੋ ਅਤੇ ਬਿਲਕੁਲ ਕਿ ਜੋ ਕਿ ਲੰਬੇ ਵੇਟ ਟਾਈਮਸ ਨੇ, ਅਤੇ ਹੁਣ ਇਹ ਜੋ ਵੇਟ ਟਾਈਮ ਜੋ ਨੇ ਇਹ 33 ਮਹੀਨਿਆਂ ਤੋਂ ਵੀ ਵੱਧ ਹੋ ਗਏ ਨੇ, ਅਤੇ ਇਸ ਕਤਾਰ ਦੇ ਵਿੱਚ 1 ਲੱਖ ਤੋਂ ਵੱਧ ਲੋਕ ਜੋ ਨੇ ਉਹ ਡਿਸੀਜਨ ਦੀ ਵੇਟ ਦੇ ਵਿੱਚ ਲੱਗੇ ਹੋਏ ਨੇ। ਸੋ 1,36,000 ਜੋ ਐਪਲੀਕੇਸ਼ਨਸ ਅਤੇ ਐਸਟੀਮੇਟਿਡ ਵੇਟ ਟਾਈਮ ਜੋ 33 ਮਹੀਨਿਆਂ ਤੋਂ ਵੀ ਵੱਧ ਹੈ, ਜੋ ਅਗਸਤ ਤੋਂ ਇਹ ਵੇਟ ਟਾਈਮ 8 ਮਹੀਨਿਆਂ ਦਾ ਹੋਰ ਵੱਧ ਗਿਆ। ਸੋ ਪਹਿਲਾਂ 25 ਮਹੀਨੇ ਕਹਿੰਦੇ ਸੀ ਅਗਸਤ ਤੋਂ, ਹੁਣ ਕਹਿੰਦੇ ਕਿ ਐਪਲੀਕੇਸ਼ਨ ਜੋ ਨੇ ਉਹ ਹਰ ਦਿਨ ਜੋ ਵਧੀਆਂ ਜਾ ਰਹੀਆਂ ਨੇ, ਸਟਾਫ ਇੰਨਾ ਕੰਮ ਕਰਨ ਨੂੰ ਹੈ ਨਹੀਂ, ਅਤੇ ਫਿਰ ਵੇਟਿੰਗ ਟਾਈਮ ਜੋ ਨੇ ਉਹ ਵਧਿਆ। ਅਤੇ ਬਿੱਲ C3 ਜਦੋਂ ਤੋਂ ਜੀ ਆਇਆ, ਸੋ ਉਦੋਂ ਤੋਂ ਜੋ ਇਹ ਲੋਕ ਜੋ ਨੇ ਫਿਰ ਸਿਟੀਜ਼ਨਸ਼ਿਪ ਦੇ ਲਈ, ਜੋ ਪਰੂਫ ਆਫ ਸਿਟੀਜ਼ਨਸ਼ਿਪ ਦੇ ਲਈ ਉਹ ਜਿੱਥੇ ਜ਼ਿਆਦਾ ਐਪਲੀਕੇਸ਼ਨਸ ਆ ਰਹੀਆਂ ਨੇ ਉੱਥੇ ਫਿਰ ਹੁਣ ਵੇਟ ਟਾਈਮ ਜੋ ਹੈ ਉਹ ਵੀ ਵਧਿਆ। ਸੋ December 2025 ਦੇ ਵਿੱਚ ਇਹ ਜੋ ਬਿੱਲ C3 ਜੋ ਹੈ ਉਹ ਲਾਗੂ ਹੋਇਆ ਸੀ, ਅਤੇ ਸਿਟੀਜ਼ਨਸ਼ਿਪ ਐਕਟ ਨੂੰ ਇਹਨਾਂ ਨੇ ਫਿਰ ਥੋੜ੍ਹਾ ਚੇਂਜ ਕੀਤਾ ਸੀ ਕਿ ਜੋ ਕੈਨੇਡੀਅਨਸ ਜੋ ਨੇ ਜੋ ਮੁਲਕ ਤੋਂ ਬਾਹਰ ਹੋਏ ਨੇ ਅਤੇ ਜਿਨ੍ਹਾਂ ਦਾ ਬਰਥ ਜੋ ਹੈ ਮੁਲਕ ਤੋਂ ਬਾਹਰ ਹੋਇਆ, ਇਹ ਵੀ ਆਪਣੀ ਸਿਟੀਜ਼ਨਸ਼ਿਪ ਜੋ ਹੈ ਉਹ ਆਪਣੇ ਬੱਚਿਆਂ ਨੂੰ ਪਾਸ ਕਰ ਸਕਦੇ ਨੇ ਜੋ ਮੁਲਕ ਤੋਂ ਬਾਅਦ ਬਾਹਰ ਜੋ ਹੈ ਜਿਨ੍ਹਾਂ ਦਾ ਜੋ ਜਨਮ ਹੋਇਆ। ਸੋ ਇਹ ਐਕਸਪੈਂਸ਼ਨ ਹੋਣ ਕਾਰਨ ਫਿਰ ਐਪਲੀਕੇਸ਼ਨਸ ਜਿੱਥੇ ਵਧੀਆਂ, ਅਤੇ ਡੇਟਾ ਜੋ ਹੈ ਉਹ ਅਗਸਤ ਦਾ ਦੱਸਦਾ ਕਿ ਜੋ ਇੱਕ ਹਿੱਸਾ ਜੋ ਹੈ ਇਹਨਾਂ ਐਪਲੀਕੇਸ਼ਨਸ ਦਾ ਹੈ, ਜੋ ਕਹਿ ਸਕਦੇ ਹਾਂ ਕਿ 51% ਜੋ ਅਪਰੂਵਡ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਦੀ ਜੇਕਰ ਗੱਲ ਕਰੀਏ 31 ਤੋਂ ਇਹ ਡੇਟਾ ਹੈ ਕਿ
ਨਵਾਂ ਜੋ ਐਲੀਜੀਬਿਲਿਟੀ ਕ੍ਰਾਈਟੀਰੀਆ ਹੈ ਉਸ ਦੇ ਵਿੱਚ US ਤੋਂ ਜੋ ਨੇ ਉਹ ਲੋਕੀ ਜੋ ਨੇ US ਦੇ ਵਿੱਚ ਜਿਨ੍ਹਾਂ ਦਾ ਬਰਥ ਹੋਇਆ ਉਹ ਇਸ ਐਪਲੀਕੇਸ਼ਨਸ ਦੇ ਵਿੱਚ ਜ਼ਿਆਦਾ ਦਰਜ ਹੋਏ ਨੇ ਅਤੇ 51% ਜੋ ਐਪਲੀਕੇਸ਼ਨਸ ਜੋ ਨੇ ਅਜਿਹੇ ਲੋਕਾਂ ਦੀ ਹੀ ਹੈ ਸੋ ਉਮੀਦ ਹੈ ਕਿ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਨੇ ਇਹ ਆਪਣਾ ਸਟਾਫ ਵੀ ਵਧਾਉਣ ਹਾਲਾਂਕਿ ਇਹਨਾਂ ਨੇ ਕਿਹਾ ਕਿ ਜੋ ਬਿੱਲ C3 ਜੋ ਹੈ ਉਹ ਇਸ ਸਰਜ ਦਾ ਇਸ ਜੋ ਭਾਰੀ ਜੋ ਐਪਲੀਕੇਸ਼ਨਸ ਦੇ ਵਿੱਚ ਜੋ ਵਾਧਾ ਹੋਇਆ ਇਸ ਦਾ ਕਾਰਨ ਜ਼ਰੂਰ ਹੈ ਕਿ ਯੂਨਿਟ ਜੋ ਪਰੂਫ ਆਫ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਨੂੰ ਹੈਂਡਲ ਕਰਦਾ ਕਿ ਹੁਣ ਇਸ ਨੂੰ ਇਹ ਜ਼ਰੂਰ ਵਧਾ ਰਹੇ ਨੇ ਪਰ ਹੁਣ ਤਾਂ ਸਾਲ ਦਾ ਜੋ ਸਮਾਂ ਜੋ ਹੈ ਇਹ ਵੀ ਬੀਤ ਗਿਆ ਅਤੇ 1 ਸਾਲ ਦੇ ਵਿੱਚ ਜੋ ਹੈ ਲੱਖਾਂ ਹੀ ਐਪਲੀਕੇਸ਼ਨਸ ਜੋ ਨੇ ਉਹ ਇਕੱਠੀਆਂ ਵੀ ਹੋ ਗਈਆਂ ਨੇ ਸੋ ਇਹ ਜੇਕਰ ਥੋੜ੍ਹਾ ਪਹਿਲਾਂ ਇਹਨਾਂ ਨੇ ਇਸ ਗੱਲ ਬਾਰੇ ਸੋਚਿਆ ਹੁੰਦਾ ਤਾਂ ਇੰਨਾ ਬੈਕਲੌਗ ਜੋ ਹੈ ਜੋ ਫਿਰ ਹੁਣ ਇਮੀਗ੍ਰੇਸ਼ਨ ਲਈ ਇਹ ਜੀ ਫੇਸ ਕਰ ਰਹੇ ਨੇ ਅਤੇ ਫਿਰ ਇਹ ਡਿਪਾਰਟਮੈਂਟ ਫੇਸ ਨਾ ਕਰਦਾ ਚਲੋ ਦੇਰ ਆਏ ਦਰੁਸਤ ਆਏ ਅਤੇ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਨੇ ਇਹਨਾਂ ਐਪਲੀਕੇਸ਼ਨਸ ਨੂੰ ਵੀ ਸਮਾਂ ਜੋ ਹੈ ਫਿਰ ਘੱਟ ਲੱਗੇਗਾ ਬਾਕੀ ਜੀ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਜੀ ਇਸ ਦੇ ਨਾਲ ਹੀ ਜਾਣਕਾਰੀ ਤੁਹਾਡੇ ਤੱਕ ਅਸੀਂ ਇਹ ਵੀ ਪਹੁੰਚਾ ਦਈਏ ਜੀ ਤੁਸੀਂ ਨੋਟ ਰੱਖਣਾ ਹੈ ਕਿ ਜੀ ਤੁਸੀਂ ਇੱਕ ਅੱਛੀ ਟਰੱਕ ਇੰਸ਼ੋਰੈਂਸ ਲੱਭ ਰਹੇ ਹੋ ਤੁਸੀਂ ਚਾਹੁੰਦੇ ਹੋ ਕਿ ਜੋ ਅੱਛੀ ਅਫੋਰਡੇਬਲ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਸਾਨੂੰ ਮਿਲੇ ਅਤੇ ਕੋਈ ਮੁਸ਼ਕਿਲ ਜੋ ਹੈ ਡਰਾਈਵਰਸ ਨੂੰ ਪੋਲਿਸੀ ਦੇ ਵਿੱਚ ਐਡ ਕਰਨ ਦੇ ਵਿੱਚ ਨਾ ਆਵੇ ਤਾਂ ਜੀ ਮੈਂਡੀ ਗਿੱਲ ਜੀ ਦਾ ਨੰਬਰ ਤੁਸੀਂ ਏਬਲ ਇੰਸ਼ੋਰੈਂਸ ਤੋਂ ਜ਼ਰੂਰ ਜੀ ਨੋਟ ਕਰ ਲਓ ਜਿੱਥੇ ਟਰੱਕ ਇੰਸ਼ੋਰੈਂਸ ਕਾਰ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਇਹਨਾਂ ਦਾ ਕੰਮ ਹੈ ਅਤੇ ਸਿਰਫ ਮਤਲਬ ਟਰੱਕ ਇੰਸ਼ੋਰੈਂਸ ਹੀ ਨਹੀਂ ਤੁਸੀਂ ਆਪਣੀ ਕਾਰ ਦੀ ਇੰਸ਼ੋਰੈਂਸ ਵੀ ਇਹਨਾਂ ਪਾਸੋਂ ਕਰਵਾ ਸਕਦੇ ਹੋ ਅਤੇ ਨਾਲ ਹੀ ਫਿਰ ਘਰ ਦੇ ਬਿਜ਼ਨਸ ਦੀ ਵੀ ਸੋ ਮੈਂਡੀ ਗਿੱਲ ਜੀ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ ਨੰਬਰ 647-929-9509 ਜੀ ਇਹ ਨੰਬਰ ਹੈ ਅਤੇ ਨੰਬਰ 647-883-1899 647-883-1899 ਜੀ ਇਹ ਨੰਬਰ ਵੀ ਨੋਟ ਜ਼ਰੂਰ ਜੀ ਕੀਤਾ ਜਾ ਸਕਦਾ ਅਤੇ ਜੀ ਬ੍ਰੈਂਪਟਨ ਦੀ ਜੋ ਇਹ ਇੱਕ ਘਟਨਾ ਜੋ ਇਹਨੇ ਦਿਨੀ ਜੋ ਖਬਰਾਂ ਦੇ ਵਿੱਚ ਹੈ ਸੋ ਐਤਵਾਰ ਦੀ ਇਹ ਘਟਨਾ ਪਿਛਲੇ ਐਤਵਾਰ ਦੀ ਘਟਨਾ ਹੈ ਜਿੱਥੇ ਇੱਕ 27 ਸਾਲਾ ਜੋ ਇਹ ਵਿਅਕਤੀ ਹੈ ਇਸ ਨੂੰ ਚਾਰਜ ਕੀਤਾ ਗਿਆ ਬਹੁਤ ਸਾਰੇ ਚਾਰਜਸ ਇਸ 'ਤੇ ਲੱਗੇ ਨੇ ਜਿੱਥੇ ਇੱਕ ਵਿਅਕਤੀ ਨੂੰ ਇਸ ਨੇ ਸਟੈਬ ਕੀਤਾ ਚਾਕੂ ਦੇ ਨਾਲ ਵਾਰ ਕੀਤਾ ਅਤੇ ਕਾਰ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਘਰ ਵਿੱਚ ਵੜ ਕੇ ਜੋ ਘਰਦਿਆਂ ਨੂੰ ਧਮਕਾ ਕੇ ਕਾਰ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੋ ਇਹ ਕਲੋਕਵਰਕ ਡਰਾਈਵ ਅਤੇ ਕ੍ਰੈਡਿਟ ਵਿਊ ਰੋਡ ਦੀ ਇਹ ਘਟਨਾ ਅਤੇ ਇਹ ਜੋ ਮੇਲ ਸਸਪੈਕਟ ਸੀ ਇਹ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਗੱਡੀ ਦਾ ਮਾਲਕ ਜੋ ਹੈ ਉਹ ਕਾਰ ਦੇ ਵਿੱਚ ਹੀ ਸੀ ਅਤੇ ਫਿਰ ਇਸਨੇ ਉਸਨੂੰ ਚਾਕੂ ਦੇ ਨਾਲ ਮਾਰਿਆ ਵਾਰ ਕੀਤਾ ਅਤੇ ਜੋ ਵਿਕਟਮ ਹੈ ਫਿਰ ਜੋ ਗੱਡੀ ਦਾ ਮਾਲਕ ਸੀ ਉਸਨੂੰ ਨੋਨ ਲਾਈਫ ਥਰੈਟਨਿੰਗ ਇੰਜਰੀਜ਼ ਦੇ ਨਾਲ ਹੋਸਪਿਟਲ ਵੀ ਲਿਜਾਇਆ ਗਿਆ ਉੱਥੋਂ ਇਹ ਭੱਜ ਗਿਆ ਸੋ ਮਾਰ ਕੇ ਉੱਥੋਂ ਭੱਜ ਗਿਆ ਅਤੇ ਫਿਰ ਹਲੇ ਵੀ ਇਸ ਨੂੰ ਸੰਤੁਸ਼ਟੀ ਨਹੀਂ ਹੋਈ ਅਤੇ ਫਿਰ ਨੇੜਲੇ ਘਰ ਜਾ ਕੇ ਉੱਥੇ ਘਰ ਦਾ ਦਰਵਾਜ਼ਾ ਫਿਰ ਖੜਕਾਉਣ ਲੱਗਾ ਤਾਂ ਕਿ ਐਂਟਰੀ ਮਿਲੇ ਅਤੇ ਫਿਰ ਘਰਦਿਆਂ ਨੂੰ ਧਮਕਾ ਕੇ ਗੱਡੀ ਦੀਆਂ ਚਾਬੀਆਂ ਲੈਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉੱਥੋਂ ਵੀ ਗੱਲ ਨਾ ਬਣੀ ਅਤੇ ਉੱਥੋਂ ਵੀ ਭੱਜ ਗਿਆ ਅਤੇ ਫਿਰ ਅੱਗੇ ਜਦੋਂ ਇਸ ਨੂੰ ਹਾਲਾਂਕਿ ਸ਼ੁਕਰ ਹੈ ਫੜ ਲਿਆ ਗਿਆ ਅਤੇ ਜੋ ਇਹ ਵਿਅਕਤੀ ਹੈ ਜੋ ਇਸ ਦੀ ਫਿਰ ਸ਼ਨਾਖਤ ਹੋਈ ਅਤੇ ਲਵਪ੍ਰੀਤ ਮਾਨ ਇਹ ਜੋ ਬ੍ਰੈਂਪਟਨ ਦਾ ਅਤੇ ਇਸ 'ਤੇ ਫਿਰ ਚਾਰਜਿਸ ਇਹ ਸਾਰੇ ਲੱਗੇ ਨੇ ਸੋ ਕੀ ਮਨਾਂ ਦੇ ਵਿੱਚ ਆਉਂਦਾ ਕੀ ਹਾਲਾਤ ਨੇ ਕਿ ਅਜਿਹਾ ਕੁਛ ਕਰਨਾ ਪੈ ਰਿਹਾ ਬਹੁਤ ਅਫਸੋਸ ਹੁੰਦਾ ਜਦੋਂ ਅਜਿਹੀਆਂ ਖਬਰਾਂ ਜੋ ਨੇ ਉਹ ਕੰਨੀ ਪੈਂਦੀਆਂ ਨੇ ਅਤੇ ਜੀ ਇਹ ਬ੍ਰੈਂਪਟਨ ਦੀ ਇੱਕ ਕਹਾਣੀ ਨਹੀਂ ਹੈ ਇਹ ਕਈ ਕਹਾਣੀਆਂ 'ਚੋਂ ਇੱਕ ਕਹਾਣੀ ਹੈ ਜੋ ਫਿਲਹਾਲ ਜੋ ਹੈ ਉਹ ਸਾਡੇ ਸਾਹਮਣੇ ਆਈ ਹੈ
ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸ ਸਫ਼ਰ ਦੇ ਵਿੱਚ ਬਣੇ ਹੋਏ ਹੋ ਜੀ। ਸਮਾਂ 6:55 ਦਾ ਹੈ ਅਤੇ ਨਾਲ ਹੀ ਤੁਹਾਨੂੰ ਅਸੀਂ ਇਸ ਬਾਰੇ ਵੀ ਜ਼ਰੂਰ ਦੱਸ ਦਈਏ ਜੀ, ਤੁਸੀਂ ਭਾਲ ਕਰ ਰਹੇ ਹੋ ਇੱਕ ਜੋਬ ਦੀ ਅਤੇ ਤੁਸੀਂ ਚਾਹੁੰਦੇ ਹੋ ਕਿ ਚੰਗਾ ਕੰਮ ਮਿਲੇ ਅਤੇ ਫਾਰਮ ਵਰਕਰਸ ਦੀ ਲੋੜ ਹੈ ਫਾਰਮ ਅਤੇ ਗ੍ਰੀਨ ਹਾਊਸਿਸ ਦੇ ਲਈ। ਮੌਸਮ ਚਲੋ ਹਲੇ ਵੀ ਅੱਛਾ ਹੈ ਅਤੇ ਕੰਮ ਪੂਰਾ ਚੱਲ ਰਿਹਾ ਅਤੇ ਗੁਰਜੋਤ ਜੀ ਨੂੰ ਤੁਸੀਂ ਇਸ ਬਾਰੇ ਸੰਪਰਕ ਕਰ ਸਕਦੇ ਹੋ। ਨੰਬਰ 647-5378-5394 ਜੀ ਨੰਬਰ ਹੈ। ਗੁਰਜੋਤ ਜੀ ਨੂੰ ਤੁਸੀਂ ਇਸ ਕੰਮ ਲਈ ਜ਼ਰੂਰ ਜੀ ਸੰਪਰਕ ਕਰ ਸਕਦੇ ਹੋ ਅਤੇ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦਾ ਹਵਾਲਾ ਤੁਸੀਂ ਇਹਨਾਂ ਨੂੰ ਜ਼ਰੂਰ ਜੀ ਦੇਣਾ। ਸੋ ਇੱਕ ਪਿਆਰੇ ਗੀਤ ਦੇ ਨਾਲ ਕਰੀਏ ਉਸ ਪਰਮਾਤਮਾ ਦਾ ਸ਼ੁਕਰਾਨਾ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ ਜੀ ਤੁਹਾਡੇ ਲਈ ਇਹ ਪਿਆਰਾ ਗੀਤ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
3: ਟੋਰੋਂਟੋ, ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ

0: Friday, September 18, 7 p.m. at the Living Arts Center, Mississauga.
1: पहला आया सी बड़ी मोहब्बत दिखी, उम्मीद कर रहा हूँ इस बार भी तुझे आशीर्वाद दोगे.
2: वे आ जा तो मैं नाल नचिए, नचिए बाहच बाहपा. वे आ जा तो मैं नाल नचिए.
0: For tickets, visit Ticketmaster. For information, call Singh Harjeet at 647-448-1000.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼. ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ. ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ. ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ. ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement. ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ. 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333.
4: ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ. ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ. ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ. ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ. ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498. ਰੋਇਲ ਆਟੋ ਸੈਂਟਰ. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ. ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597.

क्या बात है जी। ते परमात्मा जो है ओह सुख रखे। सो सवेर दा वेला समा 7:10 दा प्रोग्राम पंजाबी लहरा रेडियो दे नाल इस वेले तुसी बने हुए हो। ते बहुत ही प्यारी सवेर जी शनिवार दे दिन दी, ते जिथे 13 डिग्री तापमान ने उथे दिन दी शुरुआत जो सोहनी हुई है, ते हौली हौली जो चानण जो हर पासे होया, ते दिन भर अज जी धुप जो है बनी रहनी है। थोड़े बहुते बदल होणगे ते टेंपरेचर जो ने 26 डिग्री तक जाणगे ही जाणगे। सो पूरा अच्छा मौसम है कि तुसी छुट्टी दा जो आनंद जो है परिवार दे नाल लै सकते हो। सो जी हालांकि ये हफ्ता जो है पता ही नहीं लग्या ते किन्नी जल्दी जो है बीत गया। लोंग वीकेंड जो है जिथे एक दिन होर छुट्टी दा चलो मिल जांदा ते फिर हफ्ता तो इदां लगदा कि भज्जिया ही गया। सो बच्चियां ने शुरुआत जो स्कूल दी कीती, स्कूल दा जो नवां सफर सी, नवां सैशन जो शुरू होया, नवें ग्रेड दे विच गए, ते जिथे कईयां ने फिर स्कूल बदलिया भी होना, ते फिर नवे फ्रेंड्स, एक नवी थां, कई फिर वापस उस स्कूल दे विच गए होने, ते पुराने फ्रेंड्स नूं मिल के जो खुशी हुंदी है, ते अपने जो टीचर्स नूं मिल के खुशी हुंदी है। सो ये हफ्ता जो है चंगा बच्चियां ने भी बतीत किया, ते फिर जी घरां दे विच मापियां नूं भी थोड़ा सा आया होना कि चलो हुण बच्चे स्कूल दे विच ने, हुण अपने काम कार जो ने ओह जी असीं पूरे करिए। सो जी अज दी छुट्टी फिर जो स्कूल दे पहले हफ्ते तो बाद होई है, सो इस छुट्टी दा भी बच्चियां नूं जो है जरूर चाह होना। सो अज दा दिन जी थानू सारियां नूं बहुत बहुत जी मुबारक होवे। सो जी इस दे नाल ही जो शुरुआत असीं इस घंटे दी कीती है, ते मैं थानूं नंबर जो है यह जरूर दे देवां जी ग्लोबल कंफर्ट एयर वालियां दा। तुसीं अपना एसी फर्नेंस जेकर रिपेयर करवाउणा है, नवां लगवाउणा है, ते तुसीं जी ग्लोबल कंफर्ट एयर वालियां नूं जरूर संपर्क करो। तेजपाल जी दा नंबर खास तौर ते थानूं नोट करवावांगे, ते जी तुसीं 905-790-9080-9080 जी ग्लोबल कंफर्ट एयर तों तेजपाल जी का यह नंबर है, ते तुसी नोट जरूर रखो जी। ते जी नाल ही फिनिक्स मिलवर्क वाले ने इना कोल थोड़े लिए जी जॉब की ओपरचुनिटी है। इना नू कारपेंटर्स दे जो काम की लोड़ है, ते कारपेंटरी का काम जो है ये तुसी जानते हो, तजर्बा थोड़ा इत्थे दा है, पिछे वतना दा है, ते तुसी जरूर इना नू मिलो। फिनिक्स मिलवर्क जी इन्हां दा जो लोकेशन होना, फिर लोकेशन इन्हां दी जो होनी है काम दी, यह स्टील्स दे टॉमकिन रोड दे कोल है। सो जग जी नूं जी तुसी जरूर कॉल करो इस जॉब बारे। नंबर इन्हां दा है 416-822-2239। फिनिक्स मिलवर्क नूं तुसी जी अज ही संपर्क करो, ते इस जॉब बारे जी पूरी जानकारी लो, ते अच्छी पे दी जिथे बिल्कुल गारंटी है, ते तजर्बा ये चाहते ने कि काम थोनू पहला ही आंदा होवे, तुसी थोड़ा तजर्बा इस तरह रखते होवो। सो जरूर तुसी इन्हां नू जी संपर्क कर सकते हो। ते नाल ही जी वीकेंड आ गया, ते फिर वीकेंड दे नाल मौके अच्छियां डीलां दे भी आंदे ने, ते अपलाइंस जंक्शन तुसी जी पहुँचना, क्योंकि बेशक गल होवे अपने किचन अपलाइंसिस दी, फ्रिज, स्टोव, डिशवाशर पूरा ही बंडल तुसी लेना, बेशक गल होवे वॉशर ड्रायर तुसी जी अच्छी टेक्नोलॉजी दे नाल लेना है, या फिर पूरा ही घर दा जो अपलाइंस दा पूरा बंडल तुसी लेना चाहुंदे हो, अपनी बेसमेंट दे विच नवा बंडल जो है वह रखना चाहुंदे हो, ते अपलाइंस जंक्शन पास जी हर प्राइस नूं बीट करन दा वादा है। सो ये वादा करदे ने कि थानू प्राइस जो है वह बाकी प्राइजिज बीट करके ही देंगे। सो तुसी जी पहुँचना है अपलाइंस जंक्शन, इन्हां दियां जी ब्रैम्पटन दियां दो लोकेशनस ने। ब्रैम्पटन एक पासे मिसीसागा ते स्टील्स ते ने, दूसरे पासे जी एयरपोर्ट ते क्लार्क ते ने। सो दोवें लोकेशनस ते अच्छे अपलाइंसिस, ते अच्छे अपलाइंसिस दियां अच्छिया कीमतां तुसी लो जी वीकेंड दे, खास तौर पर जो अच्छिया डील्स इन्हां दे पास हुंदियां ने, ते तुसी पहुँचो ते डील्स दा पूरा वेरवा लो अपलाइंस जंक्शन पास जी।
ਤੇ ਜੀ ਗੱਲ ਥੋੜ੍ਹੀ ਹੁਣ ਓਨਟੈਰੀਓ ਸਾਇੰਸ ਸੈਂਟਰ ਦੀ ਵੀ ਕਰ ਲਈਏ, ਕਿਉਂਕਿ ਜਿੱਥੇ ਸਾਨੂੰ ਇਹ ਤਾਂ ਪਤਾ ਹੀ ਹੈ ਕਿ 2029 ਦੇ ਵਿੱਚ ਨਵਾਂ ਓਨਟੈਰੀਓ ਪਲੇਸ ਜੋ ਹੈ ਜੋ ਬਣ ਰਿਹਾ ਹੈ, ਤੇ 2029 ਦੇ ਵਿੱਚ ਚਲੋ ਕਹਿੰਦੇ ਨੇ ਕਿ ਗੋਲ ਹੈ ਕਿ ਖੋਲਿਆ ਜਾਣਾ, $1 ਬਿਲੀਅਨ ਤੱਕ ਦਾ ਇਹ ਪ੍ਰੋਜੈਕਟ ਹੈ ਕਿ ਨਵਾਂ ਸਾਇੰਸ ਸੈਂਟਰ ਜੋ ਹੈ ਓਨਟੈਰੀਓ ਪਲੇਸ ਤੇ ਬਣੇਗਾ ਤੇ ਕੰਮ ਚੱਲ ਰਿਹਾ ਹੈ। ਤੇ ਉੱਥੇ ਹੁਣ ਓਨਟੈਰੀਓ ਸਾਇੰਸ ਸੈਂਟਰ ਤੋਂ ਇਹ ਖਬਰ ਵੀ ਆਈ ਹੈ ਕਿ 30 ਵਰਕਰਸ ਜੋ ਨੇ ਇਹਨਾਂ ਨੇ ਲੇ ਆਫ ਕਰ ਦਿੱਤੇ ਨੇ, ਜਿਸ ਦੇ ਵਿੱਚ ਪੂਰਾ ਸਾਇੰਸ ਡਿਪਾਰਟਮੈਂਟ ਵੀ ਹੈ। ਸੋ ਜਿੱਥੇ ਸਾਇੰਸ ਸੈਂਟਰ ਦੇ CEO ਨੇ ਉਹਨਾਂ ਨੇ ਜੋ ਇਹ ਮੀਟਿੰਗ ਦੇ ਵਿੱਚ ਦੱਸਿਆ ਕਿ ਜੋ ਆਰਗੇਨਾਈਜੇਸ਼ਨ ਹੈ ਇਸ ਨੂੰ ਕੁਛ ਨਾ ਕੁਛ ਤਬਦੀਲੀਆਂ ਦੇ ਨਾਲ ਰੀਸਟਰਕਚਰ ਕਰ ਰਹੇ ਨੇ, ਕੁਛ ਨਾ ਕੁਛ ਚੇਂਜਸ ਜੋ ਨੇ ਉਹ ਨਵੇਂ ਆਰਗੇਨਾਈਜੇਸ਼ਨਲ ਸਟਰਕਚਰ ਦੇ ਵਿੱਚ ਹੋਣੇ ਨੇ। ਉੱਥੇ ਯੂਨੀਅਨ ਤਾਂ ਇਸ ਦੀ ਫਿਰ ਭਾਰੀ ਨਿੰਦਾ ਹੀ ਕਰ ਰਹੀ ਹੈ ਕਿ ਸਾਇੰਸ ਸੈਂਟਰ ਦੇ ਵਿੱਚ ਤੁਸੀਂ ਅਜਿਹਾ ਇਹ ਕਿਹੋ ਜਿਹਾ ਸਾਇੰਸ ਸੈਂਟਰ ਹੋਵੇਗਾ, ਕਿਹੋ ਜਿਹਾ ਇਹ ਮਿਸ਼ਨ ਹੋਵੇਗਾ ਕਿ ਸਾਇੰਸ ਸੈਂਟਰ ਜੋ ਹੈ ਉਹ ਬਿਨਾਂ ਸਾਇੰਸ ਯੂਨਿਟ ਤੋਂ ਹੈ। ਸੋ ਜਿੱਥੇ ਯੂਨੀਅਨ ਦਾ ਕਹਿਣਾ ਕਿ ਜੇ ਤੁਸੀਂ ਜੇ ਇਹ ਜੋਬਸ ਜੇਕਰ ਕੱਟੋਗੇ ਤੇ ਕਈ ਲੰਮੇ ਸਾਲਾਂ ਤੋਂ ਇਹ ਜੋ ਕੰਬਾਈਨਡ ਸਰਵਿਸ ਹੈ ਇਹ ਹਟੇਗੀ, ਇਹ ਤੁਸੀਂ ਹਟਾ ਰਹੇ ਹੋ, ਤੇ ਫਿਰ ਕੀ ਸਾਇੰਸ ਸੈਂਟਰ ਹੋਵੇਗਾ ਜਦੋਂ ਉਸ ਦੇ ਵਿੱਚ ਕੋਈ ਸਾਇੰਸ ਯੂਨਿਟ ਹੀ ਨਹੀਂ ਹੈ। ਸੋ ਇਹ ਕਹਿੰਦੇ ਕਿ ਇਹ ਗੱਲ ਜੋ ਹੈ ਉਹ ਸਮਝ ਨਹੀਂ ਆਉਂਦੀ, ਜਿੱਥੇ ਅਸੀਂ ਗੱਲ ਕਰੀਏ ਕਿ ਕੋਈ ਹੋਸਪਿਟਲ ਹੈ ਤੇ ਇੱਕ ਹੋਸਪਿਟਲ ਹੈ ਉਹ ਬਿਨਾਂ ਡਾਕਟਰਸ ਤੋਂ ਹੈ, ਬਿਨਾਂ ਨਰਸਿਸ ਤੋਂ ਹੈ, ਜਾਂ ਇੱਕ ਫਾਇਰ ਡਿਪਾਰਟਮੈਂਟ ਹੈ ਤੇ ਉਸ ਦੇ ਵਿੱਚ ਫਾਇਰ ਫਾਈਟਰਸ ਹੀ ਨਹੀਂ ਹਨ। ਸੋ ਇਸ ਤਰ੍ਹਾਂ ਇਹ ਨਿੰਦਾ ਜੋ ਹੈ ਜਿੱਥੇ ਯੂਨੀਅਨ ਕਰ ਰਹੀ ਹੈ, ਉੱਥੇ ਜੀ ਜੋ ਪ੍ਰੋਵਿੰਸ ਹੈ ਉਸ ਦਾ ਕਹਿਣਾ ਕਿ ਸਾਇੰਸ ਸੈਂਟਰ ਜੋ ਹੈ ਉਹ ਇਹ ਚੇਂਜਸ ਕਰ ਰਿਹਾ ਤਾਂ ਜੋ ਕਿ ਅੱਗੇ ਸਾਇੰਸ ਲਰਨਿੰਗ ਐਕਸਪੀਰੀਅੰਸ ਜੋ ਹੈ ਉਹ ਬਣੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਘੱਟੋ ਘੱਟ 1000 ਨਵੀਆਂ ਜੋਬਾਂ ਜੋ ਨੇ ਇਸ ਦੇ ਵਿੱਚ ਜ਼ਰੂਰ ਜਨਰੇਟ ਹੋਣਗੀਆਂ। ਉਹਨਾਂ ਨੇ ਕਿਹਾ ਕਿ ਸਾਇੰਸ ਪ੍ਰੋਗਰਾਮਿੰਗ ਐਕਸਪਰਟੀਜ਼ ਇਹ ਸਾਰਾ ਕੁਝ ਜੋ ਹੈ ਇਹ ਨਵੀਂ ਆਰਗਨਾਈਜੇਸ਼ਨ ਦੇ ਵਿੱਚ ਹੋਵੇਗਾ, ਤੇ ਕੋਈ ਚੇਂਜ ਸਾਇੰਸ ਪ੍ਰੋਗਰਾਮਿੰਗ ਦੇ ਵਿੱਚ ਨਹੀਂ ਹੈ, ਕੋਈ ਚੇਂਜ ਲਰਨਿੰਗ ਐਕਸਪੀਰੀਅੰਸ ਦੇ ਵਿੱਚ ਨਹੀਂ ਹੈ, ਤੇ ਨਵੇਂ ਰੋਲਸ ਜੋ ਨੇ ਉਹ ਬਣਨਗੇ, ਨਵੇਂ ਰੋਲਸ ਜੋ ਨੇ ਉਹ ਨਵੀਆਂ ਜੋਬਾਂ ਨੂੰ ਫਿਰ ਅੱਗੇ ਲੈ ਕੇ ਜਾਣਗੇ, ਤੇ ਘੱਟੋ ਘੱਟ 1000 ਜੋਬਾਂ ਜੋ ਨੇ ਇਸ ਦੇ ਵਿੱਚ ਜ਼ਰੂਰ ਹੋਣਗੀਆਂ। ਤੇ ਰੀਲੋਕੇਟ ਜਦੋਂ ਇਹਨਾਂ ਨੇ ਫਿਰ ਕਰਨਾ ਤੇ 2029 ਦੇ ਵਿੱਚ ਚਲੋ ਉਮੀਦ ਹੈ ਕਿ ਸ਼ੁਰੂਆਤ ਹੋਵੇਗੀ, ਹਾਲਾਂਕਿ 2024 ਦੇ ਵਿੱਚ ਈਸਟ ਟੋਰੋਂਟੋ ਦੇ ਵਿੱਚ ਇਸ ਜੋ ਪੁਰਾਣੇ ਸਾਇੰਸ ਸੈਂਟਰ ਨੂੰ ਬੰਦ ਕੀਤਾ ਗਿਆ ਸੀ ਟੈਂਪਰਰੀ, ਫਿਰ ਅੱਗੇ ਜੋ ਹੈ ਰੀਲੋਕੇਟ ਵੀ ਕੀਤਾ ਗਿਆ, ਤੇ ਇਹਨਾਂ ਨੇ ਫਿਰ ਉਸ ਤੋਂ ਕਾਰਨ ਇਹ ਦਿੱਤੇ ਸੀ ਕਿ ਰੂਫ ਜੋ ਹੈ ਇਸ ਦੇ ਵਿੱਚ ਜੋ ਹੈ ਬਿਯੋਂਡ ਰਿਪੇਅਰ ਜੋ ਹੈ ਉਹ ਡੈਮੇਜ ਹੋ ਚੁੱਕਾ, ਤੇ ਜੋ ਸਨੋਫਾਲ ਦੀ ਗੱਲ ਕਰੀਏ, ਰੇਨਫਾਲ ਦੀ ਗੱਲ ਕਰੀਏ, ਸੋ ਇਹ ਫਿਰ ਅੱਗੇ ਜਾ ਕੇ ਜੋ ਹੈ ਉਹ ਰਿਸਕੀ ਬਣ ਜਾਂਦਾ, ਤੇ ਉੱਥੋਂ ਫਿਰ ਇਹਨਾਂ ਨੇ ਇਸ ਲੋਕੇਸ਼ਨ ਨੂੰ ਚੁੱਕਿਆ, ਤੇ ਟੈਂਪਰਰੀ ਲੋਕੇਸ਼ਨ ਤੋਂ ਬਾਅਦ ਫਿਰ 2029 ਦੇ ਵਿੱਚ ਉਮੀਦ ਹੈ ਓਨਟੈਰੀਓ ਪਲੇਸ ਦੇ ਵਿੱਚ ਨਵੇਂ ਸਾਇੰਸ ਸੈਂਟਰ ਨੂੰ ਇਹ ਲੈ ਕੇ ਜਾਣਗੇ। ਸੋ ਸੋਚਣ ਵਾਲੀ ਗੱਲ ਤਾਂ ਬਿਲਕੁਲ ਹੈ ਹੀ ਹੈ ਕਿ ਸਾਇੰਸ ਡਿਪਾਰਟਮੈਂਟ ਜੋ ਹੈ ਉਹ ਪੂਰਾ ਹੀ ਖਤਮ ਕਰ ਦਿੱਤਾ, ਜਿਸ ਦੇ ਨਾਲ ਜੋਬਾਂ ਵੀ ਫਿਰ ਲੇ ਆਫ ਹੋਈਆਂ ਨੇ। ਤੇ ਫਿਰ ਜੇ ਸਾਇੰਸ ਸੈਂਟਰ ਦੀ ਹੀ ਗੱਲ ਕਰੀਏ ਤੇ ਸਾਇੰਸ ਡਿਪਾਰਟਮੈਂਟ ਹੀ ਨਹੀਂ ਹੈ, ਤੇ ਫਿਰ ਅੱਗੇ ਜੋ ਹੈ ਇਹ ਕੀ ਰੀਜ਼ਨ ਦੇਣਗੇ, ਇਹ ਫਿਰ ਵੇਖਣ ਵਾਲੀ ਗੱਲ ਹੈ। ਸੋ ਜੀ ਨਾਲ ਇਸ ਤੇ ਮੈਂ ਤੁਹਾਨੂੰ ਜ਼ਰੂਰ ਨੋਟ ਕਰਵਾ ਦਵਾਂ ਜੀ ਸੰਦੇਸ਼ ਹਰਮਨ ਬੱਤਾ ਜੀ ਦਾ, ਕੰਮ ਹੋਵੇ ਮੋਰਗੇਜ ਦਾ ਤੇ ਆਪਣੇ ਕਲਾਇੰਟਸ ਦੀ ਇਹ ਪੂਰੀ ਮਦਦ ਕਰਦੇ ਨੇ ਅੱਛੇ ਮੋਰਗੇਜ ਆਪਸ਼ਨਸ ਦੇ ਨਾਲ। ਸੋ ਤੁਸੀਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ, ਪਰਚੇਜ਼ ਦੀ ਗੱਲ ਹੋਵੇ, ਰਿਨਿਊਅਲ ਦੀ ਗੱਲ ਹੋਵੇ, ਰੀਫਾਈਨੈਂਸਿੰਗ ਦੀ ਗੱਲ ਹੋਵੇ। ਸੋ ਜੀ ਤੁਸੀਂ 647-685-9000 ਨੰਬਰ ਨੋਟ ਕਰ ਲਓ ਜੀ, 647-685-9000, 647-685-9000 ਇਹ ਨੰਬਰ ਹੈ, ਨੋਟ ਤੁਸੀਂ ਜੀ ਬਿਲਕੁਲ ਰੱਖਣਾ। ਤੇ ਜੀ ਇੱਕ ਇਹ ਖਬਰ ਸਕੁਆਇਰ ਵਨ ਮੋਲ ਦੀ ਵੀ ਆਈ ਹੈ, ਜਿੱਥੇ
ਮਈ 9 ਤੋਂ ਲੈ ਕੇ ਜੂਨ 27 ਤੱਕ ਕੁਝ ਇੰਸੀਡੈਂਟਸ ਵਾਪਰੇ। ਦੋ ਇੰਸੀਡੈਂਟਸ ਇਹਨਾਂ ਨੇ ਇਸ ਦੇ ਵਿੱਚ ਜੋ ਹੈ ਖਾਸ ਜ਼ਿਕਰ ਜੋ ਕਰਦੇ ਨੇ ਕਿ ਇਹਨਾਂ ਦੋ ਇੰਸੀਡੈਂਟਸ ਦੇ ਵਿੱਚ ਜੋ ਰੋਬਰੀ ਦਾ ਕੇਸ ਹੈ ਕਿ ਲੋਕ ਜੋ ਨੇ ਉਹ ਜੋ ਜਿੱਥੇ ਫਿਰ ਸ਼ੋਪ ਤੋਂ ਸਟੋਰ ਤੋਂ ਇਲੈਕਟ੍ਰੋਨਿਕ ਕੁਛ ਆਪਣਾ ਪ੍ਰੋਡਕਟ ਲੈ ਕੇ ਆਉਂਦੇ ਨੇ ਅਤੇ ਫਿਰ ਪਾਰਕਿੰਗ ਲੋਟ ਦੇ ਵਿੱਚ ਇੱਕ ਸਸਪੈਕਟ ਜੋ ਹੈ ਇੱਕ ਵਿਅਕਤੀ ਜੋ ਹੈ ਉਹਨਾਂ 'ਤੇ ਹਮਲਾ ਕਰਦਾ ਅਤੇ ਚੋਰੀ ਕਰ ਲੈਂਦਾ ਫਿਰ ਉਹਨਾਂ ਤੋਂ ਲੈ ਲੈਂਦਾ ਆਪਣੇ ਜੋ ਵੀ ਉਹ ਖਰੀਦ ਕੇ ਲੈ ਕੇ ਆਏ ਹੁੰਦੇ ਨੇ ਇਲੈਕਟ੍ਰੋਨਿਕ ਪ੍ਰੋਡਕਟ ਅਤੇ ਹੁਣ ਇਸ ਨੂੰ ਫੜ ਲਿਆ ਗਿਆ। ਸੋ ਇਹ ਜੋ ਕਿੱਸਾ ਹੈ ਉਸ ਦੇ ਵਿੱਚ ਕੀ ਕਰਦਾ ਕਿ ਪਹਿਲਾਂ ਉਹਨਾਂ ਨੂੰ ਦੇਖਦਾ ਕਿ ਸਟੋਰ 'ਤੇ ਜੋ ਹੈ ਕੀ ਉਹਨਾਂ ਨੇ ਇਲੈਕਟ੍ਰੋਨਿਕ ਸਟੋਰ 'ਤੇ ਖਰੀਦਿਆ ਅਤੇ ਜਦੋਂ ਉਹਨੂੰ ਪਤਾ ਹੁੰਦਾ ਕਿ ਹਾਂ ਇਸ ਬੰਦੇ ਨੇ ਇਹ ਸਮਾਨ ਜੋ ਹੈ ਉੱਥੋਂ ਖਰੀਦਿਆ ਫਿਰ ਉਸ ਦਾ ਉਹ ਪਾਰਕਿੰਗ ਲੋਟ ਤੱਕ ਪਿੱਛਾ ਕਰਦਾ ਅਤੇ ਫਿਰ ਉਸ ਤੋਂ ਇਹ ਜੋ ਚੋਰੀ ਜੋ ਹੈ ਉਹ ਕਰਦਾ ਜੋ ਉਹਨਾਂ 'ਤੇ ਹਮਲਾ ਕਰਦਾ ਅਤੇ ਫਿਰ ਉਹਨਾਂ ਤੋਂ ਸਮਾਨ ਜੋ ਹੈ ਉਹ ਖੋਹ ਲੈਂਦਾ। ਸੋ ਅਜਿਹਾ ਵੀ ਜੋ ਹੈ ਉਹ ਵਾਪਰ ਰਿਹਾ। ਸੋ ਆਪਣਾ ਖਿਆਲ ਜੋ ਹੈ ਹਰ ਪਾਸੇ ਰੱਖਿਆ ਕਰੋ, ਆਪਣੇ ਪਰਿਵਾਰ ਦਾ ਖਿਆਲ ਜੋ ਹੈ ਹਰ ਪਾਸੇ ਰੱਖਿਆ ਕਰੋ, ਕਿਉਂਕਿ ਨਹੀਂ ਪਤਾ ਕਿ ਜਿੱਥੇ ਤੁਸੀਂ ਹੋ ਉੱਥੇ ਬਾਕੀ ਜੋ ਲੋਕ ਨੇ ਉਹਨਾਂ ਦੀ ਕਿਹੋ ਜਿਹੀ ਜੋ ਮੈਂਟੈਲਿਟੀ ਜੋ ਹੈ ਕੀ ਉਹ ਸੋਚ ਰਹੇ ਨੇ, ਕੌਣ ਤੁਹਾਨੂੰ ਕਿੰਨਾ ਨੋਟਿਸ ਕਰ ਰਿਹਾ। ਸੋ ਇਹਨਾਂ ਗੱਲਾਂ ਦਾ ਵੀ ਖਾਸ ਧਿਆਨ ਜੋ ਹੈ ਉਹ ਸਾਨੂੰ ਜ਼ਰੂਰ ਹਰ ਪਲ ਜੋ ਹੈ ਜਦੋਂ ਅਸੀਂ ਬਾਹਰ ਹੁੰਦੇ ਹਾਂ ਤਾਂ ਦੇਣਾ ਚਾਹੀਦਾ, ਜਦੋਂ ਅਸੀਂ ਈਵਨ ਘਰ ਵੀ ਹੁੰਦੇ ਹਾਂ। ਹੁਣ ਤਾਂ ਘਰ ਵੀ ਤੁਸੀਂ ਕਿਸ ਨੂੰ ਕਦੋਂ ਕੁੰਡਾ ਖੋਲ੍ਹਣਾ ਇਹ ਵੀ ਦੇਖ ਕੇ ਖੋਲ੍ਹਣਾ। ਸੋ ਹਰ ਪਲ ਜੋ ਹੈ ਜਿੱਥੇ ਆਪਣੇ ਪਰਿਵਾਰ ਨੂੰ ਸਿਕਿਓਰ ਕਰਨ ਦੀ ਗੱਲ ਹੈ, ਆਪਣੇ ਆਪ ਨੂੰ ਸਿਕਿਓਰ ਕਰਨ ਦੀ ਗੱਲ ਹੈ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਤੁਸੀਂ ਇਸ ਸਫ਼ਰ ਦੇ ਵਿੱਚ ਬਣੇ ਹੋਏ ਹੋ। ਸੋ ਇੱਕ ਪਿਆਰਾ ਗੀਤ ਤੁਹਾਡੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਅਤੇ ਆਓ ਫਿਰ ਗੀਤ ਮਾਣੀਏ। ਤੁਸੀਂ ਪ੍ਰੋਗਰਾਮ ਦੇ ਨਾਲ ਬਿਲਕੁਲ ਜੀ ਬਣੇ ਰਹਿਣਾ।

0: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਾਦਾਬ ਤੁਹਾਡਾ ਫਾਦਰ ਬੰਸਰਾਜ ਹੰਸ
1: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂ

0: Friday, September 18, 7 PM at the Living Arts Center, Mississauga.
1: पहला आया सी बड़ी मोहब्बत देती उम्मीद कर रहा हूँ इस बार भी तुझे आशीर्वाद दोगे.
2: वे आ जा तो मैं नाल नचिए नचिए पाँच बाहपा. वे आ जा तो मैं नाल नचिए.
0: For tickets, visit Ticketmaster. For information, call Singh Harjeet at 6474481000.
3: ਜੋਕ ਹੋਮਿਓ ਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ. ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ. ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਐਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ. ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਗਜ਼ੀਮਾ, psoriasis, experienced homeopaths de rene effective ilaaj. Care you can trust, healing you can feel. Appointment delay, call karo 647-856-2516. Do locations, Mississauga and Brampton de vich available. 647-856-2516. 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ. ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ. ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ. ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ. ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ. ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ. ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99. ਸਬਜ਼ੀ ਮਾਰਕੀਟ ਓਪਨ 24/7.
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ

0: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
1: ਰੇਡੀਓ ਪ੍ਰੋਗਰਾਮ 'ਤੇ ਜੀ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਹੀ ਨਿੱਘਾ ਪਿਆਰਾ ਸਵਾਗਤ ਕਰਦੀ ਹਾਂ ਜੀ। ਅਤੇ ਇਸ ਪਿਆਰੀ ਸਵੇਰ ਦੇ ਵਿੱਚ ਜੋ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਅਤੇ ਬਹੁਤ ਹੀ ਪਿਆਰੇ ਜੋ ਗੀਤ ਨੇ ਜੋ ਸੁਣ ਕੇ ਲੱਗਦਾ ਹੈ ਕਿ ਵਾਹ ਦਿਨ ਜੋ ਹੈ ਉਹ ਵਧੀਆ ਹੀ ਹੋਣ ਵਾਲਾ ਹੈ ਅਤੇ ਦਿਨ ਦਾ ਆਗਾਜ਼ ਜੋ ਹੈ ਉਹ ਚੰਗਾ ਹੀ ਹੋਇਆ। ਸੋ ਜੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਚੰਗੇ ਜੋ ਗੀਤ ਨੇ ਚੰਗੇ ਬੋਲ ਜੋ ਨੇ ਉਹ ਕੰਨਾਂ ਦੇ ਵਿੱਚ ਸਵੇਰੇ ਸਵੇਰੇ ਪਾਈਏ ਜੋ ਸਾਡੀ ਪਰਮਾਤਮਾ ਨੇ ਡਿਊਟੀ ਲਾਈ ਹੈ। ਅਤੇ ਜੀ ਇਸ ਦੇ ਨਾਲ ਹੀ ਜੋ ਖਬਰਾਂ ਵੀ ਨੇ ਕਈ ਚੰਗੀਆਂ ਸੋ ਕਈ ਅਫਸੋਸ ਭਰੀਆਂ ਵੀ ਹੁੰਦੀਆਂ ਨੇ, ਚਲੋ ਉਹ ਵੀ ਦੱਸਣੀਆਂ ਜ਼ਰੂਰੀ ਹੁੰਦੀਆਂ ਨੇ। ਸੋ ਜੀ ਨਾਲ ਹੀ ਅੱਛੇ ਸੰਦੇਸ਼ ਵੀ ਹੁੰਦੇ ਨੇ ਸਾਡੇ ਪ੍ਰਾਊਡ ਸਪੋਂਸਰਸ ਦੇ, ਤਾਂ ਜੋ ਕਿ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਤੁਹਾਡੀ ਮਦਦ ਜੋ ਹੈ ਸਾਡੇ ਸਪੋਂਸਰਸ ਦੇ ਨਾਲ ਤੁਹਾਡੀ ਮਦਦ ਜੋ ਹੈ ਅਸੀਂ ਬਿਲਕੁਲ ਕਰ ਸਕੀਏ। ਸੋ ਜੀ ਇਸ ਦੇ ਨਾਲ ਹੀ ਜਿੱਥੇ ਜ਼ਿਕਰ ਪ੍ਰਾਊਡ ਸਪੋਂਸਰਸ ਦਾ ਆਇਆ ਹੈ ਉੱਥੇ ਜ਼ਿਕਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਵੀ ਅਸੀਂ ਜ਼ਰੂਰ ਕਰ ਦਈਏ ਜੀ, ਕਿਉਂਕਿ ਕੰਮ ਹੋਵੇ ਘਰ ਦੀ ਰੈਨੋਵੇਸ਼ਨ ਦਾ ਇੱਕ ਪੂਰਾ ਬਜਟ ਜਦੋਂ ਅਸੀਂ ਤਿਆਰ ਕਰ ਲੈਂਦੇ ਹੁੰਦੇ ਹਾਂ ਕਿ ਇੰਨਾ ਖਰਚਾ ਹੋਣਾ, ਇੰਨਾ ਖਰਚਾ ਕਰਨ ਲਈ ਅਸੀਂ ਤਿਆਰ ਰਹੀਏ। ਸੋ ਉੱਥੇ ਜੇਕਰ ਤੁਹਾਨੂੰ ਸਮਾਨ ਜੋ ਹੈ ਉਹ ਚੰਗੀਆਂ ਕੀਮਤਾਂ 'ਤੇ ਮਿਲੇ, ਤੁਹਾਡੇ ਬਜਟ ਦੇ ਵਿੱਚ ਹੋਵੇ ਅਤੇ ਤੁਸੀਂ ਹੋਰ ਚੰਗਾ ਕੰਮ ਕਰਵਾ ਸਕੋ, ਅਤੇ ਫਿਰ ਤੁਸੀਂ ਬਿਲਡਿੰਗ ਸਪਲਾਈਜ਼ ਲਈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਕੋਲ ਜੀ ਜ਼ਰੂਰ ਪਹੁੰਚਣਾ ਹੈ। 8005 ਡਿਕਸੀ ਰੋਡ 'ਤੇ ਜੀ ਇਹਨਾਂ ਦਾ ਇਹ ਜੋ ਸ਼ੋਰੂਮ ਹੈ ਅਤੇ ਬਹੁਤ ਹੀ ਵੱਡੀ ਕਲੈਕਸ਼ਨ ਹੈ, ਜਿੱਥੇ ਟਾਈਲਾਂ ਤੁਸੀਂ ਲਓ, ਡੋਰਸ ਤੁਸੀਂ ਲਓ, ਤੁਸੀਂ ਕੰਸਟਰਕਸ਼ਨ ਦਾ ਸਾਰਾ ਜੋ ਵਾਸ਼ਰੂਮ ਦਾ ਸਮਾਨ ਹੈ ਉਹ ਲਓ, ਅਤੇ ਤੁਸੀਂ ਜੀ ਅੱਛਾ ਜੋ ਇਲੈਕਟ੍ਰੀਕਲ ਸਪਲਾਈਜ਼ ਵੇਖਣਾ ਚਾਹੁੰਦੇ ਹੋ ਜਾਂ ਪਲੰਬਿੰਗ ਦੀਆਂ ਸਪਲਾਈਜ਼ ਨੇ, ਫਿਕਸਚਰਸ ਨੇ ਜਾਂ ਟੂਲਸ ਅਤੇ ਹਾਰਡਵੇਅਰ ਤੁਸੀਂ ਲੈਣਾ ਚਾਹੁੰਦੇ ਹੋ, ਡਰਾਈ ਵਾਲ ਇਨਸੂਲੇਸ਼ਨ ਦੀ ਵੀ ਗੱਲ ਕਰੀਏ ਜਾਂ ਟਾਈਲਾਂ ਚੰਗੀਆਂ ਸੋਹਣੀਆਂ ਤੁਸੀਂ ਲਗਵਾਉਣੀਆਂ, ਅਤੇ ਤੁਸੀਂ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਜ਼ਰੂਰ ਪਹੁੰਚਣਾ ਹੈ। 8005 ਡਿਕਸੀ ਰੋਡ ਜੀ ਬਰੈਂਪਟਨ ਦੇ ਵਿੱਚ ਇਹਨਾਂ ਦਾ ਇਹ ਪਤਾ ਹੈ। ਅਤੇ ਤੁਸੀਂ ਜੀ ਔਨਲਾਈਨ ਇਹਨਾਂ ਦੀ ਵੈਬਸਾਈਟ ਨੋਟ ਕਰੋ, ਤਾਂ ਜੋ ਕਿ ਔਨਲਾਈਨ ਤੁਸੀਂ ਵੈਬਸਾਈਟ 'ਤੇ ਜੀ ਘਰ ਬੈਠਿਆਂ ਹੀ ਸਾਰੇ ਇੱਥੋਂ ਦੇ ਪ੍ਰਾਈਜ਼ ਨੇ ਉਹ ਦੇਖੋ, ਸਾਰੇ ਪ੍ਰੋਡਕਟ ਚੈੱਕ ਕਰ ਲਓ, ਤਾਂ ਜੋ ਕਿ ਤੁਸੀਂ ਆਪਣਾ ਬਜਟ ਜੋ ਹੈ ਇਹ ਪ੍ਰਾਈਜ਼ ਨੂੰ ਵੇਖ ਕੇ ਜ਼ਰੂਰ ਤਿਆਰ ਕਰ ਸਕਦੇ ਹੋ। ਸੋ www.bestvaluebuildingsupplies.ca ਜੀ ਇਹਨਾਂ ਦੀ ਇਹ ਵੈਬਸਾਈਟ ਹੈ, ਔਨਲਾਈਨ ਜਾ ਕੇ ਵੀ ਤੁਸੀਂ ਪੂਰੀ ਜਾਣਕਾਰੀ ਜ਼ਰੂਰ ਜੀ ਲੈ ਸਕਦੇ ਹੋ ਅਤੇ ਪਲੈਨਿੰਗ ਆਪਣੀ ਬਿਲਕੁਲ ਪਹਿਲਾਂ ਹੀ ਸ਼ੁਰੂ ਕਰ ਸਕਦੇ ਹੋ। ਸੋ ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਸ਼ੋਰੂਮ ਹੈ, ਵਿਜ਼ਿਟ ਜ਼ਰੂਰ ਕਰੋ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਨੋਟ ਬਿਲਕੁਲ ਰੱਖਣਾ। ਸੋ ਜੀ ਸਟੈਟਿਸਟਿਕਸ ਕੈਨੇਡਾ ਜੋ ਹੈ ਆਪਣਾ ਲੇਟੈਸਟ ਜੋ ਕੰਜ਼ਿਊਮਰ ਪ੍ਰਾਈਜ਼ ਇੰਡੈਕਸ ਜੋ ਹੈ ਅਗਸਤ ਦਾ ਉਹ ਫਿਰ ਸੋਮਵਾਰ ਨੂੰ ਜੋ ਰਿਲੀਜ਼ ਕਰੇਗਾ, ਅਤੇ ਐਕਸਪੈਕਟੇਸ਼ਨ ਦਾ ਇਹੀ ਹੈ ਕਿ ਇਨਫਲੇਸ਼ਨ ਜੋ ਹੈ ਅਗਸਤ ਦੇ ਵਿੱਚ ਸਟੈਡੀ ਸੀ, ਕਿਉਂਕਿ ਫਿਰ ਗੈਸ ਦੇ ਪ੍ਰਾਈਜ਼ ਵੀ ਜੋ ਨੇ ਕੁਛ ਡਰੋਪ ਸਮਰ ਤੋਂ ਹੋਏ, ਪਰ ਫਿਰ ਵੀ ਕੁਝ ਪ੍ਰੈਸ਼ਰ ਜਾਂ ਤਾਂ ਜੋ ਕੈਨੇਡਾ ਅਤੇ ਯੂ ਐੱਸ ਦੀ ਟ੍ਰੇਡ ਵਾਰ ਦਾ ਜੋ ਸੀ ਉਹ ਜ਼ਰੂਰ ਫਿਰ ਜੋ ਹੈ ਉਹ ਪਿਆ। ਸੋ ਦੇਖਦੇ ਹਾਂ, ਸੋ ਹੁਣ ਇਹ ਜੋ ਰਿਪੋਰਟ ਆਉਂਦੀ ਹੈ ਇਹ ਫਿਰ ਕੀ ਦੱਸਦੀ ਹੈ ਅਤੇ ਅੱਗੇ ਫਿਰ ਕੀ ਜੋ ਹੈ ਉਹ ਬਣਦਾ, ਕਿਉਂਕਿ ਜਿੱਥੇ ਟੈਰਿਫ ਜੋ ਨੇ ਉਹ ਦੋਨੋਂ ਪਾਸੋਂ ਜੋ ਨੇ ਉਹ ਲੱਗ ਗਏ ਨੇ ਅਤੇ ਫਿਰ ਇਸ ਦਾ ਸਾਰਾ ਅਸਰ ਤਾਂ ਫਿਰ ਦੋਨੋਂ ਮੁਲਕਾਂ ਵਾਲੇ ਪਾਸੇ ਜੋ ਪੋਕਿਟਸ 'ਤੇ ਹੀ ਹੋਣਾ, ਪੋਕਿਟਸ ਜੋ ਆਮ ਬੰਦਿਆਂ ਦੀ ਨੇ ਉਹਨਾਂ 'ਤੇ ਹੀ ਹੋਣਾ। ਸੋ ਕੰਜ਼ਿਊਮਰ ਪ੍ਰਾਈਜ਼ ਜੋ ਨੇ ਉਹ ਉਹਨਾਂ ਦੇ ਵਿੱਚ ਕਿੰਨਾ ਕੁ ਵਾਧਾ ਹੋਇਆ ਹੈ, ਸੋ ਇਹ ਸਪਟੈਂਬਰ ਦੇ ਡੇਟਾ ਦੇ ਵਿੱਚ ਜੋ ਹੈ ਉਹ ਜ਼ਰੂਰ ਰਿਫਲੈਕਟ ਹੋਣਾ। ਸੋ ਫਿਰ ਦੇਖਦੇ ਹਾਂ ਕਿ ਅਗਸਤ ਦਾ ਜੋ ਇਨਫਲੇਸ਼ਨ ਜੋ ਹੈ ਉਹ ਕਿੱਥੇ ਤੱਕ ਪਹੁੰਚਿਆ। ਅਤੇ ਦੂਸਰੇ ਪਾਸੇ ਜੀ ਜੋ ਹੁਣ ਚੋਣਾਂ ਦੀ ਤਿਆਰੀ ਹੈ, ਉੱਥੇ ਜੋ ਫਿਰ ਕੈਂਡੀਡੇਟਸ ਨੇ ਆਪਣਾ ਜ਼ੋਰ ਜੋ ਹੈ ਉਹ ਪੂਰਾ ਕੈਂਪੇਨਿੰਗ ਦੇ ਵਿੱਚ ਜੋ ਲਾ ਰਹੇ ਨੇ। ਸੋ ਓਲੀਵੀਆ ਚਾਓ ਜੋ ਨੇ, ਜੋ ਹਾਲਾਂਕਿ ਚਲੋ ਪ੍ਰੈਜ਼ੈਂਟ ਮੇਅਰ ਵੀ ਨੇ ਅਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਿਰ ਕੈਂਡੀਡੇਟ ਦੇ ਤੌਰ 'ਤੇ ਖੜ੍ਹੇ ਨੇ, ਉਹਨਾਂ ਨੇ ਪ੍ਰੋਮਿਸ ਕੀਤਾ ਕਿ ਟੀ ਟੀ ਸੀ ਜੋ ਹੈ ਉਹ ਫ੍ਰੀ ਹੋਣੀ ਹੈ ਤੁਹਾਡੀ 10 ਪੇਡ ਰਾਈਡਸ ਤੋਂ ਬਾਅਦ ਇੱਕ ਹਫ਼ਤੇ ਦੀ। ਸੋ ਇੱਕ ਹਫ਼ਤੇ ਦੇ ਵਿੱਚ ਜੇਕਰ ਤੁਸੀਂ 10 ਰਾਈਡਾਂ ਲੈ ਲਈਆਂ, ਉਸ ਤੋਂ ਬਾਅਦ ਦੀਆਂ ਤੁਹਾਡੀਆਂ ਜੋ ਰਾਈਡਸ ਨੇ ਉਹ ਕਹਿੰਦੇ ਅਸੀਂ ਬਿਲਕੁਲ ਫ੍ਰੀ ਕਰ ਦੇਣੀਆਂ। ਫਿਰ ਤੁਸੀਂ ਜਿੱਥੇ ਮਰਜ਼ੀ ਜਾਓ, ਤੁਸੀਂ ਜੇਸ ਦੀ ਗੇਮ ਦੇਖਣੀ ਹੈ, ਤੁਸੀਂ ਕਿਤੇ ਹੋਰ ਸ਼ੋਪਿੰਗ 'ਤੇ ਜਾਣਾ, ਤੁਸੀਂ ਫਿਰ ਘੁੰਮਣਾ ਫਿਰਨਾ, ਅਤੇ ਉਸ ਤੋਂ ਬਾਅਦ ਤੁਹਾਡੇ ਟੀ ਟੀ ਸੀ ਫੇਅਰ ਜੋ ਨੇ ਉਹ 10 ਰਾਈਡਸ ਤੋਂ ਬਾਅਦ ਫ੍ਰੀ ਹੋ ਜਾਣਗੇ। ਸੋ 2027 ਤੱਕ ਇਹ ਕਹਿੰਦੇ ਕਿ ਜੇ ਮੈਂ ਵਾਪਸ ਆਉਂਦੀ ਹਾਂ ਅਤੇ 2027 ਤੱਕ ਇਹ ਜੋ ਜ਼ਰੂਰ ਅਸੀਂ ਲਾਗੂ ਕਰ ਦੇਣਾ। ਅਤੇ ਆਪਣੇ ਜੋ ਟੀ ਟੀ ਸੀ ਫੇਅਰ ਨੇ ਇਹ ਵੀ ਇਹਨਾਂ ਨੇ ਪ੍ਰੋਮਿਸ ਕੀਤਾ ਕਿ 2027 ਤੱਕ ਅਸੀਂ ਫਰੀਜ਼ ਵੀ ਕਰਕੇ ਰੱਖਣੇ। ਸੋ ਇਹਨਾਂ ਨੇ ਆਪਣਾ ਇਹ ਪਹਿਲਾ ਕਹਿ ਲਓ ਕਿ ਵੱਡਾ ਕੈਂਪੇਨ ਅਨਾਊਂਸਮੈਂਟ ਜੋ ਹੈ ਉਹ ਹਾਲ ਦੇ ਵਿੱਚ ਹੀ ਕੀਤਾ, ਪਿਛਲੇ ਹਫ਼ਤੇ ਸ਼ੁੱਕਰਵਾਰ ਦੇ ਦਿਨ ਹੀ ਕੀਤਾ, ਕੱਲ੍ਹ ਦੇ ਦਿਨ ਹੀ ਕੀਤਾ ਕਹਿ ਲਓ, ਕਿ ਇਸ ਤਰ੍ਹਾਂ ਤੁਹਾਡੀ ਸੇਵਿੰਗ ਜੋ ਹੈ ਅਸੀਂ ਜ਼ਰੂਰ ਕਰਵਾਵਾਂਗੇ, ਤਾਂ ਜੋ ਕਿ ਤੁਸੀਂ 1 ਸਾਲ ਦੇ ਵਿੱਚ ਘੱਟੋ ਘੱਟ $1,000 ਤਾਂ ਆਪਣੇ ਕਮਿਊਟ ਦਾ ਜੋ ਹੈ ਇਸ ਦੇ ਨਾਲ ਜ਼ਰੂਰ ਸੇਵ ਕਰ ਸਕੋਗੇ। ਸੋ ਟੀ ਟੀ ਸੀ ਜੋ ਆਪਣਾ ਬਜਟ ਪ੍ਰੋਸੈਸ ਜੇਕਰ ਦੇਖੀਏ ਪਿਛਲੇ ਸਾਲ ਦਾ, ਤਾਂ $232 million ਦਾ ਡੈਫੀਸਿਟ ਜੋ ਹੈ ਉਹ ਫੇਸ ਕਰ ਰਿਹਾ। ਸੋ ਲੋੜ ਪਈ ਕਿ ਘੱਟੋ ਘੱਟ $35 million ਜੋ ਹੈ ਰਿਜ਼ਰਵ ਫੰਡ ਤੋਂ ਵਿਦਡਰਾਅ ਕਰਨਾ ਪਵੇ, ਸੋ ਤਾਂ ਜੋ ਕਿ ਫੇਅਰਸ ਨੂੰ ਅਸੀਂ ਫਰੀਜ਼ ਕਰ ਸਕੀਏ। ਇਸ ਕਾਰਨ ਇਹਨਾਂ ਨੇ ਇਹ ਡੈਫੀਸਿਟ ਵੀ ਫੀਸ ਜੋ ਫੇਸ ਕੀਤਾ ਅਤੇ ਫਿਰ $35 million ਜੋ ਵਿਦਡਰਾਅ ਵੀ ਕੀਤੇ। ਸੋ ਹੁਣ ਜੋ ਅਨਾਊਂਸਮੈਂਟ ਜੋ ਹੈ ਜੋ ਓਲੀਵੀਆ ਚਾਓ ਨੇ ਕੀਤਾ, ਸੋ ਜੋ ਅੱਗੇ ਹੁਣ ਬਜਟ ਤਾਂ ਪਹਿਲਾਂ ਹੀ ਡੈਫੀਸਿਟ ਦੇ ਵਿੱਚ ਹੈ, ਫਿਰ ਅੱਗੇ ਹੀ ਪੈਸਾ ਜੋ ਹੈ ਉਹ ਪਹਿਲਾਂ ਕਢਵਾਉਣਾ ਪੈ ਰਿਹਾ, ਸੋ ਫਿਰ ਇਸ ਪ੍ਰੋਮਿਸ ਤੋਂ ਬਾਅਦ ਅੱਗੇ ਹੋਰ ਕੀ ਬਣੇਗਾ। ਸੋ ਚਲੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹ ਹਲੇ ਕਹਿ ਸਕਦੇ ਹਾਂ ਕਿ ਕੈਂਪੇਨਿੰਗ ਦੇ ਵਾਅਦੇ ਨੇ, ਬਾਕੀ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਉਹ ਐਗਜੈਕਟਲੀ ਜੋ ਹੈ ਉਹ ਕੀ ਬਣਦਾ। ਸੋ ਵੱਖੋ ਵੱਖਰੇ ਪ੍ਰੋਮਿਸਿਸ ਜੋ ਨੇ, ਏੜੀ ਚੋਟੀ ਦਾ ਜ਼ੋਰ ਤਾਂ ਫਿਰ ਕੈਂਡੀਡੇਟਸ ਜੋ ਨੇ ਉਹ ਲਾ ਹੀ ਰਹੇ ਨੇ, ਅਤੇ ਫਿਰ ਇੱਕ ਦੂਜੇ ਦੇ ਜੋ ਪ੍ਰਪੋਜ਼ਲਸ ਜੋ ਨੇ ਉਹਨਾਂ ਦੀ ਨਿੰਦਾ ਵੀ ਕਰ ਰਹੇ ਨੇ। ਸੋ ਬੈਕ ਟੂ ਬੈਕ ਫਿਰ ਇਹ ਸਟੇਟਮੈਂਟਸ ਵੀ ਆ ਜਾਂਦੀਆਂ ਨੇ, ਜਿੱਥੇ ਇੱਕ ਬੰਦੇ ਨੇ ਕੁਛ ਅਨਾਊਂਸ ਕੀਤਾ ਅਤੇ ਫਿਰ ਉਸ ਨੂੰ ਫਿਰ ਦੂਸਰਾ ਬੰਦਾ ਜ਼ਰੂਰ ਕੋਈ ਨਾ ਕੋਈ ਕਮੈਂਟ ਜੋ ਹੈ ਉਹ ਦੇ ਛੱਡਦਾ। ਜਿੱਥੇ ਓਲੀਵੀਆ ਚਾਓ ਦੇ ਇਹਨਾਂ ਫ੍ਰੀ ਰਾਈਡਸ 'ਤੇ ਜੋ ਇੱਕ ਹੋਰ ਮੇਅਰ ਕੈਂਡੀਡੇਟ ਕ੍ਰਿਸ ਅਲੈਗਜ਼ੈਂਡਰ ਨੇ ਉਹਨਾਂ ਨੇ ਫਿਰ ਆਪਣੀ ਸਟੇਟਮੈਂਟ ਰਿਲੀਜ਼ ਕਰ ਦਿੱਤੀ ਕਿ ਫ੍ਰੀ ਰਾਈਡਸ ਚਲੋ ਇਹਨਾਂ ਨੇ ਅਨਾਊਂਸ ਕਰ ਦਿੱਤਾ, ਪਰ ਜੋ $140 million ਜੋ ਹੈ ਜੋ ਪਿਛਲੇ ਸਾਲ ਦਾ ਲੋਸ ਹੈ, ਜੋ ਉਸ ਦਾ ਇਹ ਕੀ ਰੀਜ਼ਨ ਦੇਣਗੇ ਜਾਂ ਉਸ ਦਾ ਅੱਗੇ ਕੀ ਕਰਨਗੇ, ਪਹਿਲਾਂ ਇਹ ਤਾਂ ਦੱਸਣ। ਸੋ ਜੀ ਇਹ ਤਾਂ ਬਿਲਕੁਲ ਜੀ ਆਉਣ ਵਾਲਾ ਸਮਾਂ ਹੀ ਦੱਸੇਗਾ। ਅਤੇ ਤਰੀਕ ਜੋ October 26 ਜੋ ਹੈ ਜੋ ਇਲੈਕਸ਼ਨ ਸੈੱਟ ਹੋਈ ਹੈ, ਫਿਰ ਆਉਣ ਵਾਲਾ ਸਮਾਂ ਜੀ ਇਸ ਦੇ ਵਿੱਚ ਬਿਲਕੁਲ ਦੱਸੇਗਾ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਤੁਹਾਡੇ ਸਫ਼ਰ ਦਾ ਸਾਥੀ ਹੈ ਅਤੇ ਤੁਹਾਨੂੰ ਅਸੀਂ ਯਾਦ ਜ਼ਰੂਰ ਕਰਵਾ ਦਈਏ ਜੀ, ਕਿਉਂਕਿ ਕਈ ਵਾਰੀ ਹੁੰਦਾ ਕਿ ਯਾਦ ਹੀ ਕਰਵਾਉਣਾ ਪੈਂਦਾ, ਅਸੀਂ ਭੁੱਲ ਜਾਂਦੇ ਹਾਂ ਜਦੋਂ ਅਸੀਂ ਰੋਜ਼ਾਨਾ ਬਿਜ਼ੀ ਹੋਈਦਾ, ਜਦੋਂ ਅਸੀਂ ਰੋਜ਼ਾਨਾ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੀਦਾ, ਅਤੇ ਚਲੋ ਆਪਣੇ ਕੰਮਾਂ ਕਾਰਾਂ 'ਚ ਲੱਗ ਕੇ ਅਸੀਂ ਅੱਗੇ ਦਾ ਪੋਜ਼ਿਟਿਵ ਹੀ ਸੋਚੀਦਾ, ਪਰ ਇੱਕ ਪਹਿਲੂ ਜੋ ਹੈ ਜੋ ਕਦੇ ਵੀ ਆ ਸਕਦਾ ਉਸ ਬਾਰੇ ਵੀ ਸੋਚਣਾ, ਤਿਆਰ ਬਰ ਤਿਆਰ ਰਹਿਣਾ ਜ਼ਰੂਰ ਚਾਹੀਦਾ। ਸੋ ਇੰਸ਼ੋਰੈਂਸ ਤੁਸੀਂ ਆਪਣੀ ਨਹੀਂ ਕਰਵਾਈ, ਤੁਸੀਂ ਸੈਲਫ ਇੰਪਲੋਇਡ ਹੋ, ਫਿਰ ਤਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਹੋਣਾ ਵੀ, ਅਤੇ ਨਾਲ ਲਾਈਫ ਇੰਸ਼ੋਰੈਂਸ, ਅਤੇ ਘਰਦਿਆਂ ਦੇ ਲਈ ਜੋ ਕਿ ਸੁਪਰ ਵੀਜ਼ਾ 'ਤੇ ਇੱਥੇ ਆਏ ਨੇ, ਵਿਸਟਰ ਵੀਜ਼ਾ 'ਤੇ ਇੱਥੇ ਆਏ ਨੇ, ਉਹਨਾਂ ਲਈ ਇੰਸ਼ੋਰੈਂਸ। ਸੋ ਅੱਛੀਆਂ ਪੋਲਿਸੀਜ਼ ਜੀ ਹਰਪ੍ਰੀਤ ਸੈਣੀ ਜੀ ਪਾਸ ਨੇ, ਤੁਸੀਂ ਇਹਨਾਂ ਨੂੰ ਸੰਪਰਕ ਕਰੋ, ਇਹਨਾਂ ਤੋਂ ਪੂਰਾ ਵੇਰਵਾ ਲਓ ਅਤੇ ਪੂਰੀ ਕੰਸਲਟੇਸ਼ਨ ਕਰੋ। ਨੰਬਰ 416-817-6500 ਜੀ ਹਰਪ੍ਰੀਤ ਸੈਣੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇੰਸ਼ੋਰੈਂਸ ਦੇ ਨਾਲ ਨਾਲ ਅੱਛੇ ਹੈਲਥ ਡੈਂਟਲ ਅਤੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਤੁਸੀਂ ਹਰਪ੍ਰੀਤ ਸੈਣੀ ਜੀ ਪਾਸੋਂ ਪੂਰੀ ਜਾਣਕਾਰੀ ਜੀ ਜ਼ਰੂਰ ਲਓ। ਨੰਬਰ ਹੈ 416-817-6500 ਜੀ, ਇਹ ਨੰਬਰ ਹੈ, ਨੋਟ ਤੁਸੀਂ ਜ਼ਰੂਰ ਕਰਨਾ, ਕਿਉਂਕਿ ਕਈ ਵਾਰੀ ਸਾਨੂੰ ਹੁੰਦਾ ਕਿ ਹਲੇ ਸਾਡੀ ਇੰਨੀ ਉਮਰ ਨਹੀਂ ਹੋਈ ਕਿ ਅਸੀਂ ਇੰਸ਼ੋਰੈਂਸ ਲੈ ਲਈਏ, ਜਾਂ ਫਿਰ ਖਰਚਾ ਵਾਧੂ ਦਾ ਇੰਸਟਾਲਮੈਂਟ ਵਾਧੂ ਦੀ ਜੋ ਹੈ ਉਹ ਕਿਉਂ ਪਾਉਣੀ ਹੈ, ਜਾਂ ਫਿਰ ਅਸੀਂ ਸੇਵਿੰਗ ਤਾਂ ਆਪ ਹੀ ਕਰ ਹੀ ਰਹੇ ਹਾਂ। ਪਰ ਜਦੋਂ ਇੱਕ ਅੱਛੀ ਇੰਸ਼ੋਰੈਂਸ ਪੋਲਿਸੀ ਤੁਹਾਡੇ ਨਾਲ ਹੁੰਦੀ ਹੈ ਤਾਂ ਇਹ ਫਿਕਰ ਜੋ ਹੈ ਉਹ ਅੱਗੇ ਦਾ ਉਹ ਹਟ ਜਾਂਦਾ। ਸੋ ਉਸ ਲਈ ਜੀ ਜ਼ਰੂਰੀ ਹੈ ਇੰਸ਼ੋਰੈਂਸ ਲੈਣੀ, ਅਤੇ ਨਾਲ ਹੀ ਬੱਚਿਆਂ ਦੇ ਐਜੂਕੇਸ਼ਨ ਦੇ ਜੋ ਬਹੁਤ ਹੀ ਅੱਛੇ ਪਲਾਨਸ ਨੇ ਕਿ ਬੱਚੇ ਅੱਗੇ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਨੇ, ਕਿਹੜੀ ਪੜ੍ਹਾਈ ਲੈਣਾ ਚਾਹੁੰਦੇ ਨੇ, ਉਦੋਂ ਫੀਸਾਂ ਫਿਰ ਕਿੱਥੋਂ ਭਰ ਹੋਣੀਆਂ ਨੇ। ਸੋ ਥੋੜ੍ਹਾ ਥੋੜ੍ਹਾ ਕਰਕੇ ਜੀ ਉਹ ਵੀ ਅੱਛੇ ਐਜੂਕੇਸ਼ਨ ਪਲਾਨਸ ਦੇ ਵਿੱਚ ਤੁਸੀਂ ਪਾਓ। ਸੋ ਇਸ ਬਾਰੇ ਵੀ ਪੂਰੀ ਜਾਣਕਾਰੀ ਜੀ ਹਰਪ੍ਰੀਤ ਸੈਣੀ ਜੀ ਪਾਸੋਂ ਤੁਸੀਂ ਲੈ ਸਕਦੇ ਹੋ। ਨੰਬਰ 416-817-6500 ਜੀ ਨੰਬਰ ਹੈ। ਅਤੇ ਜੀ ਇਸ ਦੇ ਨਾਲ ਹੀ ਚਲੋ ਇਹ ਤਾਂ ਗੱਲ ਹੋਈ ਤੁਹਾਡੀ ਇੰਸ਼ੋਰੈਂਸ ਦੀ, ਅਤੇ ਗੱਲ ਹੋਵੇ ਟਰੱਕ ਦੀ, ਅੱਛੀ ਇੰਸ਼ੋਰੈਂਸ ਤੁਸੀਂ ਚਾਹੁੰਦੇ ਹੋ, ਕਾਰ ਇੰਸ਼ੋਰੈਂਸ ਤੁਸੀਂ ਚਾਹੁੰਦੇ ਹੋ ਕਿ ਕਾਰ ਦੀ ਇੰਸ਼ੋਰੈਂਸ ਦੇ ਵਿੱਚ ਅੱਛੇ ਪ੍ਰਾਈਜ਼ ਸਾਨੂੰ ਮਿਲਣ, ਹੋਮ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ, ਅਤੇ ਤੁਸੀਂ ਜੀ ਮੈਂਡੀ ਗਿੱਲ ਜੀ ਨੂੰ ਏਬਲ ਇੰਸ਼ੋਰੈਂਸ ਤੋਂ ਸੰਪਰਕ ਕਰਨਾ, ਕਿਉਂਕਿ ਇਹਨਾਂ ਦਾ ਕੰਮ ਜੋ ਹੈ ਉਹ ਸਪੈਸ਼ਲਾਈਜੇਸ਼ਨ ਜੋ ਹੈ ਉਹ ਟਰੱਕ, ਕਾਰ, ਹੋਮ ਅਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਹੀ ਹੈ। ਸੋ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ ਅਤੇ ਅੱਛੇ ਫਲੈਕਸੀਬਲ ਇੰਸ਼ੋਰੈਂਸ ਆਪਸ਼ਨਸ, ਖਾਸ ਤੌਰ 'ਤੇ ਟਰੱਕਿੰਗ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਕੋਲ ਨੇ। ਨੰਬਰ 647-929-9509 ਜੀ ਇਹ ਨੰਬਰ ਹੈ, ਅਤੇ 647-883-1899 ਨੰਬਰ ਇੱਕ ਹੋਰ ਜੋ ਹੈ, 647-883-1899 ਜੀ ਇਹ ਨੰਬਰ ਵੀ ਤੁਸੀਂ ਮੈਂਡੀ ਗਿੱਲ ਜੀ ਦੇ ਲਈ ਜ਼ਰੂਰ ਨੋਟ ਕਰੋ, ਅਤੇ ਤੁਸੀਂ ਜ਼ਰੂਰ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਅਤੇ ਪੂਰੀ ਜਾਣਕਾਰੀ ਜੋ ਹੈ, ਅੱਛੀ ਜੋ ਪੋਲਿਸੀ ਤੁਸੀਂ ਆਪਣੇ ਟਰੱਕਿੰਗ ਦੇ ਲਈ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਕੋਈ ਮੁਸ਼ਕਿਲ ਨਾ ਆਵੇ ਜਦੋਂ ਡਰਾਈਵਰਸ ਨੂੰ ਜੋ ਹੈ ਉਹ ਤੁਸੀਂ ਆਪਣੀ ਪੋਲਿਸੀ ਦੇ ਵਿੱਚ ਐਡ ਕਰਨਾ ਹੋਵੇ, ਅਤੇ ਜੀ ਮੈਂਡੀ ਗਿੱਲ ਜੀ ਨੂੰ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਜੀ। ਸੋ ਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਤੁਸੀਂ ਸ਼ਨੀਵਾਰ ਦੀ ਸਵੇਰ ਦੇ ਵਿੱਚ ਜੋ ਨਾਲ ਜੁੜੇ ਹੋਏ ਹੋ, ਆਗਾਜ਼ ਇੱਕ ਚੰਗੇ ਦਿਨ ਦਾ ਅਸੀਂ ਕਰ ਰਹੇ ਹਾਂ, ਅਤੇ ਆਓ ਫਿਰ ਇੱਕ ਹੋਰ ਪਿਆਰਾ ਗੀਤ ਜੋ ਹੈ ਇਸ ਸੋਹਣੀ ਸਵੇਰ ਦੇ ਵਿੱਚ ਜ਼ਰੂਰ ਮਾਣ ਲਈਏ, ਅਤੇ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਿਲਕੁਲ ਬਣੇ ਰਹਿਣਾ।

0: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਤੁਹਾਡਾ ਬਾਦਲ ਬੰਸਰਾਜ ਹੰਸ।
1: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ।

0: Friday, September 18th, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा हूँ इस बार भी तुझे आशीर्वाद दोगे.
2: वे आ जा तो मैं नाल नचिए, नचिए बाहच बाहपा. वे आ जा तो मैं नाल नचिए.
0: For tickets, visit Ticketmaster. For information, call Singh Harjeet at 647-448-1000.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਗੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ
4: Wow, what a fresh green vegetables and fruits, lower grocery prices and tasty thali. Main kithe dream ta nahi dekh reha.
5: Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keemtan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo Indian food land 1201 Britannia Road West Mississauga 45 Dust Drive and 15 Fanta Way Brampton 905-456-9900
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ ਬੈਸਟ ਚੁਆਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
6: ਸਵਾਗਤ ਜੀ ਫਿਰ ਤੋਂ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਬਹੁਤ ਹੀ ਪਿਆਰਾ ਸਫ਼ਰ ਤੇ ਜੀ 5 ਮਿੰਟ ਜੋ ਹੈ ਆਪਣੇ ਇਕੱਠਿਆਂ ਦੇ ਜੋ ਰਹਿ ਗਏ ਨੇ ਤੇ ਗੱਲ ਫਿਰ ਇਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਈਏ ਜਿੱਥੇ ਸਪੀਡ ਕੈਮਰਾਸ ਜੋ ਸਾਨੂੰ ਪਤਾ ਹੈ ਕਿ ਹੁਣ ਸਕੂਲਾਂ ਦੇ ਨੇੜੇ ਹਰ ਪਾਸੇ ਜੋ ਹੈ ਉਹ ਇਹ ਬੰਦ ਹੋਏ ਨੇ ਸੋ ਹੁਣ ਜਿੱਥੇ ਕੈਮਰਾ ਨਹੀਂ ਹੈ ਉੱਥੇ ਫਿਰ ਡਰਾਈਵਰਸ 'ਤੇ ਕੋਈ ਪਾਬੰਦੀ ਨਹੀਂ ਹੈ ਅਤੇ ਫਿਰ ਦੇਖਿਆ ਗਿਆ ਹੈ ਕਿ 400% ਤੱਕ ਵਾਧਾ ਹੋਇਆ ਕਿ ਡਰਾਈਵਰਸ ਉਹਨਾਂ ਦੇ ਵਿੱਚ ਘੱਟੋ ਘੱਟ 16 ਕਿਲੋਮੀਟਰ ਪਰ ਆਵਰ ਓਵਰ ਦਾ ਲਿਮਿਟ ਚੱਲ ਰਹੇ ਨੇ ਸੋ ਇਸ ਕਾਰਨ ਜਿੱਥੇ ਫਿਰ ਹੁਣ ਜਿੱਥੇ ਅਣਗਹਿਲੀ ਵਾਪਰਨ ਦੀ ਪਰਸੈਂਟੇਜ ਜੋ ਹੈ ਫਿਰ ਉਹ ਵੀ ਵੱਧਦੀ ਹੈ ਉੱਥੇ ਟੋਰੋਂਟੋ ਦੇ ਵਿੱਚ ਇਹ ਜੋ ਮਾਰਚ 25 ਨੂੰ ਇਹ ਇੱਕ ਐਕਸੀਡੈਂਟ ਵਾਪਰਿਆ ਜਿਸ ਦੇ ਵਿੱਚ ਇੱਕ ਸਕੂਲ ਦੇ ਮੂਹਰੇ ਇੱਕ ਬੱਚਾ ਜੋ ਹੈ ਇਸ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਇਆ, ਸਿਰਫ ਜ਼ਖਮੀ ਹੀ ਨਹੀਂ ਹੋਇਆ, ਬ੍ਰੇਨ ਇੰਜਰੀ, ਮਲਟੀਪਲ ਫ੍ਰੈਕਚਰਸ, ਵਿਜ਼ਨ ਦਾ ਲੌਸ ਅਤੇ ਹੋਰ ਅਜਿਹੀਆਂ ਇੰਜਰੀਜ਼ ਜਿਨ੍ਹਾਂ ਨਾਲ ਉਸਦੀ ਪੂਰੀ ਜ਼ਿੰਦਗੀ ਹੀ ਬਦਲ ਗਈ। ਅਤੇ ਜਿੱਥੇ ਇਹ 15 ਸਾਲਾਂ ਦਾ ਬੱਚਾ ਜੋ ਹੈ ਇਸ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਇਆ, ਜਿੱਥੇ ਇਸ ਕਾਰ ਦੀ ਸਪੀਡ ਜ਼ਿਆਦਾ ਸੀ ਅਤੇ ਫਿਰ ਕਾਰ ਜਦੋਂ ਉਸ ਤੋਂ ਟਕਰਾਉਂਦੀ ਹੈ ਅਤੇ ਫਿਰ ਬਹੁਤ ਸੱਟਾਂ ਜੋ ਨੇ ਉਸ ਬੱਚੇ ਦੇ ਲੱਗਦੀਆਂ ਨੇ। ਅਤੇ ਪਰਿਵਾਰ ਜੋ ਹੈ ਉਹ ਸਪੀਡ ਕੈਮਰਾ ਜੋ ਹੈ ਉਹ ਹਟਾਉਣਾ ਇੱਕ ਕਾਰਨ ਜੋ ਹੈ ਇਸ ਐਕਸੀਡੈਂਟ ਦੇ ਵਿੱਚ ਜੋ ਮੰਨਦੀ ਹੈ। ਅਤੇ ਫਿਰ ਪਰਿਵਾਰ ਨੇ ਇਸ ਦੇ ਵਿੱਚ ਜੋ ਹੈ ਇੱਕ ਪੂਰਾ ਕੇਸ ਜੋ ਹੈ ਉਹ ਸਿਟੀ ਆਫ ਟੋਰੋਂਟੋ ਅਤੇ ਡਰਾਈਵਰ 'ਤੇ ਜ਼ਰੂਰ ਪਾਇਆ ਕਿ ਅਜਿਹਾ ਜੋ ਹੈ ਉਹ ਬਚ ਸਕਦਾ ਸੀ, ਸਾਡੇ ਬੱਚੇ ਦਾ ਜੋ ਇਹ ਜ਼ਿੰਦਗੀ ਦਾ ਪੂਰਾ ਇੱਕ ਹੁਣ ਜੋ ਮੁਸ਼ਕਿਲ ਸਮਾਂ ਜੋ ਹੈ ਉਹ ਅੱਗੇ ਉਸਨੇ ਬਿਤਾਉਣਾ। ਸੋ ਜੇਕਰ ਸਪੀਡ ਕੈਮਰਾਸ ਜੋ ਨਾ ਹਟਦੇ ਅਤੇ ਇਫੈਕਟਿਵ ਰਹਿੰਦੇ ਅਤੇ ਫਿਰ ਜੋ ਖਾਸ ਤੌਰ 'ਤੇ ਸਕੂਲ ਜ਼ੋਨ ਦੇ ਵਿੱਚ ਜੋ ਬੱਚੇ ਜੋ ਪੈਦਲ ਸਕੂਲ ਨੂੰ ਜਾਂਦੇ ਨੇ ਅਤੇ ਬਚਾਅ ਜੋ ਹੈ ਇਸ ਦੇ ਵਿੱਚ ਹੋ ਸਕਦਾ ਸੀ, ਉਹਨਾਂ ਨੇ ਪੂਰੀ ਜੋ ਹੈ ਇਸ ਗੱਲ ਦੀ ਜ਼ਿੰਮੇਵਾਰੀ ਜੋ ਹੈ ਸਿਟੀ ਆਫ ਟੋਰੋਂਟੋ ਨੂੰ ਇਸ ਦੇ ਵਿੱਚ ਜ਼ਰੂਰ ਲਾਈ ਹੈ। ਅਤੇ ਜਿੱਥੇ ਦੇਖਿਆ ਵੀ ਗਿਆ ਕਿ ਇੱਕ ਵਾਧਾ ਜੋ ਹੈ ਅਜਿਹੇ ਕੇਸਿਸ ਦੇ ਵਿੱਚ ਇਹਨਾਂ ਸਮਿਆਂ ਦੇ ਵਿੱਚ ਜ਼ਰੂਰ ਹੋਇਆ। ਅਤੇ ਇੱਕ ਕੈਮਰਾ ਹਟਾਉਣ ਦੇ ਨਾਲ, ਸਕੂਲ ਜ਼ੋਨ ਦੇ ਵਿੱਚ ਹਟਾਉਣ ਦੇ ਨਾਲ ਨੁਕਸਾਨ ਜੋ ਹੈ ਉਹ ਇਸ ਹੱਦ ਤੱਕ ਵੀ ਹੋ ਸਕਦਾ। ਤਾਂ ਹੁਣ ਜ਼ਿੰਮੇਵਾਰੀ ਆਪਣੀ ਵੀ ਕਿਤੇ ਨਾ ਕਿਤੇ ਬਣਦੀ ਹੈ ਕਿ ਜੇਕਰ ਹਾਲੇ ਹੁਣ ਸਾਨੂੰ ਪਤਾ ਹੈ ਕਿ ਸਕੂਲ ਦੇ ਅੱਗੇ ਕੈਮਰਾਸ ਜੋ ਨੇ ਉਹ ਨਹੀਂ ਹਨ, ਪਰ ਫਿਰ ਵੀ ਅਸੀਂ ਇਸ ਗੱਲ ਨੂੰ ਮੰਨੀਏ ਕਿ ਜਿੱਥੇ ਜੋ ਸਪੀਡ ਹੈ ਉਨੀ ਸਪੀਡ 'ਤੇ ਜਾਣਾ, ਖਾਸ ਤੌਰ 'ਤੇ ਸਕੂਲ ਜ਼ੋਨ ਦੇ ਵਿੱਚ ਅਸੀਂ ਆਪਣੇ ਜੋ ਸਪੀਡ ਜੋ ਹੈ ਉਸ 'ਤੇ ਲਿਮਿਟ ਜੋ ਹੈ ਉਹ ਬਿਲਕੁਲ ਰੱਖੀਏ, ਸਾਡੇ ਮਾਇੰਡ ਦੇ ਵਿੱਚ ਇਹ ਚੀਜ਼ ਸੈੱਟ ਹੋਵੇ ਕਿ ਸਕੂਲ ਜ਼ੋਨ ਹੈ ਅਤੇ ਫਿਰ ਅਸੀਂ ਇਸ ਨੂੰ ਹੌਲੀ ਕਰਨਾ ਹੀ ਕਰਨਾ ਕਿ ਅੱਗੇ ਜੋ ਵੀ ਕੰਮ ਹੈ ਅਸੀਂ ਉੱਥੇ ਸਾਨੂੰ ਪਹੁੰਚਣ ਦੀ ਕਾਹਲੀ ਹੁੰਦੀ ਹੈ, ਸਾਨੂੰ ਹੁੰਦਾ ਵੀ ਕਾਰ ਦੀ ਸਪੀਡ ਅਸੀਂ ਕਿਉਂ ਘਟਾਉਣੀ, ਪਰ ਇਹ ਸਾਡੀ ਜ਼ਿੰਮੇਵਾਰੀ ਜੋ ਹੈ ਉਹ ਬਹੁਤ ਜ਼ਿਆਦਾ ਬਣ ਜਾਂਦੀ ਹੈ, ਖਾਸ ਤੌਰ 'ਤੇ ਸਾਨੂੰ ਜਦੋਂ ਪਤਾ ਵੀ ਹੁਣ ਸਕੂਲ ਜੋ ਨੇ ਉਹ ਰੀਓਪਨ ਹੋ ਗਏ ਨੇ। ਸੋ ਜੀ, ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੋ ਅੱਜ ਦਾ ਇਹ ਤੁਹਾਡਾ ਸਾਡਾ ਸਫ਼ਰ ਸੀ, ਸੋ ਇਸ ਉਮੀਦ ਦੇ ਨਾਲ ਮੈਂ ਰੁਪਿੰਦਰ ਕੌਰ ਤੁਹਾਡੇ ਪਾਸੋਂ ਜੀ ਅਲਵਿਦਾ ਲੈਂਦੀ ਹਾਂ ਕਿ ਦਿਨ ਸਾਰਿਆਂ ਦਾ ਬਹੁਤ ਹੀ ਵਧੀਆ ਹੋਵੇ। ਜੋ ਤੁਸੀਂ ਸੋਚਿਆ ਹੈ ਕਿ ਅੱਜ ਦੇ ਦਿਨ ਅਸੀਂ ਕਰਨਾ, ਪਰਿਵਾਰ ਦੇ ਨਾਲ ਸਮਾਂ ਵੱਧ ਤੋਂ ਵੱਧ ਬਿਤਾਉਣਾ, ਸੋ ਖੁਸ਼ੀ ਖੁਸ਼ੀ ਬਿਤਾਉਣਾ ਜੀ, ਉਹ ਸਾਰੀਆਂ ਗੱਲਾਂ ਜੋ ਨੇ ਉਹ ਪਰਮਾਤਮਾ ਜ਼ਰੂਰ ਉਹਨਾਂ 'ਤੇ ਹਾਮੀ ਭਰੇ। ਸੋ ਕੱਲ੍ਹ ਮੁਲਾਕਾਤ ਹੋਵੇਗੀ, ਅਤੇ ਮੈਨੂੰ ਹੁਣ ਤੁਸੀਂ ਦਿਓ ਇਜਾਜ਼ਤ, ਹੱਸਦੇ ਵਸਦੇ ਰਹਿਣਾ ਜੀ, ਸਤਿ ਸ਼੍ਰੀ ਅਕਾਲ।
7: ਇਹ ਮਾਵਾਂ ਦਾਦੀਆਂ ਸਾਡੇ ਹਿੱਸੇ ਹੀ ਆਈਆਂ, ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੂੰ ਦਾਦੀਆਂ ਨੇ ਘਿਓ ਸ਼ੱਕਰ ਅਤੇ ਅੱਧ ਰਿੜਕੇ ਨਾਲ ਪਾਲਿਆ, ਦੁੱਧਾਂ ਲੱਸੀਆਂ ਨਾਲ ਨਵਾਇਆ। ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਦੇ ਸਿਰ ਪਲੋਸ ਕੇ ਵੱਡਿਆਂ ਨੇ ਪਿਆਰ ਅਤੇ ਅਸੀਸਾਂ ਦਿੱਤੀਆਂ, ਅਤੇ ਵਿਰਾਸਤ ਸੰਧੂ ਦਾ ਇਹ ਗੀਤ ਸਮਰਪਿਤ ਹੈ ਇਸ ਆਖਰੀ ਪੀੜ੍ਹੀ ਨੂੰ।

0: ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ ਤੇ। ਤੁਸੀਂ ਤੇ ਅਸੀਂ ਇੱਕ ਦੂਜੇ ਨਾਲ ਟਿੱਚੇ ਬਟਨਾਂ ਦੀ ਜੋੜੀ ਵਾਂਗੂ 1 ਵਜੇ ਤੱਕ ਇਕੱਠੇ ਰਵਾਂਗੇ। ਸੋ ਅੱਜ ਬਹੁਤ ਹੀ ਪਵਿੱਤਰ ਦਿਨ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਤੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਸਾਡੇ ਜੀਵਨ ਨੂੰ ਹਮੇਸ਼ਾ ਸਹੀ ਰਾਹ ਤੇ ਚਾਨਣ ਦਿਖਾਉਂਦੀ ਰਹੇ ਤੇ ਹਰ ਘਰ ਦੇ ਵਿੱਚ ਸੁੱਖ ਤੇ ਸ਼ਾਂਤੀ ਬਣੇ ਰਹੇ। ਤੇ ਆਓ ਅੱਜ ਪਿਆਰੇ ਜਿਹੇ ਪਵਿੱਤਰ ਜਿਹੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਸਾਡੇ ਨਾਲ ਸਾਡੇ ਸਾਥੀ ਕਲਾਕਾਰ ਪੰਕਜ ਪੰਜਾਬੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਸੋ ਮਚ ਸੰਤੋਸ਼ ਜੀ। ਸੋ ਗੁੱਡ ਮਾਰਨਿੰਗ, ਆਦਾਬ, ਨਮਸਤੇ ਸਾਰੇ ਲਿਸਨਰਸ ਕੋ ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਅੱਜ ਕੇ ਦਿਨ ਕੇ ਲਈ ਲੱਖ ਲੱਖ ਵਧਾਈਆਂ ਜੀ। ਆਪਕੋ ਵੀ ਸੰਤੋਸ਼ ਜੀ,
0: ਥੈਂਕ ਯੂ ਸੋ ਮਚ ਜੀ। ਥੈਂਕ ਯੂ ਤੁਹਾਨੂੰ ਵੀ ਤੇ ਤੁਹਾਨੂੰ ਸਾਰਿਆਂ ਨੂੰ, ਸਾਡੇ ਜਿੰਨੇ ਵੀ ਲਿਸਨਰ ਸੁਣ ਰਹੇ ਹੋ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ।
1: ਜੀ ਜੀ ਸੰਤੋਸ਼ ਜੀ, ਸੈਟਰਡੇ ਆ ਗਿਆ ਹੈ ਜੀ, ਸਭਸੇ ਜ਼ਿਆਦਾ ਆਪਣੇ ਜੋ ਲਿਸਨਰਸ ਵੇਟ ਕਰ ਰਹੇ ਅੱਜ ਕੇ ਦਿਨ ਕੇ ਲਈ ਆ ਗਿਆ ਹੈ
0: ਜੀ।
1: ਡੀਲ ਸੇ ਭਰਾ ਹੁਆ ਦਿਨ ਹੈ ਅੱਜ, ਕਾਫੀ ਸਾਰੇ ਆਪਣੇ ਐਡਵਰਟਾਈਜ਼ਰਸ ਕੀ ਤਰਫ ਸੇ ਕਾਫੀ ਸਾਰੀ ਇਨਫੋਰਮੇਸ਼ਨ ਮਿਲੇਗੀ, ਬੜੀਆ ਬੜੀਆ ਡੀਲਸ ਮਿਲੇਗੀ, ਬਹੁਤ ਸਾਰੀ ਸੇਵਿੰਗ ਕਰਨ ਕਾ ਅੱਜ ਮੌਕਾ ਆਪਣੇ ਲਿਸਨਰਸ ਕੋ ਮਿਲੇਗਾ
0: ਜੀ। ਬਿਲਕੁਲ
1: ਜੀ ਜੀ ਜੀ।
0: ਸੋ ਤੁਸੀਂ ਸੁਣਦੇ ਰਹੋ ਤੁਹਾਡਾ ਆਪਣਾ ਸ਼ੋਅ 1 ਵਜੇ ਤੱਕ, ਤੇ ਅਸੀਂ ਬਹੁਤ ਵਧੀਆ ਵਧੀਆ ਗੱਲਾਂ ਲੈ ਕੇ ਆਏ ਹੋਏ ਹਾਂ ਅੱਜ ਔਰ ਬਹੁਤ ਵਧੀਆ ਵਧੀਆ ਜਿਵੇਂ ਪੰਕਜ ਜੀ ਨੇ ਦੱਸਿਆ ਡੀਲਸ ਲੈ ਕੇ ਆਏ ਹਾਂ ਔਰ ਉਮੀਦ ਕਰਦੀ ਹਾਂ ਕਿ ਤੁਹਾਡੀ ਸਾਰਿਆਂ ਦਾ ਅੱਜ ਦਿਨ ਚੜ੍ਹਦੀ ਕਲਾ ਵਾਲਾ ਹੋਏਗਾ। ਔਰ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਕੱਲ੍ਹ ਗੁਰੂ ਘਰ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ 13 ਸਪਤੰਬਰ ਗੁਰੂ ਘਰ ਮਾਲਟਨ ਗੁਰਦੁਆਰੇ ਦੇ ਵਿੱਚ, ਨਗਰ ਕੀਰਤਨ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਹੈ ਅਤੇ ਹਾਜ਼ਰੀ ਲਵਾਉਣੀ ਹੈ ਗੁਰਦੁਆਰੇ ਸਾਹਿਬ ਦੇ ਵਿੱਚ। ਅਤੇ ਤੁਸੀਂ ਸਾਰਿਆਂ ਨੇ ਸਾਡੇ ਨਾਲ ਗੱਲ ਕਰਨੀ ਹੈ ਅਤੇ ਕਾਲ ਕਰਨੀ ਹੈ ਆਪਣੀ ਹਾਜ਼ਰੀ ਲਵਾਉਣ ਵਾਸਤੇ। ਸਟੂਡੀਓ ਦੇ ਨੰਬਰਸ ਨੋਟ ਕਰ ਲਓ, ਬਾਅਦ ਵਿੱਚ ਸਾਡੇ ਸਟੂਡੀਓ ਦੇ ਨੰਬਰਸ ਹੋ ਜਾਂਦੇ ਆ ਬਿਜ਼ੀ ਅਤੇ ਫਿਰ ਤੁਸੀਂ ਕਰਦੇ ਹੋ ਸਾਨੂੰ ਪਰਸਨਲ ਮੈਸੇਜਸ ਕਿ ਸਾਡੀ ਕਾਲ ਨਹੀਂ ਲੱਗ ਰਹੀ। ਸੋ ਤੁਸੀਂ ਕਾਲ ਕਰਨੀ ਹੈ, ਤੁਹਾਡਾ ਜਿਹੜਾ ਆਪਣਾ ਪਿਆਰਾ ਸ਼ੋਅ ਹੈ ਉਹਦਾ ਨੰਬਰ ਹੈਗਾ 905-673-3337 905-673-3337 ਤੇ ਤੁਸੀਂ ਸਾਨੂੰ ਕਾਲ ਕਰਨੀ ਹੈ। ਔਰ ਐਜ਼ ਯੂਜੂਅਲ ਮੇਰਾ ਸਭ ਤੋਂ ਪਹਿਲਾ ਕੁਐਸਚਨ ਆ ਹੋਏਗਾ ਕਿ ਤੁਸੀਂ ਸਾਨੂੰ ਕਾਲ ਕਰਕੇ ਦੱਸਣੀ ਹੈ ਕਿ ਤੁਹਾਨੂੰ ਸਾਡੀ ਆਵਾਜ਼ ਸੁਣਾਈ ਦੇ ਰਹੀ ਹੈ। ਅਗਰ ਨਹੀਂ ਦੇ ਰਹੀ ਹੈ ਤਾਂ ਅਸੀਂ ਇੱਥੋਂ ਟੈਸਟਿੰਗ ਇੱਕ ਵਾਰ ਕਰ ਲਵਾਂਗੇ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ 905-673-3337 905-673-3337 ਤੇ ਕਾਲ ਕਰਕੇ ਚੜ੍ਹਦੀ ਕਲਾ ਦਾ ਮੈਸੇਜ ਦਿਓ।
1: ਸੰਤੋਸ਼ ਜੀ, ਸਭਸੇ ਪਹਿਲੇ ਔਰ ਇੱਕ ਚੀਜ਼ ਮੈਂ ਰੇਡੀਓ ਆਵਾਜ਼ ਕੇ ਬਾਰੇ ਮੈਂ ਆਈ ਥਿੰਕ ਸਾਰੇ ਲਿਸਨਰ ਸੁਣ ਰਹੇ ਹੈ ਔਰ ਜੋ ਸਭਸੇ ਪਹਿਲੀ ਵਾਰ ਸੁਣ ਰਹੇ ਔਰ ਬਹੁਤ ਜਾਂ ਫਿਰ ਕਮ ਸੁਣ ਰਹੇ ਉਨਕੇ ਲਈ ਮੈਂ ਇੱਕ ਇਨਫੋਰਮੇਸ਼ਨ ਦੇਣਾ ਚਾਹੂੰਗਾ। ਰੇਡੀਓ ਆਵਾਜ਼ 530 ਇਹ ਕਾਫੀ ਬੜੀ ਫ੍ਰੀਕੁਐਂਸੀ ਹੈ, 1000 ਕਿਲੋਮੀਟਰ ਕਾ ਰੇਡੀਅਸ ਮੈਂ ਇਹ ਫ੍ਰੀਕੁਐਂਸੀ ਚਲਤੀ ਹੈ। ਕੋਈ ਵੀ ਲਿਸਨਰਸ, ਅਗਰ ਆਪ ਲੰਡਨ ਸਾਰਨੀਆ ਕੇ ਸਾਈਡ ਮੈਂ ਹੋ, ਵੈਸਟ ਮੈਂ ਹੋ, ਵਹਾਂ ਸੇ ਆਪ ਈਸਟ ਮੈਂ ਕਿੰਗਸਟਨ ਸਡਬਰੀ ਕਿ ਕਿੰਗਸਟਨ ਓਟਵਾ ਤੱਕ ਆਪ ਹਮੇ ਸੁਣ ਸਕਤੇ ਹੋ, ਬੈਰੀ ਸਡਬਰੀ ਸੇ ਲੈ ਕੇ ਨੀਚੇ ਨਾਇਗਰਾ ਫਾਲ ਤੱਕ, ਇਤਨੀ ਬੜੀ ਰੇਂਜ ਹੈ ਜੀ ਇਸ ਕੀ।
0: ਸੋ ਹਾਈਐਸਟ ਫ੍ਰੀਕੁਐਂਸੀ
1: ਹੈ ਜੀ, ਹਾਈਐਸਟ ਫ੍ਰੀਕੁਐਂਸੀ
0: ਹੈ ਜੀ, ਬਿਲਕੁਲ 530
1: ਔਰ ਉਸਕੇ ਇਲਾਵਾ ਆਪ ਅਗਰ ਯੂਐਸ ਮੈਂ ਵੀ ਹੋ, ਨਿਊਯਾਰਕ, ਪੈਨਸਿਲਵੇਨੀਆ ਔਰ ਵਾਸ਼ਿੰਗਟਨ, ਇਹ ਵੀ ਸ਼ਹਿਰੋਂ ਮੈਂ ਅਗਰ ਆਪ ਹੋ ਤੋ ਆਪ ਹਮੇ ਸੁਣ ਸਕਤੇ ਹੋ। ਤੋ ਇਤਨੀ ਬੜੀ ਫ੍ਰੀਕੁਐਂਸੀ ਹੈ ਸੰਤੋਸ਼ ਜੀ, ਅਗਰ ਆਪ ਇਹ ਸ਼ਹਿਰੋਂ ਮੈਂ ਨਹੀਂ ਹੋ ਤੋ ਆਪਕੋ ਕਰਨਾ, ਅਗਰ ਆਪ ਫੋਨ ਪੇ ਸੁਣਨਾ ਚਾਹਤੇ ਹੋ ਤੋ ਆਪਣੇ ਨੰਬਰਸ ਵੀ ਹੈ ਵਹਾਂ ਪੇ ਆਪ ਡਾਇਲ ਕਰ ਸਕਤੇ ਹੋ, 416-477-2040 ਪੇ ਆਪ ਸੁਣ ਸਕਤੇ ਹੋ
0: ਜੀ, ਬਿਲਕੁਲ 416-477-2040 ਤੋ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਸਾਡੇ ਕੁਛ ਰੇਡੀਓ ਲਿਸਨਰਸ ਜਿਹੜੇ ਨੰਬਰ ਫੋਨ ਤੇ ਡਾਇਲ ਕਰਕੇ ਪੰਕਜ ਜੀ ਸਾਨੂੰ ਸੁਣਦੇ ਆ, ਬਾਅਦ ਵਿੱਚ ਸਾਨੂੰ ਮੈਸੇਜਸ ਕਰਕੇ ਸਾਡੇ ਕੁਐਸਚਨਸ ਦੇ ਆਨਸਰਸ ਦਿੰਦੇ ਆ, ਤੇ ਕਿਉਂਕਿ ਉਹ ਕਾਲ ਡਿਸਕਨੈਕਟ ਨਹੀਂ ਕਰਨਾ ਚਾਹੁੰਦੇ। ਸੋ ਤੁਸੀਂ ਸ਼ੋਅ ਵੀ ਸੁਣਦੇ ਰਹੋ ਤੇ ਦੂਸਰੇ ਕਿਸੇ ਨੰਬਰ ਤੋਂ ਸਾਨੂੰ ਕਾਲਸ ਵੀ ਕਰਦੇ ਰਹੋ ਜੇ ਤੁਸੀਂ ਆਪਦੇ ਫੋਨ ਤੇ ਸਾਡਾ ਸ਼ੋਅ ਸੁਣਦੇ ਹੋ। ਸੋ ਨੰਬਰ ਹੈਗਾ 416-477-2040 ਤੇ ਤੁਸੀਂ ਔਨ ਸੁਣ ਸਕਦੇ ਹੋ ਆਪਦੇ ਫੋਨ ਤੇ। ਜੇ ਸਟੂਡੀਓ ਦਾ ਨੰਬਰ ਨੋਟ ਕਰਨਾ 905-673-3337 ਤੇ ਸੁਣ ਸਕਦੇ ਹੋ। ਔਰ ਸਾਡੇ ਨਾਲ ਸਾਡੀ ਕਾਲਰ, ਫਸਟ ਕਾਲਰ ਆਫ ਦਾ ਸ਼ੋਅ 1809 ਤੁਸੀਂ ਆਨ ਏਅਰ ਹੋ ਜੀ। ਹੈਲੋ ਹੈਲੋ
2: ਹਾਂਜੀ, ਸਤਿ ਸ਼੍ਰੀ ਅਕਾਲ ਸੰਤੋਸ਼ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਤੁਹਾਡੀ ਆਵਾਜ਼ ਬਹੁਤ ਵਧੀਆ ਆ ਰਹੀ ਹੈ, ਠੀਕ ਚੱਲ ਰਿਹਾ ਤੇ ਧੰਨ ਪਾਗ। ਅੱਜ ਸ਼ੁਰੂ ਤੋਂ ਹੀ ਗੁਰਬਾਣੀ ਦਾ ਸ਼ਬਦ ਲਾਇਆ ਤੇ ਅੱਜ ਬਾਬਾ ਜਮਲਾ ਜੀ ਦਾ ਗੀਤ ਲਾਇਆ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਜਦੋਂ ਟਾਈਮ ਲੱਗੇ।
0: ਅੱਛਾ ਜੀ, ਸ਼ਿਓਰ ਅਸੀਂ ਨੋਟ ਕਰ ਰਹੇ ਹਾਂ ਤੇ ਸਤਿਗੁਰੂ ਤੁਸੀਂ ਦੁਬਾਰਾ ਰਿਪੀਟ ਕਰ ਦਿਓ, ਤੇਰੀ ਲੀਲਾ ਨਿਆਰੀ ਰਾਈ ਜੀ, ਸ਼ੋਰ ਸ਼ੋਰ। ਤੁਸੀਂ ਆਪਦਾ ਨਾਮ ਨੀ ਦੱਸਿਆ ਸਾਨੂੰ।
2: ਕੋਈ ਨੀ, ਬਸ ਬੈਠੇ, ਬਸ ਰਾਜੀ ਖੁਸ਼ ਰਹੋ, ਤੁਹਾਡੀ ਲਾਈਫ ਲੌਂਗ ਹੈਪੀ ਹੈਲਦੀ ਤੇ ਵੈਲਦੀ ਰਹੇ, ਸਾਰੇ ਸਰੋਤੇ ਸਾਡੇ ਖੁਸ਼ ਰਹਿਣ ਤੇ ਚੜ੍ਹਦੇ ਸੂਰਜ ਵਾਂਗ ਸਾਰਿਆਂ ਦੀ ਜ਼ਿੰਦਗੀ ਚਮਕਦੀ ਰਹੇ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਹੁਤ ਹੀ ਪਿਆਰਾ ਜਿਹਾ ਮੈਸੇਜ ਮਿਲਿਆ ਸਾਨੂੰ ਸਵੇਰੇ ਸਵੇਰੇ, ਚੜ੍ਹਦੀ ਕਲਾ ਦਾ ਪਲੱਸ ਸੂਰਜ ਵਾਂਗ ਸਾਡੀ ਜ਼ਿੰਦਗੀ ਚਮਕਦੀ ਰਹੇ, ਤੇ ਇੱਕ ਉਮੀਦ ਕਰਦੀ ਹਾਂ ਕਿ ਤੁਹਾਡੀ ਜ਼ਿੰਦਗੀ ਵੀ ਸੂਰਜ ਵਾਂਗ ਚਮਕਦੀ ਰਹੇ, ਤੇ ਹਨੇਰੀਆਂ ਆਉਣਗੀਆਂ, ਤੂਫਾਨ ਆਉਣਗੀਆਂ, ਆਏਗਾ ਤੇ ਬਹੁਤ ਜ਼ਿਆਦਾ ਕਈ ਵਾਰੀ ਸਾਡੀ ਲਾਈਫ 'ਚ ਪ੍ਰੋਬਲਮਸ ਵੀ ਆ ਜਾਂਦੀਆਂ, ਬਟ ਸੂਰਜ ਦੀ ਰੋਸ਼ਨੀ ਵਾਂਗੂ ਚਮਕਦੇ ਹੋਏ ਅਸੀਂ ਹਰ ਦਿਨ ਦੀ ਸ਼ੁਰੂਆਤ ਕਰਨੀ ਹੈ। ਸੋ ਬਹੁਤ ਹੀ ਪਿਆਰਾ ਚੜ੍ਹਦੀ ਕਲਾ ਦਾ ਮੈਸੇਜ ਮਿਲਿਆ ਸਾਨੂੰ। ਸੋ ਤੁਸੀਂ ਵੀ ਸਾਰਿਆਂ ਨੇ ਕਾਲ ਕਰਨੀ ਹੈ, ਚੜ੍ਹਦੀ ਕਲਾ ਦਾ ਮੈਸੇਜ ਦੇਣਾ, ਇੰਨਾ ਵਧੀਆ ਅੱਜ ਦਿਨ ਚੜ੍ਹਿਆ ਹੈ, ਤੇ ਦੇਖਦੇ ਹਾਂ ਕਿ ਕੌਣ ਕੌਣ ਕਾਲ ਕਰਦਾ ਹੈ, ਔਰ ਕੀ ਤੁਸੀਂ ਘਰੋਂ ਨਿਕਲੇ ਨਹੀਂ ਅੱਜ ਜਾਂ ਸੋ ਰਹੇ ਹੋ। ਸੋ ਪ੍ਰੂਫ ਦੇਣਾ ਹੈ ਤੁਸੀਂ ਕਾਲ ਕਰਕੇ ਸਟੂਡੀਓ ਦੇ ਨੰਬਰ ਤੇ 905-673-3337। ਇਸ ਤੋਂ ਬਾਅਦ ਅਸੀਂ ਥੋੜੇ ਟਾਈਮ ਤੱਕ ਤੁਹਾਡੇ ਸਾਰਿਆਂ ਦਾ ਫੇਵਰੇਟ ਸੈਗਮੈਂਟ ਵੀ ਸਟਾਰਟ ਕਰਨਾ ਹੈ, ਉਦੋਂ ਤੁਸੀਂ ਕਾਲ ਕਰਨੀ ਹੈ। ਤੇ ਉਸ ਤੋਂ ਪਹਿਲਾਂ ਇੱਕ ਚੜ੍ਹਦੀ ਕਲਾ ਦਾ ਮੈਸੇਜ ਤਾਂ ਬਣਦਾ ਹੀ ਬਣਦਾ ਹੈ,
1: ਬਣਦਾ ਹੈ ਜੀ,
0: ਯਾ ਬਣਦਾ ਹੈ ਨਾ ਪੰਕਜ
1: ਜੀ, ਬਣਦਾ ਹੈ ਬਣਦਾ। ਸੰਤੋਸ਼ ਜੀ ਇਤਨੇ ਪਿਆਰ ਸੇ ਆਪਕੋ ਬੁਲਾ ਰਹੀ ਹੈ ਜੀ, ਮੈਂ ਕਾਫੀ ਸਾਰੇ ਲਿਸਨਰਸ ਮੈਨੂੰ ਲੱਗਦਾ ਹੈ ਕਿ ਆਪਕੋ ਡਾਇਲ ਕਰਨੇ ਹੋਣਗੇ, ਆਪਣਾ ਫੋਨ ਬਜਣਾ ਸ਼ੁਰੂ ਹੋ ਜਾਏਗਾ ਸੰਤੋਸ਼
0: ਜੀ। ਬਿਲਕੁਲ, ਸੋ ਨੰਬਰ ਹੈ ਗਿਆ ਸਟੂਡੀਓ ਦੇ 905-673-3337 ਤੇ ਤੁਸੀਂ ਸਾਨੂੰ ਕਾਲ ਕਰਨੀ ਹੈ, ਤੇ ਤੁਸੀਂ ਸਾਨੂੰ ਸਾਰਿਆਂ ਨੇ ਦੱਸਣਾ ਹੈ ਕਿ ਤੁਹਾਨੂੰ ਵੀ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ, ਔਰ ਫਿਰ ਅਸੀਂ ਆਪਦਾ ਫੇਵਰੇਟ ਸੈਗਮੈਂਟ ਸਟਾਰਟ ਕਰਨਾ ਹੈ।
1: ਠੀਕ ਹੈ ਜੀ, ਸੰਤੋਸ਼ ਜੀ ਆਪਣਾ ਜੋ ਫੇਵਰੇਟ ਸੈਗਮੈਂਟ ਹੈ, ਕਾਫੀ ਸਾਰੇ ਲੋਕ ਮਤਲਬ ਵੇਟ ਕਰਤੇ ਰਹਤੇ ਔਰ ਮਤਲਬ ਇੰਤਜ਼ਾਰ ਕਰਤੇ ਕਬ ਯੇ ਸੈਗਮੈਂਟ ਆਏਗਾ, ਔਰ ਬਹੁਤ ਹੀ ਬੜੀਆ ਸੈਗਮੈਂਟ ਹੈ ਜੀ ਬਾਬਾ ਬਖਤੋਰਾ ਵਾਲਾ। ਤੋ ਬਾਬਾ ਬਖਤੋਰਾ ਸੈਗਮੈਂਟ ਅਭੀ ਹਮ ਸ਼ੁਰੂ ਕਰਨੇ ਜਾ ਰਹੇ, ਉਸਮੇ ਆਪਕੋ ਕਰਨਾ ਕਿਆ ਹੈ ਜੀ, ਆਪਕੀ ਡੇਟ ਆਫ ਬਰਥ ਬਤਾਨੀ ਹੈ, ਆਪਕਾ ਈਅਰ ਆਫ ਬਰਥ ਨਹੀਂ ਬਤਾਨਾ ਹੈ, ਔਰ ਹਮ ਆਪਕੋ ਇੱਕ ਚਾਈਨੀਜ਼ ਚਾਰਟ ਕੇ ਅਕੋਰਡਿੰਗਲੀ ਜੋ ਵੀ ਆਪਕੀ ਅੱਛੀ ਆਦਤੇ ਹੈ ਔਰ ਉਸਮੇ ਜੋ ਵੀ ਆਪ ਇੰਪਰੂਵ ਕਰ ਸਕਦੇ ਹੋ, ਇਹ ਦੋ ਚੀਜ਼ ਬਤਾਏਂਗੇ ਯੇ। ਬਟ ਇੱਕ ਚੀਜ਼ ਮੈਂ ਸਭਕੋ ਬਤਾਨਾ ਚਾਹੂੰਗਾ ਸੰਤੋਸ਼ ਜੀ, ਕਿ ਆਪ ਹਮ ਆਪਕੋ ਆਪਕਾ ਭਵਿਸ਼ ਨਹੀਂ ਬਤਾਏਂਗੇ, ਬਟ ਜੋ ਫੈਕਟ ਹੈ ਇਟ ਇਜ਼ ਅਬਾਊਟ ਦ ਫੈਕਟ, ਯੇ ਨਹੀਂ ਕਿ ਹਮ ਕੋਈ ਐਸਟ੍ਰੋਲੋਜੀ ਰਿਲੇਟਡ ਯੇ ਕੁਛ ਨਹੀਂ ਹੈ
0: ਜੀ। ਬਿਲਕੁਲ
1: ਜੀ,
0: ਸੋ ਬਿਲਕੁਲ ਸਹੀ ਕਹਿ ਰਹੇ ਹੋ ਪੰਕਜ ਜੀ, ਵਹਿਮਾਂ ਭਰਮਾਂ ਤੋਂ ਦੂਰ ਲੈ ਕੇ ਜਾਵਾਂਗੇ ਤੁਹਾਨੂੰ ਸਾਰਿਆਂ ਨੂੰ। ਔਰ ਸਾਡੇ ਨੈਕਸਟ ਕਾਲਰ ਹੈਗੇ ਆ ਜੀ 8227, ਤੁਸੀਂ ਔਨ ਏਅਰ ਹੋ। ਸਤਿ ਸ਼੍ਰੀ ਅਕਾਲ ਜੀ,
3: ਬਾਕੀ ਪ੍ਰੋਗਰਾਮ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ, ਹਮੇਸ਼ਾ ਹੀ ਤੁਸੀਂ ਟਾਈਮ ਦਿੰਦੇ ਆ, ਬਾਕੀ ਭਾਜੀ ਉਹਨਾਂ ਦਾ ਦਿਲੋਂ ਧੰਨਵਾਦ ਆ, ਹਮੇਸ਼ਾ ਹੀ ਟਾਈਮ ਦਿੰਦੇ ਆ, ਬਾਕੀ ਸਾਰੇ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਦਿਨ ਮੈਂ ਭੈਣਾਂ ਵੀ ਬੇਨਤ ਕਰਦੀਆਂ, ਦੇਸ ਆਪਣੇ ਰੇਡੀਓ ਵਾਇਸ ਦੀ ਟੀਮ ਆ ਸਾਰੀ, ਸਾਰਿਆਂ ਦਿਲੋਂ ਮੈਂ ਧੰਨਵਾਦ ਕਰਦਾ, ਮਤਲਬ ਤਰੱਕੀਆਂ ਚੱਲ ਰਹੀਆਂ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ, ਹਮੇਸ਼ਾ ਹੀ ਬਹੁਤ ਵਧੀਆ ਟਾਈਮ ਦਿੰਦੇ ਆ।
0: ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਸਵੇਰੇ ਸਵੇਰੇ ਕਾਲ ਕਰਕੇ ਸਾਡਾ ਹੌਸਲਾ ਵਧਾ ਦਿੱਤਾ, ਯਾਨੀ ਕਿ ਡਬਲ ਟ੍ਰਿਪਲ ਕਰ ਦਿੱਤਾ ਸਾਡਾ ਹੌਸਲਾ। ਸੋ ਬਹੁਤ ਹੀ ਵਧੀਆ ਲੱਗਦਾ ਜਦੋਂ ਸਾਰੇ ਸਾਨੂੰ ਕਾਲ ਕਰਕੇ ਚੜ੍ਹਦੀ ਕਲਾ ਦਾ ਮੈਸੇਜ ਦਿੰਦੇ ਹੋ। ਤੇ ਪੰਕਜ ਜੀ, ਸਾਡੇ ਫਸਟ ਜਿਹੜੇ ਸਾਡੇ ਕਾਲਰ ਸੀਗੇ ਉਹ ਕਹਿੰਦੇ ਸੀਗੇ ਕਿ ਉਹਨਾਂ ਨੇ ਯਮਲਾ ਜੱਟ ਉਹਨਾਂ ਦਾ ਸੌਂਗ ਲਗਾ ਦੋ, ਕਹਿੰਦੇ ਸੀ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ, ਤੇ ਅਸੀਂ ਵੀ ਸੁਣਦੇ ਹਾਂ।

0: ਵਾਹ ਜੀ ਵਾਹ, ਬਹੁਤ ਹੀ ਵਧੀਆ। ਸਤਿਗੁਰੂ ਜੀ ਦੀ ਲੀਲਾ ਸੱਚੀ ਬੜੀ ਨਿਆਰੀ ਹੁੰਦੀ ਆ। ਸੋ ਕਈ ਵਾਰ ਪੰਕਜ ਜੀ ਅਸੀਂ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਸਟ੍ਰੈਸ ਲੈ ਲੈਂਦੇ ਹਾਂ, ਬਟ ਯੂ ਨੈਵਰ ਨੋ ਕਿੱਥੋਂ ਬਾਬਾ ਜੀ ਨੇ ਉੱਠ ਕੇ ਉਸ ਚੀਜ਼ ਨੂੰ ਆਪਣੇ ਆਪ ਹੀ ਸੋਲਵ ਕਰ ਦੇਣਾ। ਸੋ ਸਟ੍ਰੈਸ ਨਹੀਂ ਲੈਣੀ ਹੈ ਅਤੇ ਆਓ ਸ਼ੁਰੂ ਕਰਦੇ ਹਾਂ ਅਸੀਂ ਬਾਬਾ ਬਖਤੌਰਾ ਸੈਗਮੈਂਟ। ਤੁਹਾਡਾ ਸਾਰਿਆਂ ਦਾ ਤਾਂ ਮੇਰਾ ਵੀ ਵਨ ਆਫ ਦਾ ਮੋਸਟ ਫੇਵਰੇਟ ਸੈਗਮੈਂਟ ਆਫ ਆਰ ਸ਼ੋ ਇਜ਼ ਬਾਬਾ ਬਖਤੌਰਾ। ਸੋ ਇਹਦੇ ਵਿੱਚ ਕੀ ਹੈਗਾ, ਜਿਵੇਂ ਕਿ ਪੰਕਜ ਜੀ ਨੇ ਬਹੁਤ ਵਧੀਆ ਦੱਸਿਆ ਕਿ ਅਸੀਂ ਕੋਈ ਵੀ ਚਾਰਟ ਭਵਿਸ਼ਵਾਣੀ ਵਾਲਾ ਨਹੀਂ ਖੋਲਿਆ, ਸਾਡੇ ਕੋਲ ਇੱਕ ਚਾਈਨੀਜ਼ ਚਾਰਟ ਹੈ
1: ਜੀ ਜੀ,
0: ਜੋ ਕਿ ਮੋਸਟਲੀ ਤੁਹਾਡੀਆਂ ਡੇਟ ਆਫ ਬਰਥ ਨਾਲ ਐਂਡ ਸਾਰਿਆਂ ਦੇ ਨਾਲ ਮੈਚ ਕਰ ਜਾਂਦਾ ਹੈ, ਤੇ ਦੇਖਦੇ ਹਾਂ ਅੱਜ ਕਿੰਨਾ ਕਿੰਨਾ ਦੇ ਨਾਲ ਸਾਡਾ ਚਾਰਟ ਮੈਚ ਕਰਦਾ ਹੈ। ਸੋ ਅਸੀਂ ਤੁਹਾਨੂੰ ਬਿਲਕੁਲ ਵੀ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪਾ ਰਹੇ ਹਾਂ, ਤੁਹਾਨੂੰ ਅਸੀਂ ਕੁਛ ਆਦਤਾਂ ਦੱਸਾਂਗੇ ਜੋ ਕਿ ਤੁਹਾਨੂੰ ਜ਼ਿੰਦਗੀ 'ਚ ਬਹੁਤ ਅੱਗੇ ਲੈ ਕੇ ਗਈਆਂ ਹੋਈਆਂ, ਔਰ ਕੁਛ ਆਦਤਾਂ ਇੱਦਾਂ ਦੀਆਂ ਦੱਸਾਂਗੇ ਜੋ ਕਿ ਤੁਹਾਨੂੰ ਜ਼ਿੰਦਗੀ 'ਚ ਅੱਗੇ ਜਾ ਕੇ ਪਿੱਛੇ ਨੂੰ ਖਿੱਚ ਰਹੀਆਂ ਹੈ। ਸੋ ਉਹਨਾਂ ਨੂੰ ਕਿਵੇਂ ਅਸੀਂ ਵਧੀਆ ਕਰਨਾ, ਸੋ ਇਸ ਚਾਰਟ ਦੇ ਅਕੋਰਡਿੰਗ ਚਾਰਟ ਕੀ ਕਹੇਗਾ ਦੇਖ ਲੈਂਦੇ ਹਾਂ ਅਸੀਂ। ਸੋ ਸਾਰਿਆਂ ਨੇ ਕਾਲ ਕਰਨੀ ਹੈ ਸਟੂਡੀਓ ਦੇ ਨੰਬਰ 'ਤੇ 905-673-3337-9053-373-337 'ਤੇ ਸਾਰਿਆਂ ਨੇ ਕਾਲ ਕਰਨੀ ਹੈ ਅਤੇ ਦੱਸਣਾ ਹੈ ਸਾਨੂੰ ਡੇਟ ਆਫ ਬਰਥ
1: ਜੀ,
0: ਔਰ ਸਾਨੂੰ ਈਅਰ ਦੀ ਜ਼ਰੂਰਤ ਨਹੀਂ ਹੈਗੀ, ਸਿਰਫ ਤੁਸੀਂ ਡੇਟ ਐਂਡ ਮੰਥ ਦੱਸ ਦਿਓ ਅਤੇ ਮੋਰ ਦੈਨ ਅਨਾਫ ਆ ਆਪਣਾ ਨਾਮ ਦੱਸਿਓ ਅਤੇ ਨਾਲ ਸਾਨੂੰ ਦੱਸਿਓ ਸਾਡਾ ਪਾਸਵਰਡ, ਅਤੇ ਪੰਕਜ ਜੀ ਸਾਨੂੰ ਅੱਜ ਦੱਸਣਗੇ ਕਿ ਪਾਸਵਰਡ ਕੀ ਹੋਏਗਾ
1: ਜੀ। ਆਪਣਾ ਪਾਸਵਰਡ ਹੈ ਜੀ ਨਜ਼ਾਰਾ,
0: ਨਜ਼ਾਰਾ। ਸੋ ਨਜ਼ਾਰਾ ਅੱਜ ਦਾ ਪਾਸਵਰਡ ਹੈਗਾ ਨਜ਼ਾਰਾ, ਤੇ ਕਾਲ ਕਰੋ ਤੇ ਦੇਖਦੇ ਹਾਂ ਕਿ ਬਾਬਾ ਬਖਤੌਰਾ ਦਾ ਚਾਰਟ ਤੁਹਾਡੇ ਬਾਰੇ ਕੀ ਕਹਿੰਦਾ ਹੈ। ਸੋ ਕਾਲ ਕਿੱਥੇ ਕਰਨੀ ਹੈ, ਸਾਰਿਆਂ ਨੇ ਕਾਲ ਕਰਨੀ ਹੈ, ਇੱਕੋ ਇੱਕ ਸਟੂਡੀਓ ਦਾ ਨੰਬਰ 905-673-3337-9053-673-3337 ਤੇ ਤੁਸੀਂ ਸਾਰਿਆਂ ਨੇ ਕਾਲ ਕਰਕੇ ਆਪਦਾ ਡੇਟ ਆਫ ਬਰਥ ਸਾਨੂੰ ਦੱਸਣਾ ਹੈ ਤੇ ਫਿਰ ਅਸੀਂ ਤੁਹਾਨੂੰ ਕੁਛ ਆਦਤਾਂ ਦੱਸਾਂਗੇ ਜੋ ਕਿ ਤੁਹਾਡੇ ਵਿੱਚ ਬਹੁਤ ਹੀ ਵਧੀਆ ਹੈ ਤੇ ਕੁਛ ਗੱਲਾਂ ਜੋ ਕਿ ਤੁਸੀਂ ਆਪਣੀਆਂ ਹੋਰ ਵੀ ਵਧੀਆ ਕਰ ਸਕਦੇ ਹੋ। ਬਿਲਕੁਲ ਸਹੀ ਕਿਹਾ ਨਾ ਪੰਕਜ
1: ਜੀ, ਬਿਲਕੁਲ ਸਹੀ ਕਿਹਾ ਸੰਤੋਸ਼ ਜੀ। ਸੰਤੋਸ਼ ਜੀ ਇੱਕ ਚੀਜ਼ ਸੀ, ਅਗਰ ਆਪ ਅੱਛੀ ਆਦਤ ਸੁਣਨਾ ਚਾਹੋਗੇ ਕਿ ਆਪ ਬੁਰੀ ਆਦਤ ਸੁਣਨਾ ਚਾਹਤੇ ਹੋ ਜਾਂ ਫਿਰ ਇੰਪਰੂਵਮੈਂਟ
0: ਜੀ, ਬਿਲਕੁਲ। ਸੋ ਕਈ ਵਾਰ ਕਈ ਦਿਨ ਏਦਾਂ ਦੇ ਹੁੰਦੇ ਆ ਜਦੋਂ ਅਸੀਂ ਸਿਰਫ ਅੱਛਾ ਹੀ ਸੁਣਨਾ ਚਾਹਤੇ ਹੈ, ਕਈ ਦਿਨ ਐਸਾ ਹੋਤਾ ਹੈ ਕਿ ਹਮ ਬਹੁਤ ਅੱਛੇ ਉਸ ਦਿਨ ਆਲਰੇਡੀ ਹਮਨੇ ਬਹੁਤ ਅੱਛਾ ਸੁਣ ਲਿਆ ਹੋਤਾ, ਤੋ ਫਿਰ ਹਮ ਚਾਹਤੇ ਹੈ ਕਿ ਕੁਛ ਹਮੇ ਐਸਾ ਬਤਾਇਆ ਜਾਏ ਜੋ ਹਮ ਅੱਛਾ ਕਰ
1: ਸਕਦੇ।
0: ਤੋ ਦੇਖਤੇ ਹੈਂ ਹਮਾਰੇ ਕਾਲਰ, ਫਸਟ ਕਾਲਰ ਆਫ ਦਾ ਸ਼ੋ ਕਿਆ ਕਹਿੰਦੇ ਹੈ। ਸੋ ਨੰਬਰ ਹੈਗਾ ਜੀ 4395, ਤੁਸੀਂ ਆਉਣੇ ਆ ਰਹੋ। ਹੈਲੋ ਹੈਲੋ ਹੈਲੋ ਜੀ, ਆਪਕੀ ਆਵਾਜ਼ ਨਹੀਂ ਆ ਰਹੀ ਹੈ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਜੀ। ਤੁਸੀਂ ਐਕਚੁਲੀ ਨਾ ਰੇਡੀਓ ਆਨ ਕੀਤਾ ਹੋਇਆ, ਇਸ ਕਰਕੇ ਸਾਡੀ ਆਵਾਜ਼ ਸਾਨੂੰ ਵਾਪਸ ਪਹੁੰਚ ਰਹੀ ਹੈ। ਤੁਸੀਂ ਰੇਡੀਓ ਬੰਦ ਕਰਕੇ ਫਿਰ ਗੱਲ ਕਰੋਗੇ ਨਾ, ਤੁਹਾਨੂੰ ਫਿਰ ਸਾਡੀ ਆਵਾਜ਼ ਪਹੁੰਚੇਗੀ।
2: ਹਾਂਜੀ, ਡੇਟ ਆਫ ਬਰਥ ਹੈ ਨਵੰਬਰ 5th 1967।
0: ਨਵੰਬਰ 5th, ਤੇ ਤੁਸੀਂ ਆਪਦਾ ਨਾਮ ਨਹੀਂ ਦੱਸਿਆ ਸਾਨੂੰ।
2: ਪਰਮਜੀਤ ਜੀ।
0: ਪਰਮਜੀਤ ਸਿੰਘ ਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ?
2: ਕੈਂਬਰੇਜ ਤੋਂ ਜੀ।
0: ਕੈਂਬਰੇਜ ਤੋਂ। ਸੋ ਤੁਸੀਂ ਆਪਣਾ ਬਰਥ ਡੇਟ ਦੱਸਿਆ ਨਵੰਬਰ 5th
2: 67,
0: ਤੇ ਤੁਸੀਂ ਸਾਡਾ ਪਾਸਵਰਡ ਨਹੀਂ ਦੱਸਿਆ।
2: ਨਜ਼ਾਰਾ।
0: ਨਜ਼ਾਰਾ ਹੋ ਕੇ ਆਇਓ ਕਦੀ ਤੁਸੀਂ ਨਜ਼ਾਰਾ ਤੇ?
2: ਨਹੀਂ ਜੀ।
0: ਅੱਛਾ ਜੀ, ਹੋ ਕੇ ਆਣਾ, ਤੁਹਾਡਾ ਬਰਥਡੇ ਜਲਦੀ ਆ ਰਿਹਾ, ਉੱਥੇ ਜਾ ਕੇ ਬਰਥਡੇ ਮਨਾ ਕੇ ਆਣਾ। ਸੋ ਤੁਹਾਡੀ ਚਾਰਟ ਦੇ ਅਕੋਰਡਿੰਗ ਬਾਬਾ ਬਖਤੌਰਾ ਜੀ ਕਹਿੰਦੇ ਆ ਕਿ ਤੁਸੀਂ ਬਹੁਤ ਹੀ ਜ਼ਿਆਦਾ ਦਿਮਾਗ ਵਾਲੇ ਹੋ, ਨਵੀਆਂ ਨਵੀਆਂ ਚੀਜ਼ਾਂ ਕਰਦੇ ਹੀ ਰਹਿੰਦੇ ਹੋ।
1: ਕੀ ਬਾਤ ਹੈ।
0: ਯਾ, ਔਰ ਕਦੀ ਕਿਸੇ ਦੇ ਉੱਤੇ ਡਿਪੈਂਡੈਂਟ ਨਹੀਂ ਹੁੰਦੇ, ਆਪਦਾ ਕੰਮ ਖੁਦ ਹੀ ਕਰਨਾ ਪਸੰਦ ਕਰਦੇ ਹੋ ਤੁਸੀਂ, ਲੇਕਿਨ ਤੁਸੀਂ ਮਨ ਮਰਜ਼ੀ ਕਰਦੇ ਹੋ ਹੱਦ ਤੱਕ। ਜੇ ਕੋਈ ਗੁੱਸੇ ਨਾਲ ਤੁਹਾਡੇ ਕੋਲੋਂ ਕੰਮ ਕਰਾਵੇ ਤਾਂ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ, ਲੇਕਿਨ ਪਿਆਰ ਨਾਲ ਤੁਹਾਡੇ ਕੋਲੋਂ ਕੁਛ ਵੀ ਕਰਾਇਆ ਜਾ ਸਕਦਾ ਹੈ।
2: ਠੀਕ ਹੈ ਜੀ।
0: ਤੇ ਗੁੱਸਾ ਬਸ ਤੁਹਾਡੀ ਨੱਕ ਤੇ ਚੜਿਆ ਰਹਿੰਦਾ, ਤੁਹਾਡਾ ਤੇ ਮੇਰਾ ਚਾਰਟ ਜਿਹੜਾ ਡੇਟ ਹੈ ਨਾ ਉਹ ਲਾਗੇ ਲਾਗੇ ਮਿਲਦੀ ਆ, ਸੋ ਸਾਡੀਆਂ ਚੀਜ਼ਾਂ ਵੀ ਮਿਲਦੀਆਂ। ਤੇ ਤੁਸੀਂ ਆਪਣੀ ਲਾਈਫ ਨੂੰ ਨਾ ਬਹੁਤ ਕੰਪਲੀਕੇਟਿਡ ਕੀਤਾ ਹੋਇਆ, ਮਤਲਬ ਤੁਸੀਂ ਸਾਰਿਆਂ ਦੀਆਂ ਪ੍ਰੋਬਲਮਸ ਤਾਂ ਸੋਲਵ ਕਰ ਦਿੰਦੇ ਹੋ, ਬਟ ਜਦੋਂ ਤੁਹਾਡੀ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਨੂੰ ਸਮਝ ਨਹੀਂ ਆਉਂਦਾ ਉਹਨੂੰ ਸੋਲਵ ਕਿੱਦਾਂ ਕਰੀਏ।
2: ਬਿਲਕੁਲ ਰਾਈਟ ਜੀ।
0: ਜੀ ਬਿਲਕੁਲ। ਸੋ ਸ਼ੋ ਸੁਣਦੇ ਰਹੋ, ਅਸੀਂ ਹੋਰ ਵੀ ਵਧੀਆ ਵਧੀਆ ਗੱਲਾਂ ਕਰਾਂਗੇ। ਥੈਂਕ ਯੂ ਸੋ ਮਚ ਤੁਸੀਂ ਸਾਨੂੰ ਕਾਲ ਕੀਤਾ। ਸੋ ਮੈਂ ਇੱਕ ਰਿਕੁਐਸਟ ਕਰਨਾ ਚਾਹਾਂਗੀ ਸਾਰਿਆਂ ਨੂੰ, ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ ਪਲੀਜ਼ ਥੋੜਾ ਜਿਹਾ ਹੋਲਡ ਕਰਕੇ ਰੱਖਿਓ, ਮੇਰੇ ਕੋਲ ਬਾਬਾ ਬਖਤੌਰਾ ਦੀਆਂ ਪੰਕਜ ਜੀ ਧੜਾਧੜ ਕਾਲਸ ਆਈਆਂ ਸੀ, ਫਿਰ ਸਾਰੇ ਵੇਟ ਨਹੀਂ ਕਰਦੇ। ਜਦੋਂ ਤੁਸੀਂ ਸਾਨੂੰ ਕਾਲ ਕੀਤਾ ਹੋਇਆ ਸਾਡੀ ਆਵਾਜ਼ ਆ ਰਹੀ ਹੈ, ਦੈਟ ਮੀਨਸ ਤੁਸੀਂ ਔਨ ਹੋਲਡ ਹੋ, ਤੁਹਾਡੀ ਨੈਕਸਟ ਟਰਨ ਆ ਜਾਏਗੀ। ਸੋ ਤੁਸੀਂ ਦੁਬਾਰਾ ਸਾਰਿਆਂ ਨੇ ਕਾਲ ਕਰਨੀ ਹੈ ਜਿਨ੍ਹਾਂ ਦੀਆਂ ਕਾਲਸ ਡਿਸਕਨੈਕਟ ਕੀਤੀਆਂ, ਤੁਸੀਂ 905-673-3337 905-673-3337 ਤੇ ਸਾਡੇ ਨੈਕਸਟ ਕਾਲਰ ਹੈਗਾ ਜੀ 3166 ਤੁਸੀਂ ਆਨ ਏਅਰ ਹੋ
3: ਸਤਿ
0: ਸ੍ਰੀ ਅਕਾਲ ਜੀ
3: ਮੇਰਾ 2 ਫਰਵਰੀ
0: ਫੈਬਰੀ 2nd ਤੇ ਤੁਹਾਡਾ ਨਾਮ ਕੀ ਹੈ ਜੀ
3: ਰੂਪ ਸਿੰਘ
0: ਰੂਪ ਸਿੰਘ ਜੀ ਸੋ ਸਾਡਾ ਪਾਸਵਰਡ ਕੀ ਹੈ ਜੀ
3: ਨਜ਼ਾਰਾ
0: ਨਜ਼ਾਰਾ ਸੋ ਰੂਪ ਸਿੰਘ ਜੀ ਤੁਸੀਂ ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਬ੍ਰੈਂਪਟਨ ਵਾਲੇ ਹੋ ਤੁਸੀਂ ਕਿੱਥੇ ਹੋ ਓਸ਼ਵਾ ਸਾਈਡ ਵਾਲੇ ਕਿੱਥੇ ਹੋ ਤੁਸੀਂ ਸਾਰੇ ਆ ਗਏ ਸਾਰੇ ਸੋ ਤੁਹਾਡੀ ਹਮਨੇ ਬੁਲਾਇਆ ਔਰ ਆਪ ਸਭ ਚਲੇ ਆਏ ਥੈਂਕ ਯੂ ਸੋ ਮਚ ਸੋ ਤੁਹਾਡਾ ਜੀ ਬੱਚੇ ਸਕੂਲ ਜਾਂਦੇ ਸੀ ਵੈਸੇ ਅਸੀਂ ਸਵੇਰੇ 5 ਵਜੇ ਉੱਠਦੇ ਸੀ ਮੈਨੂੰ ਲੱਗਿਆ ਅੱਜ ਥੋੜਾ ਜਿਹਾ ਲੇਟ ਉੱਠਿਆ ਜਾਏ ਲੇਕਿਨ ਕੀ ਕਰਾਂ ਮੇਰੀ ਅੱਖ ਨੇ ਮੈਨੂੰ ਜਵਾਬ ਦਿੱਤਾ ਕਹਿੰਦੇ ਉੱਠੋ ਤੁਹਾਡਾ ਟਾਈਮ ਖਤਮ ਹੋਇਆ ਤੁਹਾਡੇ ਘੰਟੇ ਪੂਰੇ ਜੀ ਬਿਲਕੁਲ ਜੀ ਬਿਲਕੁਲ ਸੋ ਤੁਹਾਡਾ ਚਾਰਟ ਬਿਲਕੁਲ ਤੁਹਾਡੇ ਵਰਗਾ ਹੀ ਹੈ ਬਹੁਤ ਹੀ ਫਰੈਂਡਲੀ ਹੋ ਤੁਸੀਂ ਤੁਹਾਡਾ ਚਾਰਟ ਕਹਿੰਦਾ ਹੈ ਔਰ ਤੁਸੀਂ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਹੋ ਸੋ ਹਮੇਸ਼ਾ ਹਰ ਪ੍ਰੋਬਲਮ ਨੂੰ ਬਹੁਤ ਆਰਾਮ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਜ਼ਿੰਦਗੀ 'ਚ ਤੁਸੀਂ ਸੁਪਨਿਆਂ ਦੀ ਦੁਨੀਆ 'ਚ ਨਹੀਂ ਰਹਿੰਦੇ ਤੁਸੀਂ ਕਰ ਦਿਖਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਲੇਕਿਨ ਕੁਛ ਚੀਜ਼ਾਂ ਹੈਗੀਆਂ ਹੈ ਕਿ ਤੁਸੀਂ ਕਈ ਵਾਰ ਆਰਗੂਮੈਂਟਸ ਦੇ ਵਿੱਚ ਪੈ ਜਾਂਦੇ ਹੋ ਕਿਸੇ ਦੇ ਨਾਲ ਲੜਾਈ ਹੋ ਜਾਂਦੀ ਹੈ ਤੁਹਾਡੀ ਤੇ ਕਾਹਲੀ ਦੇ ਵਿੱਚ ਤੁਹਾਡੇ ਕੋਲ ਕਈ ਵਾਰ ਰੋਂਗ ਡਿਸੀਜਨਸ ਲਿੱਤੇ ਜਾਂਦੇ ਆ ਬਸ ਤੁਸੀਂ ਕਾਹਲੀ ਨਹੀਂ ਕਰਨੀ ਤੇ ਜਦੋਂ ਕਿਸੇ ਦੇ ਨਾਲ ਤੁਹਾਡੀ ਆਰਗੂਮੈਂਟ ਹੁੰਦੀ ਆ ਉਹ ਚੀਜ਼ ਉੱਥੋਂ ਐਗਜ਼ਿਟ ਕਰ ਦੇਣਾ ਤੁਸੀਂ ਥੈਂਕ ਯੂ ਸੋ ਮਚ ਰੂਪ ਜੀ ਤੁਸੀਂ ਕਾਲ ਕੀਤੀ ਰੂਪ ਸਿੰਘ ਜੀ ਨੇ ਬਹੁਤ ਵਧੀਆ ਲੱਗਿਆ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ ਨੰਬਰ ਹੈਗਾ ਆ 3632 ਤੁਸੀਂ ਔਨ ਏਅਰ ਹੋ ਕਿਹੜੇ ਸ਼ਹਿਰ ਤੋਂ ਅੱਛਾ ਬ੍ਰੈਂਪਟਨ ਵਾਲੇ ਆ ਗਏ ਜੀ ਸੋ ਤੁਹਾਡਾ ਚਾਰਟ ਕੀ ਕਹਿੰਦਾ ਹੈ ਬਟ ਤੁਸੀਂ ਪਾਸਵਰਡ ਨਹੀਂ ਦੱਸਿਆ ਨਜ਼ਾਰਾ ਵੈਰੀ ਨਾਈਸ ਸੋ ਤੁਹਾਡਾ ਚਾਰਟ ਕਹਿੰਦਾ ਤੁਸੀਂ ਬਹੁਤ ਹੀ ਪੋਲਾਈਟ ਹੋ ਔਰ ਹਮੇਸ਼ਾ ਸਾਰਿਆਂ ਦਾ ਧਿਆਨ ਰੱਖਦੇ ਹੋ ਲੇਕਿਨ ਬਹੁਤ ਸੈਂਸਿਟਿਵ ਹੋ ਮਤਲਬ ਅਗਰ ਮੈਂ ਦੁੱਖ ਵਿੱਚ ਹੈਗੀ ਹਾਂ ਮੈਂ ਤੁਹਾਨੂੰ ਕਹਾਂਗੀ ਕਿ ਮੈਨੂੰ ਇਸ ਚੀਜ਼ ਦੀ ਲੋੜ ਹੈ ਤੁਹਾਡੇ ਕੋਲ ਚਾਹੇ ਉਹ ਚੀਜ਼ ਹੈਗੀ ਹੈ ਜਾਂ ਨਹੀਂ ਹੈਗੀ ਹੈ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਅਰੇਂਜ ਕਰਕੇ ਦਿਓਗੇ ਚਾਹੇ ਉਹਦੇ ਵਿੱਚ ਤੁਹਾਡਾ ਕੋਈ ਨੁਕਸਾਨ ਹੀ ਕਿਉਂ ਨਾ ਹੋ ਜਾਏ ਸੋ ਇਸ ਚੀਜ਼ ਵਿੱਚ ਤੁਹਾਡਾ ਨੈਗੇਟਿਵ ਵੀ ਆ ਜਾਂਦਾ ਕਿ ਕਈ ਵਾਰ ਲੋਕ ਤੁਹਾਨੂੰ ਤੁਹਾਡਾ ਨਜਾਇਜ਼ ਫਾਇਦਾ ਚੱਕ ਜਾਂਦੇ ਆ ਸੋ ਤੁਸੀਂ ਉਸ ਚੀਜ਼ ਲਈ ਅਲਰਟ ਰਹਿਣਾ ਕਿ ਕੋਈ ਨਜਾਇਜ਼ ਤੁਹਾਡਾ ਫਾਇਦਾ ਨਾ ਚੱਕੇ ਕਿ ਐਵੇਂ ਕੋਈ ਬੋਲ ਬੋਲ ਕੇ ਤੁਹਾਡੇ ਕੋਲ ਕੰਮ ਨਾ ਕਰਾਉਂਦਾ ਹੋਵੇ ਔਰ ਆਪ ਰੈਸਟ ਫਰਮਾ ਰਹੇ ਆ ਏਦਾਂ ਹੁੰਦਾ ਜਾਂ ਨਹੀਂ ਹੁੰਦਾ ਐਨਰਜੀ ਵਾਲੀ ਹੈ ਸਵੇਰੇ ਸਵੇਰੇ ਚਾਹ ਪੀਤੀ ਆ ਤੁਸੀਂ ਕੁਛ ਹੋਰ ਖਾਧਾ ਕੋਈ ਐਨਰਜੀ ਡਰਿੰਕ ਫਿਰ ਤੁਸੀਂ ਕਿਹੜੀ ਐਨਰਜੀ ਡਰਿੰਕ ਲਈ ਜਰਾ ਦੱਸਿਓ ਸਾਨੂੰ ਵੀ ਨਵੀਆਂ ਚੀਜ਼ਾਂ ਸਿੱਖਦੇ ਹੋ ਬਹੁਤ ਹੀ ਹੌਸਲੇ ਵਾਲੇ ਇਨਸਾਨ ਹੋ ਤੁਸੀਂ ਔਰ ਜੋ ਵੀ ਕੰਮ ਕੀਤਾ ਤੁਸੀਂ ਹਮੇਸ਼ਾ ਉਹਦੇ ਤੇ ਪ੍ਰਾਊਡ ਫੀਲ ਕਰਦੇ ਹੋ ਇਹ ਨਹੀਂ ਕਿ ਕੰਮ ਕਰਕੇ ਤੁਸੀਂ ਨੈਗੇਟਿਵ ਹੁੰਦੇ ਤੁਹਾਨੂੰ ਪਤਾ ਹੈ ਕਿ ਅੱਜ ਮੈਂ ਆਹ ਕੰਮ ਕੀਤਾ ਐਂਡ ਆਈ ਐਮ ਸੋ ਪ੍ਰਾਊਡ ਕਿ ਇਹ ਕੰਮ ਮੇਰਾ ਬਹੁਤ ਵਧੀਆ ਹੋਇਆ ਨੈਗੇਟਿਵਿਟੀ ਨਹੀਂ ਹੈਗੀ ਤੁਹਾਡੇ 'ਚ ਤੁਸੀਂ ਹਮੇਸ਼ਾ ਅੱਗੇ ਵਧਣ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਲੇਕਿਨ ਜ਼ਿੰਦਗੀ ਨੂੰ ਤੁਸੀਂ ਕਈ ਵਾਰ ਗੁੱਸੇ ਨਾਲ ਕਈ ਦੋਸਤ ਕਈ ਰਿਸ਼ਤੇਦਾਰ ਗਵਾ ਲਏ ਹੋਏ ਆ। ਸੋ ਗੁੱਸਾ ਨਹੀਂ ਕਰਨਾ, ਗੁੱਸਾ ਆਉਂਦਾ ਹੈ ਤੇ ਤੁਸੀਂ ਥੋੜਾ ਜਿਹਾ ਜਿਵੇਂ ਮੈਂ ਪਹਿਲਾਂ ਵੀ ਆਪਣੇ ਕਿਸੇ ਕਾਲਰ ਨੂੰ ਦੱਸਿਆ, ਉਸ ਗੁੱਸੇ ਦੀ ਸਭ ਤੋਂ ਵੱਡਾ ਸੋਲੂਸ਼ਨ ਹੈ ਕਿ ਤੁਸੀਂ ਉਸ ਟਾਈਮ ਸਾਇਲੈਂਸ ਐਂਡ ਐਗਜ਼ਿਟ, ਇਹ ਦੋ ਚੀਜ਼ਾਂ ਨੂੰ ਯਾਦ ਰੱਖਣਾ ਹੈ। ਔਰ ਆਪਣੀ ਲਾਈਫ ਨੂੰ ਤੁਸੀਂ ਬਹੁਤ ਲਿਮਿਟਡ ਕੀਤਾ ਹੋਇਆ ਤੇ ਕੁਛ ਨਵਾਂ ਕਰਨਾ ਹੈ ਹੋਰ, ਕਿਉਂਕਿ ਤੁਹਾਡੇ ਵਿੱਚ ਪਾਵਰ ਹੈਗੀ ਆ ਕਿ ਤੁਸੀਂ ਉਸ ਨਵੀਂ ਚੀਜ਼ ਨੂੰ ਸਕਸੈਸਫੁਲੀ ਕਰ ਸਕਦੇ ਹੋ।
4: ਨਾਮ
0: ਨੀ ਦੱਸਿਆ ਸਾਨੂੰ।
4: ਮੇਰਾ ਨਾਮ ਸੰਤੋਸ਼।
0: ਸੀਰੀਅਸਲੀ ਤੁਹਾਡਾ ਨਾਮ ਵੀ ਸੰਤੋਸ਼ ਹੈ? ਵਾਹ, ਮੇਰਾ ਨਾਮ ਵੀ ਸੰਤੋਸ਼ ਹੈ। ਹੈਲੋ।
4: ਹਾਂਜੀ
0: ਹਾਂਜੀ ਜੀ। ਸੋ ਸੰਤੋਸ਼ ਜੀ, ਸੰਤੋਸ਼ ਕੋ ਹੀ ਕਾਲ ਕਰ ਰਹੇ ਹਾਂ। ਸੋ ਫੈਬਰੀ ਕਿੰਨਾ ਦੱਸਿਆ ਤੁਸੀਂ?
4: 28
0: ਫੈਬਰੀ 28। ਸੋ ਤੁਹਾਡਾ ਚਾਰਟ ਕਹਿੰਦਾ ਸੰਤੋਸ਼ ਜੀ, ਤੁਸੀਂ ਗੁੱਸਾ ਬਿਲਕੁਲ ਨਹੀਂ ਕਰਦੇ ਹੋ, ਮੇਰੇ ਤੋਂ ਆਪੋਜ਼ਿਟ ਹੋ, ਲੇਕਿਨ ਤੁਸੀਂ ਤੁਹਾਨੂੰ ਗੁੱਸਾ ਨਹੀਂ ਆਉਂਦਾ ਐਂਡ ਤੁਹਾਡਾ ਦਿਲ ਬਹੁਤ ਵਧੀਆ ਆ, ਤੁਸੀਂ ਸਾਰਿਆਂ ਦੀ ਹੈਲਪ ਕਰਦੇ ਹੋ। ਔਰ ਲੇਕਿਨ ਤੁਸੀਂ ਬਹੁਤ ਇਮੋਸ਼ਨਲ ਹੋ, ਤੁਸੀਂ ਬਹੁਤ ਜਲਦੀ ਜੇ ਤੁਹਾਨੂੰ ਕੋਈ ਕੁਛ ਕਹਿ ਜਾਏ ਤੇ ਤੁਸੀਂ ਉਸ ਚੀਜ਼ ਨੂੰ ਦਿਲ ਤੇ ਲਗਾ ਲੈਂਦੇ ਹੋ। ਇੱਕ ਔਰ ਇੱਕ ਆਪਣੀ ਹੀ ਅਲੱਗ ਦੁਨੀਆ 'ਚ ਤੁਸੀਂ ਰਹਿੰਦੇ ਹੋ, ਲੇਕਿਨ ਦੁਨੀਆ ਦੀ ਸੱਚਾਈ ਕੀ ਹੈਗੀ ਆ ਉਹ ਤੁਸੀਂ ਕਦੀ ਵੀ ਨਹੀਂ ਦੇਖਦੇ, ਤੁਸੀਂ ਸਿਰਫ ਆਪਣੀ ਹੀ ਦੁਨੀਆ ਵਿੱਚ ਰਹਿਣਾ ਪਸੰਦ ਕਰਦੇ ਹੋ। ਸੋ ਤੁਸੀਂ ਇਮੋਸ਼ਨਲ ਨਹੀਂ ਹੋਣਾ, ਕਈ ਵਾਰ ਲਾਈਫ 'ਚ ਇੱਦਾਂ ਦੀਆਂ ਚੀਜ਼ਾਂ ਹੋਣਗੀਆਂ ਜਿਹਨੇ ਤੁਹਾਡਾ ਦਿਲ ਦੁਖਾਉਣਾ ਹੈ, ਲੇਕਿਨ ਤੁਸੀਂ ਹਿੰਮਤ ਦੇ ਨਾਲ ਵੱਧਦੇ ਜਾਣਾ ਹੈ। ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਕਾਲ ਕੀਤੀ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗਾ ਜੀ, ਨੰਬਰ ਹੈਗਾ 3510, ਤੁਸੀਂ ਆਨ ਏਅਰ ਹੋ ਜੀ।
5: ਜੀ ਗੁੱਡ ਮਾਰਨਿੰਗ, ਮਾਈ ਨੇਮ ਇਜ਼ ਇਸਮਾਈਲ, ਇਟ ਇਜ਼ ਅਬਾਊਟ 5th ਜਨਵਰੀ।
0: ਗੁੱਡ ਮਾਰਨਿੰਗ ਜੀ, ਸੌਰੀ ਕੈਨ ਯੂ ਪਲੀਜ਼ ਰਿਪੀਟ ਯੂਰ ਨੇਮ?
5: ਇਸਮਾਈਲ।
0: ਇਸਮਾਈਲ, ਓ ਵਾਓ, ਵੈਰੀ ਨਾਈਸ ਨੇਮ। ਐਂਡ ਵਾਟਸ ਯੂਰ ਡੇਟ ਆਫ ਬਰਥ?
5: ਜਨਵਰੀ 5th।
0: ਜਨਵਰੀ, ਆਜ ਹਮਾਰੇ ਪਾਸ ਸਾਰੇ ਜਨਵਰੀ ਵਾਲੇ ਆ ਰਹੇ ਹੈ। ਸੋ ਦੇਖਤੇ ਹੈ ਆਪਕਾ ਚਾਰਟ ਕਿਆ ਕਹਿਤਾ ਹੈ ਇਸਮਾਇਲ ਜੀ। ਸੋ ਤੁਸੀਂ ਬਹੁਤ ਹੀ ਪ੍ਰੈਕਟੀਕਲ ਇਨਸਾਨ ਹੋ ਐਂਡ ਲਗਾਤਾਰ ਨਵੀਆਂ ਚੀਜ਼ਾਂ ਕਰਦੇ ਹੋ, ਤੁਸੀਂ ਫਿਊਚਰ ਨੂੰ ਲੈ ਕੇ ਬਹੁਤ ਅਲਰਟ ਰਹਿੰਦੇ ਹੋ ਆਲਵੇਸ, ਬਹੁਤ ਹੀ ਵਧੀਆ ਪਰਸਨੈਲਿਟੀ ਹੋ ਐਂਡ ਲੋਕਾਂ ਦੀ ਹੈਲਪ ਕਰਨ 'ਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਹੋ। ਲੇਕਿਨ ਚਾਰਟ ਕਹਿੰਦਾ ਹੈ ਬਹੁਤ ਜ਼ਿੱਦੀ ਹੋ ਤੁਸੀਂ, ਔਰ ਜ਼ਿੱਦ ਦੇ ਵਿੱਚ ਕਈ ਵਾਰ ਤੁਸੀਂ ਵੀ ਬਹੁਤ ਕੁਛ ਆਪਣਾ ਨੁਕਸਾਨ ਕਰ ਲੈਂਦੇ ਹੋ। ਸੋ ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਗੱਲ ਨਹੀਂ ਮੰਨੀ ਜਾ ਰਹੀ ਹੈ, ਤੁਸੀਂ ਆਪਦਾ ਪੁਆਇੰਟ ਸਮਝਾਉਣਾ ਇੰਸਟੈਡ ਆਫ ਅਗਲੇ ਬੰਦੇ ਨਾਲ ਤੁਹਾਡੀ ਕੋਈ ਮਿਸਅੰਡਰਸਟੈਂਡਿੰਗ ਹੋ ਜਾਏ ਉਹ ਕਰਨ ਦੇ ਇਲਾਵਾ। ਇਸ ਚੱਕਰਾਂ ਦੇ ਵਿੱਚ ਕੀ ਹੁੰਦਾ, ਤੁਸੀਂ ਇਕੱਲੇ ਰਹਿ ਜਾਂਦੇ ਹੋ।

0: बहुत ही पॉजिटिव पर्सनालिटी, और मैं उम्मीद करती हूँ आप हमें ऐसे ही कॉल करते रहोगे, एंड थैंक यू सो मच।
1: नहीं नहीं, थैंक यू वेरी मच। मैंने आपसे इसीलिए कहा ना कि आपने 110% सही कहा, क्योंकि जो आपने मेरी नेगेटिविटी बताई है वो एग्जैक्टली व्हाट आई एम। यस, मैं जिद्दी हूँ थोड़ा सा, दैट्स करेक्ट। और इसमें मैं थोड़ा सा दूर हो जाता हूँ अपने किसी दोस्त यार वगैरह से
0: जी,
1: तो दैट्स 100%। आई एम वेरी अप्रिशिएट दैट यू टॉक इन अ वे दैट विच आई एम एक्चुअली, सो थैंक यू वेरी मच। मैं आपकी प्रोग्राम फर्स्ट टाइम सुना है
0: जी,
1: और मैं फर्स्ट टाइम कॉल किया आपको। मैं बैरी से कॉल कर रहा हूँ।
0: वेरी नाइस, बैरी भी बहुत ही प्यारा सा
2: जी,
0: जो हमारी सिटी है, बहुत ही खूबसूरत है। और मैं उम्मीद करती हूँ आज आपका पहला टाइम है, बट हमेशा आप हमें कॉल करेंगे और हमारी परिवार के साथ ऐसे जुड़े रहेंगे
2: जी।
1: जी,
0: थैंक यू सो मच इस्माइल जी कॉल करने के लिए। उम्मीद करती हूँ आप सब हमारा शो ऐसे ही एंजॉय कर रहे हो, लेकिन एंजॉय करते करते अब भूख भी लगती है
2: जी, जी।
0: तो हमें अपने पेट के लिए भी कुछ करना चाहिए
2: जी,
0: तो पेट
2: जी।
0: के लिए क्या करना चाहिए? ऑन एयर हमारे पास आ रहे हैं चनप्रीत जी और पंकज जी, बताएंगे चनप्रीत जी के
2: जी
0: बारे
2: जी। हेलो चनप्रीत जी, सत श्री अकाल, आप ऑन एयर हो?
3: जी,
2: जी, चनप्रीत जी का मैं एक छोटा सा इंट्रोडक्शन दे देता हूँ, उनको इंट्रोडक्शन की जरूरत नहीं। वैसे काफी टाइम यू नो तवा किचन पे काफी लोगों को ये सर्व कर चुके हैं, और ये तवा किचन की चार लोकेशन से उसमें ये सूर्य सारा मैनेज करते, हेड शेफ है। उसके साथ में जो नया रेस्टोरेंट है नजारा, ये भी वो मैनेज करते। चनप्रीत जी, आप ऑन एयर हो, वीकेंड स्पेशल हमारे लिसनर्स के लिए क्या है आप प्लीज बताइए।
3: हाँ जी, सो ਹੁਣ ਵੀਕਐਂਡ ਆ ਗਿਆ ਜੀ, ਸੋ ਵੀਕਐਂਡ ਤੇ ਤੁਸੀਂ ਪਹੁੰਚਣਾ ਨਜ਼ਾਰਾ ਤੇ
2: ਜੀ।
3: ਨਜ਼ਾਰਾ ਤੇ ਤੁਸੀਂ ਲੈਣੀ ਹੈ ਕੋਈ ਵੀ ਦੋ ਬੀਅਰ, ਬੀਅਰ ਦੇ ਨਾਲ ਤੁਹਾਨੂੰ ਅੰਮ੍ਰਿਤਸਰੀ ਫਿਸ਼ ਜਾਂ ਫਿਰ ਚਿਕਨ ਵਿੰਗਸ 10 piece ਵਿੰਗਸ ਜਾਂ ਫਿਰ ਮਲਾਈ ਚਾਪ ਦੀ ਪਲੇਟ, ਸਿਰਫ ਤੋਂ ਸਿਰਫ ਲਾਈਕ ਦੋ ਬੀਅਰ ਤੁਸੀਂ ਬਾਏ ਕਰਨੀ, ਬਾਕੀ ਸਾਰਾ ਕੁਛ ਤੁਹਾਨੂੰ ਫ੍ਰੀ ਚ ਮਿਲਦਾ। ਇੱਕ ਕੋਈ ਵੀ ਇੱਕ ਪਲੇਟ ਤੁਸੀਂ ਬਾਏ ਕਰ ਸਕਦੇ।
2: ਕੀ ਬਾਤ ਹੈ ਜੀ।
3: ਹਾਂਜੀ, ਉਸ ਤੋਂ ਇਲਾਵਾ ਤੁਸੀਂ ਪੀਜ਼ਾ ਖਾਣਾ, ਪੀਜ਼ੇ ਦਾ ਸ਼ੌਕੀਨ ਹੈਗੇ ਹੋ
2: ਜੀ,
3: ਤੇ ਪੀਜ਼ੇ ਚ ਸਪੈਸ਼ਲਿਟੀ ਹੈਗੀ ਹੈ 699 ਚ ਮੀਡੀਅਮ ਪੀਜ਼ਾ 3 toppings, ਮਤਲਬ ਕੀ ਕਹਿਣ ਦਾ ਮਤਲਬ ਤੁਸੀਂ 2 ਜਾਂ 3 ਬੰਦੇ 699 ਤੇ ਰੱਜਦੇ ਪਏ ਹੋ
2: ਜੀ,
3: ਮੀਡੀਅਮ ਪੀਜ਼ਾ ਆਰਾਮ ਨਾਲ 2-3 ਬੰਦੇ ਖਾ ਲੈਂਦੇ ਨੇ
2: ਜੀ ਜੀ,
3: ਉਹ ਵੀ ਤੁਸੀਂ 699 ਚ ਪਹੁੰਚਣਾ ਨਜ਼ਾਰਾ ਤੇ, ਜਾਂ ਫਿਰ ਆਪਣਾ ਤਵਾ ਕਿਚਨ ਹੈਗਾ 30 Rambler Drive, ਉੱਥੇ ਪਹੁੰਚਣਾ ਤੁਸੀਂ। ਕੇਟਰਿੰਗ ਕਿਸੇ ਨੇ ਕਰਵਾਉਣੀ ਹੈ, ਤੁਸੀਂ ਚਾਹੁੰਦੇ ਹੋ ਕਿ ਆਪਣੇ ਘਰ ਦਾ ਜਿਵੇਂ ਈਵੈਂਟ ਹੈਗਾ, ਬੱਚੇ ਦਾ ਬਰਥਡੇ ਹੈਗਾ ਹੈ, ਉਹ ਤੁਸੀਂ ਬੜਾ ਸ਼ਾਨਦਾਰ ਬਣਾਉਣਾ ਕਿ ਮੈਮੋਰੇਬਲ ਹੋਵੇ, ਕਿ ਅੱਗੇ ਆ ਕੇ ਬੱਚੇ ਨੂੰ ਅਸੀਂ ਵੀਡੀਓ ਦਿਖਾ ਸਕੀਏ ਕਿ ਦੇਖਦੇ ਨਾ ਬਰਥਡੇ ਕਿੱਦਾਂ ਬਣਾਇਆ ਸੀਗਾ। ਪੋਸਟਰ ਤੁਸੀਂ ਨਜ਼ਾਰਾ ਤੇ ਤੁਸੀਂ ਕਹੋਗੇ ਯਾਰ, ਜਿਹੜਾ ਐਂਬੀਅੰਸ ਹੈਗਾ ਹੈ, ਜਿਹੜੀ ਡੈਕੋਰੇਸ਼ਨ ਹੈਗੀ ਹੈ ਵਿੱਚ ਬਣਦੇ ਸਾਰੀ ਐਂਟਰੈਂਸ ਤੋਂ ਲੈ ਕੇ ਅੰਦਰ, ਜਦ ਉੱਤੇ ਕਹਾਣੀ ਲੱਗੀ ਹੋਈ ਹੈ, ਬੂਟੇ ਲੱਗੇ ਹੋਏ ਨੇ ਵਾਲਸ ਤੇ ਆਪਣੇ, ਕਾਫੀ ਸਾਰੀ ਗਰੀਨਰੀ ਦੇ ਨਾਲ, ਜਿਹੜਾ ਸਟੇਜ ਹੈਗਾ, ਸਟੇਜ ਪ੍ਰੋਪਰਲੀ ਵੈਲ ਡੈਕੋਰੇਟਡ ਹੈਗਾ, ਤੁਸੀਂ ਪੋਸਟਰ ਨਜ਼ਾਰਾ ਤੇ ਤੁਸੀਂ ਕੋਈ ਵੀ ਛੋਟਾ ਇਵੈਂਟ ਹੈਗਾ, 15-20 ਜਣਿਆਂ ਤੋਂ ਲੈ ਕੇ ਕੋਈ 80-90-100 ਬੰਦੇ ਦੀ ਗੈਦਰਿੰਗ ਹੈਗੀ ਹੈ, ਤੁਸੀਂ ਚਾਹੁੰਦੇ ਹੋ ਕਿ ਆਪਣਾ ਇਵੈਂਟ ਨੂੰ ਸ਼ਾਨਦਾਰ ਬਣਾਉਣਾ, ਸੋਚੋ ਤੁਸੀਂ ਆਓ ਇੱਕ ਵਾਰੀ, ਤੁਸੀਂ ਫੂਡ ਟੇਸਟ ਜ਼ਰੂਰ ਕਰਿਓ। ਖਾਣਾ ਟੇਸਟ ਕਰਨ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗਦਾ ਵਾ ਕਿ ਖਾਣੇ ਦੀ ਕੁਆਲਿਟੀ ਕੀ ਹੈਗੀ ਹੈ। ਖਾਣਾ ਟੇਸਟ ਕਰੋ ਨਾਲ ਆਪਣੀ ਜਗ੍ਹਾ, ਦੋਨੋਂ ਚੀਜ਼ਾਂ 110% ਸੈਟਿਸਫਾਈਡ ਹੋਊਗੀ ਤੇ ਤੁਸੀਂ ਕਹੋਗੇ ਵਾਕਈ ਸਵਾਦ ਆ ਗਿਆ। ਸੋਚੋ ਨਜ਼ਾਰਾ ਤੇ ਕੋਈ ਵੀ ਤੁਸੀਂ ਵੀਕ ਡੇ ਸਪੈਸ਼ਲ ਸਾਡਾ ਚੱਲਦਾ ਪਿਆ, ਮੰਡੇ ਟੂ ਥਰਸਡੇ ਕੋਈ ਵੀ ਤੁਸੀਂ ਗੈਦਰਿੰਗ ਕਰਨੀ ਹੈ ਅਪ ਟੂ 30 people ਦੀ, ਸਿਰਫ ਤੋਂ ਸਿਰਫ $1000 ਚ ਤੁਹਾਨੂੰ ਵੀਕ ਡੇ ਸਪੈਸ਼ਲ ਹੈਗਾ ਵਾ, $1000 ਚ ਸਨੈਕਸ, ਡਿਨਰ, ਸੌਫਟ ਡਰਿੰਕ, ਸਾਰਾ ਕੁਛ ਹੀ ਵਿੱਚ ਮਿਲ ਜਾਂਦਾ ਤੁਹਾਨੂੰ। ਵੀਕ ਡੇ ਸਪੈਸ਼ਲ ਹੈਗਾ, ਪਹੁੰਚੋ ਨਜ਼ਾਰਾ ਤੇ, ਜਾਂ ਫਿਰ ਤੁਹਾਡੇ ਕੋਈ ਘਰੇ ਲਾਈਵ ਕੇਟਰਿੰਗ ਹੈਗੀ ਹੈ, ਕੋਈ ਆਪਣਾ ਅਖੰਡ ਪਾਠ ਤੋਂ ਲੈ ਕੇ ਕੋਈ ਆਪਣਾ ਬੇਬੀ ਸ਼ਾਵਰ ਹੈ, ਬਰਥਡੇ ਪਾਰਟੀ ਹੈਗੀ ਹੈ, ਕੋਈ ਵਿਆਹ ਦਾ ਪ੍ਰੋਗਰਾਮ ਹੈਗਾ ਹੈ, ਭਾਜੀ ਤੋਂ ਲੈ ਕੇ ਮਿਠਾਈਆਂ ਸਾਰਾ ਕੁਛ A to Z ਕੈਨੇਡੀਅਨ ਮੇਡ ਹੈਗਾ, ਕੋਈ ਵੀ ਇੰਡੀਆ ਤੋਂ ਇੰਪੋਰਟ ਕੀਤੀ ਹੋਈ ਚੀਜ਼ਾਂ ਨੀ ਹੈਗੀ, ਜਿਹੜੀ ਕਿ 3-3 ਮਹੀਨੇ 4-4 ਮਹੀਨੇ ਕੰਟੇਨਰਾਂ ਚ ਰਹਿੰਦੀ ਹੈ, ਉਸ ਤੋਂ ਬਾਅਦ ਵੀ ਫ੍ਰੀਜ਼ਰ ਚ ਪਈ ਰਹਿੰਦੀ ਹੈ। ਤੁਸੀਂ ਮਿਠਾਈ ਵੀ ਕੋਈ ਟੇਸਟ ਕਰਨੀ ਹੈ, ਭਾਜੀ ਔਨ ਆਰਡਰ ਬਣਦੀ ਹੈ, ਪਹਿਲਾਂ ਨੀ ਬਣਾ ਕੇ ਰੱਖਦੇ, ਕੋਈ ਕੇਟਰਿੰਗ ਹੋਊਗੀ ਤੁਹਾਡੀ ਔਨ ਆਰਡਰ ਦਊਂਗੇ, ਤੁਸੀਂ ਸਪੈਸ਼ਲ ਬਣਵਾ ਕੇ ਦੇਵਾਂਗੇ ਤੁਹਾਨੂੰ ਫਰੈਸ਼। ਸੋ ਅਗੇਨ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਵਾ ਕੇਟਰਿੰਗ ਦੇ ਰਿਗਾਰਡਿੰਗ, ਜਾਂ ਕੋਈ ਇਵੈਂਟ ਹੈਗਾ, 6437-633-8878, 647-633-8878 ਤੇ ਤੁਸੀਂ ਪੋਸਟ ਕਾਲ ਕਰਨਾ ਵਾ। ਕੋਈ ਵੀ ਕੇਟਰਿੰਗ ਹੈਗੀ ਹੈ, ਛੋਟੇ ਇਵੈਂਟ ਲੈ ਕੇ ਕੋਈ ਵੀ ਵੱਡੀ ਕੇਟਰਿੰਗ ਹੈਗੀ ਹੈ, ਰਾਤ ਨੂੰ ਕਿਸੇ ਫੈਕਟਰੀ ਚ ਅੱਗੇ, ਹੁਣ ਫੈਸਟੀਵਲਸ ਆ ਰਹੇ ਨੇ ਤਾਂ ਫੈਕਟਰੀਆਂ ਚ ਪਾਰਟੀ ਬਹੁਤ ਹੁੰਦੀਆਂ ਨੇ, ਕੋਈ ਵੀ ਫੈਕਟਰੀ ਤੁਹਾਨੂੰ ਰਾਤ ਨੂੰ 2 ਜਾਂ 3 ਵਜੇ ਵੀ ਕੋਈ ਡਿਲੀਵਰੀ ਚਾਹੀਦੀ ਹੈ, ਫ੍ਰੀ ਆਫ ਕੋਸਟ, ਫ੍ਰੀ ਫੈਕਟਰੀ ਸਪੈਸ਼ਲ ਹੈਗਾ ਵਾ, ਕੋਈ ਵੀ ਫੈਕਟਰੀ ਤੁਹਾਨੂੰ ਡਿਲੀਵਰੀ ਚਾਹੀਦੀ, ਫ੍ਰੀ ਆਫ ਕੋਸਟ ਡਿਲੀਵਰੀ ਦਿੱਤੀ ਜਾਊਗੀ। ਤੁਸੀਂ ਚਾਹੁੰਦੇ ਹੋ ਸੈਪਰੇਟ ਸੈਪਰੇਟ ਪੈਕਿੰਗ ਤੁਹਾਨੂੰ ਫੂਡ ਮਿਲ ਜਾਵੇਗੀ, ਅੱਧੇ ਘੰਟੇ ਦੀ ਬ੍ਰੇਕ ਹੁੰਦੀ।

0: ਜਿਹੜਾ ਉਹ ਵੇਸਟ ਨਾ ਜਾਵੇ, ਔਨ ਟਾਈਮ ਡਿਲੀਵਰੀ ਮਿਲੂਗੀ ਤੇ ਸਾਰਾ ਕੁਝ ਟ੍ਰੀ ਪੈਕੇਜ ਤੁਸੀਂ ਕਰ ਸਕਦੇ ਹੋ। ਅਗੇਨ 6 4 7 6 3 8 8 7 8 647
1: कहीं नहीं मिलेगी। तो पहुंचो नजारा पे, दो बियर के साथ फिश ले लो या फिर उसके साथ मलाई चाप ले लो या फिर विंग्स ले लो, आपको सिर्फ बियर का प्राइस पे करना है और इसमें से तीनों में से कोई भी एक डिश आपको बिल्कुल फ्री मिलेगी। संतोष जी, जैसे हमने अपने लिसनर्स को प्रॉमिस किया था, हम अभी धमाकेदार डील्स लेके आ रहे
2: हैं।
0: राजकुमार
2: जी, वाओ राजकुमार जी, आपकी बहुत ज्यादा मूवीज हिट हुई हुई हैं ते आज हम बहुत बहुत खुश हुए कि आपने हमारे स्टूडियो पे कॉल किया। सो राजकुमार जी, तुसी साडा पासवर्ड नहीं दस्या। राजकुमार जी दा चार्ट वी कहंदा है कि राजकुमार जी बहुत ही फ्रेंडली किस्म दे इंसान है, सारे ना बहुत जल्दी रिलेशंस मेंटेन कर लेंदे, बहुत ही वधिया एंड जिंदगी च काम करन च यकीन रखदे आ और हुने भी मैनू लग रहा है काम ही कर रहे सी
1: पर जी
2: ऑलवेज अपना काम करदे आ, बहुत मेहनती इंसान हैगे आ और बहुत स्मार्ट एंड इंटेलिजेंट भी हैगे आ, लेकिन इन्हां नूं भी गुस्सा बहुत ज्यादा आ जांदा है जिहदे करके तुसीं गुस्सा करके तुसीं भी रिश्ते खराब कर लैंदे हो। सो लड़ना नहीं है, काली नहीं करनी है किसी भी काम ते, और जिथे तुहानूं लगदा है कि तुहाडा नुकसान होने वाला है उत्थे ही तुसीं थोड़ा जिहा अपने आप नूं चेंज कर लेना।
0: बहुत
2: सही गल कह रहे हो कि जे अगला कोई गलत हैगा असि गलत नहीं होना, असि ओदे वर्गे बन गए फिर साडे ते ओदे विच फर्क की रहेगा। बहुत वधिया गल कही तुसी जी, थैंक यू सो मच तुसी सानू कॉल कीता ते ऑलवेज हमेशा हमेशा तुसी खुश रहो। सो साडे नाल साडे नेक्स्ट कॉलर हैगे है 5820, तुसी ऑन एयर हो जी।
3: बहुत बहुत धन्यवाद जी, राजन स्पेक्स एक्सप्रेस।
2: सो राजन जी हमारे साथ आए, पंकज जी राजन जी आए हैं और हमारी दुनिया को बहुत सुंदर बनाने के लिए, बिल्कुल। सो अखा बहुत इम्पोर्टेंट है, अजकल असी अपनी लाइफ च बहुत ज्यादा बिजी हो गए जो कि असी उदो ही डॉक्टर्स कोल पहुंचते हैं जदो कि सानू कोई प्रॉब्लम आई है। सो ऑलवेज आपका चेकअप कराओ, चाहे तुहाडी होल बॉडी है चाहे तुहाडियां अखां है, क्योंकि अखां गईयां ते जहान गया। अमन जी ने बहुत वधिया स्लोगन किया और एक्चुअल च ये गल बिल्कुल सही है, जे तुसीं देख नहीं सकदे ना तो फिर अद्धियां चीजां अद्धियां तो भी ज्यादा चीजां तुहाडियां लाइफ च मिस आउट हो जाती है। सो अखां दा चेकअप कराते रहो, क्योंकि अखां च कुछ ऐसा प्रॉब्लम्स होंदी है, कई बार साडी नजर घटना शुरू हो जाती है और फिर वो रुकती नहीं है, घटी जाती है और सानू लगता है कि शायद सानू इन्ना की देख रहा है। सो अखां चेक करवाना बहुत इंपॉर्टेंट है, क्योंकि जदों तक मैं भी अखां चेक नहीं कराईयां सी पंकज जी, मैनू लगता सी बस इन्ना ही
1: सोना,
2: जदों उन्होंने लेंसेस लगा के चेक किया कि ए नंबर फिर मैनू पता चला कि एग्जैक्टली मैं तो वधिया नहीं देख सकती हाँ। सो राजन जी तुहानू ज्यादा वधिया एक्सप्लेन करनगे कि अखां की संभाल तुसीं किवें कर सकते हो। राजन जी तुसीं आने आ रहो, प्लीज अपना मैसेज दो।
3: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
2: ਜੀ।
3: ਤੇ ਮੇਰੇ ਖਿਆਲ ਚ ਤੁਸੀਂ ਬਹੁਤ ਵਧੀਆ ਐਕਸਪਲੇਨ ਕਰਦੇ ਹੋ, ਕਿਉਂਕਿ ਗੱਲ ਹੈ ਵੀ ਜਿਹੜੇ ਬੰਦੇ ਨੇ ਹੰਡਾਈ ਹੁੰਦੀ ਨਾ ਉਹਨੂੰ ਪਤਾ ਹੁੰਦਾ ਵੀ ਇਹ ਕਿੱਦਾਂ ਦਾ ਫਰਕ ਪੈਂਦਾ। ਸਾਡੇ ਕਹਿਣ ਦੇ ਨਾਲ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਐਵੇਂ ਕਹੀ ਜਾਂਦੇ ਨੇ, ਪਰ ਅਸਲ ਚ ਜਦੋਂ ਬੰਦੇ ਨੂੰ ਗਲਾਸਿਸ ਲਗਾ ਕੇ ਨਜ਼ਰ ਆਉਂਦੇ ਨਾ, ਕਈ ਬੱਚਿਆਂ ਦੇ ਚਿਹਰੇ ਤੇ ਇੰਨੀ ਰੌਣਕ ਆ ਜਾਂਦੀ ਨਾ ਵੀ ਜਦੋਂ ਦੇਖਦੇ ਵੀ ਹਾਏ ਇੰਨਾ ਕੁਛ ਅਸੀਂ ਮਿਸ ਹੀ ਕਰੀ ਜਾਂਦੇ ਸੀ। ਸੋ ਜ਼ਰੂਰ ਖਾਸ ਕਰਕੇ ਬੱਚੇ ਕਿਹੋ ਜਿਹੇ ਨੇ ਵੀ ਜਿਨ੍ਹਾਂ ਨੇ ਤੁਹਾਨੂੰ ਦੱਸਣਾ ਨੇ ਵੀ ਉਹਨਾਂ ਨੂੰ ਘੱਟ ਨਜ਼ਰ ਆਉਂਦਾ ਕਿਉਂਕਿ ਉਹ ਬੱਚੇ ਨੇ ਐਜ਼ ਅ ਪੇਰੈਂਟਸ ਤੁਹਾਡਾ ਫਰਜ਼ ਬਣਦਾ ਵੀ ਉਹਨਾਂ ਨੂੰ ਹਰ ਸਾਲ ਲੈ ਕੇ ਜਾਓ ਉਹਨਾਂ ਦਾ ਚੈੱਕਅਪ ਕਰਵਾਓ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਇਹਦਾ ਕੁਛ ਵੀ ਪੇ ਨਹੀਂ ਕਰਨਾ ਪੈਂਦਾ 20 ਸਾਲ ਦੀ ਉਮਰ ਤੱਕ ਜਿਹੜੀ ਗੌਰਮੈਂਟ ਹੈ ਓਨਟਾਰੀਓ ਦੀ ਉਹ ਤੁਹਾਡੇ ਬੱਚਿਆਂ ਦੇ ਆਈ ਐਗਜ਼ਾਮ ਦਾ ਹਰ ਸਾਲ 'ਚ ਇੱਕ ਵਾਰੀ ਜਿਹੜਾ ਚੈੱਕਅਪ ਹੈ ਉਹ ਪੇ ਕਰਦੀ ਹੈ ਡਾਕਟਰਸ ਨੂੰ ਸੋ ਤੁਸੀਂ ਆਪਣੇ ਕੋਲੋਂ ਨੀ ਪੇ ਕਰਨਾ ਤੁਸੀਂ ਸਿਰਫ ਇੰਨਾ ਕਰਨਾ ਵੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਸਾਡੇ ਕੋਲ ਤੁਸੀਂ ਬੱਚੇ ਨੂੰ ਲੈ ਕੇ ਆਉਣਾ ਅਸੀਂ ਪੂਰਾ ਉਹਦਾ ਪ੍ਰੋਪਰ ਚੈੱਕਅਪ ਕਰਨਾ ਔਰ ਇਹਦੇ 'ਚ ਸਭ ਤੋਂ ਵਧੀਆ ਇਹ ਚੀਜ਼ ਰਹਿੰਦੀ ਹੈ ਕਿ ਜਦੋਂ ਤੁਸੀਂ ਐਨੂਅਲੀ ਬੱਚਿਆਂ ਦਾ ਚੈੱਕਅਪ ਕਰਵਾਉਂਦੇ ਹੋ ਜੇ ਕੋਈ ਵੀ ਪ੍ਰੋਬਲਮ ਆਉਣ ਲੱਗਦੀ ਹੈ ਕਈ ਪ੍ਰੋਬਲਮ ਇਹੋ ਜਿਹੀ ਨੇ ਜਿਵੇਂ ਇੱਕ ਲੇਜ਼ੀ ਆਈ ਦੀ ਪ੍ਰੋਬਲਮ ਹੈ ਜੀ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਲੇਜ਼ੀ ਆਈ ਕਿਹੋ ਜਿਹੀ ਚੀਜ਼ ਹੈ ਵੀ ਜਿਵੇਂ ਤੁਸੀਂ ਆਪਣੀ ਇੱਕ ਬਾਂਹ ਨੂੰ ਆਪਣੀ ਜੇਬ 'ਚ ਪਾ ਲਿਆ ਤਾਂ ਉਹਨੂੰ ਵਰਤਣਾ ਬੰਦ ਕਰ ਦਿੱਤਾ ਜਦੋਂ ਸਾਲ ਬਾਅਦ ਉਹਨੂੰ ਤੁਸੀਂ ਕੱਢੋਗੇ ਤਾਂ ਉਹ ਕੁਛ ਵੀ ਨਹੀਂ ਚੁੱਕ ਸਕੇਗੀ ਸੇਮ ਵੇ ਜੇ ਤੁਹਾਡੀ ਕੋਈ ਆਈ ਦਾ ਮਸਲ ਵੀਕ ਹੋ ਗਿਆ ਤੇ ਉਹ ਆਈ ਲੇਜ਼ੀ ਬਣ ਗਈ ਤੇ ਉਹਨੂੰ ਉਸ ਤੋਂ ਬਾਅਦ 'ਚ ਦੁਬਾਰਾ ਠੀਕ ਨਹੀਂ ਕੀਤਾ ਜਾ ਸਕਦਾ ਸੋ ਇਹਦਾ ਹੱਲ ਇਹ ਹੁੰਦਾ ਵੀ ਜਦੋਂ ਤੁਸੀਂ ਆਉਂਦੇ ਹੋ ਡਾਕਟਰ ਚੈੱਕ ਕਰਦੇ ਵੀ ਕਿਤੇ ਕੋਈ ਲੇਜ਼ੀ ਆਈ ਜਾਂ ਕਿਤੇ ਡਰਾਈਨੈਸ ਜਾਂ ਕੋਈ ਇੱਦਾਂ ਦੀ ਪ੍ਰੋਬਲਮ ਤੇ ਨਹੀਂ ਹੈਗੀ ਤੇ ਸਮੇਂ ਸਿਰ ਉਹਦਾ ਟ੍ਰੀਟਮੈਂਟ ਹੋ ਜਾਂਦਾ ਉਹਦੇ 'ਚ ਕਰਨਾ ਇਹੀ ਹੁੰਦਾ ਵੀ ਜਿਹੜੀ ਅੱਖ ਕੰਮ ਕਰਦੀ ਪਈ ਆ ਉਹਨੂੰ ਬੰਦ ਕਰ ਦੇਈਦਾ ਤੇ ਜਿਹੜੀ ਲੇਜ਼ੀ ਆਈ ਹੈ ਉਹਨੂੰ ਕੰਮ ਕਰਵਾਉਣ ਲੱਗ ਪੈਂਦਾ ਤੇ ਉਹ ਲੇਜ਼ੀ ਆਈ ਵੀ ਕੰਮ ਕਰਨ ਲੱਗ ਪੈਂਦੀ ਸੋ ਇੱਕ ਐਗਜ਼ਾਮਪਲ ਦਿੱਤੀ ਵੀ ਇਸ ਤਰ੍ਹਾਂ ਦੇ ਛੋਟੇ ਛੋਟੇ ਨੁਕਤੇ ਹੁੰਦੇ ਨੇ ਜਿਹੜੇ ਤੁਸੀਂ ਆ ਕੇ ਜਦੋਂ ਡਾਕਟਰ ਨੂੰ ਚੈੱਕਅਪ ਕਰਵਾਉਂਦੇ ਹੋ ਤੇ ਤੁਹਾਨੂੰ ਪਤਾ ਚੱਲ ਜਾਂਦਾ ਕਿ ਬੱਚੇ ਦੀ ਵਿਜ਼ਨ ਸਾਰੀ ਠੀਕ ਹੈ ਕੋਈ ਪ੍ਰੋਬਲਮ ਨਹੀਂ ਸੋ ਜ਼ਰੂਰ ਚੈੱਕਅਪ ਕਰਵਾਓ ਸਾਡੇ ਕੋਲ ਡਾਕਟਰ ਅੱਜ ਵੀ ਅਵੇਲੇਬਲ ਹੈ ਤਕਰੀਬਨ 2 ਵਜੇ ਤੱਕ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਨੰਬਰ ਹੈ ਸਾਡਾ 905-460-8888 905-460-8888 ਇਸ ਤੋਂ ਇਲਾਵਾ ਸਾਡੇ ਕੋਲ ਜੀ ਬਹੁਤ ਵਧੀਆ ਸੇਲ ਚੱਲ ਰਹੀ ਹੈ ਇਸ ਵੇਲੇ ਬੈਕ ਟੂ ਸਕੂਲ ਸੇਲ ਲਾਸਟ ਵੀਕ ਹੈਗੀ ਸੀ ਇਸ ਵੀਕ ਵੀ ਐਕਸਟੈਂਡ ਕੀਤੀ ਗਈ ਹੈ ਸੋ ਜਿੰਨੇ ਵੀ ਬੱਚੇ ਆ ਕੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ ਸਾਰਿਆਂ ਨੂੰ ਹੀ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਉਹਨਾਂ ਦੇ ਗਲਾਸਿਸ ਉੱਤੇ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਤੁਸੀਂ ਸਿਰਫ ਤੇ ਸਿਰਫ ਐਂਟੀ ਗਲੇਅਰ ਕੋਟਿੰਗ ਜਿਹੜੀ ਹੈ ਉਹਦਾ ਪੇ ਕਰਨਾ ਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਮਿਲੇਗੀ ਤੇ ਜਿਹੜੇ ਤੁਸੀਂ ਫਰੇਮ ਬਾਏ ਕਰਨੇ ਨੇ ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਡਿਸਕਾਊਂਟ ਦਿੱਤੇ ਜਾ ਰਹੇ ਨੇ ਅਰਮਾਨੀ ਦੇ ਫਰੇਮ ਰੇਬਨ ਦੇ ਫਰੇਮ ਮਾਈਕਲ ਕੋਸ ਦੇ ਕੇਟ ਸਪੇਡ ਦੇ ਕੋਚ ਦੇ ਟੋਰੀ ਬਰਡਸ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ ਅੱਧੇ ਮੁੱਲ ਦੇ ਉੱਤੇ ਨਾਲ ਦੀ ਨਾਲ ਟੋਮੀ ਹਿਲ ਫਿਗਰ ਦੇ ਫਰੇਮ ਕੈਲਵਿਨ ਕਲਾਈਨ ਦੇ ਫੈਂਡੀ ਦੇ ਤੇ ਵੈਲੰਟੀਨੋ ਦੇ ਫਰੇਮ ਇਹ ਤੁਹਾਨੂੰ ਫਲੈਟ 75% ਆਫ ਦਿੱਤੇ ਜਾ ਰਹੇ ਨੇ ਤੇ ਸਭ ਤੋਂ ਵਧੀਆ ਡੀਲ ਹੈ ਜੀ ਇਹਦੇ 'ਚ ਲੰਡਨ ਫੋਗ ਦੇ ਫਰੇਮ ਲਿਵਾਈਜ਼ ਦੇ ਫਰੇਮ ਰੈਂਗਲਰ ਵੈਨ ਹਿਊਸਨ ਐਡੀਬਾਵਰ ਰੂਟਸ ਆਈਜ਼ੋਡ ਤਕਰੀਬਨ 700 ਤੋਂ 800 ਫਰੇਮ ਡਿਸਪਲੇ ਤੇ ਲੱਗਾ ਹੈ ਔਰ ਇਹ ਸਾਰੇ ਦੇ ਸਾਰੇ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ ਇਹ ਵੀ ਦੱਸਦਾ ਜਾਵਾਂ ਕਿ $299 ਦਾ ਫਰੇਮ ਹੈ ਜੀ ਤੇ 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹ ਡੀਲ ਲੈਣਾ ਚਾਹੁੰਦੇ ਨੇ ਇਸ ਵੀਕ ਜ਼ਰੂਰ ਪਹੁੰਚੋ ਸਾਡੇ ਸਟੋਰ ਦੇ ਉੱਤੇ ਸਪੈਕਸ ਐਕਸਪ੍ਰੈਸ 35 ਰੈਜ਼ਰਵੇਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਜੀ ਵਾਲਮਾਰਟ ਵਾਲਾ ਪਲਾਜ਼ਾ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਔਰ ਡਾਕਟਰ ਸਾਡੇ ਕੋਲ 2 ਵਜੇ ਤੱਕ ਅਵੇਲੇਬਲ ਨੇ ਸੋ
2: ਜੀ ਰਾਜਨ ਜੀ ਨੂੰ ਆਈ ਬਿਲੀਵ ਕੋਈ ਅਰਜੈਂਟ ਕਾਲ ਆ ਗਈ ਹੈ ਸੋ ਸਾਰੇ ਪਹੁੰਚਣਾ
3: ਸੋਰੀ ਜੀ ਸੋ ਜ਼ਰੂਰ ਤੁਸੀਂ ਪਹੁੰਚੋ ਸਪੈਕਸ ਐਕਸਪ੍ਰੈਸ ਦੇ ਉੱਤੇ ਨੰਬਰ ਸਾਡਾ ਇੱਕ ਵਾਰੀ ਫੇਰ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ
2: ਸੋ ਸਾਰੇ ਨੇ ਪਹੁੰਚਣਾ ਸਪੈਕਸ ਐਕਸਪ੍ਰੈਸ ਅੱਖਾਂ ਦੀ ਸੰਭਾਲ ਤੇ ਜ਼ਿੰਦਗੀ ਖੁਸ਼ਹਾਲ ਸੋ ਪਹੁੰਚਣਾ ਸਪੈਕਸ ਐਕਸਪ੍ਰੈਸ ਤੇ ਨੰਬਰ ਨੋਟ ਕਰ ਲਓ 905-460-8888 905-460-8888 ਤੇ ਤੁਸੀਂ ਸਾਰੇ ਨੇ ਕਾਲ ਕਰਕੇ ਅੱਜ ਹੀ ਆਪਣੀ ਅਪਾਇੰਟਮੈਂਟਸ ਬੁੱਕ ਕਰਾਣੀਆਂ ਥੈਂਕ ਯੂ ਸੋ ਮਚ ਰਾਜਨ ਜੀ ਫਿਰ ਮਿਲਦੇ ਹਾਂ ਸੋ ਅੱਖਾਂ ਬਹੁਤ ਹੀ ਇੰਪੋਰਟੈਂਟ ਆ
1: ਜੀ ਜੀ
2: ਸੋ ਅੱਖਾਂ ਦੀ ਸੰਭਾਲ ਕਰੋ ਜੀ ਸਾਰੇ ਜਾਣੇ ਔਰ ਮੈਨੂੰ ਇੱਕ ਗੱਲ ਦੱਸਿਓ
1: ਜੀ
2: ਜਦ ਦੋ ਅਸੀਂ ਵਿਆਹ ਤੇ ਜਾਂਦੇ ਆ ਤੇ ਸਭ ਤੋਂ ਜ਼ਿਆਦਾ ਸੌਂਗ ਕਿਹੜਾ ਲੱਗਦਾ ਹੈਗਾ ਸੋ ਮੇਰੇ ਅਕੋਰਡਿੰਗ ਮੈਂ ਆਪਣਾ ਸੌਂਗ ਪਲੇ ਕਰਨ ਲੱਗੀ ਹਾਂ ਜਿਹੜਾ ਕਿ ਵਿਆਹਾਂ ਦੇ ਵਿੱਚ ਬਹੁਤ ਜ਼ਿਆਦਾ ਲੱਗਦਾ ਤੇ ਕਿੰਨੇ ਕਿੰਨੇ ਆਹ ਵਿਆਹਾਂ ਤੇ ਗਾਣਾ ਸੁਣਿਆ ਤੇ ਕਿੰਨੇ ਕਿੰਨੇ ਨਹੀਂ ਸੁਣਿਆ ਮੈਨੂੰ ਦੱਸਿਓ ਜ਼ਰੂਰ ਤੁਸੀਂ

0: संतोष जी क्या बात है, मुझे तो मतलब मैं पंजाब से नहीं हूँ बट ये गाना इतना बढ़िया है, मुझे भी डांस करने का मन कर रहा है
1: जी जी। और मैं उन्हें ऑफ एयर पंकज नो एदा मतलब से समझा रही थी कि सॉन्ग का मतलब की होंगे, पंकज कह रहा है कि बहुत ही वधिया सॉन्ग है। सो साडे नाल साडे नेक्स्ट कॉलर है गया जी 8396 ਤੁਸੀਂ ਆਨ ਏਅਰ ਹੋ।
2: ਹਲੋ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਮੈਂ ਕਹਿੰਦਾ ਇੱਕ ਪੈਟਰਨ ਡੋਰ ਵਿੰਡੋ ਹੈਗਾ ਕੋਈ ਬੰਦਾ ਆਪਣੇ ਐਡ ਵਾਲਾ?
1: ਜੀ ਜੀ ਬਿਲਕੁਲ ਸਾਡੇ ਕੋਲ ਡੋਰ ਵਿੰਡੋ ਵਾਲੇ ਹੈਗੇ ਆ, ਸ਼ਿਬਾਨੂ ਜੀ ਫਰੋਮ ਰਾਈਟ ਵਿੰਡੋ ਫੋਰਸ, ਤੇ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਔਰ ਸ਼ਿਬਾਨੂ ਜੀ ਬਹੁਤ ਜਲਦੀ ਔਨ ਏਅਰ ਆ ਕੇ ਆਪਦਾ ਮੈਸੇਜ ਵੀ ਦੇਣਗੇ। ਸੋ ਨੰਬਰ ਨੋਟ ਕਰ ਲਓ ਤੁਸੀਂ 416-206-3200 ਕੌਣ ਕੌਣ ਇਹ ਸੌਂਗ ਤੁਸੀਂ ਸਾਰੇ ਨੇ ਸੁਣਿਆ ਹੈਗਾ ਆ, ਜੇ ਨਹੀਂ ਵੀ ਸੁਣਿਆ ਤਾਂ ਵੀ ਦੱਸੋ, ਬਟ ਮੈਨੂੰ ਲੱਗਦਾ ਮੋਸਟਲੀ ਸਾਰੇ ਸੁਣਦੇ ਆ।

0: ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ 8744 ਤੇ ਤੁਸੀਂ ਔਨ ਏਅਰ ਹੋ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇਹ ਗਾਣਾ ਦਾ ਚੱਲਦਾ ਰਾਤੀ, ਅਸੀਂ ਜਿਹਨਾਂ ਨੇ ਗਾਣਾ ਲਿਖਿਆ ਉਹਨਾਂ ਦੇ ਨਾਲ ਹੀ ਸੀ ਰਾਤੀ।
0: ਸੀਰੀਅਸਲੀ ਵੈਰੀ ਨਾਈਸ। ਅੱਛਾ ਜੀ,
2: ਕੀ ਬਾਤ ਹੈ।
1: ਸੁਰਿੰਦਰ ਖੰਨੇਵਾਲ ਦਾ ਲਿਖਿਆ ਗੀਤ ਹੈ
0: ਜੀ।
1: ਤੋ ਕੱਲ ਅਸੀਂ ਇਕੱਠੇ ਸੀ ਸਾਰੇ ਜਿਹੜੇ ਰਾਤੀ ਨਾਈਟ ਸੀਗੀ।
0: ਅੱਛਾ ਜੀ, ਤੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ? ਤੁਸੀਂ
1: ਬ੍ਰੈਂਪਟਨ ਤੋਂ ਹੀ ਹੈ ਇਸ
0: ਟਾਈਮ? ਅੱਛਾ, ਬ੍ਰੈਂਪਟਨ ਤੋਂ। ਤੇ ਤੁਸੀਂ ਇਹ ਗਾਣਾ ਫਿਰ ਗਾ ਕੇ ਸੁਣਾ ਕੇ ਦੱਸੋ ਸਾਨੂੰ ਜੇ ਤੁਹਾਡੇ ਨਾਲ ਹੈ। ਸੋ ਵਧੀਆ ਲੱਗਿਆ ਤੁਸੀਂ ਕਾਲ ਕੀਤੀ। ਤੁਹਾਡਾ ਨਾਮ ਕੀ ਹੈ ਜੀ?
1: ਸੁਖਵਿੰਦਰ
0: ਜੀ। ਚਲੋ ਜੀ, ਸਾਨੂੰ ਸੁਖਵਿੰਦਰ ਜੀ ਨੇ ਕਾਲ ਕਰਕੇ ਬੜੀ ਵਧੀਆ ਗੱਲ ਦੱਸੀ ਕਿ ਇਹਨਾਂ ਦੇ ਨਾਲ ਹੀ ਜਿਨ੍ਹਾਂ ਨੇ ਲਿਖਿਆ ਸੀਗਾ ਗਾਣਾ ਉਹ ਉਹਨਾਂ ਦੇ ਨਾਲ ਸੀ। ਗਾਣਿਆਂ ਦੇ ਵਿੱਚ ਸਿੰਗਰਸ ਦੀ ਪਹਿਚਾਣ ਕਰਨ ਚ ਮੈਂ ਬਹੁਤ ਕੱਚੀ ਆ, ਬਟ ਗਾਣੇ ਮੈਨੂੰ ਪਤਾ ਆ। ਸੋ ਆਲਵੇਸ ਮੈਨੂੰ ਅਮਨ ਜੀ ਸਟੂਡੀਓ ਤੇ 3 ਘੰਟੇ ਦੇ ਸ਼ੋਅ ਤੇ ਕਿਤੇ ਨਾ ਕਿਤੇ ਫਸਾ ਦਿੰਦੇ ਸੀ, ਚੱਕਰਾਂ ਚ ਪਾ ਦਿੰਦੇ ਸੀ, ਕਿਉਂਕਿ ਮੈਂ ਹਮੇਸ਼ਾ ਨਾਮ ਨਹੀਂ ਲੈ ਸਕਦੀ ਸੀ, ਕਿਉਂਕਿ ਐਕਚੁਅਲ ਚ ਮੈਂ ਪੰਜਾਬ ਚ ਨਹੀਂ ਰਹੀ ਪੰਕਜ ਜੀ, ਜ਼ਿਆਦਾ ਮੈਂ ਰਹੀ ਆ ਵੈਸਟ ਬੰਗਾਲ ਕੋਲਕਾਤਾ ਸਾਈਡ। ਸੋ ਪੰਜਾਬੀ ਸਾਨੂੰ ਪੂਰੀ ਬੋਲਣੀ ਆਉਂਦੀ ਹੈ, ਲੇਕਿਨ ਕਈ ਵਾਰ ਸਿੰਗਰਸ ਗਾਣੇ ਵੀ ਆਉਂਦੇ ਆ, ਬਟ ਸਿੰਗਰਸ ਦੇ ਵਿੱਚ ਮੈਂ ਕਨਫਿਊਜ਼ ਹੋ ਜਾਂਦੀ ਹਾਂ। ਸੋ ਤੁਸੀਂ ਸਾਰੇ ਨੇ ਸਾਨੂੰ ਕਾਲ ਕਰਕੇ ਦੱਸਣੀ ਆ ਕਿ ਤੁਸੀਂ ਵਿਆਹਾਂ ਦੇ ਵਿੱਚ ਇਹ ਸੌਂਗ ਨਹੀਂ ਪਲੇ ਕੀਤਾ? ਮਤਲਬ ਮੈਨੂੰ ਕਿਸੇ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਤੁਸੀਂ ਇਸ ਸੌਂਗ ਦੇ ਤੇ ਡਾਂਸ ਕੀਤਾ, ਭੰਗੜਾ ਪਾਇਆ ਕਿ ਨਹੀਂ ਪਾਇਆ। ਸੋ ਕਾਲ ਕਰੋ, ਜ਼ਰੂਰੀ ਨਹੀਂ ਹੈ ਕਿ ਬਸ ਤੁਸੀਂ ਬਾਬਾ ਬਕਤੌਰਾ ਲਈ ਕਾਲ ਕਰਨੀ ਹੈ, ਇਹ ਪਤਾ ਕਰਨ ਲਈ ਕਿ ਤੁਹਾਡਾ ਚਾਰਟ ਕੀ ਕਹਿੰਦਾ। ਕਦੀ ਕਦੀ ਐਂਟਰਟੇਨਮੈਂਟ ਲਈ ਵੀ ਕਾਲ ਕਰੀ ਦੀ ਹੁੰਦੀ ਹੈ। ਸੋ ਕਾਲ ਕਿੱਥੇ ਕਰਨੀ ਹੈ ਤੁਸੀਂ? ਪੰਕਜ ਜੀ ਨੰਬਰ ਦੱਸੋ ਜੀ ਸਾਡੇ ਸਟੂਡੀਓ ਦਾ।
2: ਜੀ ਜੀ, ਸਟੂਡੀਓ ਦਾ ਨੰਬਰ ਹੈ ਜੀ 9056733337 9056733337 ਪੇ ਆਪ ਯਹਾਂ ਪੇ ਰੇਡੀਓ ਪੇ ਕਾਲ ਕਰਕੇ ਹਮੇ ਬਤਾਈਏ ਆਪਨੇ ਯੇ ਗਾਣਾ ਆਪ ਸ਼ਾਦੀ ਮੇ ਸੁਨਾ ਥਾ, ਡਾਂਸ ਕੀਆ ਹੈ ਕਿ ਨਹੀਂ ਕੀਆ ਹੈ। ਸੰਤੋਸ਼ ਜੀ, ਆਈ ਥਿੰਕ ਜੋ ਪੰਜਾਬੀ ਕਮਿਊਨਿਟੀ ਹੈ, ਜੋ ਮੈਨੇ ਮੇਰਾ ਅਭੀ ਯੇ ਪਾਸ 3-4 ਸਾਲੋਂ ਸੇ ਜ਼ਿਆਦਾ ਤਾਲੁਕਾਤ ਹੋ ਰਹੇ ਹੈ, ਤੋ ਪੰਜਾਬੀ ਕਮਿਊਨਿਟੀ ਮੇ ਮੈਨੇ ਇੱਕ ਦੇਖਿਆ ਕਿ ਗਾਣਾ ਜੈਸੇ ਹੀ ਪਲੇ ਹੋਤਾ ਹੈ ਵੋ ਆਟੋਮੈਟਿਕਲੀ ਡਾਂਸ ਕਰਨਾ ਸ਼ੁਰੂ ਹੋ ਜਾਤੇ
0: ਹੈ, ਸ਼ੁਰੂ ਹੋ ਜਾਤੀ ਹੈ ਡਾਂਸ ਕਰਨ ਦੀ,
2: ਉਹ ਆਟੋਮੈਟਿਕਲੀ ਆ ਹੀ ਜਾਤਾ ਹੈ। ਤੋ ਮੈਨੂੰ ਨਹੀਂ ਲੱਗਦਾ ਸ਼ਾਇਦ ਇਹ ਜੋ ਗਾਣਾ ਹੈ ਹਾਰਡਲੀ ਮਤਲਬ ਕੋਈ ਬੋਲੇਗਾ ਕਿ ਚਲੋ ਮੈਨੇ ਨਹੀਂ ਡਾਂਸ ਕੀਆ, ਕਿ ਪੰਜਾਬੀ ਗਾਣੇ ਕਾ ਥੀਮ ਔਰ ਮਿਊਜ਼ਿਕ ਇਤਨਾ ਬੜੀਆ ਹੋਤਾ ਹੈ ਕਿ ਉਹਨੂੰ ਆਟੋਮੈਟਿਕ ਹਾਥ ਹੀ ਲੀ ਜਾਤੇ ਹੈ।
0: ਜੀ ਬਿਲਕੁਲ,
2: ਠੀਕ ਹੈ। ਔਰ ਸੰਤੋਸ਼ ਜੀ, ਮੈਨੂੰ ਇੱਕ ਔਰ ਇੱਕ ਚੀਜ਼ ਆਪਸੇ ਪੁੱਛਣੀ ਥੀ, ਬਿਕੋਜ਼ ਪੰਜਾਬੀ ਯੂ ਨੋ ਕਾਫੀ ਸਾਰੇ ਸਿੰਗਰਸ ਇਤਨੇ ਪਾਪੂਲਰ ਸਿੰਗਰਸ ਔਰ ਗਾਣੇ ਵੀ ਇਤਨੇ ਬੜੀਆ ਹੋਤੇ ਹੈ ਯੂ ਨੋ ਕਿ ਆਟੋਮੈਟਿਕਲੀ ਆਪਕਾ ਦਿਲ ਕਰ ਹੀ ਲੇਤਾ ਹੈ ਔਰ ਦਿਲ ਹੀ ਨਾ ਡਾਂਸ ਕਰਨਾ ਸ਼ੁਰੂ ਹੋ ਜਾਤਾ ਹੈ।
0: ਜੀ ਬਿਲਕੁਲ,
2: ਤੋ ਇਤਨਾ ਕਲੋਜ਼ ਆਈ ਥਿੰਕ ਮਿਊਜ਼ਿਕ ਪੰਜਾਬ ਮੈਂ ਹੈ, ਇਹ ਸਹੀ ਬਾਤ ਹੈ?
0: ਜੀ ਬਿਲਕੁਲ, ਪੰਜਾਬ ਦਾ ਪੰਜਾਬੀ ਸੌਂਗਸ ਦਾ ਜਿਹੜਾ ਮਿਊਜ਼ਿਕ ਹੁੰਦਾ ਨਾ ਉਹ ਮੱਲੋ ਮੱਲੀ ਤੁਹਾਨੂੰ ਭੰਗੜਾ ਪਵਾ ਹੀ ਦਿੰਦਾ, ਚਾਹੇ ਤੁਹਾਨੂੰ ਨੱਚਣਾ ਆਉਂਦਾ ਹੈ ਚਾਹੇ ਤੁਹਾਨੂੰ ਨੱਚਣਾ ਨਹੀਂ ਆਉਂਦਾ, ਤੁਸੀਂ ਸ਼ੁਰੂ ਹੋ ਹੀ ਜਾਂਦੇ ਹੋ। ਸੋ ਬਹੁਤ ਹੀ ਵਧੀਆ ਮਿਊਜ਼ਿਕ ਹੁੰਦਾ ਹੈ ਜੋ ਮੈਨੂੰ ਲੱਗਦਾ ਹੈ। ਸੋ ਆਓ ਦੇਖਦੇ ਹਾਂ ਬਾਕੀ ਸਾਰੇ ਸਾਨੂੰ ਕੀ ਕਹਿੰਦੇ ਆ। ਔਰ ਪੰਕਜ ਜੀ, ਜਦੋਂ ਮੈਂ ਕਾਲਜ ਜਾਂਦੀ ਸੀ ਤੇ ਇੱਕ ਸੌਂਗ ਹੋਰ ਸੀਗਾ, ਔਰ ਉਸ ਟਾਈਮ ਇਹ ਜਿਹੜਾ ਫੋਨ ਹੁੰਦਾ ਸੀਗਾ, ਇਹ ਫੋਨ ਉਸ ਟਾਈਮ ਦਾ ਤੁਸੀਂ ਕਹਿ ਸਕਦੇ ਹੋ ਐਪਲ ਫੋਨ ਹੁੰਦਾ ਸੀ, ਔਰ ਕੋਈ ਦੱਸ ਸਕਦਾ ਹੈ ਕਿ ਪਹਿਲਾਂ ਸਾਡੇ ਕੋਲ ਕਿਹੜੀ ਬ੍ਰਾਂਡ ਦਾ ਫੋਨ ਹੁੰਦਾ ਸੀਗਾ, ਕਿਹੜੀ ਬ੍ਰਾਂਡ ਦਾ ਫੋਨ ਸਭ ਤੋਂ ਫੇਵਰੇਟ ਹੁੰਦਾ ਸੀ ਸਾਰਿਆਂ ਦਾ? ਇੰਡੀਆ ਦੇ ਵਿੱਚ ਮੇਰਾ ਪਹਿਲਾ ਫੋਨ ਸੀਗਾ ਉਸ ਕੰਪਨੀ ਦਾ, ਐਂਡ ਆਈ ਸਟਿਲ ਰਿਮੈਂਬਰ ਦੋਸ ਡੇਜ਼ ਕਿ ਮੇਰੇ ਬ੍ਰਦਰ ਨੇ ਮੈਨੂੰ ਰੱਖੜੀ ਤੇ ਗਿਫਟ ਕੀਤਾ ਸੀਗਾ। ਔਰ ਅੱਜ ਕੱਲ੍ਹ ਤਾਂ ਸਾਡੇ ਛੋਟੇ ਛੋਟੇ ਸਾਨੂੰ ਬੱਚਿਆਂ ਨੂੰ ਸਾਰਿਆਂ ਨੂੰ ਕਈ ਫੋਨ ਫੜਾ ਦਿੰਦੇ ਆ ਜੋ ਕਿ ਨਹੀਂ ਫੜਾਉਣਾ ਚਾਹੀਦਾ, ਇਹਦੇ ਉੱਤੇ ਵੀ ਅਸੀਂ ਕਿਸੇ ਦਿਨ ਕੋਈ ਸੈਗਮੈਂਟ ਰੱਖਾਂਗੇ। ਜਦੋਂ ਅਸੀਂ ਛੋਟੇ ਹੁੰਦੇ ਸੀ, ਜਦੋਂ ਮੈਂ ਕਾਲਜ ਜਾਂਦੀ ਸੀ, ਮੈਨੂੰ ਮੇਰੀ ਗ੍ਰੈਜੂਏਸ਼ਨ ਤੱਕ ਕੋਈ ਫੋਨ ਨਹੀਂ ਮਿਲਿਆ। ਗ੍ਰੈਜੂਏਸ਼ਨ ਤੋਂ ਬਾਅਦ ਜਦੋਂ ਮੇਰੀ ਜੋਬ ਸ਼ੁਰੂ ਹੋਈ, ਨਾਲ ਦੇ ਨਾਲ ਮੈਂ ਇੱਕ ਛੋਟੀ ਜਿਹੀ ਜੋਬ ਸ਼ੁਰੂ ਕੀਤੀ ਸੀਗੀ ਔਰ ਨਾਲ ਨਾਲ ਮੈਂ ਸਟੱਡੀ ਵੀ ਕੰਟੀਨਿਊ ਰੱਖੀ ਸੀ, ਸੋ ਉਦੋਂ ਮੈਨੂੰ ਫੋਨ ਮਿਲਿਆ ਸੀਗਾ ਮੇਰੇ ਬ੍ਰਦਰ ਕੋਲੋਂ ਰੱਖੜੀ ਤੇ, ਤੇ ਉਹ ਫੋਨ ਮੇਰੇ ਦਿਲ ਦੇ ਇੰਨਾ ਕਰੀਬ ਆ। ਉਸ ਟਾਈਮ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਤੁਸੀਂ ਅੱਜ ਕੱਲ੍ਹ ਦਾ ਜਿਹੜਾ ਫੋਨ ਹੈਗਾ ਹੈ ਨਾ ਐਪਲ, ਅੱਜ ਕੱਲ ਉਹ ਉਸ ਟਾਈਮ ਦਾ ਮੇਰਾ ਐਪਲ ਫੋਨ ਸੀਗਾ। ਸੋ ਆਪ ਗੈਸ ਕਰੋ ਪੰਕਜ ਜੀ, ਕਿਉਂਕਿ ਸਿਰਫ ਪੰਜਾਬ ਚ ਨਹੀਂ ਇਹ ਹਰ ਜਗ੍ਹਾ ਚ ਫੋਨ ਸੀਗਾ, ਸੋ ਕਿਹੜਾ ਫੋਨ ਹੋ ਸਕਦਾ? ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ, ਫੋਨ ਦਾ ਨਾਮ ਦੱਸਣਾ ਹੈ ਔਰ ਉਹਦੇ ਉੱਪਰ ਇੱਕ ਪੰਜਾਬੀ ਸੌਂਗ ਵੀ ਹੈਗਾ। ਸੋ ਕਾਲ ਕਰਨੀ ਹੈ ਜੀ ਜੀ, ਆਪਣੇ ਸਭ ਨੇ ਕਾਲ ਕਰਨਾ ਜੀ 9056733337 9056733337 ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਐਂਡ ਤੁਸੀਂ ਦੱਸਣਾ ਕਿ ਤੁਹਾਨੂੰ ਯਾਦ ਹੈ ਉਹ ਕਿਹੜਾ ਸੌਂਗ ਹੈ, ਫਿਰ ਮੈਂ ਪਲੇ ਵੀ ਕਰਾਂਗੀ ਹੁਣੇ।
2: ਜੀ ਜੀ ਜੀ, ਮੈਂ ਸੰਤੋਸ਼ ਜੀ, ਮੈਨੂੰ ਤਾਂ ਲੱਗਦਾ ਹੈ ਉਹ ਟਾਈਮ ਪੇ ਸੋਨੀ ਕਾ ਫੋਨ ਬਹੁਤ ਹੀ ਫੇਮਸ ਥਾ।
0: ਅੱਛਾ ਜੀ, ਬਟ ਮੇਰਾ ਉਹ ਸੋਨੀ ਦਾ ਨਹੀਂ
2: ਸੀ। ਨਹੀਂ ਸੀ, ਠੀਕ ਹੈ ਠੀਕ ਹੈ।
0: ਬਿਕਾਜ਼ ਫਿਰ ਸੋਨੀ ਦਾ ਵੀ ਹੋਊਗਾ ਸਾਰਿਆਂ ਫੇਮਸ, ਨੋ ਡਾਊਟ, ਲੇਕਿਨ ਮੇਰਾ ਫੇਵਰਿਟ ਕੁਝ ਹੋਰ ਸੀਗਾ।
2: ਫਿਰ ਉਸਕੇ ਬਾਅਦ ਤੋਂ ਫਿਰ ਨੋਕੀਆ ਹੀ ਆਤਾ ਹੈ।
0: ਦੇਖਦੇ ਹਾਂ ਸਾਰੇ ਕੀ ਕਹਿੰਦੇ। ਚਲੋ ਜੀ, ਮੈਂ ਉਹਦਾ ਆਪਣਾ ਸੌਂਗ ਵੀ ਸੁਣਾਉਂਦੀ ਹਾਂ ਜਿਹੜਾ ਮੈਨੂੰ ਬਹੁਤ ਪਸੰਦ ਆ। ਤੁਸੀਂ ਵੀ ਕਾਲ ਕਰਕੇ ਦੱਸਣਾ ਹੈ ਕਿ ਤੁਸੀਂ ਇਹ ਸੌਂਗ ਸੁਣਿਆ ਕਿ ਇਕੱਲੀ ਮੈਂ ਹੀ ਸੁਣਦੀ ਰਹਿ ਗਈ ਹਾਂ ਸੌਂਗ। ਸੋ ਸੌਂਗ ਕੀ ਹੈਗਾ ਦੇਖਦੇ ਹਾਂ।
3: ਉਫ, ਕੌਣ ਹੈ ਇਹ?
0: ਸੋ ਉਫ ਕੌਣ ਹੈ ਇਹ ਸੇ ਪਹਿਲੇ ਆਪਾਂ ਕਾਲ ਲੈ ਲਈਏ,
2: ਫਿਰ ਦੇਖਦੇ ਹਾਂ।
0: ਬਿਲਕੁਲ 4561 ਤੁਸੀਂ ਆਉਣੇ ਆਰੋ ਜੀ।
4: ਹਾਂਜੀ, ਨੋਕੀਆ।
0: ਨੋਕੀਆ, ਤੁਹਾਡਾ ਨਾਮ ਕੀ ਹੈ ਜੀ?
4: ਜਸਬੀਰ।
0: ਜਸਬੀਰ ਜੀ, ਥੈਂਕ ਯੂ ਕਾਲ ਕਰਨ ਲਈ। ਦੇਖਦੇ ਹਾਂ ਕਿ ਨੋਕੀਆ ਹੀ ਹੁੰਦਾ ਹੈ ਜਾਂ ਕਿਹੜਾ ਹੁੰਦਾ ਹੈ। ਸੋ ਮੈਨੂੰ ਲੱਗ ਰਿਹਾ ਜਸਬੀਰ ਜੀ ਕਿਤੇ ਨਾ ਕਿਤੇ ਸਹੀ ਹੈਗੇ ਆ, ਤੇ ਦੇਖਦੇ ਹਾਂ ਅਸੀਂ ਐਕਚੁਅਲ ਜੀ ਕੀ ਆ।
5: ਹੈਲੋ
3: ਹੈਲੋ, ਹੂ ਇਜ਼ ਦਿਸ?

0: ਤੁਸੀਂ ਵੀ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰੋ। ਸੋ ਸਟੂਡੀਓ ਦਾ ਨੰਬਰ ਹੈਗਾ 905-673-3337-3333-7। ਚਾਹੇ ਤੁਸੀਂ ਸਾਨੂੰ ਕਾਲ ਕਰ ਰਹੇ ਹੋ, ਚਾਹੇ ਤੁਸੀਂ ਸਾਨੂੰ ਕਾਲ ਨਹੀਂ ਕਰ ਰਹੇ ਹੋ, ਬਟ ਆਈ ਐਮ ਸ਼ਿਓਰ ਕਿ ਤੁਸੀਂ ਵੀ ਪੁਰਾਣੀਆਂ ਯਾਦਾਂ 'ਚ ਪਹੁੰਚ ਗਏ ਹੋਵੋਗੇ। ਸੋ ਨੋਕੀਆ ਦਾ ਫੋਨ ਬਹੁਤ ਹੀ ਇੰਪੋਰਟੈਂਟ ਹੁੰਦਾ ਸੀਗਾ।
1: ਠੀਕ ਹੈ ਸੰਤੋਸ਼ ਜੀ, ਨੋਕੀਆ ਫੋਨ ਸੇ ਮੁਝੇ ਨਾ ਬਹੁਤ ਹੀ ਮਜ਼ੇਦਾਰ ਕਿੱਸਾ ਯਾਦ ਆਇਆ।
0: ਯੂ ਨੋ
1: ਤਭੀ ਫੋਨ ਨਏ ਆਏ ਥੇ ਔਰ ਯੂ ਨੋ ਫੋਨ ਕਾ ਕਾਫੀ ਕਰੇਜ਼ ਥਾ, ਤੋ ਔਰ ਇੱਕ ਚੀਜ਼ ਥੀ ਕਿ ਕੈਸਾ ਯੂਜ਼ ਹੋਤਾ ਹੈ ਪਤਾ ਨਹੀਂ ਥਾ। ਠੀਕ ਹੈ ਠੀਕ ਹੈ, ਤੋ ਇੱਕ ਦਿਨ ਨਾ ਮਤਲਬ ਮੇਰਾ ਇੱਕ ਫਰੈਂਡ ਫੋਨ ਲੈ ਕੇ ਆਇਆ, ਤੋ ਵੀ ਮਤਲਬ ਉਹ ਇਤਨੇ ਬੜੇ ਫੋਨ ਆਤੇ ਥੇ ਬਲੈਕ ਕਲਰ ਕੇ, ਆਪਕੋ ਅਗਰ ਯਾਦ ਹੈ ਤੋ।
0: ਜੀ
1: ਹਾਂ, ਤੋ ਉਸਨੇ ਹਰ ਇੱਕ ਰੋਜ਼ਾ ਤੱਕ ਕੈਸੇ ਚਲਤਾ ਹੈ, ਆਵਾਜ਼ ਕੈਸੇ ਬੜਤੀ ਹੈ, ਤੋ ਕਿਆ ਹੁਆ ਕਿ ਉਸਕਾ ਮਤਲਬ ਦੇਖਤੇ ਦੇਖਤੇ ਉਸਕੀ ਵਾਲਿਊਮ ਬੜੀ ਰਹਿ ਗਈ ਔਰ ਮੈਨੇ ਫੋਨ ਫਰੈਂਡ ਕੋ ਦੇ ਦਿਆ ਔਰ ਫਿਰ ਕਲਾਸ ਚੱਲ ਰਹੀ ਥੀ ਔਰ ਬੀਚ ਮੇਂ ਆਵਾਜ਼ ਚਲ ਗਈ।
0: ਓ ਮਾਈ ਗੋਡ, ਗਏ ਫਿਰ ਤੋ ਅੱਛਾ ਲੈ ਕੇ ਜਾਂਦੇ ਥੇ ਆਪਣੇ ਕਾਲਜ ਵਿੱਚ?
1: ਨਹੀਂ, ਉਹ ਸਿਰਫ ਦਿਖਾਣੇ ਕੇ ਲਿਆ ਤਾ, ਉਸਨੇ ਉਸਕੇ ਡੈਡੀ ਨੇ ਲਿਆ ਤਾ। ਜੀ ਜੀ, ਤੋ ਲੈ ਕੇ ਆਇਆ ਤਾ, ਹਾਈਡ ਕੀਤਾ, ਤੋ ਜਬੀ ਫਿਰ ਉਸ ਫੋਨ ਬਜਾ, ਤੋ ਸਾਰੇ ਤੇ ਇੱਕ ਦੂਸਰੇ ਕੀ ਤਰਫ ਦੇਖ ਰਹੇ ਕਿ ਫੋਨ ਕਹਾਂ ਬਜ ਰਹਾ ਹੈ।
0: ਤੋ
1: ਹਾਂ, ਤੋ ਫਿਰ ਉਸਕੇ ਬਾਅਦ ਆਪਕੋ ਪਤਾ ਹੈ ਕਿਆ ਹੋਤਾ ਹੈ ਕਿ ਸਿੱਧੇ ਪ੍ਰਿੰਸੀਪਲ ਕੇ ਪਾਸ,
0: ਸਿੱਧਾ ਪੇਰੈਂਟਸ ਕੋ ਕਾਲ ਕਰ ਲਿਆ ਹੋਗਾ ਉਹਨੇ। ਇੱਕ ਬਰਬਰੀ ਦਾ ਵੀ ਫੋਨ ਹੁੰਦਾ ਸੀ ਪੰਕਜ ਜੀ, ਉਹ ਸਾਰਿਆਂ ਕੋਲ ਨਹੀਂ ਹੁੰਦਾ ਸੀ।
1: ਜੀ ਜੀ,
0: ਉਹ ਵੀ ਬੜਾ ਵਧੀਆ ਫੋਨ ਸੀਗਾ, ਐਪਲ ਫੋਨ ਦੇ ਬਿਲਕੁਲ ਨਾਲ ਦਾ ਫੋਨ ਕਹਿੰਦੇ ਹੁੰਦੇ ਸੀਗੇ। ਉਸਕੇ ਬਾਅਦ ਨੋਕੀਆ ਤੋਂ ਬਾਅਦ ਆਇਆ ਸੀ ਟੱਚ ਸਕਰੀਨ, ਜੋ ਕਿ ਮੈਨੂੰ ਬਿਲਕੁਲ ਵੀ ਯੂਜ਼ ਨਹੀਂ ਕਰਨਾ ਆਉਂਦਾ ਸੀ ਔਰ ਮੈਂ ਆਪਣੀ ਫਰੈਂਡ ਨੂੰ ਕਹਿੰਦੀ ਸੀ ਮੈਂ ਤਾਂ ਆਹੀ ਨੋਕੀਆ ਵਾਲਾ ਰੱਖਣਾ, ਮੈਨੂੰ ਆਹ ਟੱਚ ਸਕਰੀਨ ਕਦੇ ਜ਼ਿੰਦਗੀ 'ਚ ਯੂਜ਼ ਨਹੀਂ ਕਰਨਾ ਆਉਣਾ, ਔਰ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਉਹ ਵਾਲੇ ਫੋਨ ਕਦੋਂ ਰੀਪਲੇਸ ਹੋ ਜਾਣਗੇ ਔਰ ਸਾਨੂੰ ਸਿੱਖਣਾ ਹੀ ਪਏਗਾ। ਸੋ ਤੁਸੀਂ ਕਾਲ ਕਰਕੇ ਆਪਦੇ ਐਕਸਪੀਰੀਅੰਸ ਸ਼ੇਅਰ ਕਰ ਦਿਓ ਔਰ ਦੱਸੋ ਕਿ ਤੁਹਾਨੂੰ ਕਿਵੇਂ ਲੱਗਿਆ ਸੀ, ਨੋਕੀਆ ਵਾਲੇ ਫੋਨ ਸਹੀ ਸੀ ਜਾਂ ਤੁਹਾਨੂੰ ਹੁਣ ਆਈਫੋਨ ਵਾਲੇ ਜ਼ਿਆਦਾ ਵਧੀਆ? ਹਾਂ, ਉਦੋਂ ਪਿਕਚਰਸ ਵੀ ਨਹੀਂ ਕਲਿੱਕ ਕਰੀਦੀਆਂ ਸੀ, ਅੱਜ ਕੱਲ੍ਹ ਤਾਂ ਅਸੀਂ ਸਾਰੀਆਂ ਪਿਕਚਰਸ ਹੀ ਚਾਹੀਦੀਆਂ ਸਾਨੂੰ। ਫੋਨ ਉਹ ਚਾਹੀਦਾ ਜਿਹਦੇ ਚ ਫੋਟੋ ਸੋਹਣੀ ਆਉਂਦੀ ਹੋਵੇ, ਮੈਂ ਹਮੇਸ਼ਾ ਇਹੀ ਬੋਲਦੀ ਹਾਂ,
1: ਫੋਟੋ ਅੱਛੀ ਆਉਣੀ ਚਾਹੀਦੀ,
0: ਫੋਟੋ ਸੋਹਣੀ ਆਉਣੀ ਚਾਹੀਦੀ ਆ। ਸੋ ਸਾਡੇ ਨਾਲ ਹੈਗੇ ਆ ਪਵਨ ਜੀ। ਹੈਲੋ,
2: ਸਤਿ ਸ਼੍ਰੀ ਅਕਾਲ ਪਵਨ ਜੀ, ਤੁਸੀਂ ਆਨ ਏਅਰ ਹੋ।
0: ਸਾਡੇ ਨਾਲ ਆਇਆ ਸਾਡੇ ਥੋੜੇ ਜੇ ਪੈਸੇ ਬਚਾਉਣ ਵਾਸਤੇ, ਕਿਵੇਂ ਬਚਾਣਗੇ ਕਿਉਂਕਿ ਇੰਸ਼ੋਰੈਂਸ ਦੇ ਸੁਪਰ ਸਟਾਰ ਹੈਗੇ ਆ ਡਾਇਮੰਡ ਇੰਸ਼ੋਰੈਂਸ ਤੋਂ ਪਵਨ ਕੌਰ ਗਿੱਲ ਜੀ, ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀਆਂ ਇੰਸ਼ੋਰੈਂਸਿਸ 'ਚ ਹੈਲਪ ਕਰਦੇ ਆ। ਤੁਹਾਡੀ ਗੱਡੀ ਦੀ ਇੰਸ਼ੋਰੈਂਸ ਕਿਵੇਂ ਕੱਟ ਕਰਵਾਉਣੀ ਹੈ, ਇਹਨਾਂ ਕੋਲ ਕਾਲਾਂ ਦੀ ਬੁਛਾਰ ਆਉਂਦੀ ਆ, ਜਦੋਂ ਕਾਲਸ ਪਿੱਕ ਨਹੀਂ ਹੁੰਦੀਆਂ ਫਿਰ ਤੁਸੀਂ ਪਲੀਜ਼ ਸਮਝ ਲਿਓ ਕਿ ਇਹ ਬਿਜ਼ੀ ਹੈਗੇ, ਤੁਹਾਨੂੰ ਕਾਲ ਬੈਕ ਕਰਨਗੇ। ਟੈਕਸਟ ਮੈਸੇਜ ਛੱਡ ਦਿਓ ਆਪਦਾ ਕੁਇਕ ਦਾ ਮੈਸੇਜ, ਤੇ ਤੁਹਾਨੂੰ ਪਵਨ ਜੀ 101% ਕਾਲ ਬੈਕ ਕਰਨਗੇ। ਸੋ ਪਵਨ ਜੀ, ਤੁਸੀਂ ਮੈਨੂੰ ਦੱਸਿਓ ਰੀਸੈਂਟਲੀ ਤੁਸੀਂ ਦੋ ਇੰਸ਼ੋਰੈਂਸਿਸ ਕਿਹੜੀਆਂ ਕੱਟ ਕੀਤੀਆਂ?
2: ਹਾਂਜੀ ਸੰਤੋਸ਼ ਜੀ, ਮੇਰੇ ਕੋਲ ਆਏ ਨੇ ਇੱਕ ਜਿਵੇਂ ਇਕੱਲੇ ਸਿੰਗਲ ਹੀ ਸੀਗੇ ਉਹਨਾਂ ਦੇ ਜੀ ਗੱਡੀ ਦੀ, ਤੇ ਉਹਨਾਂ ਦੀ ਨਾਲ ਉਹਨਾਂ ਨੂੰ ਟੈਨੈਂਟ ਇੰਸ਼ੋਰੈਂਸ ਦਿੱਤੀ ਆ ਉਹਨਾਂ ਦੀ ਜੀ। ਪ੍ਰੈਜੈਂਟ ਮੈਂ $75 ਪਰ ਮੰਥ ਸੇਵ ਕੀਤੀ, ਆਲਮੋਸਟ 900 ਹੋ ਗਿਆ ਸਾਲ ਦਾ। ਹਾਂਜੀ, ਤੇ ਜੀ ਇੱਕ ਮੇਰੇ ਕੋਲ ਹਾਂਜੀ ਹੋਰ ਕਲਾਇੰਟਸ ਆਏ ਸੀਗੇ, ਉਹਨਾਂ ਦੀ 2 ਕਾਰਸ ਐਂਡ ਹੋਮ ਸੀ ਉਹਨਾਂ ਕੋਲ ਜੀ, ਉਹਨਾਂ ਦੀ ਆਲਮੋਸਟ $110 ਪਰ ਮੰਥ ਸੇਵ ਹੋਈ ਸੀ।
0: ਵਾਓ, 110 ਪਰ ਮੰਥ, ਪੰਕਜ ਜੀ ਇਟਸ ਅ ਬਿਗ ਅਮਾਉਂਟ, ਲਾਈਕ ਤੁਸੀਂ ਗੈਸ ਦਾ ਖਰਚਾ ਕੱਢ ਸਕਦੇ ਹੋ ਆਪ ਤਾਂ, ਵੈਰੀ ਨਾਈਸ।
2: ਬਿਲਕੁਲ ਹਾਂਜੀ।
0: ਸੋ ਹੋਰ ਤੁਸੀਂ ਦੱਸੋ, ਹੋਰ ਕਿਹੜੀ ਘਟਾ ਕੇ ਦਿੱਤੀ ਹੈ ਤੁਸੀਂ?
2: ਸੰਤੋਸ਼ ਜੀ, ਹੋਰ ਮੇਰੇ ਕੋਲ ਕਮਰਸ਼ੀਅਲ ਇੰਸ਼ੋਰੈਂਸ ਆਈ ਸੀਗੀ, ਉਹਨਾਂ ਦਾ ਕੰਸਟਰਕਸ਼ਨ ਦਾ ਬਿਜ਼ਨਸ ਸੀਗਾ ਤੇ ਉਹਨਾਂ ਚ ਵੀ ਉਹਨਾਂ ਦੀ ਕਾਫੀ ਅੱਛੀ ਸੇਵਿੰਗ ਹੋਈ ਆ।
0: ਅੱਛੀ ਇਨ ਦਾ ਸੈਂਸ, ਮਤਲਬ ਡਾਲਰਸ ਦੇ ਵਿੱਚ ਦੱਸੋ, ਅਸੀਂ
2: ਡਾਲਰਸ ਦੇ ਵਿੱਚ। ਹਾਂਜੀ ਹਾਂਜੀ ਜੀ ਜੀ, ਕਾਫੀ ਉਹਨਾਂ ਦੀ ਡਾਲਰਸ ਦੇ ਵਿੱਚ ਸੇਵਿੰਗ ਹੋਈ ਆ ਜੀ, ਆਲਮੋਸਟ ਕਹਿ ਲਓ ਕਿ ਸਾਲ ਦੇ 1000 ਵੀ ਬਚੇ ਹੋਣਗੇ ਉਹਨਾਂ ਦੇ।
0: ਸਾਲ ਦਾ 1000 ਬਹੁਤ ਹੀ ਵਧੀਆ ਅਮਾਊਂਟ ਹੈਗਾ, ਤੁਸੀਂ 1000 ਬਚਾ ਕੇ ਕਿਤੇ ਛੋਟੀ ਜੀ ਟ੍ਰਿਪ ਤੇ ਵੀ ਹੋ ਕੇ ਆ ਸਕਦੇ ਹੋ ਇੱਕ ਅੱਧੇ ਦਿਨ ਦੇ। ਸੋ ਗੈਸ ਦੇ ਪੈਸੇ ਤੁਹਾਡੇ ਬਚ ਗਏ ਸਾਰੇ, ਤੇ ਤੁਹਾਡੇ ਉੱਪਰ ਡਿਪੈਂਡ ਕਰਦਾ ਉਹ ਜਿਹੜਾ $1000 ਬਚਿਆ ਤੁਸੀਂ ਉਹਨੂੰ ਕਿੱਥੇ ਯੂਜ਼ ਕਰਨਾ। ਸੋ ਤੁਸੀਂ ਕੰਟੈਕਟ ਕਰਨਾ ਹੈ ਪਵਨ ਜੀ ਨੂੰ, ਪਵਨ ਕੌਰ ਗਿੱਲ ਡਾਇਮੰਡ ਇੰਸ਼ੋਰੈਂਸ ਤੋਂ, ਔਰ ਤੁਹਾਨੂੰ ਸਿਰਫ 2 ਮਿੰਟ ਲੱਗਣਗੇ ਪਵਨ ਜੀ ਨੂੰ ਕਾਲ ਕਰਨ 'ਚ ਔਰ ਤੁਹਾਨੂੰ ਬੈਸਟ ਕੋਟ ਦੇਣਗੇ, ਕਿਉਂਕਿ ਇਹਨਾਂ ਕੋਲ ਕਾਫੀ ਜ਼ਿਆਦਾ ਕੰਪਨੀਜ਼ ਹੈਗੀਆਂ ਔਰ ਤੁਹਾਡੇ ਅਕੋਰਡਿੰਗ ਸਭ ਤੋਂ ਬੈਸਟ ਡੀਲ ਲੈ ਕੇ ਆਉਣਗੇ ਪਵਨ ਜੀ। ਔਰ ਸਭ ਤੋਂ ਵਧੀਆ ਇਹ ਹੈਗਾ ਕਿ ਤੁਹਾਨੂੰ ਇਹ ਸ਼ਾਰਟਕਟਸ ਨਹੀਂ ਦੱਸਦੇ ਕਿ ਇਹ ਕਰ ਲਓਗੇ ਤਾਂ ਤੁਹਾਡੀ ਇੰਸ਼ੋਰੈਂਸ ਘੱਟ ਜਾਏਗੀ। ਫੋਰ ਐਗਜ਼ਾਮਪਲ, ਤੁਸੀਂ ਬ੍ਰੈਂਪਟਨ 'ਚ ਰਹਿੰਦੇ ਹੋ ਤੇ ਐਡਰੈਸ ਤੁਸੀਂ ਕਿਸੇ ਹੋਰ ਜਗ੍ਹਾ ਦਾ ਦਿਖਾ ਦਿਓ ਤਾਂ ਤੁਹਾਡੀ ਇੰਸ਼ੋਰੈਂਸ ਘਟੇਗੀ। ਸਹੀ ਤਰੀਕੇ ਨਾਲ ਤੁਹਾਨੂੰ ਦੱਸਣਗੇ ਜਿੱਥੇ ਰਹਿ ਰਹੇ ਹੋ ਉੱਥੇ ਰਹਿ ਕੇ ਤੁਸੀਂ ਪੈਸੇ ਕਿਵੇਂ ਘਟਾਓਗੇ। ਔਰ ਕਈ ਵਾਰ ਕਈ ਇੰਪੋਰਟੈਂਟ ਪੁਆਇੰਟਸ ਅਸੀਂ ਕਲੋਜ਼ਸ ਐਡ ਹੀ ਨਹੀਂ ਕਰਵਾਉਂਦੇ ਆਪਣੀ ਇੰਸ਼ੋਰੈਂਸ 'ਚ, ਉਹਦਾ ਉਹ ਪਤਾ ਚੱਲਦਾ ਹੈ ਜਦੋਂ ਸਾਨੂੰ ਪ੍ਰੋਬਲਮ ਆਉਂਦੀ ਹੈ। ਰੱਬ ਨਾ ਕਰੇ ਕਦੀ ਵੀ ਕਿਸੇ 'ਤੇ ਕੋਈ ਪ੍ਰੋਬਲਮ ਆਏ, ਲੇਕਿਨ ਜੇ ਪ੍ਰੋਬਲਮ ਆਉਂਦੀ ਹੈ ਤਾਂ ਸਾਡੇ ਕੋਲ ਬੈਕਅਪ ਐਂਡ ਸੋਲਿਊਸ਼ਨ ਸਾਰਾ ਕੁਛ ਹੋਣਾ ਚਾਹੀਦਾ ਹੈ। ਸੋ ਉਹਦੇ ਲਈ ਤੁਸੀਂ ਕਾਲ ਕਰਨੀ ਹੈ ਪਵਨ ਜੀ ਨੂੰ। ਪਵਨ ਜੀ, ਜੇ ਤੁਹਾਨੂੰ ਮੰਨ ਲਓ ਹੁਣੇ ਕੋਈ ਕਾਲ ਕਰਦਾ, ਤੁਸੀਂ ਕਿੰਨੀ ਦੇਰ ਤੱਕ ਉਹਨੂੰ ਕੋਟੇਸ਼ਨ ਦੇ ਸਕਦੇ ਹੋ?
2: ਸੰਤੋਸ਼ ਜੀ, ਮੈਂ ਵਿਦ ਇਨ ਫਿਊ ਮਿੰਟਸ ਉਹਨਾਂ ਨੂੰ ਬੈਕ ਕਾਲ ਕਰਕੇ ਮੈਂ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਐਸ ਸੂਨ ਐਸ ਉਹ ਮੈਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਜੀ, ਮੈਂ ਵਿਦ ਇਨ ਅ ਡੇ ਪ੍ਰੋਵਾਈਡ ਕਰ ਦਿੰਦੀ ਹਾਂ। ਜੇ ਬਹੁਤ ਜ਼ਿਆਦਾ ਬਰਡਨ ਹੋਵੇ, ਪ੍ਰੈਸ਼ਰ ਹੋਵੇ ਕੰਮ ਦਾ ਜੀ, ਨੈਕਸਟ ਡੇ ਤੱਕ ਮੈਕਸੀਮਮ
0: ਜੀ। ਸੋ ਕੁਛ ਟਾਈਮ ਐਂਡ ਤੁਹਾਡੇ ਪੈਸੇ ਬਚ ਜਾਂਦੇ ਆ। ਸਰ, ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਡਾਇਮੰਡ ਇੰਸ਼ੋਰੈਂਸ ਤੋਂ ਪਵਨ ਕੌਰ ਗਿੱਲ ਜੀ ਨੂੰ, ਤੇ ਤੁਸੀਂ ਆਪਦਾ ਨੰਬਰ ਦੋ ਵਾਰ ਦੱਸ ਦੋ ਪਲੀਜ਼।
2: ਹਾਂਜੀ ਸੰਤੋਸ਼ ਜੀ, ਮੇਰਾ ਨੰਬਰ ਹੈਗਾ
0: 6475 9100 6 47 300 25 9900।
2: ਬਾਕੀ ਜੀ ਆਪਾਂ ਇਹੀ ਸਾਰਿਆਂ ਨੂੰ ਕਹਿੰਦੇ ਹਾਂ ਕਿ ਜਿਹਨਾਂ ਦੀਆਂ ਰਿਨਿਊਲਸ ਆ ਰਹੀਆਂ ਉਹ ਵੀ ਜ਼ਰੂਰ ਚੈੱਕ ਕਰਵਾਵੋ। ਕਿਸੇ ਕੋਲ ਕਿਸੇ ਵੀ ਤਰ੍ਹਾਂ ਦਾ ਕਮਰਸ਼ੀਅਲ ਬਿਜ਼ਨਸ ਆ, ਰੈਂਟਲ ਪ੍ਰੋਪਰਟੀਜ਼ ਨੇ, ਅਸੀਂ ਮਲਟੀਪਲ ਪ੍ਰੋਪਰਟੀਜ਼ ਨਾਲ ਵੀ ਡੀਲ ਕਰਦੇ ਹਾਂ। ਸਾਡੇ ਕੋਲ ਕੰਪਨੀਜ਼ ਹੈਗੀਆਂ ਜਿਹੜੀਆਂ ਮਲਟੀਪਲ ਪ੍ਰੋਪਰਟੀਜ਼ ਨੂੰ ਬਹੁਤ ਅੱਛਾ ਡਿਸਕਾਊਂਟਸ ਦਿੰਦੀਆਂ ਜੀ, ਉਹਨਾਂ ਨਾਲ ਵੀ ਆਪਾਂ ਡੀਲ ਕਰਦੇ ਹਾਂ ਜੀ। ਤੇ ਕਿਸੇ ਤਰ੍ਹਾਂ ਦਾ ਵੀ ਕਮਰਸ਼ੀਅਲ ਬਿਜ਼ਨਸ ਆ, ਚਾਹੇ ਉਹ ਸੈਲੂਨ ਆ, ਚਾਹੇ ਰੈਸਟੋਰੈਂਟ ਆ, ਚਾਹੇ ਕਿਸੇ ਤਰ੍ਹਾਂ ਦਾ ਕੰਸਟਰਕਸ਼ਨ ਬਿਜ਼ਨਸ ਆ, ਚਾਹੇ ਜੀ ਕੋਈ ਪਲਾਜ਼ਾ ਹੈ, ਆਪਾਂ ਹਰੇਕ ਤਰ੍ਹਾਂ ਦੀ ਡੀਲਿੰਗ ਕਰਦੇ ਹਾਂ। ਕਿਸੇ ਕੋਲ ਹਾਈ ਵੈਲਿਊ ਹੋਮਸ ਨੇ, ਉਹਨਾਂ ਨਾਲ ਵੀ ਆਪਾਂ ਡੀਲ ਕਰਦੇ ਹਾਂ ਜੀ, ਉਹਨਾਂ ਨੂੰ ਵੀ ਹਰ ਤਰ੍ਹਾਂ ਦੀ ਕਵਰੇਜ ਪ੍ਰੋਵਾਈਡ ਕਰਕੇ ਉਹਨਾਂ ਦਾ ਆਪਾਂ ਕਵਰ ਕਰਦੇ ਹਾਂ ਘਰ
0: ਜੀ। ਬਹੁਤ ਵਧੀਆ ਜੀ। ਸੋ ਸਾਰਿਆਂ ਨੇ ਕੰਟੈਕਟ ਕਰਨਾ ਹੈ ਪਵਨ ਜੀ ਨੂੰ ਡਾਇਮੰਡ ਇੰਸ਼ੋਰੈਂਸ ਤੋਂ। ਸੋ ਨੰਬਰ ਨੋਟ ਕਰ ਲਓ 6473259006 47 325 9100। ਥੈਂਕ ਯੂ ਸੋ ਮਚ ਪਵਨ ਜੀ। ਸੋ ਪੰਕਜ ਜੀ, ਪੈਸੇ ਬਚਾਉਣੇ ਇਜ਼ ਵੈਰੀ ਇੰਪੋਰਟੈਂਟ ਔਰ ਸਭ ਕੋ ਬਚਾਉਣੇ ਚਾਹੀਏ। ਕਈ ਵਾਰ ਅਸੀਂ ਬਹੁਤ ਆਲਸੀ ਹੋ ਜਾਂਦੇ ਹਾਂ ਕਿ ਚਲ ਕੱਟੇ ਜਾ ਰਹੇ ਪੈਸੇ, ਕੱਟੇ ਜਾਣ ਦੋ। ਤੇ ਹੁਣ ਜੇ ਤੁਸੀਂ ਇੰਸ਼ੋਰੈਂਸ ਲੈਣੀ ਆ ਗੱਡੀਆਂ ਦੀ, ਉਹਦੇ ਤੋਂ ਪਹਿਲਾਂ ਤੁਹਾਡੇ ਕੋਲ ਗੱਡੀ ਵੀ ਹੋਣੀ ਚਾਹੀਦੀ ਔਰ ਮੈਂ ਕਹਾਂਗੀ ਗੱਡੀ ਹੋਣੀ ਚਾਹੀਦੀ ਹੈ ਲਾਜਵਾਬ। ਲਾਈਫ ਇੱਕ ਵਾਰ ਮਿਲੀ ਆ ਨੂੰ ਵਧੀਆ ਤਰੀਕੇ ਨਾਲ ਜੀਓ, ਬਟ ਇਹ ਵੀ ਨਹੀਂ ਹੈ ਕਿ ਕਰਜ਼ੇ ਜੀਓ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: My favorite. Meri pehli pasand.
5: I love it.
6: ਮੈਂ ਤਾਂ ਸਵੇਰੇ ਸੁਣੇ ਬਿਨਾਂ ਰਹਿ ਹੀ ਨਹੀਂ ਸਕਦੀ।
4: ਹਮ ਸਭ ਕੀ ਪਸੰਦ
7: ਰੇਡੀਓ ਆਵਾਜ਼,
8: ਐਵਰੀ ਮਾਰਨਿੰਗ ਫਰਮ ਮੰਡੇ ਟੂ ਫਰਾਈਡੇ 9 ਟੂ 10 ਐਂਡ ਸੈਟਰਡੇ 10 ਟੂ 1 ਔਨ AM 530, ਨਾਨ ਸਟਾਪ ਕਾਲਸ, ਨਾਨ ਸਟਾਪ ਟਾਕਸ। ਪ੍ਰਮੋਟ ਯੋਰ ਬਿਜ਼ਨਸ ਵਿਦ ਅਸ, ਕੰਟੈਕਟ 416-518-3200।
0: ਸੋ ਬਿਲਕੁਲ ਸਹੀ, ਰੇਡੀਓ ਆਵਾਜ਼ ਮੰਡੇ ਟੂ ਫਰਾਈਡੇ ਸਵੇਰੇ 9 ਤੋਂ 10 ਤੇ ਸੈਟਰਡੇ 10 ਤੋਂ 1। ਸੋ ਤੁਸੀਂ ਸਾਰਿਆਂ ਨੇ ਜੇ ਆਪਣਾ ਬਿਜ਼ਨਸ ਰਨ ਕਰ ਰਹੇ ਹੋ ਐਂਡ ਤੁਹਾਨੂੰ ਬਿਜ਼ਨਸ 'ਚ ਇੰਨੀ ਜ਼ਿਆਦਾ ਅਜੇ ਸਕਸੈਸ ਨਹੀਂ ਮਿਲੀ, ਤੇ ਤੁਸੀਂ ਕੰਟੈਕਟ ਕਰਨਾ ਨਾ ਭੁੱਲੋ ਰੇਡੀਓ ਆਵਾਜ਼ ਦੀ ਟੀਮ ਨੂੰ, ਜੋ ਕਿ ਤੁਹਾਡੀ ਆਵਾਜ਼ ਸਾਰਿਆਂ ਤੱਕ ਪਹੁੰਚਾਵਾਂਗੇ। ਸੋ ਤੁਸੀਂ ਕੰਟੈਕਟ ਕਰਨਾ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਦੀ, ਤਾਂ ਤੁਸੀਂ ਸਾਡੀ ਫੈਮਿਲੀ ਦਾ ਹਿੱਸਾ ਬਣਨਾ ਚਾਹੁੰਦੇ, ਤੁਸੀਂ ਕਾਲ ਕਰਨਾ ਹੈ 416-518-3200 416-518-3200 ਤੇ ਤੁਸੀਂ ਸਾਨੂੰ ਕਾਲ ਕਰਨੀ ਹੈ। ਤੇ ਸਾਡੇ ਨਾਲ ਸਾਡੇ ਨੈਕਸਟ ਬੈਸਟ ਐਡਵਰਟਾਈਜ਼ਰ, ਜੋ ਕਿ ਪੈਸੇ ਬਚਾਉਣ 'ਚ ਔਰ ਸਾਨੂੰ ਸੋਹਣਾ ਦਿਖਾਉਣ 'ਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਆ, ਕਿਉਂਕਿ ਜਦੋਂ ਅਸੀਂ ਕੋਈ ਸਾਡੇ ਕੋਲ ਆਉਂਦਾ ਨਾ ਪੰਕਜ ਜੀ ਦੂਰੋਂ, ਤੇ ਅਸੀਂ ਕਹਾਂਗੇ ਤੁਸੀਂ ਕਿਹੜੀ ਵਾਲੀ ਗੱਡੀ 'ਚ ਹੋ, ਸਭ ਤੋਂ ਪਹਿਲਾਂ ਅਸੀਂ ਗੱਡੀ ਪੁੱਛਦੇ ਹਾਂ ਕਿਹੜੇ ਕਲਰ ਦੀ, ਕਿਹੜੀ ਬ੍ਰਾਂਡ ਹੈ। ਸੋ ਬ੍ਰਾਂਡ ਹੋਣਾ ਜ਼ਰੂਰੀ ਹੈ ਔਰ ਉਹ ਵੀ ਘੱਟ ਪੈਸਿਆਂ 'ਚ। ਸੋ ਪੰਕਜ ਜੀ ਦੱਸਣਗੇ, ਹੁਣ ਸਾਡੇ ਸੁਪਰ ਸਟਾਰ ਸਾਡੇ ਨਾਲ ਆ ਰਹੇ ਹਾਂ
1: ਜੀ। ਜੀ, ਆਪਣੇ ਸੁਪਰ ਸਟਾਰ ਆ ਚੁੱਕੇ ਜੀ। ਆਈ ਥਿੰਕ ਗੱਡੀ ਜੋ F-150 ਹੈ ਫੋਰਡ ਕੀ, ਉਹ ਸਾਰੀ ਆਈ ਥਿੰਕ ਪੰਜਾਬੀ ਕਮਿਊਨਿਟੀ ਬਹੁਤ ਫੇਮਸ ਹੈ, ਵਹੀ ਗੱਡੀ ਜੋ ਸੈਲ ਕਰਤੇ ਹੈ ਮਿਲਟਨ ਫੋਰਡ ਸੇ, ਤੋ ਹਮਾਰੇ ਸਾਥ ਜੁੜ ਚੁੱਕੇ ਹੈ ਜੀ ਦਾਨਿਸ਼ਵੀਰ ਜੀ। ਦਾਨਿਸ਼ਵੀਰ ਜੀ, ਆਪ ਔਨ ਏਅਰ ਹੋ ਜੀ, ਸਤਿ ਸ਼੍ਰੀ ਅਕਾਲ ਪਹਿਲੇ ਆਪਕੋ।
5: ਸਤਿ ਸ੍ਰੀ ਅਕਾਲ ਪੰਕਜ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ, ਤੁਹਾਡੀ ਸਾਰੀ ਟੀਮ ਨੂੰ, ਮਿਲਟਨ ਪਰਿਵਾਰ ਵੱਲੋਂ ਨਿੱਘੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਅਸੀਂ ਦਾਨਿਸ਼ਵੀਰ ਜੀ ਮਿਲਟਨ ਫੂਡ ਕੇ ਸਾਥ ਕਾਫੀ ਟਾਈਮ ਸੇ ਐਸੋਸੀਏਟਡ ਹੈ। ਜਬੀ ਵੀ ਆਪ ਯੂ ਨੋ ਦਾਨਿਸ਼ਵੀਰ ਜੀ ਕੀ ਇਤਨੀ ਰੇਡੀਅੰਟ ਪਰਸਨੈਲਿਟੀ, ਮੈਂ ਆਈ ਥਿੰਕ ਦੋ ਦਿਨ ਪਹਿਲੇ ਉਨਕੋ ਮਿਲਾ ਥਾ, ਮਤਲਬ ਇਕਦਮ ਐਨਰਜੀ ਸੇ ਭਰੇ ਹੋਏ ਹੋਤੇ।
0: ਵਾਓ, ਹਮੇ ਉਨਕੀ ਜ਼ਰੂਰਤ ਹੈ ਸਟੂਡੀਓ ਪੇ
1: ਜੀ, ਬਹੁਤ ਜ਼ਰੂਰਤ ਹੈ
0: ਹਮਾਰੇ ਸਾਥ। ਦਾਨਿਸ਼ ਜੀ, ਥੋੜੇ ਦਿਨ ਦੀ ਛੁੱਟੀ ਲੈ ਕੇ ਇੱਧਰ ਆ ਜਾਓ ਸਾਡੇ ਕੋਲ।
5: ਮੈਂ ਤੁਹਾਡਾ ਕੰਮ ਇੱਥੇ ਵੀ ਹੈਂਡਲ ਕਰੀ ਜਾਣਾ, ਤੁਹਾਡੇ ਕਲਾਇੰਟ ਜਿਹੜੇ ਇੱਥੇ ਆਉਂਦੇ ਫੂਡ ਵਾਲੇ, ਉਹ ਵੀ ਮੈਂ ਹੈਂਡਲ ਕਰੀ ਜਾਣਾ
0: ਜੀ। ਥੈਂਕ ਯੂ ਸੋ ਮਚ ਜੀ।
1: ਠੀਕ ਹੈ ਦਾਨਿਸ਼ ਜੀ, ਆਪ ਅਭੀ ਵੀਕਐਂਡ ਹੈ ਤੋ ਹਮਾਰੇ ਲਿਸਨਰਸ ਕੇ ਲਈ ਕੁਝ ਸਪੈਸ਼ਲ ਆਫਰਸ ਹੈ, ਕੁਝ ਇਨਫੋਰਮੇਸ਼ਨ ਆਪ ਸ਼ੇਅਰ ਕਰਨਾ ਚਾਹਤੇ ਹੋ ਤੋ ਪਲੀਜ਼ ਆਪਣਾ ਮੈਸੇਜ ਦੀਜੀਏ।
5: ਹਾਂਜੀ ਸਰ, ਜਿਹੜੀ ਮੈਂ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹ ਰਹੇ ਹਾਂ ਜੀ, ਫੂਡ ਦਾ ਇੰਪਲੋਈ ਪ੍ਰਾਈਸਿੰਗ ਚੱਲ ਰਿਹਾ। ਇੰਪਲੋਈ ਪ੍ਰਾਈਸਿੰਗ ਬੇਸਿਕਲੀ ਇਹ ਹੈ ਕਿ ਜਿਹੜਾ ਵੀ ਥਰੂ ਆਊਟ ਦਾ ਵਰਲਡ ਫੂਡ ਇੰਪਲੋਈਜ਼ ਨੂੰ ਡਿਸਕਾਊਂਟ ਮਿਲਦਾ, ਉਹ ਹੁਣ ਐਲੀਜੀਬਲ ਨੇ ਕਸਟਮਰਜ਼ ਉਹਨੂੰ ਲੈਣ ਲਈ। ਈਦਰ ਇਟ ਇਜ਼ ਫਾਈਨੈਂਸਿੰਗ, ਈਦਰ ਇਟ ਇਜ਼ ਲੀਜ਼ਿੰਗ, ਕੁਛ ਵੀ ਤੁਸੀਂ ਕਰਨਾ, ਤੁਸੀਂ ਫੂਡ ਇੰਪਲੋਈਜ਼ ਵਾਲਾ ਡਿਸਕਾਊਂਟ ਲੈ ਸਕਦੇ ਹੋ। ਔਰ ਇਹ ਐਲੀਜੀਬਲ ਹੈ ਸਾਰੀਆਂ ਕਾਰਜ ਉੱਤੇ, ਕੋਈ ਵੀ ਕਾਰ, ਯੂ ਜਸਟ ਨੇਮ ਇਟ, ਬਰੋਂਕੋ ਸਪੋਰਟ ਹੋ ਗਿਆ, ਬਿਗਰ ਬਰੋਂਕੋ, F-150s ਦੇ ਕੋਈ ਵੀ ਟ੍ਰਿਮ ਹੋਣ, ਸਾਰਿਆਂ ਤੇ ਡਿਸਕਾਊਂਟ ਅਵੇਲੇਬਲ ਹੈ। ਇਹ ਸਿਰਫ ਇਸ ਮੰਥ ਲਈ ਅਵੇਲੇਬਲ ਹੈ, ਛੇਤੀ ਤੋਂ ਛੇਤੀ। ਮੈਨੂੰ, ਮੈਂ ਜਿੰਨੇ ਲੋਕ ਮੇਰੀ ਆਵਾਜ਼ ਸੁਣ ਰਹੇ ਹੋ, ਉਹ ਛੇਤੀ ਤੋਂ ਛੇਤੀ ਆਉਣ ਤੇ ਇਹਦਾ ਜਿਹੜਾ ਲੁਤਫ ਕਿ ਇਹ ਇਨਕਮਿੰਗ ਯੂਨਿਟਸ ਤੇ ਵੀ ਹੈ ਤੇ ਇੰਸਟਾ ਤੇ ਹੈ, ਸੋ ਉਹ ਘਟਦੇ ਜਾ ਰਹੇ ਨੇ
1: ਜੀ।
5: ਸਾਰੇ ਵਹੀਕਲ ਤੇ, ਬਰੋਂਕੋਜ਼ ਤੇ, ਬਰੋਂਕੋਜ਼ ਮੈਨੂੰ ਲੱਗਦਾ ਲੀਸ ਤੇ ਸਿਰਫ ਬਰੋਂਕੋ ਸਪੋਰਟ ਤੁਹਾਨੂੰ $70 ਵੀਕਲੀ ਤੱਕ ਪੈ ਰਹੀਆਂ ਨੇ।
1: ਕਿਆ ਬਾਤ,
5: ਫਿਰ ਇਧਰ ਬਰੋਂਕੋਜ਼ ਪੈ ਰਹੇ ਨੇ $25 ਵੀਕਲੀ ਤੱਕ, ਐਕਸਪਲੋਰਰ ਪੈ ਰਹੇ ਨੇ ਅਰਾਊਂਡ $105 ਵੀਕਲੀ ਤੇ, ਤੇ ਫਿਰ ਸੁਪਰ ਡਿਊਟ ਜਿਹੜੇ F-150s ਨੇ ਉਹ $140 ਦਾ ਟੋਪ ਨੋਚ ਸੁਪਰ ਡਿਊਟੀ, ਲੇਰੀਅਟ, ਹੀਟਡ ਸੀਟ, ਸਨਰੂਫ, ਬਲੈਕ ਅਪੀਅਰੈਂਸ ਵੀਲ ਪੈਕੇਜ ਔਨ ਇਟ, ਕੂਲਡ ਸੀਟਸ, ਸਾਰਾ ਕੁਝ, ਡਿਊਲ ਐਗਜ਼ੌਸਟ, ਟੋਪ ਨੋਚ ਟਰੱਕ, ਸਿਰਫ $140 ਵੀਕਲੀ ਤੇ।
0: ਲੇਕਿਨ
1: ਸਬਸੇ ਬੜੀਆ ਚੀਜ਼ ਸੰਤੋਸ਼ ਜੀ, ਮੈਂ ਦੋ ਚੀਜ਼ਾਂ ਕਹਿਣਾ ਚਾਹੂੰਗਾ। ਸਬਸੇ ਪਹਿਲੇ ਆਈ ਥਿੰਕ ਯੇ ਜੋ ਟੀਮ ਹੈ ਇਨਕੀ, ਜੋ ਉਨਕੇ ਬੈਕਅਪ ਸਪੋਰਟ ਹੈ ਅਨਿਲ ਜੀ, ਉਨਕੋ 40 ਸਾਲ ਕਾ ਤਜੁਰਬਾ ਹੈ, ਤੋ ਆਪਕੇ 40 ਸਾਲ ਕਾ ਤਜੁਰਬਾ ਜਬ ਆਪ ਵਹਾਂ ਪੇ ਜਾਓਗੇ ਵੋ ਆਪ ਮਹਿਸੂਸ ਕਰੋਗੇ। ਸੈਕੰਡਲੀ ਇਨਕੇ ਪਾਸ ਮਤਲਬ ਇਤਨੀ ਬੜੀਆ ਕਸਟਮਰ ਸਰਵਿਸ ਹੈ, ਔਰ ਜੈਸੇ ਮੈਂ ਆਪਣੇ ਸ਼ੋ ਲਿਸਨਰਸ ਕੋ ਕਹਿਤਾ ਹੂੰ, ਆਪਕੋ ਗਾੜੀ ਕੋਈ ਵੀ ਲੈਣੀ ਹੈ, ਕੋਈ ਵੀ ਬ੍ਰਾਂਡ ਕੇ ਆਪਣੇ ਡਿਸਾਈਡ ਕਰੀ ਹੈ, ਲੇਕਿਨ ਉਸਸੇ ਪਹਿਲੇ ਆਪ ਇੱਕ ਬਾਰ ਮਿਲਟਨ ਫੋਰਡ ਜ਼ਰੂਰ ਜਾਈਏ, ਇਨਕੀ ਡੀਲਸ, ਇਨਕੀ ਸਰਵਿਸਿਸ, ਗਾੜੀਆਂ ਔਰ ਰੇਟਸ ਆਪ ਜਬ ਦੇਖੋਗੇ ਤੋ ਆਪ ਬਾਕੀ ਸਾਰੇ ਬ੍ਰਾਂਡਸ ਭੁੱਲ ਜਾਓਗੇ, ਲਿੰਕਨ ਔਰ ਫੋਰਡ ਕੀ ਹੀ ਗਾੜੀ ਕੋਈ ਵੀ ਚੂਜ਼ ਕਰੋਗੇ, ਯੇ ਮੁਝੇ 100% ਲੱਗਦਾ ਹੈ।
0: ਅੱਛਾ ਪੰਕਜ ਜੀ, ਮੁਝੇ ਯੇ ਬਤਾਓ, ਜੈਸੇ ਹਮਾਰੇ ਪਾਸ ਹਮਾਰੀ ਕੋਈ ਪੁਰਾਨੀ ਗਾੜੀ ਹੈ ਤੋ ਹਮ ਮਿਲਟਨ ਫੋਰਡ ਪੇ ਜਾ ਕੇ ਦਾਨਿਸ਼ ਜੀ ਅਸੀਂ ਤੁਹਾਨੂੰ ਉਹ ਦੇ ਕੇ ਕੋਈ ਡੀਲ ਇਦਾਂ ਸੈੱਟ ਕਰ ਸਕਦੇ ਹਾਂ ਜਾਂ ਨਹੀਂ?
5: ਬਿਲਕੁਲ ਬਿਲਕੁਲ, ਤੁਸੀਂ ਬੇਫਿਕਰ ਹੋ ਜਾਣਾ, ਤੁਸੀਂ ਆਪਣੀ ਕਾਰ ਲੈ ਕੇ ਆਉਣੀ ਹੈ, ਇੱਕੇ ਦਿਨ ਚ ਉਹਨੂੰ ਸਾਰਾ ਟ੍ਰੇਡ ਕਰਕੇ ਸਾਰਾ ਡਨ, ਸਾਰਾ ਕੁਛ।
0: ਵਾਹ, ਮੈਨੂੰ ਨਹੀਂ ਪਤਾ ਥਾ ਐਸਾ ਵੀ ਹੋ ਸਕਦਾ ਯਹਾਂ ਪੇ। ਤੇ ਸਾਰਿਆਂ ਨੇ ਕਾਲ ਕਰਨੀ ਹੈ, ਦਾਨਿਸ਼ ਜੀ ਦਾ ਨੰਬਰ ਵੀ ਨੋਟ ਕਰ ਸਕਦੇ ਹੋ ਤੁਸੀਂ, ਦਾਨਿਸ਼ ਜੀ ਦਾ ਨੰਬਰ ਹੈਗਾ 6477133313 ਸੋ ਦਾਨਿਸ਼ ਜੀ ਦੋ ਵਾਰ ਤੁਸੀਂ ਆਪਦਾ ਨੰਬਰ ਐਂਡ ਫਿਰ ਆਪਣੀ ਟੀਮ ਦਾ ਨੰਬਰ ਵੀ ਦੱਸ ਦਿਓ।
5: ਹਾਂਜੀ, ਮੇਰਾ ਨੰਬਰ ਹੈਗਾ ਜੀ 6477133130 ਤੇ ਸਾਡੀ ਟੀਮ ਦਾ ਨੰਬਰ ਹੈਗਾ ਜੀ 9058753673।
0: ਸੋ ਸਾਰਿਆਂ ਨੇ ਕਾਲ ਕਰਨੀ ਹੈ ਮਿਲਟਨ ਫੋਰਡ ਤੇ 905-875-3673 ਤੇ ਕਾਲ ਕਰਨੀ ਹੈ ਮਿਲਟਨ ਫੋਰਡ ਤੇ। ਜੇ ਤੁਸੀਂ ਕਾਲ ਕਰਨੀ ਹੈ ਦਾਨਿਸ਼ ਜੀ ਨੂੰ ਤੇ ਦਾਨਿਸ਼ ਜੀ ਨੂੰ ਵੀ ਕਾਲ ਕਰ ਸਕਦੇ ਹੋ ਤੁਸੀਂ 6477133130 ਤੇ ਕਾਲ ਕਰਕੇ, ਤੁਸੀਂ ਅਪੁਆਇੰਟਮੈਂਟਸ ਬੁੱਕ ਕਰ ਸਕਦੇ ਹੋ ਜਾਂ ਤੁਸੀਂ ਵਾਕ ਇਨ ਵੀ ਜਾ ਸਕਦੇ ਹੋ। ਥੈਂਕ ਯੂ ਸੋ ਮਚ ਦਾਨਿਸ਼ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਬਹੁਤ ਵਧੀਆ ਡੀਲ ਦੇ ਕੇ ਗਏ ਸਾਨੂੰ ਦਾਨਿਸ਼ ਜੀ, ਦਿਲ ਕਰ ਰਿਹਾ ਮੈਂ ਵੀ ਹੁਣੇ ਪਹੁੰਚ ਜਾਵਾਂ ਉਹਨਾਂ ਕੋਲ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ 4784, ਤੁਸੀਂ ਕਾਫੀ ਟਾਈਮ ਤੋਂ ਹੋਲਡ ਸੀ, ਥੈਂਕ ਯੂ ਸੋ ਮਚ ਹੋਲਡ ਕਰਨ ਲਈ।
9: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਸੁਲਤਾਨ ਬੋਲ ਰਹੇ
0: ਹਾਂ। ਓ ਸਤਿ ਸ਼੍ਰੀ ਅਕਾਲ ਸੁਲਤਾਨ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਵੇਟ ਕੀਤਾ ਐਂਡ ਬਿਲਕੁਲ ਸੁਲਤਾਨ ਜੀ ਕੀ ਤੋਂ ਹਮੇ ਪੰਕਜ ਜੀ ਸਾਨੂੰ ਕੋਈ ਵੀ ਇੰਟਰੋਡਕਸ਼ਨ ਦੇਣ ਦੀ ਜ਼ਰੂਰਤ ਨਹੀਂ ਹੈਗੀ। ਬ੍ਰੈਂਪਟਨ ਟੀਵੀ ਅਪਲਾਈਂਸਿਸ ਨੂੰ ਕੌਣ ਨਹੀਂ ਜਾਣਦਾ, ਮਤਲਬ ਅਗਰ ਅਸੀਂ ਕਿਸੇ ਨੂੰ ਕੋਈ ਐਗਜ਼ਾਮਪਲ ਦੇਣੀ ਹੁੰਦੀ ਹੈ ਤਾਂ ਹਮੇਸ਼ਾ ਅਸੀਂ ਬ੍ਰੈਂਪਟਨ ਟੀਵੀ ਅਪਲਾਈਂਸਿਸ ਦੀ ਦਿੰਦੇ। ਕੋਈ ਅਪਲਾਈਂਸਿਸ ਦੀ ਪ੍ਰੋਬਲਮ ਆਈ ਆ, ਇੱਕੋ ਇੱਕ ਨਾਮ ਬ੍ਰੈਂਪਟਨ ਟੀਵੀ ਅਪਲਾਈਂਸਿਸ ਤੇ ਤੁਸੀਂ ਆਨ ਏਅਰ ਹੋ।
9: ਥੈਂਕ ਯੂ ਵੈਰੀ ਮਚ ਜੀ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦਾ ਮੈਸੇਜ ਦਵਾਂਗੇ, ਕਿਉਂਕਿ ਰੀਜ਼ਨ ਇਹ ਹੈ ਜੀ ਕਿ ਜਿਹੜਾ ਹੋਮ ਅਪਲਾਈਂਸਿਸ ਦੇ ਉੱਪਰ 25% ਦਾ ਟੈਰਿਫ ਲੱਗਾ ਸਟੀਲ ਅਪਲਾਈਂਸਿਸ ਤੇ, ਇਹਦੇ ਵਿੱਚ 5% ਫਰੇਟ ਇੰਕਰੀਜ਼ ਹੋਇਆ, ਟੋਟਲ ਪ੍ਰਾਈਸ ਦਾ ਡਿਫਰੈਂਸ ਆ ਰਿਹਾ 30%। ਤੇ ਮੈਂ ਨਾਲ ਦੀ ਨਾਲ ਅੱਜ ਦੱਸ ਦਿੰਦਾ ਜੀ ਕਿ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਜਿਹੜਾ ਉਹ $1,000 ਵਾਲਾ $1,300 ਦਾ ਹੋ ਗਿਆ, ਪਰ $899 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਮਿਲ ਜਾਏਗਾ, ਕਿਉਂਕਿ ਸਾਡੇ ਕੋਲ ਅੱਜ ਤੋਂ 2 ਵੀਕ ਪਹਿਲੇ ਦੀ ਪਰਚੇਜ਼ ਆਲਰੇਡੀ ਇਨ ਵੇਅਰ ਹਾਊਸ ਹੈਗੀ ਹੈ ਜੀ। ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਇਹ ਵੀ $2,000 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਦਾ ਹੋ ਗਿਆ ਜੀ, ਪਰ $1,799 ਦਾ ਤੁਹਾਨੂੰ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ। ਸੋਰੀ ਜੀ, ਤੇ ਜਿਹੜੇ ਕਸਟਮਰ ਬੰਡਲ ਪੈਕੇਜ ਲੈਣਾ ਚਾਹੁੰਦੇ, ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ ਹੈ, ਇਹ ਵੀ $5,000 ਤੋਂ $2,999 ਦਾ ਸੀ, ਪਰ ਇਹ ਵੀ ਟੈਰਿਫ ਲੱਗੀ ਪ੍ਰਾਈਸ $3,899 ਹੋ ਗਿਆ। ਸੋ $2,999 ਚ ਵੀ 3 ਜਾਂ 4 ਬੰਡਲ ਪੈਕੇਜਿਸ ਅਵੇਲੇਬਲ ਹੈ, ਜਿਹਦੇ ਚ 36-inch ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੋਪ ਦੀ ਡਿਸ਼ਵਾਸ਼ਰ ਹੈ। ਤਿੰਨੋ ਹੋਮ ਅਪਲਾਈਂਸਿਸ ਸਿਰਫ ਤੇ ਸਿਰਫ $2,999 ਚ ਮਿਲ ਜਾਣਗੇ, ਫ੍ਰੀ ਡਿਲੀਵਰ ਹੋਣੇ ਆ, 6 ਮਹੀਨੇ ਚ ਤੁਸੀਂ ਪੇ ਕਰਨੇ, ਕੋਈ ਇੰਟਰਸਟ ਨਹੀਂ ਹੈ। ਇਸੇ ਹੀ ਤਰ੍ਹਾਂ ਸਾਡੇ ਕੋਲ ਆਲਮੋਸਟ 7 ਜਾਂ 8 75-inch ਸੈਮਸੰਗ ਦਾ ਟੀਵੀ ਅਵੇਲੇਬਲ ਹੈ ਜੀ $799 ਦਾ, ਜਦਕਿ ਇਹਦੀ ਪ੍ਰਾਈਸ ਹੈਗੀ $1,099, $1,100 ਬਣਦੀ ਹੈ। $799 ਚ 75-inch ਟੀਵੀ ਸੈਮਸੰਗ ਕੰਪਨੀ ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਮਿਲੇਗਾ। 85-inch ਸੋਨੀ ਬਰੇਵੀਆ ਮਾਡਲ ਕੋਈ ਲੈਣਾ ਚਾਹੁੰਦੇ, ਸੋਨੀ ਬਰੇਵੀਆ ਮਾਡਲ ਉਹਨਾਂ ਨੂੰ $1,599 ਦਾ ਮਿਲੇਗਾ, ਸੋਨੀ ਬਰੇਵੀਆ 3 ਹੈ। ਤੇ 98-inch 75-inch ਜਿਹੜਾ ਜੀ ਸਿਰਫ ਤੇ ਸਿਰਫ $1,999 ਦਾ, ਇਹ ਵੀ 1 ਜਾਂ 2 ਪੀਸ ਸਟਾਕ ਹੈਗੇ ਆ। 2 ਲੱਕੀ ਕਸਟਮਰ ਕੈਨ ਗੈਟ ਇਟ $3,500 ਵਾਲਾ 98-inch ਸੈਮਸੰਗ $1,999 ਦਾ, $1,500 ਦੀ ਸੇਵਿੰਗ ਹੈ, ਤੇ $1,999 ਵੀ 6 ਮਹੀਨੇ ਚ ਪੇ ਕਰਨਾ ਜੀ। 905-450-2828 ਨੰਬਰ ਹੈ, ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ। ਜਿੰਨੇ ਵੀ ਸਾਡੇ ਟਿਕਟੋਕ ਅਕਾਊਂਟ ਨੂੰ ਫੋਲੋ ਕਰ ਰਹੇ ਹੈ ਕਸਟਮਰ, ਉਹਨਾਂ ਨੂੰ ਅਸੀਂ ਨਾਮ ਲੱਕੀ ਡਰਾਅ ਚ ਪਾ ਰਹੇ ਹਾਂ, ਤੇ ਲੱਕੀ ਡਰਾਅ ਚ ਨਿੰਜਾ ਦਾ ਜੂਸਰ ਤੁਸੀਂ ਵਿਨ ਕਰ ਸਕਦੇ ਹੋ। ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ ਜੀ, 905-450-2828 ਨੰਬਰ ਹੈ। ਚਾਹੇ ਤੁਸੀਂ ਟੀਵੀ ਲੈਣਾ, $600-800 ਦੀ ਸੇਵਿੰਗ ਹੈ, ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ, $600-800 ਦੀ ਸੇਵਿੰਗ ਹੈ, ਕੱਲਾ ਵਾਸ਼ਰ ਲੈਣਾ ਤੁਹਾਨੂੰ $1,100 ਵਾਲਾ $599 ਦਾ ਮਿਲੇਗਾ, ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਜੀ, ਇਹ ਵੀ $1,100 ਵਾਲਾ $799 ਦਾ ਮਿਲੇਗਾ, ਸਿੰਗਲ ਪੀਸ 36-inch ਵਾਈਡ ਫਰੈਂਚ ਡੋਰ ਫਰਿੱਜ ਲੈਣਾ ਫੁੱਲ ਸਾਈਜ਼ ਦਾ, ਇਹ ਵੀ ਤੁਹਾਨੂੰ $2,200 ਵਾਲਾ $1,499 ਦਾ ਮਿਲੇਗਾ। ਮਿਸ ਨਾ ਕਰਨਾ ਅੱਜ ਇਸ ਵੀਕਐਂਡ ਤੇ ਜਿਹੜੀ ਲਿਮਿਟਿਡ ਇਨਵੈਂਟਰੀ ਇਨ ਸਟਾਕ ਵੇਅਰ ਹਾਊਸ ਹੈ ਉਹਦੀਆਂ ਪ੍ਰਾਈਸਿਸ ਦਾ ਫਾਇਦਾ ਚੁੱਕ ਲੈਣਾ, ਬਿਨਾਂ ਟੈਰਿਫ ਲੱਗੀਆਂ ਪ੍ਰਾਈਸਿਸ ਤੁਹਾਨੂੰ ਮਿਲਣਗੀਆਂ ਬੋਵੇਡ ਐਂਡ ਚੰਕੂਜ਼ੀ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828, ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828, 905-450-2828 ਜੀ।
0: ਥੈਂਕ ਯੂ ਸੋ ਮੱਚ ਸੁਲਤਾਨ ਜੀ, ਬਹੁਤ ਹੀ ਵਧੀਆ ਤੁਸੀਂ ਮੈਸੇਜ ਦਿੱਤਾ ਹੈ ਸਾਨੂੰ। ਸੋ ਸਾਰਿਆਂ ਨੇ ਪਹੁੰਚਣਾ ਹੈ ਬ੍ਰੈਂਪਟਨ ਟੀਵੀ ਅਪਲਾਈਐਂਸਸ ਤੇ। ਪੰਕਜ ਜੀ ਕਹਿੰਦੇ ਮੈਂ ਕੁਝ ਬੋਲਣਾ ਚਾਹੁੰਦਾ ਬ੍ਰੈਂਪਟਨ।
1: ਸੰਤੋਸ਼ ਆਈ ਥਿੰਕ ਪਤਾ ਨਹੀਂ ਆਪਨੇ ਨੋਟਿਸ ਕੀਆ ਕਿ ਨਹੀਂ ਕਿ ਸੁਲਤਾਨ ਜੀ ਕੀ ਜਬ ਡੀਲ ਚਲਤੀ ਹੈ ਨਾ ਤੋ ਉਨਕੀ ਡੀਲ ਮੇ ਮੈਨੇ ਏਕ ਆਬਜ਼ਰਵ ਕੀਆ ਕਿ ਮਤਲਬ ਜੋ ਵੀ ਡੀਲ ਹੈ ਆਪ ਕਾਫੀ ਫਲੈਕਸੀਬਲ ਡੀਲ ਹੈ ਕਿ ਮਤਲਬ ਅਭੀ ਲੈਣਾ ਚਾਹਤੇ ਹੋ ਬਾਅਦ ਮੇ ਲੈਣਾ ਚਾਹਤੇ ਹੋ ਇੰਸਟਾਲਮੈਂਟ ਮੇ ਚਾਹੀਏ 6 ਮਹੀਨੇ ਬਾਅਦ ਪੇਮੈਂਟ ਕਰਨੀ ਹੈ, ਕਾਫੀ ਸਾਰੀ ਫਲੈਕਸੀਬਿਲਿਟੀ ਮੈਨੇ ਦੇਖੀ ਹੈ ਤੋ ਇਹ ਆਈ ਥਿੰਕ ਬਹੁਤ ਹੀ ਬੜੀਆ ਚੀਜ਼ ਹੈ ਸੁਲਤਾਨ ਜੀ ਕੀ। ਤੋ ਜਿਨਕੋ ਵੀ ਲੈਣਾ ਹੈ ਉਨਕੋ ਆਪ ਜ਼ਰੂਰ ਪਹੁੰਚੇ ਸੁਲਤਾਨ ਜੀ ਸੇ ਕੰਟੈਕਟ ਕੀਜੀਏ।
0: ਜੀ ਬਿਲਕੁਲ, ਸਾਰੇ ਨੇ ਪਹੁੰਚਣਾ ਹੈ ਬ੍ਰੈਂਪਟਨ ਟੀਵੀ ਅਪਲਾਈਐਂਸਸ ਤੇ, ਸੁਲਤਾਨ ਜੀ ਵਰਗੀਆਂ ਡੀਲਸ ਕੋਈ ਵੀ ਨਹੀਂ ਦੇ ਸਕਦਾ। ਥੈਂਕ ਯੂ ਸੋ ਮਚ ਸੁਲਤਾਨ ਜੀ।
9: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਥੈਂਕ ਯੂ ਜੀ। ਸੋ ਪੰਕਜ ਜੀ ਬਹੁਤ ਹੀ ਵਧੀਆ ਗੱਲ ਕਿਹਾ ਕਿਉਂਕਿ ਸਾਰੇ ਕਹਿੰਦੇ ਆ ਕਿ ਬੱਚੇ ਆਪਣੇ ਪੇਰੈਂਟਸ ਨਾਲ ਜਾਂਦੇ ਹੁੰਦੇ ਸੀਗੇ ਬ੍ਰੈਂਪਟਨ ਟੀਵੀ ਅਪਲਾਈਐਂਸਸ, ਅੱਜ ਉਹੀ ਬੱਚੇ ਹੁਣ ਵੱਡੇ ਹੋ ਕੇ ਆਪ ਦੇ ਬੱਚਿਆਂ ਨੂੰ ਲੈ ਕੇ ਜਾਂਦੇ। ਅਮਨ ਜੀ ਇੱਕ ਬਹੁਤ ਵਧੀਆ ਐਗਜ਼ਾਮਪਲ ਦਿੰਦੇ ਔਰ ਐਗਜ਼ਾਮਪਲਸ ਉਹਨਾਂ ਦੀਆਂ ਬਿਲਕੁਲ 100% ਸਹੀ ਹੁੰਦੀਆਂ ਕਿ ਐਕਚੁਅਲ ਚ ਇੱਦਾਂ ਹੀ ਹੋ ਰਿਹਾ। ਸੋ ਬਹੁਤ ਹੀ ਵਧੀਆ ਲੱਗਦਾ ਜਦੋਂ ਅਸੀਂ ਸਾਰੇ ਇੱਥੇ ਪਹੁੰਚਦੇ ਹਾਂ। ਸੋ ਪੰਕਜ ਜੀ
1: ਜੀ ਜੀ ਜੀ ਸੰਤੋਸ਼ ਜੀ, ਆਪ ਮੈਂ ਨਾ ਸ਼ੋ ਹਮੇਸ਼ਾ ਆਈ ਥਿੰਕ ਸੈਟਰਡੇ ਦੇਖਤਾ ਹੂੰ, ਅੱਜ ਸੈਟਰਡੇ ਹੈ, ਮੈਂ ਆਪਕੀ ਸੀਟ ਮੇ ਹੂੰ, ਆਪ ਹੌਟ ਸੀਟ ਪੇ ਹੋ
0: ਤੋ ਆਪ ਹਮੇਸ਼ਾ ਹਾਂ
1: ਆਪ ਹਮੇਸ਼ਾ ਇਸਲੀਏ ਮੈਨੇ ਕਹਾ ਹੌਟ ਸੀਟ ਪੇ ਹੋ।
0: ਸੀਰੀਅਸਲੀ ਇਟਸ ਵੈਰੀ ਹੌਟ, ਇਸਲੀਏ ਅਬ ਮੁਝੇ ਸਮਝ ਆਇਆ ਜਬ ਅਮਨ ਜੀ ਅੰਦਰ ਆਤੇ ਨਾ ਹਮੇਸ਼ਾ ਮੁਝੇ ਉਹ ਡਾਂਟਤੇ ਹੋਤੇ ਏਸੀ ਏਸੀ ਵਧਾਓ ਏਸੀ ਵਧਾਓ, ਆਜ ਮੁਝੇ ਸਮਝ ਆ ਰਿਹਾ ਕਿ ਸੀਟ ਮੇ ਬੈਠ ਕੇ ਸੀਰੀਅਸਲੀ ਗਰਮੀ ਲੱਗ ਰਹੀ ਹੈ।
1: ਤੋ ਨਹੀਂ ਮੈਂ ਮੇਰੀ ਮੇਰੀ ਇੱਕ ਛੋਟੀ ਸੀ ਯੂ ਨੋ ਰਿਕੁਐਸਟ ਥੀ ਕਿ ਹਮੇਸ਼ਾ ਆਪ ਕੁਝ ਯੂ ਨੋ ਐਸਾ ਸਵਾਲ ਪੁੱਛ ਕੇ ਲਿਸਨਰਸ ਕੋ ਉਲਝਾ ਦੇਤੇ ਹੋ, ਆਜ ਮੇਰੀ ਵਾਰੀ ਹੈ।
0: ਰਿਕੁਐਸਟ ਨਹੀਂ ਹੈ, ਆਰਡਰ ਕਰੋ ਆਪ ਆਰਡਰ ਤੋ
1: ਆਪ ਮੁਝੇ ਕੋਈ ਵੀ ਕੁਐਸਚਨ ਆਰਡਰ ਨਹੀਂ ਕਰ ਸਕਦੇ,
0: ਆਪ ਕੋਈ ਵੀ ਕੁਐਸਚਨ ਪੁੱਛੋ ਮੇਰੇ ਪਾਸ, ਅਗਰ ਮੇਰੇ ਪਾਸ ਜਵਾਬ ਨਹੀਂ ਹੋਆ ਤੋ ਮੈਂ ਸਭ ਕੀ ਹੈਲਪ ਲੈ ਲੂੰਗੀ। ਤੋ ਫੋਨ ਆਫ ਫਰੈਂਡ ਵਾਲੀ ਕਾਲਸ ਯਹਾਂ ਪੇ ਆਟੋਮੈਟਿਕਲੀ ਆ ਜਾਤੀ ਹੈ।
1: ਲੇਕਿਨ ਯੇ ਵਾਰ ਕਾ ਸਵਾਲ ਮੈਂ ਸਿੰਪਲ ਨਹੀਂ ਰੱਖੂੰਗਾ, ਮੈਨੇ ਇੱਕਦਮ ਯੂ ਨੋ ਪੇਚੀਦਾ ਸਵਾਲ ਪੁੱਛਣਾ ਪੁੱਛਣੇ
0: ਵਾਲਾ ਕਿਹੜਾ ਕੁਐਸਚਨ ਹੋਗਾ ਤੁਹਾਡਾ ਫਿਰ?
1: ਮੇਰਾ ਜੀ ਮੈਥਸ ਵਾਲਾ ਕੁਐਸਚਨ ਹੋਗਾ।
0: ਓ ਮਾਈ ਗੋਡ, ਮੈਥਸ ਕਾ ਕੁਐਸਚਨ? ਚਲੋ ਜੀ ਆਪ ਆਪਣਾ ਸਵਾਲ ਰੱਖਦੇ ਹੈ ਤੋ ਦੇਖਤੇ ਹੈ ਕਿ ਮੈਂ ਜਵਾਬ ਦੇਤੀ ਹੂੰ ਯਾ ਮੇਰੇ ਜੋ ਰੇਡੀਓ ਫੈਮਿਲੀ ਕੇ ਲਿਸਨਰਸ ਹੈ ਵੋ ਕਾਲ ਕਰਕੇ ਬਤਾਤੇ ਹੈ। ਬਟ ਬਟ ਬਟ ਸਟਾਪ, ਐਸੇ ਨਹੀਂ ਹਮ ਲੋਗ ਜਵਾਬ ਦੇਤੇ
1: ਜੀ।
0: ਆਪ ਪਹਿਲੇ ਹਮੇ ਬਤਾਏ ਕਿ ਹਮੇ ਇਨਾਮ ਕਿਆ ਮਿਲੇਗਾ, ਸਾਨੂੰ ਕੀ ਮਿਲੂਗਾ ਕਿ ਅਸੀਂ ਜਵਾਬ ਦੇਈਏ। ਡਜ਼ਨਟ ਮੈਟਰ ਆਂਸਰ ਸਹੀ ਹੁੰਦਾ ਹੈ ਚਾਹੇ ਗਲਤ ਹੁੰਦਾ ਹੈ, ਤੁਹਾਨੂੰ ਕੁਛ ਨਾ ਕੁਛ ਤਾਂ ਦੇਣਾ ਪਏਗਾ ਕਿਸੇ ਲੱਕੀ ਵਿਨਰ ਨੂੰ
1: ਜੀ। ਠੀਕ ਹੈ, ਜੋ ਚਲੋ ਜੋ ਵੀ ਆਪ ਡਿਸਾਈਡ ਕਰੋਗੇ, ਚਲੋ ਮੈਂ ਇਹ ਆਪਕੀ ਤਰਫ ਆਪਕੀ ਜਜਮੈਂਟ ਪੇ ਛੋੜਤਾ ਹੂੰ, ਜੋ ਵੀ ਆਪ ਲਿਸਨਰ ਸੁਣੋਗੇ ਵੋ ਬੈਸਟ ਰਹੇਗਾ। ਏਕ
0: ਜੀ
1: ਉਨਕੋ ਮਿਲੇਗਾ ਜੀ ਤਵਾ ਕਿਚਨ, ਜੋ 30 ਰੈਮਲਾ ਡਰਾਈਵ ਪੇ ਲੋਕੇਸ਼ਨ ਹੈ
0: ਜੀ,
1: ਵਹਾਂ ਸੇ ਏਕ ਮੀਡੀਅਮ ਪੀਜ਼ਾ 3 ਟੋਪਿੰਗ ਵਾਲਾ ਆਜ ਉਨਕੋ ਬਿਲਕੁਲ ਫ੍ਰੀ ਮਿਲੇਗਾ।
0: ਵਾਓ, ਸੋ ਮੀਡੀਅਮ ਪੀਜ਼ਾ 3 ਟੋਪਿੰਗ ਵਾਲਾ ਤੁਸੀਂ 30 ਰੈਮਲਾ ਡਰਾਈਵ ਤੋਂ ਅੱਜ ਪਿਕ ਕਰ ਸਕਦੇ ਹੋ। ਤੇ ਜ਼ਰੂਰੀ ਨਹੀਂ ਹੈ ਕਿ ਇੱਕ, ਮੈਨੂੰ ਪਤਾ ਹੈ ਸਾਡੇ ਲਿਸਨਰਸ ਬਹੁਤ ਹੀ ਵੱਡੇ ਦਿਲ ਵਾਲੇ ਆ, ਉਹ ਲੈਣ ਵਾਸਤੇ ਕਾਲ ਨਹੀਂ ਕਰਦੇ, ਉਹ ਪਾਰਟੀਸਿਪੇਟ ਕਰਨ ਵਾਸਤੇ ਕਾਲ ਕਰਦੇ ਆ, ਲੇਕਿਨ ਦੇਖਦੇ ਆ ਉਹ ਲੱਕੀ ਕੌਣ ਹੁੰਦਾ ਅੱਜ ਦੇ ਦਿਨ। ਸੋ ਅੱਜ ਦਾ ਦਿਨ ਬਹੁਤ ਹੀ ਵਧੀਆ, ਲੈਟਸ ਸੀ ਕਿ ਕਿਹਦਾ ਨਾਮ ਚੂਜ਼ ਹੋਏਗਾ। ਸੋ ਤੁਸੀਂ ਸਾਰਿਆਂ ਨੇ ਕਾਲ ਕਿੱਥੇ ਕਰਨੀ ਹੈ? ਕਾਲ ਤੁਸੀਂ ਕਰਨਾ ਹੈ 905-673-3337, 905-673-3337 ਤੇ ਤੁਸੀਂ ਸਾਨੂੰ ਕਾਲ ਕਰਨੀ ਹੈ। ਤੇ ਅਬ ਪੰਕਜ ਜੀ ਕੀ ਤਰਫ ਜਾ ਰਹਾ ਹੈ ਮਾਈਕ, ਕਿਉਂਕਿ ਉਹ ਕੁਐਸਚਨ ਕਰਨਗੇ
1: ਜੀ। ਮੇਰਾ ਕੁਐਸਚਨ ਸਿਰਫ ਬਹੁਤ ਸਿੰਪਲ ਹੈ, ਇੱਕ ਹੀ ਨੰਬਰ ਹੈ 3,
0: ਅੱਛਾ,
1: ਉਸਕੇ ਸਾਥ ਕੁਝ ਅਜੀਬ ਕਰਨਾ ਹੈ।
0: ਅੱਛਾ ਜੀ,
1: ਠੀਕ ਹੈ। ਤੋ 3 ਪਲਸ,
0: ਤੁਸੀਂ ਉਹਦੇ ਤੇ ਹੁਣ ਆਣਾ ਕਿ ਉਹ ਸਾਰਾ ਕੁਝ ਹੀ ਪਾ ਦਿੱਤਾ, ਮਾਈਨਸ ਪਲਸ ਡਿਵਾਈਡ ਮਲਟੀਪਲਾਈ, ਐਦਾਂ ਤੇ ਨਹੀਂ ਕੀਤਾ ਨਾ ਕੁਝ?
1: ਨਹੀਂ, ਇਸ ਲਈ ਮੈਨੂੰ ਸਿੰਪਲ ਥੋੜੀ ਕਾ ਸਵਾਲ ਹੋਗਾ ਸੰਤੋਸ਼।
0: ਓ ਮਾਈ ਗੋਡ, ਅੱਛਾ ਜੀ ਚਲੋ ਠੀਕ
1: ਹੈ। ਸੋ 3 ਹੈ, 3 ਪਲਸ 3
0: ਜੀ
1: ਮਲਟੀਪਲਾਈ ਬਾਈ 3
0: ਜੀ
1: ਮਾਈਨਸ 3
0: ਜੀ
1: ਡਿਵਾਈਡਡ ਬਾਈ 3,
0: ਤੁਸੀਂ ਸਾਰੇ ਪਾਸੇ 3 3 3 ਲਗਾ ਦਿਆ
1: ਜੀ ਜੀ ਜੀ।
0: ਸੋ ਪੰਕਜ ਜੀ ਦਾ ਕੁਐਸਚਨ ਰਿਪੀਟ ਕਰਦੀ ਹਾਂ ਮੈਂ ਪੰਜਾਬੀ ਦੇ ਵਿੱਚ, ਮੈਂ ਨੋਟ ਕਰ ਲਿਆ। 3 + 3 ਗੁਣਾ 3 ਘਟਾਓ 3 ਭਾਗ 3। ਸੋ ਅਗਰ 3 3 3 ਹੀ ਆ ਤਾਂ ਮੇਰੇ ਅਕੋਰਡਿੰਗ ਤੇ ਆਨਸਰ 3 ਹੀ ਹੋਣਾ ਚਾਹੀਦਾ। ਸੋ ਸਾਰੇ ਨੇ ਕਾਲ ਕਰਨੀ ਹੈ 905-673-3337, 905-673-3337 ਤੇ ਤੁਸੀਂ ਕਾਲ ਕਰਕੇ ਦੱਸਣਾ ਹੈ ਕਿ ਪੰਕਜ ਜੀ ਦੇ ਮੈਥ ਦੇ ਕੁਐਸਚਨ ਦਾ ਆਨਸਰ ਕੀ ਹੈ। ਸੰਤੋਸ਼ ਫਸ ਚੁੱਕੀ ਹੈ ਕਿਉਂਕਿ ਪੰਕਜ ਜੀ ਨੇ ਪਲੱਸ ਮਾਈਨਸ ਡਿਵਾਈਡ ਮਲਟੀਪਲਾਈ ਸਾਰਾ ਕੁਛ ਲਗਾ ਦਿੱਤਾ। ਔਰ ਸਾਡੇ ਨਾਲ ਸਾਡੇ ਫਸਟ ਕਾਲਰ ਹੈਗੇ ਆ ਆਨਸਰ ਦੇਣ ਵਾਲੇ, ਜਿਹੜੇ ਫਸਟ ਕਾਲਰ 9694, ਤੁਸੀਂ ਔਨ ਏਅਰ ਹੋ।
10: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
10: ਕੁਐਸਚਨ ਰਿਪੀਟ ਕਰ ਸਕਦੇ ਪੰਜਾਬੀ ਜੀ?
0: ਜੀ ਪੰਜਾਬੀ ਚ ਕੁਐਸਚਨ ਰਿਪੀਟ ਕਰ ਦਿੰਦੇ ਆ ਜੀ। 3 + 3 × 3 − 3 / 3 ਆਨਸਰ 5 ਹੈਗਾ ਜੀ ਤੁਹਾਡਾ ਨਾਮ ਕੀ ਹੈ ਜੀ
11: ਜਗਸੀਰ ਹੈ
0: ਸੋਰੀ ਜਗਸੀਰ ਜੀ
11: ਜਗਸੀਰ ਹਾਂ
0: ਜਗਸੀਰ ਸਿੰਘ ਜੀ ਨੇ ਕਾਲ ਕਰਕੇ ਆਨਸਰ ਦਿੱਤਾ 5 ਪੰਕਜ ਜੀ ਇਸ਼ਾਰੇ ਮਤ ਕਰੋ ਅਭੀ ਹਮ ਦੇਖਤੇ ਹੈ ਕਿ ਕੌਣ ਕੌਣ ਕਾਲ ਕਰਤਾ ਹੈ ਸੋ ਥੈਂਕ ਯੂ ਸੋ ਮਚ ਜਗਸੀਰ ਜੀ ਕਾਲ ਕਰਨ ਲਈ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ 8175 ਤੁਸੀਂ ਔਨ 에ਅਰ ਹੋ ਜੀ
12: ਗੁੱਡ ਮਾਰਨਿੰਗ ਮੈਮ ਸਤਿ ਸ਼੍ਰੀ ਅਕਾਲ
0: ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ
1: ਗੁੱਡ ਮਾਰਨਿੰਗ ਜੀ
12: ਸਰ ਇਹਦਾ ਆਨਸਰ ਹੈਗਾ 11
1: 11
0: ਤੇ ਸਰ ਤੁਹਾਡਾ ਨਾਮ ਕੀ ਹੈ ਜੀ
12: ਤੁਸ਼ਾਰ
0: ਸ਼ਿਸ਼ਾਂਤ
1: ਤੁਸ਼ਾਰ
12: ਤੁਸ਼ਾਰ
0: ਓ ਤੁਸ਼ਾਰ ਵੈਰੀ ਨਾਈਸ ਨੇਮ ਸੋ ਤੁਸ਼ਾਰ ਜੀ ਦਾ ਆਨਸਰ ਹੈਗਾ ਆ
1: 11
0: ਸੋ ਤੁਸ਼ਾਰ ਜੀ ਦੇਖ ਲੈਂਦੇ ਆ ਚਾਹੇ ਕੋਈ ਆਨਸਰ ਸਹੀ ਹੋਏ ਚਾਹੇ ਕੋਈ ਗਲਤ ਹੋਏ ਡਜ਼ਨਟ ਮੈਟਰ ਵਾਟ ਮੈਟਰਸ ਦ ਮੋਸਟ ਇਜ਼ ਯੋਰ ਪਾਰਟੀਸੀਪੇਸ਼ਨ ਸੋ ਪਾਰਟੀਸੀਪੇਟ ਕਰਨ ਲਈ ਤੁਸੀਂ ਕਾਲ ਕਰਨੀ ਹੈ 905-673-3373-9053-673-3337 ਤੇ ਕਾਲ ਕਰਨੀ ਹੈ ਮੈਂ ਕੁਐਸਚਨ ਰਿਪੀਟ ਕਰ ਰਹੀ ਹਾਂ ਧਿਆਨ ਨਾਲ ਸੁਣਿਓ ਚੈਟ ਜੀਪੀਟੀ ਦੀ ਹੈਲਪ ਨਾ ਲਿਓ ਚੈਟ ਜੀਪੀਟੀ ਨੇ ਮੈਨੂੰ ਬਹੁਤ ਸਾਰੇ ਕੁਐਸਚਨਸ 'ਚ ਹਮੇਸ਼ਾ ਗਲਤ ਆਨਸਰ ਦਿੱਤਾ ਸੋ ਤੁਹਾਨੂੰ 3 ਵਾਰ ਚੈਟ ਜੀਪੀਟੀ ਨੂੰ ਪੁੱਛਣਾ ਪਏਗਾ ਕਿ ਆਰ ਯੂ ਸ਼ੋਰ ਜਦੋਂ ਤੁਸੀਂ ਆਰ ਯੂ ਸ਼ੋਰ ਕਰਦੇ ਹੋ ਨਾ ਉਹ ਫਿਰ ਕਹਿ ਦਿੰਦੇ ਆ ਕਿ
1: ਸੰਤੋਸ਼ ਜੀ ਮੈਨੂੰ ਲੱਗਦਾ ਹੈ ਨਾ ਮੇਰਾ ਸਵਾਲ ਬਹੁਤ ਕੰਪਲੀਕੇਟਿਡ ਹੈ ਤੋ ਮੈਂ ਯੂ ਨੋ ਔਰ ਇੱਕ ਰਿਵਾਰਡ ਰੱਖਣਾ ਚਾਹਤਾ ਹੂੰ ਤੋ ਦੋ ਲਿਸਨਰਸ ਕੇ ਲੀਏ
0: ਆ ਦੋ ਲਿਸਨਰ ਵਾਓ
1: ਠੀਕ ਹੈ
0: ਸੋ ਦੋ ਲਿਸਨਰ ਸੇਮ ਹੀ ਪ੍ਰਾਈਸ ਮਿਲੇਗਾ
1: ਨਹੀਂ ਸੇਮ ਪ੍ਰਾਈਸ ਨਹੀਂ ਇੱਕ ਕੋ ਮਿਲੇਗਾ ਜੀ ਮੀਡੀਅਮ ਸਾਈਜ਼ ਪੀਜ਼ਾ
0: ਜੀ
1: ਸੈਕੰਡ ਜੀ ਹਮਾਰੇ ਸਾਥ ਬ੍ਰਿਜੀ ਹੈ
13: ਜੀ
1: ਤੋ ਉਨਕੀ ਤਰਫ ਸੇ ਵੀਕ ਮੇ ਅਭਿਅੰਗਮ ਥੈਰੇਪੀ
13: ਵੀਕ ਡੇ ਯਾ
1: ਐਨੀ ਵੀਕ ਡੇ ਪੇ ਉਨਕੋ ਕੰਪਲੀਮੈਂਟਰੀ ਮਿਲੇਗੀ ਜੀ
0: ਅਮਨ ਅਮਨ ਜੀ ਹਮ ਅਮਨ ਜੀ ਕੋ ਬਹੁਤ ਮਿਸ ਕਰ ਰਹੇ ਸ਼ੋ ਮੇ ਤੋ ਆਪਨੇ ਹਮੇ ਕਾਲ ਕੀਆ ਬਹੁਤ ਅੱਛਾ ਲਗਾ
1: ਅੱਛਾ ਲਗਾ ਜੀ
0: ਤੋ ਅਮਨ ਜੀ ਆਪਕਾ ਲਾਸਟ ਨੇਮ ਕਿਆ ਕਿਆ ਪਤਾ ਅਗਰ ਲੱਕੀ ਵਿਨਰ ਕੋਈ ਅਮਨ ਹੀ ਹੋ ਤੋ ਫਿਰ ਵੋ ਕਨਫਲਿਕਟ
14: ਨਾ ਅਮਨ ਨਹੀਂ ਮੈਮ ਅਮਨ ਨਹੀਂ ਹਮੰਤ H A M A N T ਹਮੰਤ
0: ਓਕੇ ਹਮੰਤ ਵਾਓ ਵੈਰੀ ਨਾਈਸ ਨੇਮ ਹਮਨ ਜੀ ਆਪਕੇ ਨਾਮ ਕਾ ਮਤਲਬ ਕਿਆ ਹੈ
1: ਮੈਂ ਵੀ ਇਹੀ ਪੁੱਛਨੇ ਵਾਲਾ ਸੀ
14: ਅੱਛਾ
0: ਜੀ ਵੈਰੀ ਨਾਈਸ ਨੇਮ ਐਂਡ ਮੈਨੇ ਫਸਟ ਟਾਈਮ ਸੁਣਾ ਇਹ ਨਾਮ ਬਹੁਤ ਹੀ ਪਿਆਰਾ ਨਾਮ ਹੈ
1: ਜੀ ਜੀ
14: ਥੈਂਕ
0: ਯੂ ਸੋ ਹਮਨ ਜੀ ਦੀ ਵੀ ਕਾਲ ਆਈ ਬਹੁਤ ਵਧੀਆ ਲੱਗਿਆ ਹਮਨ ਜੀ ਨੇ ਕਾਲ ਕਰਕੇ ਸਾਨੂੰ ਅਮਨ ਜੀ ਦੀ ਯਾਦ ਦਿਲਾਈ ਸੋ ਥੈਂਕ ਯੂ ਸੋ ਮਚ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 6385 ਤੁਸੀਂ ਔਨ 에ਅਰ ਹੋ ਹੈਲੋ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਜੀ ਹੈਲੋ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ 6385 ਤੁਸੀਂ ਮੇ ਬੀ ਰੇਡੀਓ ਆਨ ਕੀਤਾ ਹੋਇਆ ਨਾ ਫਿਰ ਤੁਹਾਡੀ ਆਵਾਜ਼ ਵਾਪਸ ਘੁੰਮ ਕੇ ਜਾਂਦੀ ਹੈ ਤੁਹਾਡੇ ਕੋਲ ਔਰ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਸੋ ਜਦੋਂ ਤੁਸੀਂ ਸਾਨੂੰ ਕਾਲ ਕਰਨੀ ਹੈ ਤੁਸੀਂ ਆਪਣਾ ਰੇਡੀਓ ਬੰਦ ਕਰਕੇ ਫਿਰ ਕਾਲ ਕਰਿਓ ਫਿਰ ਦੇਖਿਓ ਆਵਾਜ਼ ਆਉਂਦੀ ਹੈ ਬੜੀ ਜ਼ਬਰਦਸਤ ਸੋ ਇਨਾਮ ਅਸੀਂ ਦੁਬਾਰਾ ਅਨਾਊਂਸ ਕਰਦੇ ਹਾਂ ਹੋ ਸਕਦਾ ਤੁਸੀਂ ਸੁਣਿਆ ਨਾ ਹੋਵੇ ਸੋ ਸਭ ਤੋਂ ਇੱਕ ਲੱਕੀ ਵਿਨਰ ਨੂੰ ਮਿਲੇਗਾ ਮੀਡੀਅਮ ਸਾਈਜ਼ ਪੀਜ਼ਾ ਔਰ ਉਹ ਵੀ ਇਟਾਲੀਅਨ ਸ਼ੈਫ ਨੇ ਬਣਾਇਆ ਹੋਇਆ ਸੋ ਉਹ ਮਿਲੇਗਾ ਤੁਹਾਨੂੰ ਤਵਾ ਕਿਚਨ ਦੀ ਲੋਕੇਸ਼ਨ ਹੈਗੀ 30 ਰੈਂਬਲਰ ਡਰਾਈਵ ਤੋਂ ਤੇ ਇਹ ਲੋਕੇਸ਼ਨ ਕਿੱਥੇ
1: ਇੰਟਰਸੈਕਸ਼ਨ ਹੈ ਵਹਾਂ ਸੇ ਜਬ ਆਪ ਕੁਇਨਸ ਕੀ ਤਰਫ ਜਾਓਗੇ ਤੋ ਆਪਕੋ ਲੈਫਟ ਹੈਂਡ ਸਾਈਡ ਪੇ ਹਸਕੀ ਕਾ ਗੈਸ ਸਟੇਸ਼ਨ ਆਏਗਾ ਉਸਕੇ ਬਿਲਕੁਲ ਸਾਹਮਣੇ ਇਹ ਪਲਾਜ਼ਾ ਹੈ ਇਹ ਸੇਮ ਪਲਾਜ਼ਾ ਮੇ ਨਜ਼ਾਰਾ ਰੈਸਟੋਰੈਂਟ ਹੈ ਤੋ ਦੋ ਰੈਸਟੋਰੈਂਟ ਇੱਕ ਹੀ ਮੈਂ ਹੈ ਬਟ ਆਪਕੋ ਜੋ ਪ੍ਰਾਈਸ ਮਿਲੇਗਾ ਵੋ 30 ਰੈਂਬਲਰ ਡਰਾਈਵ ਪੇ ਤਵਾ ਕਿਚਨ ਸੇ ਉਠ ਲੈਣਾ
0: ਹੈ ਜੀ ਸੋ ਕੁਐਸਚਨ ਰਿਪੀਟ ਕਰ ਰਹੇ ਹਾਂ ਸੀ ਪੰਕਜ ਜੀ ਆਪ ਇੱਕ ਰਿਪੀਟ ਕਰ ਦੋ ਫਿਰ ਮੈਂ ਪੰਜਾਬੀ ਮੈਂ ਬੋਲਦੀ
1: ਜੀ ਜੀ ਮੇਰਾ ਕੁਐਸਚਨ 3+3 multiply by 3 minus 3 divided by 3
0: 10 jama 3 guna 3 katao 3 bhag 3 te second lucky winner nu milega briji harita ayurveda
13: kerala
0: ayurveda ki taraf se abhyangam massage therapy hegi hai bahut hi vadhiya jo ki normal tusi jaoge ta $55 charge karde but aaj briji ji bahut
13: totally bhi add karega
0: oh my god totally bhi aaj to briji ji bahut bade dil wale ban ke aaye hamare paas
13: always
0: so briji ji dekho ji briji ne aap di mehnat lagani hai ਕਿਉਂਕਿ ਤੁਸੀਂ ਖੁਦ ਸੋਚੋ ਮਸਾਜ ਕਰ ਰਿਹਾ ਉਹਨਾਂ ਨੇ ਹਰਬਲ ਜਿਹੜੀ ਮੈਡੀਕੇਟਡ ਆਇਲ ਹੁੰਦੇ ਆ ਉਹ ਯੂਜ਼ ਕਰ ਰਿਹਾ, ਆਪਦੀ ਲੋਕੇਸ਼ਨ ਯੂਜ਼ ਕਰ ਰਿਹਾ, ਅਗਲੇ ਵੀ ਪੇ ਕਰਦੇ ਆ ਉਸ ਲੋਕੇਸ਼ਨ ਦਾ, ਪਲੱਸ ਉਹਨਾਂ ਨੇ ਆਪਦੇ ਨਾਲ ਟੀਮ ਰੱਖੀ ਹੋਈ ਆ, ਸੋ ਉਹਨਾਂ ਦੇ ਪੋਕਟ ਚ ਬਹੁਤ ਘੱਟ ਪੈਸੇ ਪੈਂਦੇ ਆ, ਡਾਲਰ ਸੋਰੀ, ਤੇ ਬਹੁਤ ਘੱਟ ਡਾਲਰ ਪੈਂਦੇ, ਬਟ ਅੱਜ ਉਹ ਵੀ ਡਾਲਰ ਬ੍ਰਿਜੀ ਜੀ ਛੱਡ ਰਹੇ ਆ, ਕਿਉਂਕਿ ਉਹ ਕਹਿ ਰਹੇ ਅੱਜ ਆਪਕਾ ਬਹੁਤ ਅੱਛਾ ਦਿਨ ਹੈ, ਬਹੁਤ ਪਵਿੱਤਰ ਦਿਨ ਹੈ, ਮੈਂ ਸੁਣ ਰਹਾ ਥਾ ਰੇਡੀਓ, ਤੋ ਆਪਕਾ ਆਪਕੇ ਪਵਿੱਤਰ ਦਿਨ ਮੈਂ ਮੇਰੀ ਤਰਫ ਸੇ ਵੀ ਕੋਈ ਕੰਟਰੀਬਿਊਸ਼ਨ ਕਰਤਾ ਹੂੰ, ਤੇ ਉਹਨਾਂ ਵੱਲੋਂ ਕੰਟਰੀਬਿਊਸ਼ਨ ਹੈਗੀ ਆ ਜੀ, ਵੈਰੀ ਨਾਈਸ ਬ੍ਰਿਜੀ ਜੀ, ਸਟੇ ਬਲੈਸਡ ਆਲਵੇਜ਼। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ 3452, ਤੁਸੀਂ ਆਨ ਏਅਰ ਹੋ।
15: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
15: ਹਾਂਜੀ ਜਿਹੜਾ ਆਨਸਰ ਹੈਗਾ ਜੀ 5।
0: ਤੇ ਤੁਹਾਡਾ ਨਾਮ ਕੀ ਹੈ ਜੀ?
15: ਸ਼ਿਵਦੇਵ।
0: ਸ਼ਿਵਦੇਵ
15: ਸਿੰਘ। ਹਾਂਜੀ
0: ਸ਼ਿਵਦੇਵ ਸਿੰਘ ਜੀ, ਬਹੁਤ ਪਿਆਰੇ ਪਿਆਰੇ ਨਾਮ ਆ ਰਹੇ
1: ਨਾ,
0: ਬਹੁਤ ਡਿਫਰੈਂਟ ਨਾਮ ਆ ਰਹੇ, ਬਹੁਤ ਵਧੀਆ ਨਾਮ ਹੈ। ਸੋ ਦੇਖਦੇ ਹਾਂ ਸ਼ਿਵਦੇਵ ਜੀ ਸਹੀ ਦੱਸ ਰਿਹਾ ਜਾਂ ਗਲਤ ਵੀ ਦੱਸ ਰਿਹਾ, ਕੋਈ ਗੱਲ ਨੀ, ਅਸੀਂ ਇੱਕ ਲੱਕੀ ਵਿਨਰ ਕੱਢਣੇ 2। ਸੋ ਤੁਸੀਂ ਪਾਰਟਿਸਿਪੇਟ ਕੀਤਾ, ਬਹੁਤ ਵਧੀਆ ਲੱਗਿਆ। ਵੈਸੇ ਤੁਸੀਂ ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ?
15: ਬ੍ਰੈਂਪਟਨ।
0: ਬ੍ਰੈਂਪਟਨ ਤੋਂ। ਚਲੋ ਜੀ, ਸੁਣਦੇ ਰਹੋ ਸਾਡਾ ਸ਼ੋ 1 ਵਜੇ ਤੱਕ।
1: ਸੰਤੋਸ਼ ਜੀ, ਮੇਰਾ ਸਵਾਲ ਮੈਂ ਕਹਿ ਰਿਹਾ ਤਾਂ ਇਤਨਾ ਆਸਾਨ ਨਹੀਂ ਹੈ, इसीलिए मैं देखो डबल रिवॉर्ड लेके आया हूँ।
0: वाओ, डबल धमाका।
1: हाँ, डबल धमाका ले आया हूँ, तो डबल धमाका जी मुझे आंसर्स भी चाहिए। मोगैम्बो अभी तक खुश नहीं हुआ।
0: अच्छा, अभी तक पंकज जी खुश नहीं हुए
1: जी।
0: तो सारे जाने क्वेश्चन एक बार सुनो, ते सारे आने आंसर दसना है। 3 + 3 × 3 − 3 / 3 ਕਿੰਨਾ ਆਂਸਰ ਹੁੰਦਾ ਹੈ? ਚਾਹੇ ਸਹੀ ਦੋ ਚਾਹੇ ਗਲਤ ਦੋ, ਆਪ ਪਾਰਟਿਸਿਪੇਟ ਕਰ ਰਹੇ ਹੋ, ਯਹੀ ਬਹੁਤ ਬੜੀ ਬਾਤ ਹੈ।

0: ਬਿਲਕੁਲ ਜੀ, ਹੁਣ ਹੋ ਗਿਆ ਪੂਰਾ ਡੇਢ ਘੰਟਾ ਤੇ ਤੁਹਾਡਾ ਸਾਡਾ ਸਾਥ ਬਣਿਆ ਤੇ ਸੰਘਣਾ ਨਹੀਂ ਹੈ ਤੁਸੀਂ, ਤੇ ਤੁਸੀਂ ਕਾਲ ਕਰਨੀ ਹੈ 905-673-3337 ਤੇ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਜੀ 0153, ਤੁਸੀਂ ਔਨ ਏਅਰ ਹੋ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਮੈਮ।
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਇਹਦਾ ਆਨਸਰ ਹੈ ਜੀ 11
0: ਤੇ ਤੁਹਾਡਾ ਨਾਮ ਕੀ ਹੈ ਜੀ?
1: ਮੇਰਾ ਨਾਮ ਹੈ ਜੀ ਸ਼ਰਨਜੀਤ ਸਿੰਘ।
0: ਸ਼ਰਨਜੀਤ ਸਿੰਘ ਜੀ ਕਹਿੰਦੇ ਆ 11 ਤੇ ਦੇਖ ਰਹੇ ਹਾਂ ਕਿ ਅਸੀਂ ਕਿਹਦਾ ਨਾਮ ਅਨਾਊਂਸ ਕਰਾਂਗੇ ਰੇਡੀਓ ਸ਼ੋਅ ਦੇ ਐਂਡ ਤੇ। ਥੈਂਕ ਯੂ ਸੋ ਮਚ ਕਾਲ ਕਰਨ ਲਈ ਸਰ। ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ 3679, ਤੁਸੀਂ ਔਨ ਏਅਰ ਹੋ।
2: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਇਹਦਾ ਆਨਸਰ ਹੈ 11।
0: 11 ਤੋਂ ਤੁਹਾਡਾ ਨਾਮ ਕੀ ਹੈ?
2: ਸੁਪਨੀਤ, SUPNEET।
0: ਸੁਪਨੀਤ ਜੀ ਤੁਹਾਡੀ ਆਵਾਜ਼ ਬਹੁਤ ਹੀ ਪਿਆਰੀ ਹੈ।
2: ਥੈਂਕ ਯੂ ਸੋ ਮਚ।
0: ਬਹੁਤ ਹੀ ਪਿਆਰੀ, ਇੰਨੀ ਸੋਹਣੀ ਆਵਾਜ਼ ਕਿ ਸੁਣ ਕੇ ਆਟੋਮੈਟਿਕਲੀ ਅਸੀਂ ਵੀ ਉਹੀ ਟੋਨ ਦੇ ਵਿੱਚ ਗੱਲ ਕਰਨ ਨੂੰ ਦਿਲ ਕਰਦਾ।
2: ਥੈਂਕ ਯੂ ਸੋ ਮਚ।
0: ਸੁਪਨੀਤ ਜੀ ਸ਼ੋਅ ਸੁਣਦੇ ਰਹੋ ਤੇ ਦੇਖਦੇ ਹਾਂ ਅੱਜ ਕੌਣ ਲੱਕੀ ਵਿਨਰ ਸੁਣਦੇ ਆ। ਸੋ ਹਮਾਰੇ ਸਾਥ ਕਾਲਸ ਧੜਾਧੜ ਆ ਗਈਆਂ ਪੰਕਜ ਜੀ, ਔਰ ਸਟੂਡੀਓ ਕੀ ਸਾਰੀ ਲਾਈਨਸ ਬਿਜ਼ੀ ਹੋ ਗਈ ਹੈ। ਸੋ ਸਾਰੇ ਨੰਬਰਸ ਬਿਜ਼ੀ ਹੈ, ਤੁਸੀਂ ਅਗਰ ਕਾਲ ਕਰ ਰਹੇ ਹੋ ਤੇ ਤੁਹਾਡਾ ਵੌਇਸ ਮੇਲ ਤੇ ਜਾਏਗਾ, ਬਟ ਥੋੜਾ ਜਿਹਾ ਪੇਸ਼ੈਂਸ ਨਾਲ ਵੇਟ ਕਰਿਓ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ 2160, ਤੁਸੀਂ ਔਨ ਏਅਰ ਹੋ।
1: ਮੈਮ ਦੁਬਾਰਾ ਕਾਲ ਕਰੋ। ਆਨਸਰ 5 ਵੀ ਹੋ ਸਕਦਾ ਹੈ, 3 ਵੀ ਹੋ ਸਕਦਾ ਹੈ, ਦੋਨੋਂ ਹੋ ਸਕਦਾ
0: ਹੈ। 5 ਵੀ ਹੋ ਸਕਦਾ ਹੈ, 3 ਵੀ ਹੋ ਸਕਦਾ ਹੈ। ਆਪਨੇ ਤੋਂ ਹਮੇ ਔਰ ਦੇਖੋ ਜੀ, ਮੈਂ
1: ਆਨਸਰ 3 ਆ ਰਾਈਟ ਹੈ, ਮੈਂ 5 ਕੋ ਵੀ ਰਾਈਟ ਕਰਤਾ ਹੂੰ, ਲੇਕਿਨ 3 ਵੀ ਰਾਈਟ ਹੈ।
0: ਤੋ ਆਪਕਾ ਕੀ ਨਾਮ ਹੈ?
1: ਮੈਮ ਦੁਬਾਰਾ ਹਮਨ ਭਾਰਦਵਾਜ ਬੋਲ ਰਹਾ, ਲੇਕਿਨ ਅੱਜ ਤੋਂ ਦੁਬਾਰਾ ਕੈਲਕੂਲੇਸ਼ਨ ਕਰਾ
0: ਹੋਈ ਪਈ ਹੈ। ਔਰ ਜਿਨ੍ਹਾਂ ਨੇ ਹਮਨ ਦਾ ਨਾਮ ਨਹੀਂ ਸੁਣਿਆ ਅੱਜ ਤੱਕ, ਉਹਨਾਂ ਨੂੰ ਹੁਣ ਯਾਦ ਰਹੇਗਾ ਕਿ ਹਮਨ ਜੀ ਵੀ ਹੈ।
3: ਜੀ ਜੀ ਜੀ।
0: ਸੋ ਸਿਰਫ
1: ਹਮਨ ਭਾਰਦਵਾਜ, ਲੇਕਿਨ ਪ੍ਰੋਬਲਮ ਇਹ ਹੈ ਕਿ ਉਹ ਮੈਂ 3 ਵੀ ਕਰ ਰਹਾ ਹੂੰ, 5 ਵੀ ਕਰ ਰਹਾ ਹੂੰ, ਲੇਕਿਨ 3 ਕਰੈਕਟ ਹੈ, 5 ਕੋ ਵੀ ਆਪ ਲੈ ਸਕਦੇ ਹੋ, ਮੇਰਾ ਆਨਸਰ ਹੈ।
0: ਆਪਨੇ ਤੋ ਇਹ ਕਨਫਿਊਜ਼ ਕਰ ਦਿਆ ਨਾ ਹਮਾਰੇ ਟੀਚਰ ਕੋ।
1: ਮੈਮ ਕਨਫਿਊਜ਼ ਨਹੀਂ ਹੈ, ਉਹ ਮਲਟੀਪਲੀਕੇਸ਼ਨ ਐਸਾ ਹੈ ਨਾ ਕਿ ਉਸਮੇ 3 ਵੀ ਹੋ ਸਕਦਾ ਹੈ।
0: ਅੱਛਾ ਹਮਨ ਜੀ, ਆਪ ਮੁਝੇ ਬਤਾਓ, ਜਬ ਸਕੂਲ ਮੇ ਆਪਕੇ ਟੀਚਰ ਆਪਕੇ ਕਿਸੇ ਆਨਸਰ ਕੋ ਰੋਂਗ ਕਰ ਦੇਤੇ ਥੇ ਤੋ ਜਾਤੇ ਥੇ ਨਾ ਸ਼ੀਟ ਲੈ ਕੇ ਮੇਰੀ ਤਰ੍ਹਾਂ ਕਿ ਟੀਚਰ ਲੁੱਕ ਯਹਾਂ ਪੇ ਮੈਨੇ ਐਸੇ ਕਿਹਾ ਆਪਨੇ ਇੱਕ ਨੰਬਰ, ਆਪਨੇ ਇੱਕ ਨੰਬਰ ਕਾਟ ਕਿਉਂ ਲਿਆ? ਮੇਰੀ ਟੀਚਰ ਕਾਟ ਕੇ ਇੱਕ ਵੜਾ ਕੇ ਦੂਸਰੀ ਤਰਫ ਸੇ ਇੱਕ ਔਰ ਕਾਟ ਦੇਤੀ ਥੀ, ਇਸ ਲਈ ਮੈਂ ਜਾਤੀ ਨਹੀਂ ਥੀ ਉਸਕੇ ਪਾਸ।
1: ਮੇਰਾ ਨੰਬਰ ਕਾਟ ਦੇਣਾ ਕੋਈ ਇਸ਼ੂ ਨਹੀਂ ਹੈ, ਲੇਕਿਨ ਅਗਰ ਆਨਸਰ ਸਹੀ ਹੋਇਆ ਤਾਂ ਵੈਰੀ ਗੁੱਡ, ਤੋ ਮੈਂ ਸਹੀ।
0: ਜੀ ਬਹੁਤ ਅੱਛਾ ਲੱਗਾ ਆਪਨੇ ਦੁਬਾਰਾ ਕਾਲ ਕੀਆ। ਸੋ ਸਾਡੇ ਨਾਲ, ਮੇਰੇ ਸਾਥ ਹਮੇਸ਼ਾ ਐਸਾ ਹੁੰਦਾ ਥਾ ਪੰਕਜ ਜੀ ਕਿ ਮੈਂ ਟੀਚਰ ਕੋਲ ਜਾਂਦੀ ਨਹੀਂ ਸੀ, ਉਹ ਕੱਟ ਕੇ ਇੱਕ ਪਾਸੇ ਵਧਾ ਕੇ ਦੂਜੇ ਪਾਸੇ ਘਟਾ ਦਿੰਦੇ ਸੀ।
3: ਮੇਰਾ ਵੀ ਵਹੀ ਤਾਂ ਸੇਮ ਹੀ ਹਾਲ ਤਾਂ ਸੰਭਲ ਜੀ।
0: ਸੋ ਹਮਾਰੇ ਸਾਥ ਹਮਾਰੇ ਨੈਕਸਟ ਕਾਲਰ ਹੈ ਔਰ ਬਹੁਤ ਹੀ ਪਿਆਰਾ ਨੰਬਰ ਹੈ ਇਨਕਾ 8777, ਤੁਸੀਂ ਔਨ ਏਅਰ ਹੋ।
1: ਹਾਂਜੀ ਸਤਿ ਸ੍ਰੀ ਅਕਾਲ ਜੀ। ਇਹਦਾ ਜਵਾਬ ਹੈਗਾ ਜੀ 1-12।
0: 1-12, ਤੁਸੀਂ ਕਰਤਾ ਮੈਨੂੰ ਚੱਕਰਾਂ ਚ ਪਾਤਾ, 1-12 ਮਤਲਬ 11। ਤੁਸੀਂ ਆਨਸਰ ਦੱਸਣ ਚ ਵੀ ਮੈਨੂੰ ਕੁਐਸਚਨ ਕਰਤਾ। ਤੇ ਤੁਹਾਡਾ ਨਾਮ ਕੀ ਹੈ ਜੀ?
1: ਗੁਰਦੇਵ ਸਿੰਘ ਮੂਦਲ।
0: ਗੁਰਦੇਵ ਸਿੰਘ ਜੀ ਮੂਦਲ ਤੋਂ ਯਾਦ ਆ ਗਿਆ ਮੈਨੂੰ, ਮੇਰਾ ਫੇਵਰੇਟ ਨੰਬਰ ਹੈ ਤੁਹਾਡੇ ਕੋਲੋਂ, ਕਿਸੇ ਦਿਨ ਮੈਂ ਆਹ ਨੰਬਰ ਆਪਣੇ ਕੋਲ ਲੈ ਲੈਣਾ ਹੈ ਤੁਹਾਡੇ ਕੋਲੋਂ ਲੈ ਕੇ।
3: ਸੰਤੋਸ਼ ਜੀ ਮੈਨੂੰ ਲੱਗਦਾ ਗੁਰਦੇਵ ਸਿੰਘ ਹੈ ਨਾ, ਸਭਸੇ ਲਾਸਟ ਬੈਂਚ ਮੇ ਦੇਖ ਕੇ ਸਭਸੇ ਉਹ ਤੇਜ਼ ਦਿਮਾਗ ਵਾਲੇ ਹੋਤੇ ਨਾ
0: ਜੀ,
3: ਇਹ ਹੈ
0: ਜੀ। ਔਰ ਇਹ ਜਿਸ ਸ਼ਹਿਰ ਸੇ ਹੈ ਨਾ, ਉਹ ਜਗ੍ਹਾ ਕੇ ਲੋਕ ਬਹੁਤ ਸਮਾਰਟ ਹੋਤੇ ਹੈ, ਔਰ ਆਨਸਰ ਦੇਣ ਚ ਗੁਰਦੇਵ ਜੀ ਨੰਬਰ 1 ਹੈ। ਥੈਂਕ ਯੂ ਸੋ ਮਚ ਗੁਰਦੇਵ ਜੀ ਕਾਲ ਕੀਤੀ ਤੁਸੀਂ।
1: ਥੈਂਕ ਯੂ।
0: ਸੋ ਸਾਡੇ ਨਾਲ ਅਗਰ ਸਟੂਡੀਓ ਦੀ ਨੰਬਰਸ ਕਾਲ ਕਰ ਰਹੇ ਹੋ ਤੇ ਵੌਇਸ ਮੇਲ ਤੇ ਜਾ ਰਿਹਾ ਤੇ ਤੁਸੀਂ 2 ਮਿੰਟ ਵੇਟ ਕਰਿਓ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਜੀ 7616, ਤੁਸੀਂ ਔਨ ਏਅਰ ਹੋ।
4: ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
4: ਹਾਂਜੀ ਆਨਸਰ ਹੈਗਾ ਜੀ 11।
0: ਤੁਹਾਡਾ ਨਾਮ ਕੀ ਹੈ ਜੀ?
4: ਰਵੀ।
0: ਰਵੀ ਸਿੰਘ ਜੀ।
4: ਰਵੀ ਲਖਨਪਾਲ।
0: ਰਵੀ ਲਖਨਪਾਲ ਜੀ ਬਹੁਤ ਵਧੀਆ ਨਾਮ ਹੈ ਤੁਹਾਡਾ ਵੀ। ਸੋ ਹਮ ਰਵੀ ਜੀ ਕਾ ਵੀ ਆਨਸਰ ਨੋਟ ਕਰਤੇ ਹੈ। ਤੋ ਲੈਟਸ ਸੀ ਕਿਆ ਕੌਣ ਵਿਨ ਕਰਤਾ ਹੈ ਅੱਜ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ 8645, ਤੁਸੀਂ ਔਨ ਏਅਰ ਹੋ।
5: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
5: ਆਨਸਰ ਹੈਗਾ 5।
0: ਆਨਸਰ ਹੈਗਾ 5 ਤੇ ਤੁਹਾਡਾ ਕੀ ਨਾਮ ਹੈਗਾ?
5: ਮੇਰਾ ਨਾਮ ਜਸਵੀਰ ਢਾਲੀਵਾਲ।
0: ਹਾਂਜੀ
5: ਜਸਵੀਰ।
0: ਜਸਵੀਰ ਕੌਰ ਜੀ।
5: ਜਸਵੀਰ ਢਾਲੀਵਾਲ।
0: ਜਸਵੀਰ ਕੌਰ ਢਾਲੀਵਾਲ।
5: ਹਾਂਜੀ
0: ਹਾਂਜੀ। ਸੋ ਸਾਨੂੰ ਬਹੁਤ ਵਧੀਆ ਗੱਲ ਸਿਖਾਈ ਜਾਂਦੀ ਆ ਆਪਣੇ ਨਾਮ ਦੇ ਨਾਲ ਕੌਰ ਤੇ ਸਿੰਘ ਲਗਾਉਣਾ।

0: ਸਾਡੀ ਤੇ ਸਾਰਿਆਂ ਦੀ ਗੱਲ ਬਣ ਗਈ ਹੈ ਕਿਉਂਕਿ ਸਾਰੇ ਸਾਨੂੰ ਕਾਲਸ ਕਰਦੇ ਔਰ ਸਾਡੀ ਫੈਮਿਲੀ ਸਾਡੀ ਰੇਡੀਓ ਲਿਸਨਰਸ ਨਾਲ ਸਾਡੇ ਸਾਰਿਆਂ ਦੀ ਗੱਲਬਾਤ ਚੱਲ ਰਹੀ ਹੈ ਔਰ ਪਤਾ ਹੀ ਨਹੀਂ ਚੱਲਿਆ ਪੰਕਜ ਜੀ ਕਿਵੇਂ ਸਾਡਾ ਸ਼ੋ 10 ਤੋਂ 11:30 ਹੋ ਵੀ ਗਏ ਹੋਏ ਆ ਔਰ ਹੁਣ ਨਾਲ ਦੇ ਨਾਲ ਅਸੀਂ ਤੁਹਾਨੂੰ ਕੁਛ ਡੀਲਸ ਵੀ ਦੱਸਦੀਆਂ ਸੋ ਸਾਡੇ ਨਾਲ ਬ੍ਰਿਜੀ ਜੀ ਹੈਗੇ ਆ ਬ੍ਰਿਜੀ ਜੀ ਇਹ ਸੌਂਗ ਦਾ ਮਤਲਬ ਥਾ ਕਿ ਇਤਨੇ ਸਾਲ ਹੋ ਗਏ ਹਮਾਰੀ ਆਪਕੇ ਸਾਥ ਬਾਤ ਬਣੀ ਹੋਈ ਹੈ ਸੋ ਆਪ ਹਮੇਂ ਬਤਾਏ ਆਪਕਾ ਔਰ ਰੇਡੀਓ ਆਵਾਜ਼ ਕਾ ਕਿਤਨੇ ਸਾਲ ਕਾ ਰਿਸ਼ਤਾ ਹੈ
1: ਚਾਰ ਸਾਲ
0: ਤੋਂ ਤੁਸੀਂ ਕਿਤੇ ਹੋਰ ਵੀ ਐਡ ਕਰਦੇ ਹੋ ਜਾਂ ਓਨਲੀ ਤੁਸੀਂ
1: ਰੇਡੀਓ
0: ਔਰ ਤੁਹਾਨੂੰ ਕਿਵੇਂ ਦਾ ਰਿਸਪੋਂਸ ਮਿਲਿਆ ਅੱਜ ਮੈਂ ਵਿੱਚ ਮੈਂ ਸਾਰੀ ਦੀ ਇੰਟਰਵਿਊਸ ਵੀ ਲੈ ਰਹੀ ਹਾਂ ਤਾਂ ਕਿ ਬਾਕੀਆਂ ਤੱਕ ਵੀ ਮੈਸੇਜਸ ਪਹੁੰਚਣ ਕਿ ਇੱਕ ਸੋਸ਼ਲ ਮੀਡੀਆ ਦੀ ਐਡਸ ਅਲੱਗ ਹੁੰਦੀਆਂ ਬਟ ਜਦੋਂ ਤੁਸੀਂ ਰੇਡੀਓ ਤੇ ਕਰਦੇ ਹੋ ਸਾਡੀ ਹਾਈਐਸਟ ਫ੍ਰੀਕੁਐਂਸੀ ਹੈ ਪੰਕਜ ਜੀ ਨੇ ਤੁਹਾਨੂੰ ਕਿੰਨੇ ਸ਼ਹਿਰਾਂ ਦੇ ਨਾਮ ਵੀ ਦੱਸੇ ਆ ਸੋ ਤੁਸੀਂ ਔਨਲਾਈਨ ਵੀ ਜਾ ਕੇ ਸਾਨੂੰ ਸੁਣ ਸਕਦੇ ਹੋ ਔਰ ਹਾਈਐਸਟ ਫ੍ਰੀਕੁਐਂਸੀ ਹੈਗੀ ਹੈ ਜੋ ਸੋਸ਼ਲ ਮੀਡੀਆ ਇੰਸਟਾਗ੍ਰਾਮ ਦੀਆਂ ਜਿਹੜੇ ਹੁੰਦੇ ਨਾ ਐਡਸ ਉਹ ਉੱਥੇ ਤੱਕ ਨਹੀਂ ਪਹੁੰਚ ਸਕਦੇ ਜੋ ਕਿ ਅਸੀਂ ਰੇਡੀਓ ਤੇ ਦੱਸਦੇ ਹਾਂ ਔਰ ਸਾਡੇ ਐਡਵਰਟਾਈਜ਼ਰਸ ਸਾਡੇ ਬੈਸਟ ਅਸੀਂ ਸਾਰਿਆਂ ਦਾ ਚੈੱਕ ਕਰਦੇ ਹਾਂ ਬਾਕੀ ਦੇਖੋ ਤੁਸੀਂ ਵੀ ਸਾਰਿਆਂ ਨੇ ਆਪਣੀ ਡਿਊ ਡਿਲੀਜੈਂਸ ਕਰਨੀ ਹੁੰਦੀ ਹੈ ਲੇਕਿਨ ਅਸੀਂ ਆਪਣੇ ਵੱਲੋਂ ਬੈਸਟ ਐਡਵਰਟਾਈਜ਼ਰਸ ਹੀ ਪਿੱਕ ਕਰਦੇ ਹਾਂ ਸੋ ਪੰਕਜ ਜੀ ਤੁਸੀਂ ਕੁਛ ਕਹਿ ਰਹੇ ਸੀ
1: ਨਹੀਂ ਮੈਂ ਇਹ ਕਹਿ ਰਿਹਾ ਤਾਂ ਕਿ ਸੰਤੋਸ਼ ਜੀ ਆਪਨੇ ਸਹੀ ਕਹਾ ਜੋ ਸੇਮ ਲਾਈਨ ਮੈਂ ਕਿ ਜੋ ਲਿਸਨਰ ਬੇਸ ਹੈ ਆਪਣਾ ਰੇਡੀਓ ਕਾ ਉਹ ਕਾਫੀ ਮਤਲਬ ਮੈਚੋਰਡ ਲਿਸਨਰ ਹੈ ਔਰ ਜੋ ਸੀਰੀਅਸ ਲਿਸਨਰਸ ਉਹਨੂੰ ਰੇਡੀਓ ਆਵਾਜ਼ ਕੋ ਸੁਣਤੇ ਹੈ ਜੀ
0: ਜੀ ਬਿਲਕੁਲ
1: ਤੋ ਇਹ ਕਾਫੀ ਬੜੀ ਚੀਜ਼ ਹੈ ਔਰ ਜੋ ਫ੍ਰੀਕੁਐਂਸੀ ਹੈ ਜੋ 1000 ਕਿਲੋਮੀਟਰ ਮੈਂ ਇੱਕ ਬਹੁਤ ਬੜਾ ਯੂ ਨੋ ਆਪਕੋ ਇੱਕ ਏਰੀਆ ਕਵਰੇਜ ਹੋ ਜਾਤਾ ਹੈ
0: ਜੀ
1: ਇਹ ਰੇਡੀਓ ਆਵਾਜ਼ ਕੀ ਤਰਫ ਸੇ 1000 ਫ੍ਰੀਕੁਐਂਸੀ ਆਈ ਥਿੰਕ ਦਿਸ ਇਜ਼ ਵਨ ਆਫ ਦ ਬੈਸਟ ਔਰ ਹਰ ਚੀਜ਼ ਕੇ ਲਈ ਯੂ ਨੋ ਇੱਕ ਮੀਡੀਅਮ ਹੁੰਦਾ ਹੈ ਸੋ ਰੇਡੀਓ ਆਵਾਜ਼ ਇਜ਼ ਵਨ ਆਫ ਦ ਬੈਸਟ ਮੀਡੀਅਮ ਟੂ ਸਪਰੈਡ ਦ ਵਰਡ
0: ਬਿਲਕੁਲ 101% ਸੋ ਬ੍ਰਿਜੀ ਡੂ ਯੂ ਐਗਰੀ ਵਿਦ ਹਿਮ
2: 110%
0: ਓ ਯੂ ਸੈਡ ਨੋ ਯੈਸ
2: ਯੈਸ 110% ਯੈਸ ਨੋ ਨੀਡ ਟੂ ਸੇ ਬਿਕੋਜ਼
0: ਯਾ ਸੋ ਬ੍ਰਿਜੀ
2: ਸਟਿਲ ਆਮ ਹੇਅਰ ਦੈਟ ਇਜ਼ ਦ ਰੀਜ਼ਨ
0: ਯਾ ਸੋ ਬ੍ਰਿਜੀ ਅਮਨ ਜੀ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਹਮੇਸ਼ਾ ਸਭ ਦੀ ਸਪੋਰਟ ਕਰੋ ਔਰ ਬ੍ਰਿਜੀ ਦੀ ਅਮਨ ਜੀ ਨੇ ਪਰਸਨਲੀ ਬਹੁਤ ਹੈਲਪ ਕੀਤੀ ਹੈ ਕਿਉਂਕਿ ਕਿਸੇ ਦਾ ਪੋਜ਼ਿਟਿਵ ਕਿਸੇ ਤੱਕ ਪਹੁੰਚਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਨੈਗੇਟਿਵਿਟੀ ਤਾਂ ਸਾਰੇ ਸਪਰੈਡ ਕਰਦੇ ਆ ਬਟ ਪੋਜ਼ਿਟਿਵਿਟੀ ਵੀ ਸਾਨੂੰ ਸਪਰੈਡ ਕਰਨੀ ਚਾਹੀਦੀ ਆ ਪੋਜ਼ਿਟਿਵਿਟੀ ਵਧਾਓਗੇ ਤਾਂ ਵਧੂਗੀ ਘਟਾਓਗੇ ਤਾਂ ਘਟੇਗੀ
1: ਹਨਾ
0: ਸੋ ਬ੍ਰਿਜ ਜੀ ਆਪ ਔਨ ਏਅਰ ਹੋ ਔਰ ਆਪ ਬਤਾਓ ਆਪ ਸਭ ਕੋ ਕੈਸੇ ਰਿਲੈਕਸ ਫੀਲ ਕਰਾਤੇ ਹੋ
2: ਜੀ ਹਰਿਦਾ ਕੇਰਲਾ ਆਯੁਰਵੇਦਾ ਐਂਡ ਯੋਗਾ ਸੈਂਟਰ ਸਾਰੀ ਦੁਨੀਆ ਸੇ ਕੇਰਲ ਮੈਂ ਆ ਰਹੇ ਇਹ ਟ੍ਰੀਟਮੈਂਟ ਕਰਨੇ ਕੇ ਲਈ ਫਰੋਮ ਆਲ ਓਵਰ ਦ ਵਰਲਡ ਇਟਸ ਨਾਟ ਓਨਲੀ ਫਰੋਮ ਕੈਨੇਡਾ ਫਰੋਮ ਆਲ ਓਵਰ ਦ ਵਰਲਡ ਪੀਪਲਸ ਆਰ ਕਮਿੰਗ ਟੂ ਕੇਰਲਾ
0: ਜੀ
2: ਦ ਸੇਮ ਸਟੈਂਡਰਡ ਟ੍ਰੀਟਮੈਂਟ
0: ਜੀ
2: ਆਲ ਟ੍ਰੀਟਮੈਂਟਸ ਕਿਉਂਕਿ ਆਈ ਸ਼ਿਫਟ ਐਵਰੀਥਿੰਗ ਫਰੋਮ ਕੇਰਲਾ ਓਇਲ ਐਂਡ ਦਿਸ ਇਕਵਿਪਮੈਂਟਸ ਐਵਰੀਥਿੰਗ ਸੋ ਦ ਸੇਮ ਟ੍ਰੀਟਮੈਂਟ ਆਈ ਕੈਨ ਪ੍ਰੋਵਾਈਡ ਹੇਅਰ
0: ਵੈਰੀ ਨਾਈਸ ਸੋ ਲੋਕੀ ਪੰਕਜ ਜੀ ਕੀ ਹੁੰਦਾ ਸੀਗਾ ਕਿ ਪਹਿਲਾਂ ਸਾਰੇ ਕੇਰਲਾ ਸਪੈਸ਼ਲੀ ਸਾਡੇ ਕੁਛ ਨੋਨ ਵੀ ਹੈਗੇ ਆ ਸਪੈਸ਼ਲੀ ਕੇਰਲਾ ਜਾ ਕੇ ਬੁਕਿੰਗ ਕਰਾ ਕੇ ਉੱਥੇ ਕੁਛ ਟਾਈਮ ਰਹਿੰਦੇ ਸੀਗੇ ਉੱਥੇ ਦੀਆਂ ਥੈਰੇਪੀਜ਼ ਲੈਂਦੇ ਸੀ ਔਰ ਬ੍ਰਿਜੀ ਕੇਰਲਾ ਨੂੰ ਚੱਕ ਕੇ ਹੀ ਕੈਨੇਡਾ ਦੇ ਵਿੱਚ ਲਿਆਇਆ ਔਰ ਸਾਰੇ ਆਇਲਸ ਇੰਡੀਆ ਤੋਂ ਹੀ ਇਹਨਾਂ ਦੇ ਹਰਬਲ ਮੈਡੀਕੇਟਿਡ ਆਇਲ ਆਉਂਦੇ ਆ ਔਰ ਇਹਨਾਂ ਦੀ ਪ੍ਰਾਈਸਿੰਗ ਬਹੁਤ ਹੀ ਵਧੀਆ ਆ ਜਦੋਂ ਤੁਸੀਂ ਬ੍ਰਿਜੀ ਕੋਲ ਜਾਓਗੇ ਤੁਹਾਨੂੰ ਖੁਦ ਪਤਾ ਚੱਲੇਗਾ ਕੀ ਫਰਕ ਹੈ ਬ੍ਰਿਜੀ ਦੇ ਵਿੱਚ ਤੇ ਬਾਕੀਆਂ ਦੇ ਵਿੱਚ ਤੇ ਬ੍ਰਿਜੀ ਜੀ ਆਪਕੀ ਕੁਛ ਫੇਮਸ ਆਇਲਸ ਕੇ ਨਾਮ ਬਤਾ ਦੋ
2: ਮੁਰਿਵਣ ਮਹਾਨਾਰਾਯਣ ਤੈਲਮ ਧਨੋਂਦਰਮ ਕ੍਷ੀਰਬਲ ਚੰਬਰਤਿਆਦਿ ਔਰ ਬਹੁਤ
0: ਇੱਕ ਬ੍ਰਿਜੀ ਜੀ ਆਪਕੀ ਕੋਈ ਹੋਤੀ ਹੈ ਥੈਰੇਪੀ ਜਿਸਮੇ ਆਪ ਕੋਈ ਆਇਲ ਡਾਲਤੇ ਔਰ ਮੈਂ ਸੋ ਗਈ ਥੀ
2: ਸ਼ਿਰੋਧਾਰਾ ಥೆರಪಿ ಫಾರ್ ಸ್ಟ್ರೆಸ್ ರಿಲೀಫ್ ಬಿಕಾಸ್ ಇನ್ ಕೆನಡಾ ಸೋ ಮೆನಿ ಪೀಪಲ್ಸ್ ಹ್ಯಾವ್ ಸ್ಟ್ರೆಸ್ ಸೊ ಸ್ಟ್ರೆಸ್ ಟೆನ್ಷನ್ ಲ್ಯಾಕ್ ಆಫ್ ಸ್ಲೀಪ್ ವಿ ಕ್ಯಾನ್ ಫಿಕ್ಸ್ ವಿತ್ ದಿಸ್ ಶಿರೋಧಾರಾ
0: ਜੀ ਸੋ ਸਾਰਿਆਂ ਨੇ ਕਰਵਾਉਣਾ ਹੈਗਾ ਆ ਬ੍ਰਿਜੀ ਕੋਲ ਜਾ ਕੇ ਥੈਰੇਪੀ ਕਿਉਂਕਿ ਬ੍ਰਿਜੀ ਦੀ ਜਿਹੜੀ ਥੈਰੇਪੀਜ਼ ਹੁੰਦੀਆਂ ਉਹ ਵਨ ਆਫ ਦਾ ਬੈਸਟ

0: आइए आपका इंतजार था, देर लगी लेकिन जी, कोई जी. बात नहीं, तुसी आए हो सानू बहुत वधिया लग्या और सारिया लई सरप्राइज साडे नाल ऑन एयर है गया अमनदीप सिंह बैनीपाल जी, साडे रेडियो दे किंग, तुहाडा बहुत बहुत स्वागत है.
1: थैंक यू सो मच, सतिकाल तेला सारे नो
0: कई
1: घंटे च ना बहुत कुछ बैठ के देख ते सिख रहा है जिहड़ी मैं मेरा मन किया कि मैं सारे नाल शेयर कर लवां, कुछ मिनट मिल सकणगे मैनू?
0: जी जी श्योर अमन जी, बहुत बहुत ज्यादा टाइम तुहाडे लई है साडे कोल.
1: हां नहीं नहीं, सारे पहले तो सत श्री अकाल जिहड़े सुन रहे ने रूटीन च सुन रहे, मैं तुहाडे नाल कई दिनों तो गैर हाजर हाँ, कुछ रीजन करके ना छोटी परमात्मा ब्रेक दवा ब्रेक ली हुई है परमात्मा की है ना, तो उम्मीद करना कि सारे अज दिन की बहुत बहुत मुबारकबाद. कुछ चीजा जी मेरी आवाज तो आ रही है ना पूरी?
0: जी जी बिलकुल अमन जी पूरी.
1: मैं हौली बोल रहा हूँ, बहुत हौली बोल
0: जी जी.
1: सारे नू अज दिन की बहुत बहुत मुबारकबाद. सब तो पहला शुक्र है परमात्मा का कि तुम सारे कट्ठे हो, अपने परिवार च उठ के आए हो, नाल परिवार बैठे ने आ जा रही हो, दूसरा दूसरे परिवार नू मिलन जा रहे हो, तीसरा हैगा जो मैं सिखिया मैनू हुंदा मैं डिलीवर कर लवां नाल नाल
0: जी, बहुत वधिया.
1: ते वंड छको दे विच ही हुंदा वी वंड के कल्ला ही नहीं हुंदा कि खाना ही हुंदा, वंड के कल्ले पैसे नहीं हुंदे, वंड के थोड़े थॉट प्रोसेस भी हुंदा, थोड़ा माइंड सैट भी हुंदा, थोड़ा मेंटल लेवल भी हुंदा, तुसी दूसरिआं नू उच्चा चकना हुंदा, हमेशा वंड के चकन दा मतलब ए हुंदा. ते मैं जो पंकज विंडो च बैठा देख रहा, मैं कई दिनों इको जगह ते बैठा सी जिवें मूवमेंट नहीं है जी है ना, तो मैं ना मतलब मैं हेल्थ बारे ज्यादा गल नहीं करूंगा, मैं थोड़े नाल गल करूंगा फैक्ट दे उपर, हेल्थ ता जो है ना
2: जी जी जी.
1: देखो हेल्थ सारे तो वधिया चीज, सब तो पहली गल तुहाडे को सारे को हेल्थ हैगी है बहुत वधिया, बाकी तो मैं फिक्र फाके नहीं
2: जी जी.
1: मैं कई दिनों तो एक जगह ते ही बैठा है, एक खूंजा इत बैठ के मैं सामने विंडो च देखता हूं
2: जी.
1: मैं ना उत्थे तेज तुरे जांदे लोकां नूं देख के बड़ा खुश हुंदा कि किन्ने वधिया तुरे जा रहे ने, तेज तेज भज्जे जा रहे ने, तेज तेज जिहड़ी गति है ना उहनां दी गति नूं मैं बड़ा पॉजिटिवली लैंदा वी यार कोई हैल्थ इशू नहीं हैगा बंदा भज्जिया फिरदा. जदों हैल्थ इशू नहीं है साडे कोल होर बहुत सारे डिस्टर्बेंस हुंदियां ने, बी जी मेरा आ नहीं होया, मेरा फलाना काम नहीं होया, मेरा ओह नहीं होया. सब तो पहला शुक्र है परमात्मा हैल्थ है
2: जी,
1: किड्डा वड्डा सिस्टम है थोड़े अंदर परमात्मा ने फिट किया कि हरेक साह ऑटोमैटिकली चल रहा, कोई चीज खा रहे हो पच रही है, यूरिन आ रहा, थोड़े होर जिहड़ा भी सिस्टम है ड्रेन करन दा, जिहड़ी अपनी सरकार अपनी गवर्नमेंट है परमात्मा अपनी गवर्नमेंट है परमात्मा ने थोड़े बहुत वधिया सारा कुछ रखिया हुआ. जिन्हों छोटी जी भी इशू हुंदा उन्हों पुछ के देखियो निका जिहा इशू किस तरह की एक सैकंड लाइफ दे नू खत्म कर दिंदा हैगा. सो सब तो पहला तुसीं स्टे हैल्दी
0: जी,
1: सारे हैल्थ वल ध्यान दो. दूसरा बॉडी बाहरों ते अंदरों डिफरेंट है, बाहरों जो कुछ दिखता ढिड निकला देखिया, अंदर कोई स्वेलिंग है दिखती नहीं है तुहानू, तुसी अपनी अंदरली बॉडी नू भी चेक कराउंदे रहो ते उहदे लई कुछ चंगा अंदर सिटते भी रहो. जरूरी नहीं है हर वेले भी जो आ गया प्लेट चो खा लेना, जरूरी नहीं हैगा कि हर वेले स्वादां नू देखना ते नाल नाल हैल्थ नू भी देखना. चलो ये हो गया मेरा एक. नंबर टू हो गया तुहाडे सोचण ते, मैं पंकज पिछले अराउंड कई घंटियां च इन्ना वधिया कुछ रिसर्च कीतियां बैठ के
2: जी,
1: भी आई एम ग्लैड कि मैं कुछ टाइमली बैठ सका. मैं ना अज सवेरे बैठ के सारे नाल गलबात कर रहा सीगा, असीं अज बांटियां ते गल करदे पए सी भी बांटियां दा मेरी लाइफ ते की असर रहा. छोटे हुंदे ना थोड़े जो किसी ने पंकज आपने खेले जो गोलियां खेलते थे
2: जी जी,
1: बांटे बोलते थे है ना
2: जी जी जी,
1: खेले थे
2: जी? हाँ जी खेला, खेला जी.
1: आप क्या बोलते हैं उनको?
2: गोटिया ही कहते सर,
1: गोटिया बोलते
2: कंचे कहते या फिर
1: कंचे कहते हैं
2: जी जी.
1: संतोष तुम खेले कदे?
0: जी मैं कदी आ वाली गेम नहीं खेली.
1: अच्छा कंचे जी ना ने खेले ने, जे कोई कॉल करके दसे कुछ ना, तीन चार अलग अलग गेम होंदिया सी
2: जी.
1: मैं सवेरे बैठ के समझा रहा सी मेरी मेरी मेरी भाणजी है जिहड़ी, ओह लॉ दी स्टूडेंट है, उन्हें बैठ के लॉ बारे गल कर रहा सी, बड़े देसी तरीके नाल उन्हें समझा रहा सी भई उहदी उहनूं पढ़ाई दा वजन घटे ते ओह ਪੜ੍ਹਾਈ ਦੇ ਮਾਇਨਿਆਂ ਨੂੰ ਜ਼ਿਆਦਾ ਸਮਝੇ, ਮਤਲਬ ਵੈਲਿਊ ਆਫ ਦਾ ਸਟੱਡੀ ਸਮਝੇ, ਪ੍ਰੈਸ਼ਰ ਆਫ ਦਾ ਸਟੱਡੀ ਦੇ ਉੱਤੇ ਨਾ ਜਾਵੇ, ਹੈ ਨਾ
0: ਜੀ ਬਿਲਕੁਲ।
1: ਤਾਂ ਮੈਨੂੰ ਉਹਨੂੰ ਬੈਠ ਕੇ ਸਮਝਾ ਰਿਹਾ ਸੀ ਵੀ ਲਿਟੀਗੇਸ਼ਨ ਲਾਇਰਸ ਕੀ ਕਰਦੇ ਆ, ਫਲਾਣੇ ਕੀ ਕਰਦੇ ਆ, ਫੈਮਿਲੀ ਲਾਇਰ ਚੀਜ਼ ਦੇ ਉੱਤੇ ਟਿਕਿਆ, ਇਹਨਾਂ ਦੇ ਮੁੱਢਲੇ ਪਿੱਲਰ ਨੇ ਲਿਟੀਗੇਸ਼ਨ ਦੇ ਵਿੱਚ ਕੀ ਆ ਕਿ ਤੁਹਾਡਾ ਇੱਕ ਲੜਾਈ ਦੇ ਵਿੱਚ ਟ੍ਰਾਂਜੈਕਸ਼ਨ ਕਿਵੇਂ ਹੋਈਆਂ ਨੇ ਉਹ ਮੇਨ ਰੱਖਦੀਆਂ ਨੇ, ਉਹ ਟ੍ਰਾਂਜੈਕਸ਼ਨ ਦੱਸਦੀਆਂ ਨੇ ਕਿ ਜਿੱਤਣਾ ਹਾਰ ਜਾਣਾ। ਮਜੋਰਟੀ ਡਿਸਕਵਰੀ ਤੋਂ ਪਹਿਲਾਂ ਲੋਕ ਕੇਸ ਸੈਟਲ ਕਰ ਲੈਂਦੇ ਲਿਟੀਗੇਸ਼ਨ ਚ 90%, ਹੈ ਨਾ। ਛੋਟੇ ਬੱਚਿਆਂ ਦੀ ਗੈਂਬਲਿੰਗ ਹੁੰਦੀ ਸੀ ਵੀ ਉਹਨਾਂ ਨੂੰ ਜੋ ਪੋਕਿਟ ਮਨੀ ਮਿਲਦੀ ਸੀ ਉਹ ਤੇ ਖਰੀਦ ਲੈਂਦੇ ਇੱਕ ਦੁਕਾਨ ਤੋਂ, ਫਿਰ ਉਹਨੂੰ ਵਧਾਉਣਾ ਸ਼ੁਰੂ ਕਰ ਦਿੰਦੇ, ਫਿਰ ਉਹਦੇ ਕਲਰਸ ਨੂੰ ਪਸੰਦ ਕਰਦੇ ਸੀ, ਉਹ ਲੋਹੇ ਦੀਆਂ ਗੋਲੀਆਂ ਵੀ ਹੁੰਦੀ ਸੀ ਬੈਰਿੰਗ ਵਾਲੀਆਂ, ਉਹ ਚ ਗੋਲੀ ਵਾਲੇ ਬੱਤੀ ਵਾਲੇ ਬੰਟੇ ਵੀ ਹੁੰਦੇ ਸੀ, ਇੱਕ ਵੱਡੇ ਉਹਨਾਂ ਨੂੰ ਢੌਂਕਲ ਖਨਿੱਕੀ ਕਹਿੰਦੇ ਸੀ, ਡੌਂਗਲ ਖਨਿੱਕੀ ਕਹਿੰਦੇ ਸੀ, ਉਹ ਵੀ ਹੁੰਦੇ ਸੀ। ਫਿਰ ਉਹਨਾਂ ਦੱਸਿਆ ਵੀ ਇਹ ਸਾਰਾ ਆਰਟ ਮੇਰੀ ਲਾਈਫ ਦੇ ਵਿੱਚ ਕੰਮ ਆਇਆ, ਮੇਰੇ ਕੰਮ ਕਰਨ ਵਾਸਤੇ, ਕਿਉਂਕਿ ਮੇਰੇ ਕੋਲ ਤਾਂ ਐਜੂਕੇਸ਼ਨ ਮੈਂ ਤਾਂ ਤੁਹਾਡੇ ਲਈ ਹੈ ਨਹੀਂ, ਤੁਸੀਂ ਯੂਨੀਵਰਸਿਟੀ ਤੋਂ ਬਾਅਦ, ਹੁਣ ਲਾਅ ਸਕੂਲ ਦੇ ਸਟੂਡੈਂਟ ਹੋ, ਮੈਂ ਤਾਂ ਸਕੂਲ ਤੋਂ ਬਾਅਦ ਕਾਲਜ ਵੀ ਨਹੀਂ ਜਾ ਸਕਿਆ ਪ੍ਰੋਪਰਲੀ, ਹੈ ਨਾ ਵੀ। ਪਰ ਫਿਰ ਵੀ ਮੈਂ ਤੁਹਾਡੇ ਨਾਲ ਡੀਲ ਕਰ ਲੈਂਦਾ, ਲਾਇਰਸ ਨਾਲ ਡੀਲ ਕਰ ਲੈਂਦਾ, ਕੰਸਲਟੈਂਟਸ ਨਾਲ ਕਰ ਲੈਂਦਾ, ਪੋਲੀਟੀਸ਼ੀਅਨਸ ਨਾਲ ਕਰ ਲੈਂਦਾ, ਡਾਕਟਰਸ ਨਾਲ ਕਰ ਲੈਂਦਾ, ਹਰ ਚੀਜ਼ ਸਿੱਖਦਾ, ਕੋਈ ਸਰਜਰੀ ਹੁੰਦੀ ਹੈ ਤਾਂ ਕਿਵੇਂ ਹੁੰਦੀ ਹੈ, ਪਲੱਸ ਐਂਡ ਮਾਈਨਸ ਕੀ ਨੇ, ਮਤਲਬ ਹਰ ਫੈਕਟ ਨੂੰ ਮਤਲਬ ਜਾਣਨ ਦੀ ਕੋਸ਼ਿਸ਼ ਕਰਦਾ। ਤੇ ਮੈਂ ਨਾ ਮਤਲਬ ਬੰਟਿਆਂ ਨੂੰ ਆਪਣੀ ਲਾਈਫ ਨਾਲ ਜੋੜ ਕੇ ਦਿਖਾਇਆ ਵੀ ਉਹਦੇ ਚ ਐਂ ਖੇਡਦੇ ਹੁੰਦੇ ਸੀ, ਇੱਕ ਨਾ ਬੰਟਿਆਂ ਸਿੱਟ ਦਿੰਦੇ ਸੀ ਕੰਧ ਕੋਲ ਨੂੰ, ਪਤਾ ਨੀ ਉਹਨੂੰ ਕੀ ਕਹਿੰਦੇ ਹੁੰਦੇ ਸੀ, ਪਿਲਟਕਾ ਕਹਿੰਦੇ ਸੀ ਸ਼ਾਇਦ, ਫਿਰ ਉਹ ਜਿਹੜਾ ਉਹ ਹੋਲ ਦੇ ਵਿੱਚ ਬੰਟੇ ਕਰਦੇ ਤੁਹਾਡੇ ਹੁੰਦੇ ਸੀ, ਐਂ ਮਤਲਬ ਮੈਨੂੰ ਸਾਰੀ ਸਮਝਾ ਰਿਹਾ ਸੀ ਗੇਮ। ਸੋ ਮੇਰਾ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਕਰ ਫਿਰ ਤੋਂ, ਤੇ ਇੱਕ ਮੈਂ ਮਤਲਬ ਜਿਹੜੀ ਤੁਹਾਨੂੰ ਕੀ ਹੈ ਹੈਲਥ, ਫਿਰ ਵੈਲਥ, ਫਿਰ ਮਾਇੰਡ ਸੈਟ, ਇਹ ਤਿੰਨ ਚੀਜ਼ਾਂ, ਫਿਰ ਤੁਸੀਂ ਕਿੰਨੀ ਕੁ ਚਿਰ ਭੱਜਣਾ ਹੈਗਾ, ਕਿ ਤੁਸੀਂ ਜਿਹੜੇ ਟਰੱਕ ਦੀ ਸੀਟ ਤੇ ਬੈਠੇ ਹੋ ਜਾਂ ਤੁਸੀਂ ਕੋਈ ਫਾਰਮਾਸਿਸਟ ਹੋ, ਕਿ ਤੁਸੀਂ ਸਾਰੀ ਜ਼ਿੰਦਗੀ ਇੱਦਾਂ ਹੀ ਕੱਢਣਾ ਹੈਗਾ, ਦੁਕਾਨਦਾਰ ਬਣ ਕੇ ਕੱਢਣਾ, ਕਿ ਤੁਸੀਂ ਇੱਦਾਂ ਬਣ ਕੇ ਕੱਢਣਾ ਕਿ ਮੈਂ ਪਿਛਲੇ 10 ਦਿਨ ਤੋਂ ਕੰਮ ਤੇ ਨਹੀਂ ਆਇਆ, ਪਰ 10 ਦਿਨ ਤੋਂ ਸਾਰੇ ਕੰਮ ਪ੍ਰੋਪਰਲੀ ਚੱਲਦੇ ਪਏ ਨੇ, ਮੈਨੇਜਮੈਂਟਸ ਬੈਠੀਆਂ ਨੇ, ਪੰਕਜ ਬੈਠੇ ਆ, ਸੰਤੋਸ਼ ਬੈਠੇ ਆ, ਚਰਨਪ੍ਰੀਤ ਹੁਣੇ ਬੈਠੇ ਨੇ, ਜਿੰਨੀ ਵੱਡੀ ਮੈਨੇਜਮੈਂਟ ਆ ਮੇਰੇ ਪਿੱਛੇ ਬੈਠੀ ਆ, ਹਨਾ। ਮੈਂ 10 ਦਿਨ ਤੋਂ ਸਿਰਫ ਫੋਨ ਕਰਕੇ ਪੁੱਛਦਾ ਕਿਵੇਂ ਚੱਲ ਰਿਹਾ ਜੀ ਸਭ ਕੁਝ, ਤੁਸੀਂ ਕਹਿ ਰਹੇ ਹੋ ਠੀਕ ਚੱਲਦਾ ਪਿਆ, ਹਨਾ
0: ਜੀ ਬਿਲਕੁਲ।
1: ਵੀ ਤੁਸੀਂ ਮੈਨੇਜਮੈਂਟ ਵੀ ਡਿਜ਼ਾਈਨ ਕਰਨਾ। ਫਿਰ ਦੂਸਰਾ ਕੁਐਸਚਨ ਹੈ ਕਿ ਤੁਹਾਡੇ ਬਿਜ਼ਨਸ ਨੂੰ ਤੁਹਾਡੇ ਬੱਚੇ ਲੈਣਗੇ ਕਿ ਨਹੀਂ ਲੈਣਗੇ, ਤੁਸੀਂ ਉਹਨੂੰ ਉਹ ਹਿਸਾਬ ਨਾਲ ਕਰਿਓ। ਬੱਚਿਆਂ ਨੇ ਜੇ ਉਹਨੂੰ ਟੇਕ ਓਵਰ ਕਰਨਾ ਫਿਰ ਤਾਂ ਫਾਇਦਾ ਹੈ, ਜੇ ਬੱਚਿਆਂ ਨੇ ਟੇਕ ਓਵਰ ਨਹੀਂ ਕਰਨਾ ਕਿ ਜੇ ਕਦੀ ਵੈਲਿਊਏਸ਼ਨ ਅੱਜ ਹੈਗੀ ਆ, ਅੱਗੇ ਤੁਸੀਂ ਸੋਚਦੇ ਮੈਂ ਕਮਾਈ ਜਾਂਦਾ ਕਈ ਵਾਰੀ ਜ਼ੀਰੋ ਤੋਂ ਜਾ ਕੇ ਛੱਡ ਦਿੰਦੇ, ਬੰਦਾ ਰਿਟਾਇਰ ਹੋ ਰਿਹਾ, ਆਮ ਤੌਰ ਤੇ ਆਪਾਂ ਬਿਜ਼ਨਸ ਦੱਸ ਦਿੰਦੇ ਹਾਂ ਵੀ 50,000 ਦਾ ਮਿਲਦਾ, ਉੱਦਾਂ 4.5 ਲੱਖ ਦਾ ਹੋਣਾ ਚਾਹੀਦਾ ਸੀ, ਉਹ ਵੈਲਿਊ ਨੂੰ ਖਤਮ ਨਹੀਂ ਕਰਨਾ 3.5 ਲੱਖ ਨੂੰ। ਇਹ ਸਾਰੇ ਅੰਕੜੇ ਸਿੱਖਣੇ ਆ, ਜਿਵੇਂ ਮੈਂ ਬੈਠ ਕੇ ਕੱਲ ਪੰਕਜ ਨੂੰ ਦੱਸਿਆ, ਸੰਤੋਸ਼ ਨੂੰ, ਕਿ ਮੈਂ ਅੰਕੜਿਆਂ ਤੇ ਕੰਮ ਕਰ ਰਿਹਾ ਸੀ, ਜਿਵੇਂ ਥੋੜੀ ਦੇਰ ਪਹਿਲਾਂ ਮੈਂ ਡੋਨਲਡ ਟਰੰਪ ਦੇ ਟੈਰਿਫਸ ਦਾ ਗਰਾਊਂਡ ਲੈਵਲ ਤੇ ਕੀ ਅਸਰ ਪਿਆ ਹੈਗਾ, ਟੈਕਸਸ ਸਟੇਟ ਜਿਹੜੀ ਆ ਉੱਥੇ ਡੋਨਲਡ ਟਰੰਪ ਦੇ ਸੈਨੇਟਰਸ ਜਿਹੜੇ ਨੇ ਉਹ ਸਟਰੋਂਗ ਸੀਗੇ, ਅੱਜ ਉੱਥੇ ਦੂਸਰੇ ਸੈਨੇਟਰ ਸਟਰੋਂਗ ਹੋਏ ਨੇ ਡੈਮੋਕਰੇਟਸ ਦੇ। ਜੇ ਡੈਮੋਕਰੇਟਸ ਤੋਂ ਨਵੰਬਰ ਦੇ ਵਿੱਚ ਟਰੰਪ ਹਾਰ ਜਾਂਦਾ ਹੈ ਤਾਂ ਉਹਦੀ ਕੀ ਦੁਰਦਸ਼ਾ, ਲਮਿਨੇਟ ਜਿਹੜਾ ਇਹਦਾ ਹੈਗਾ ਟ੍ਰੇਡ ਦਾ ਸੈਕਟਰੀ ਬਣਾਇਆ, ਉਹਦੀ ਹੁਣ ਸਟੇਟਮੈਂਟ ਆਈ ਸੀ, ਉਹਨੂੰ ਪੜ੍ਹ ਰਿਹਾ ਸੀ, ਉਹਦੇ ਚ ਇਲਜ਼ਾਮ ਕੈਨੇਡਾ ਤੇ ਲਾਈ ਜਾ ਰਹੇ ਨੇ, 4-5 ਦਿਨ ਹੋ ਗਏ, 7 ਦਿਨ 10 ਦਿਨ, ਜਿੱਥੇ ਵੀ ਕੋਈ ਗੱਲ ਹੁੰਦੀ ਹੈ ਅਮਰੀਕਾ ਚ ਕੈਨੇਡਾ ਦਾ ਜ਼ਿਕਰ ਡੋਨਲਡ ਟਰੰਪ ਜ਼ਰੂਰ ਕਰਦਾ, ਪਰ ਅਸੀਂ ਆਪਣੇ ਕੰਮ ਤੇ 1 ਸਾਲ ਤੋਂ ਲੱਗੇ ਰਹੇ, ਜੀ ਹਜ਼ੂਰੀ ਕਰੀ ਗਏ, ਉਹਦੀਆਂ ਗੱਲਾਂ ਚ ਲੀ ਗਏ, ਜਿੱਦਣ ਲਾਸਟ ਟਾਈਮ ਆਇਆ ਸੀ ਛੱਡ ਕੇ ਬਾਹਰ ਹੋ ਗਏ, ਇਹ ਸਾਰੀਆਂ ਚੀਜ਼ਾਂ ਨੂੰ ਮੈਂ ਮਤਲਬ ਲਰਨ ਕਰ ਰਿਹਾ, ਜ਼ੂਮ ਕਰ ਰਿਹਾ, ਮੈਨੂੰ ਬੜਾ ਅੱਛਾ ਲੱਗਿਆ। ਪਰ ਮੈਂ ਨਾਲ ਨਾਲ ਫੋਨ ਕਰਕੇ ਮੈਂ ਕਿਹਾ ਚਲ ਤੁਹਾਡੇ ਨਾਲ ਸਾਰਿਆਂ ਨਾਲ ਹੈਲੋ ਹਾਈ ਵੀ ਕਰੀਏ, ਇਨ ਟੱਚ ਰਹੀਏ ਸਾਰਿਆਂ ਨਾਲ। ਸੰਤੋਸ਼, ਕੋਈ ਹੈ ਜੀ ਕੋਈ ਕਾਲ ਕਰਨਾ, ਹੈਲੋ ਹਾਈ ਗੱਲ ਕਰਨਾ ਚਾਹੁੰਦੀ
0: ਜੀ? ਬਿਲਕੁਲ, ਸਾਰੇ ਕਾਲ ਕਰਨਗੇ ਹੁਣੇ ਤੁਹਾਨੂੰ, ਕਿਉਂਕਿ ਸਾਰੇ ਤੁਹਾਡਾ ਮੈਸੇਜ ਸੁਣ ਰਹੇ ਸੀ ਔਰ ਸਾਰੇ ਬਿਜ਼ੀ ਸੀ, ਸੋ ਸਭ ਨੂੰ ਕਾਲ ਕਰਕੇ।
1: ਮੈਂ ਨਾ ਮੈਂ ਜਿਵੇਂ ਪੜ੍ਹ ਰਿਹਾ ਸੀ ਕਿ ਫਸਟ ਟਾਈਮ ਬਾਇਰਸ ਨੇ ਉਹਨਾਂ ਨੂੰ ਘਰ ਲੈਣਾ ਚਾਹੀਦਾ ਹਜੇ ਕਿ ਨਹੀਂ, ਆ ਦਿਸ ਇਜ਼ ਰਾਈਟ ਮਾਰਕੀਟ ਔਰ ਨਾਟ, ਫਿਰ ਮੈਂ ਕੁਝ ਪ੍ਰੋਪਰਟੀਜ਼ ਦੇਖੇ, ਫਿਰ ਮੈਂ ਕਮਰਸ਼ੀਅਲ ਚ ਦੇਖੇ ਕਿ ਕੰਪਨੀਜ਼ ਇਸ ਸਮੇਂ ਟੈਰਿਫ ਦੀ ਮਾਰ ਗੱਲ ਚੱਲ ਰਹੀ ਹੈ, ਮੇਰੇ ਅਸੰਪਸ਼ਨਸ ਇਹ ਨੇ ਟੈਰਿਫ ਦੇ ਉੱਪਰ ਕਿ ਟਰੰਪ ਨੂੰ ਬੈਂਡ ਹੋਣਾ ਪੈਣਾ, ਜਿਵੇਂ ਸਾਰੀ ਕੰਟਰੀਜ਼ ਨਾਲ ਹੋਇਆ, ਕੈਨੇਡਾ ਨਾਲ ਤਾਂ ਉਹ ਮਤਲਬ ਉਹਨੂੰ ਬੈਂਡ ਹੋਣਾ ਹੀ ਹੋਣਾ ਪੈਣਾ, ਡਿਪੈਂਡੈਂਸੀ ਬਹੁਤ ਹੈ, ਡਿਪੈਂਡੈਂਸੀ ਦੇਖਣ ਲੱਗ ਗਈ ਹੁਣ। ਪਹਿਲਾਂ ਲੱਗਦਾ ਸੀ ਵੀ ਅਮਰੀਕਾ ਕੈਨੇਡਾ ਦੇ ਉੱਤੇ ਅਹਿਸਾਨ ਕਰਦਾ, ਸਾਨੂੰ ਵੀ ਲੱਗਦਾ ਸੀਗਾ ਕਿ ਅਮਰੀਕਾ ਦਾ ਬੜਾ ਵੱਡਾ ਅਹਿਸਾਨ ਆ ਸਾਡੇ ਤੇ, ਪਰ ਜਦੋਂ ਹੁਣ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸਮਾਂ ਟਫ ਹੋ ਸਕਦਾ ਸਾਡਾ ਪਰ ਸਟਰੋਂਗ ਹੋਊਗਾ ਆਉਣ ਵਾਲੇ ਟਾਈਮ ਚ, ਜਦੋਂ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਦੀਆਂ ਸਭ ਤੋਂ ਵਧੀਆ ਗੈਸਿਸ, ਸਭ ਤੋਂ ਵਧੀਆ ਐਨਰਜੀ ਸਾਡੀ ਧਰਤੀ ਦੇ ਥੱਲੇ ਪਈ ਹੈ ਤੇ ਧਰਤੀ ਦੇ ਉੱਪਰ ਆ, ਲੱਕੜ ਤੋਂ ਲੈ ਕੇ, ਇਸ ਵੇਲੇ ਲੱਕੜ ਰਸ਼ੀਆ ਤੋਂ ਮੰਗਾਈ ਜਾ ਰਹੀ ਹੈ ਅਮਰੀਕਾ ਵੱਲੋਂ, ਤੁਸੀਂ ਆਪ ਸਿਆਣੇ ਹੋ ਸਾਰੇ ਕਿ ਰਸ਼ੀਆ ਤੋਂ ਸਮੁੰਦਰੀ ਜਹਾਜ਼ਾਂ ਰਾਹੀਂ ਬੇੜਿਆਂ ਰਾਹੀਂ ਆਈ ਹੋਈ ਲੱਕੜ ਇਹਨਾਂ ਨੂੰ ਸਸਤੀ ਪਊਗੀ ਕਿ ਆਪਣੇ ਦੁਸ਼ਮਣ ਤੋਂ ਲੱਕੜ ਮੰਗਾਉਣੀ ਤੇ ਇੱਕ ਆਪਣੇ ਦੋਸਤ ਤੋਂ ਬੰਦ ਕਰਕੇ ਦੁਸ਼ਮਣ ਤੋਂ ਮੰਗਾਉਣੀ, ਰਾਜਨੀਤਿਕ ਲੈਵਲ ਤੇ ਇਹ ਕਿੱਥੇ ਤੱਕ ਹਜਮ ਹੋਊਗਾ, ਨਹੀਂ ਹਜਮ ਆਉਣਾ ਹੈਗਾ ਉੱਥੋਂ ਦੀ ਪਬਲਿਕ ਨੂੰ। ਸੋ ਟਰੰਪ ਜੇ ਇਸ ਸਮੇਂ ਜਿਹੜੇ ਮਿਡ ਟਰਮ ਨੇ ਲੂਜ਼ ਕਰਦਾ ਹੈਗਾ ਤਾਂ ਉਹਦੀ ਪਾਵਰ ਕਿੱਥੇ ਜਾਂਦੀ ਹੈ, ਇਹ ਸਾਰਾ ਕੁਝ ਦੇਖ ਰਿਹਾ ਸੀ ਮੈਂ ਪਿਛਲੇ ਦਿਨੀ। ਪ੍ਰਾਈਮ ਮਿਨਿਸਟਰ ਆਫਿਸ ਨੇ ਟਰੰਪ ਡੈਮੋਕਰੇਟ ਪਾਰਟੀ ਦੇ ਵਿੱਚ ਕੈਮਲਾ ਹੈਰਿਸ ਦੀ ਟੌਪ ਜਿਹੜੀ ਇੱਕ ਪ੍ਰਤੀਨਿਧ ਰਹੀ ਉਹਦੇ ਇਲੈਕਸ਼ਨ ਦੇ ਵਿੱਚ, ਉਹਨੂੰ ਆਟੋਵਾ ਆਫਿਸ ਚ ਹਾਇਰ ਕਰਨਾ, ਯਾਨੀ ਕਿ ਡੈਮੋਕਰੇਟ ਪਾਰਟੀ ਨਾਲ ਜੁੜਿਆ ਹੈ ਕਿ ਉਹ ਕੈਂਡੀਡੇਟ ਪੀਐਮਓ ਆਫਿਸ ਦੇ ਵਿੱਚ ਰੱਖਣਾ, ਯਾਨੀ ਕਿ ਅਮੈਰੀਕਾ ਦੇ ਵਿੱਚ ਆਉਣ ਵਾਲੇ ਸਮੇਂ ਦੀ ਪੋਲਿਸੀਜ਼ ਨੂੰ ਅੱਜੇ ਡਿਜ਼ਾਈਨ ਕਰਨਾ, ਇਹ ਬਹੁਤ ਕੁਛ ਮੈਂ ਦੇਖ ਰਿਹਾ ਸੀਗਾ। ਤੇ ਜੇ ਸਾਰੇ ਸਾਡੇ ਨਾਲ ਗੱਲ ਕਰਨੀ ਚਾਹੁੰਦੇ 905-600-7373, ਨਹੀਂ ਤਾਂ ਮੈਂ ਹੁਣ ਫੋਨ ਰੱਖਦਾ, ਮੇਰੀ ਐਨਰਜੀ ਡਿਲੀਵਰ ਹੋ ਗਈ ਸਾਰਿਆਂ 'ਚ। ਤੇ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਕੁਛ ਮੈਸੇਜਸ ਵੀ ਦੇਣਾ ਚਾਹੂੰਗਾ, ਤੇ ਜੇ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ, ਜਿਵੇਂ ਕੋਈ ਗੱਲ ਕਰਨੀ ਚਾਹੁੰਦਾ ਵੀ ਫਸਟ ਟਾਈਮ ਬਾਹਰ ਹੈਗਾ ਉਹਨੂੰ ਘਰ ਖਰੀਦਣਾ ਚਾਹੀਦਾ, ਉਹਦਾ ਡਾਊਨ ਪੇਮੈਂਟ ਕਿੱਦਾਂ ਦਾ, ਜੋਬ ਸਿਨੈਰੀਓ ਕਿੱਦਾਂ ਦਾ, ਜਾਂ ਕੋਈ ਬਿਜ਼ਨਸ ਦੇ ਵਿੱਚ ਸਵਿਚ ਲੈ ਕੇ ਆਉਣਾ ਚਾਹੁੰਦਾ, ਇਸ ਵੇਲੇ ਬੜੇ ਕੰਮ ਨਵੇਂ ਆ ਰਹੇ ਨੇ ਮਾਰਕੀਟ 'ਚ, ਠੀਕ ਹੈ। ਤੇ ਜਾਂ ਜਿਹੜੇ ਲੋਕ ਇਸ ਰਿਸੈਸ਼ਨ ਨੂੰ, ਰਿਸੈਸ਼ਨ ਕੀ ਆ, 1988 ਦੇ ਵਿੱਚ ਇਹਦੇ ਨਾਲ ਦਾ ਰਿਸੈਸ਼ਨ ਆਇਆ ਸੀਗਾ, ਇਸ ਤੋਂ ਥੋੜਾ ਵੱਡਾ ਸੀਗਾ, ਹਜੇ ਵੀ ਓਡਾ ਵੱਡਾ ਨਹੀਂ ਹੈਗਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਨਾ ਪਾਵਰ ਸਵਿਚ ਹੋ ਗਈ ਹੈ, ਕੈਨੇਡਾ ਕੋਲ ਬਹੁਤ ਸਾਰੀ ਪਾਵਰ ਆ ਗਈ। 1988 'ਚ ਕੈਨੇਡਾ ਪਾਵਰਫੁਲ ਨਹੀਂ ਸੀਗਾ ਇੰਨਾ ਜਿੰਨਾ ਅੱਜ ਹੈਗਾ। ਅੱਜ ਸਾਡੇ ਕੋਲ ਲਿਥੀਅਮ ਹੈਗਾ ਸਾਡੇ ਕੋਲ, ਜਿਹੜਾ ਕਿ ਅਮੈਰੀਕਾ ਦੀਆਂ ਫੋਰਸਿਸ ਨੇ ਜਿਹਨੂੰ ਜ਼ਰੂਰਤ ਹੈ ਸਾਡੇ ਲਿਥੀਅਮ ਦੀ, ਆਪਣੇ ਐਨਰਜੀ ਵਾਸਤੇ, ਲੜਾਈ ਵਾਸਤੇ, ਇਹਨਾਂ ਨੂੰ ਆਪਣੀਆਂ ਸਪੇਸ ਸ਼ਟਲਸ ਦੇ ਵਾਸਤੇ ਲੋੜ ਹੈ ਐਨਰਜੀ ਦੀ, ਉਹਦੀ ਫੀਲਿੰਗ ਸਾਡੇ ਕੋਲ ਪਈ ਹੈ, ਲਿਥੀਅਮ ਸਾਡੇ ਕੋਲ ਪਿਆ, ਯੂਰੇਨੀਅਮ ਸਾਡੇ ਕੋਲ ਪਿਆ, ਅਮੈਰੀਕਾ ਦਾ ਪੋਟਾਸ਼ੀਅਮ ਉਹਨਾਂ ਨੂੰ ਸਾਡੇ ਤੋਂ ਚਾਹੀਦਾ ਹੈਗਾ ਇਲੈਕਟ੍ਰਿਕ ਚੀਜ਼ ਦੇ ਵਾਸਤੇ, ਸਾਡੀ ਐਨਰਜੀ ਉਹਨਾਂ ਦੀਆਂ 5 ਸਟੇਟਸ ਦੇ ਵਿੱਚ ਜਾ ਰਹੀ ਹੈ। ਕੈਨੇਡਾ ਨਾ ਪਾਵਰਫੁਲ ਨਹੀਂ ਸੀ 88 ਦੇ ਵਿੱਚ, ਪਰ ਅੱਜ ਕੈਨੇਡਾ ਪਾਵਰਫੁਲ ਹੈ, ਭਾਵੇਂ ਅਸੀਂ ਇੱਕ ਰਿਸੈਸ਼ਨ ਨੂੰ ਲੰਬੇ ਸਮੇਂ ਤੋਂ ਦੇਖ ਰਹੇ ਹਾਂ, ਪਰ ਅਸੀਂ ਡਿਕਲੇਅਰ ਨਹੀਂ ਕਰ ਰਹੇ ਉਹਨੂੰ ਕਿ ਰਿਸੈਸ਼ਨ ਹੈ, ਫਿਰ ਵੀ ਹੈ, ਜਿੱਥੇ ਲੋਕਾਂ ਦੇ ਡੈਪੂਟੇਸ਼ਨ ਲੱਗ ਰਹੇ ਨੇ ਉੱਥੋਂ ਲੈ ਕੇ ਲੋਕ ਜਿਹੜੇ ਨਵੇਂ ਅੰਦਰ ਵੜ ਰਹੇ ਉਹ ਕਿਹੋ ਜਿਹੇ ਆ ਰਹੇ ਨੇ, ਫਿਊਚਰ ਪੋਲਿਸੀਜ਼ ਕਿੱਦਾਂ ਦੀਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਰਿਸਰਚ ਕਰੀ ਜਾਂਦਾ, ਬੈਠਾ ਦੇਖੀ ਜਾਂਦਾ, ਜਿਹਨਾਂ ਨੂੰ ਅਸੀਂ ਇੰਪਲੀਮੈਂਟ ਕਰਦੇ ਹਾਂ ਆਪਣੇ ਬਿਜ਼ਨਸ ਔਰ ਸਾਡੇ ਪਰਚੇਸ ਡਿਸੀਜ਼ਨ ਦੇ ਉੱਤੇ। ਕੋਈ ਵੀ ਜੇ ਕੰਟੈਕਟ ਕਰਨਾ ਚਾਹੁੰਦਾ ਮੈਨੂੰ 416-518-3200, ਮੇਰਾ ਨਾਮ ਅਦੀਪ ਸਿੰਘ ਬੈਨੀਪਾਲ ਹੈ, ਮੈਂ ਇੱਥੇ ਹੋਸਟ ਕਰਦਾ ਨਹੀਂ ਸ਼ੋਰੂਮ, 416-518-3200, 416-518-3200 'ਤੇ ਸਾਡੇ ਨਾਲ ਗੱਲਬਾਤ ਕਰ ਸਕਦਾ। ਦੂਸਰਾ ਹੈਗਾ ਕਿ ਮੈਂ ਹੁਣ ਬੈਠੇ ਬੈਠੇ ਖਾਣਾ ਆਰਡਰ ਕੀਤਾ
0: ਸੰਤੋਸ਼,
1: ਮੈਂ ਮਲਾਈ ਚਾਂਪ ਮੰਗਵਾਈ, ਉਹਨਾਂ ਨੇ ਨਾ ਮੱਖਣ ਲਾ ਕੇ ਜਿਹੜਾ ਚਾਂਪ ਨੂੰ ਤੰਦੂਰ ਦੇ ਵਿੱਚ ਪਾਇਆ, ਤੇ ਜਿਹੜੇ ਮੱਖਣ ਆ ਉਹ ਜਿਹੜੀ ਸੀਕ ਹੁੰਦੀ ਆ ਉਹਦੇ ਉੱਪਰ ਨਾਲ ਲਾਉਂਦੇ ਨੇ, ਅੰਦਰਲੇ ਪਾਸੇ ਲਾਉਂਦੇ ਚਾਂਪ ਦੇ, ਅੰਦਰੋਂ ਜਿਹੜਾ ਲੋਹਾ ਉਹਨੂੰ ਢਾਲਦਾ, ਤੇ ਉੱਪਰੋਂ ਜਿਹੜੀ ਮੱਢ ਦੀ ਖੁਸ਼ਬੂ ਆ ਨਾ, ਜਿਹੜਾ ਆਲੇ ਦੁਆਲੇ ਜਿਹੜਾ ਜਿਹਨਾਂ ਉਹ ਕਹਿੰਦੇ ਹੁੰਦੇ ਨੇ ਕਿ ਇਹਨੂੰ ਪੱਥਿਆ ਹੁੰਦਾ ਤੰਦੂਰ ਨੂੰ ਮਿੱਟੀ ਨਾਲ, ਉਹ ਮਿੱਟੀ ਦੀ ਮਹਿਕ ਜਿਹੜੀ ਆ ਥੱਲਿਓਂ ਜਿਹੜਾ ਹੈਗਾ ਸੇਕ ਪੈਂਦਾ, ਉਹ ਚਾਂਪ ਨੂੰ ਬਣਾ ਕੇ ਦਿੰਦਾ, ਤੇ ਮਲਾਈ ਚਾਂਪ ਜਿਹੜੀ ਆ ਵਨ ਆਫ ਦਾ ਬੈਸਟ ਤਵਾ ਕਿਚਨ ਸੈਲ ਕਰਦਾ ਹੈਗਾ। ਮੈਂ ਉਹ ਆਰਡਰ ਕੀਤੀ, ਨਾਲ ਮੈਂ ਤਾਂ ਆਰਡਰ ਕੀਤਾ ਇਹਨਾਂ ਦਾ ਅੱਜ ਜਿਹੜਾ ਇੱਕ ਗ੍ਰੇਵੀਜ਼ ਨੇ ਇਹਨਾਂ
0: ਦੀਆਂ।
1: ਅੱਜ ਤੁਸੀਂ ਕੋਈ ਵੀ ਬੰਦਾ ਜਿਹੜਾ ਅੱਜ ਕੱਲ ਦੋ ਤਿੰਨ ਦਿਨ, ਇੱਕ ਬ੍ਰਾਂਡ ਆ ਹੁਣ ਤਾਂ ਬਾਕੀ ਚਲੋ ਅਰਾਊਂਡ 2,00,000 ਲੋਕਾਂ ਨੂੰ ਕੇਟਰਿੰਗ ਖਿਲਾ ਚੁੱਕਿਆ, 2,00,000 ਲੋਕਾਂ ਨੂੰ,
0: 2,00,000
1: ਅੱਜ 150 ਲੋਕਾਂ ਦੀ ਕੇਟਰਿੰਗ, ਚਾਂਦੀ ਨੇ ਮੈਂ ਲਿਖ ਕੇ ਭੇਜਿਆ ਸਾਰਾ ਅੱਜ ਕੀ ਕਰ ਰਹੇ ਹਾਂ, 150 ਲੋਕਾਂ ਦੀ ਲਾਈਵ ਕੇਟਰਿੰਗ ਨਾਰਥ ਯਾਰਕ ਦੇ ਵਿੱਚ ਚੱਲਦੀ ਪਈ ਆ ਰਾਈਟ ਨਾਓ। ਜੇ ਕਿਸੇ ਨੇ ਫੂਡ ਟਰੱਕ ਲੱਗ ਕੇ ਕਿੱਦਾਂ ਉੱਥੇ ਲਾਈਵ ਕੇਟਰਿੰਗ ਕੀਤੀ ਜਾਂਦੀ ਹੈ ਦੇਖਣੀ ਹੈ, ਜਾ ਕੇ ਦੇਖ ਸਕਦੇ ਹਾਂ ਲਾਈਵ, ਬਹੁਤ ਵਾਰੀ ਲੋਕ ਲਾਈਵ ਜਾਂਦੇ, ਸਾਡੇ ਲਾਈਵ ਸ਼ੋਅ ਤੋਂ ਕਿਸੇ ਨੂੰ ਦੇਖ ਕੇ ਗਿਆ ਆਇਆ ਸੀ, ਉਹਨਾਂ ਨੇ ਪੂਰਾ ਵਿਆਹ ਬੁੱਕ ਕੀਤਾ ਆਪਣਾ 4 ਦਿਨ ਦਾ। ਦੂਸਰਾ ਜਿਹਨਾਂ ਨੇ ਇਨਡੋਰ ਪ੍ਰੋਗਰਾਮਸ ਕਰਨੇ ਨੇ, ਹੁਣ ਠੰਡ ਵੱਜਣੀ ਅੱਗੇ ਜਾ ਕੇ,
0: ਜੀ ਬਿਲਕੁਲ,
1: ਸਪੈਸ਼ਲ ਲਗਵਾਇਆ ਸੀ ਮੈਂ ਇਹਨਾਂ ਨੂੰ, ਕਿਹਾ ਕਿ $899 ਤੋਂ ਸਟਾਰਟ ਹੋ ਜਾਊਗਾ, ਸਟਾਰਟਿੰਗ ਫਰੋਮ 899 ਪੈਕੇਜ, 30 ਜਾਣੇ ਮੰਡੇ ਟੂ ਥਰਸਡੇ ਦੇ ਵਿਚਕਾਰ, ਕੋਈ ਵੀ ਦਿਨ ਆਪਣਾ ਜਨਮ ਦਿਨ ਮਨਾਉਂਦੇ ਹੋ ਤੁਸੀਂ, ਵਨ ਆਫ ਦਾ ਬੈਸਟ ਐਂਬੀਅੰਸ, ਮਤਲਬ ਐਂਬੀਅੰਸ ਬਹੁਤ ਜ਼ਰੂਰੀ ਹੁੰਦਾ, ਐਂ ਨਹੀਂ ਕਿ ਹਾਲ ਬੁੱਕ ਕਰ ਲਿਆ ਉੱਥੇ ਟੇਬਲ ਲੱਗੇ ਨੇ ਆਲ ਦੁਆਲੇ 4 ਕੁਰਸੀਆਂ, ਪਹਿਲਾ ਨੰਬਰ ਐਂਬੀਅੰਸ ਕਿ ਮਾਰਬਲ ਦੇ ਫਲੋਰ ਪਏ ਹੋਣ, ਮਾਰਬਲ ਦੇ ਟੇਬਲ ਹੋਣ, 10,000 ਦੀ ਡਿਜੀਟਲ ਲਾਈਟਿੰਗ ਲੱਗੀ ਹੋਵੇ ਅੰਦਰ, ਲੇਜ਼ਰ ਲਾਈਟਿੰਗ ਲੱਗੀ ਹੋਵੇ, ਡੀਜੇ ਦਾ ਐਕਸੈਸ ਤੁਹਾਡੇ ਹੱਥ 'ਚ ਹੋਵੇ, ਤੁਸੀਂ ਡੀਜੇ 'ਤੇ ਕੀ ਚਲਾਉਣਾ ਆਪਣੇ ਹੱਥ 'ਚ ਲੈ ਸਕਦੇ ਹੋ, ਠੀਕ ਹੈ, ਪ੍ਰੋਫੈਸ਼ਨਲ ਡੀਜੇ 10,000 ਦਾ ਵਿੱਚ ਸਪੀਕਰਸ ਪਾ ਕੇ ਲੱਗਿਆ ਹੋਵੇ, ਸਟੇਜ ਬਣੀ ਹੋਵੇ ਜਿੱਥੇ ਤੁਸੀਂ ਆਨਰ ਕਰਨਾ ਕਿਸੇ ਨੂੰ ਜਾਂ ਉੱਪਰ ਬੈਠਣਾ ਜਾਂ ਦਿਖਾਉਣਾ, ਬੂਥ ਕੈਬਨ ਬਣੇ ਹੋਏ, ਲਾਈਟਨਿੰਗ ਸਿਸਟਮ ਜਿਹੜਾ ਐਂਬੀਅੰਸ ਹੈ ਫਲੋਰ ਦਾ ਤੇ ਰੂਫ ਦਾ ਉਹਦਾ ਮੈਚਿੰਗ ਵਿੱਚ ਲਾਈਟ ਉਹਦੇ ਚੰਨ ਲਾਉਂਦੇ, ਤੇ ਨਾਲ ਬਾਹਰ ਤੁਸੀਂ ਦੇਖੋ ਜਾ ਕੇ ਤੇ ਬਾਹਰ ਦੇ ਪੀਨਾ ਪਲਾਡਾ ਇਹਨਾਂ ਦੇ ਜਿਹੜੇ ਵਿਕਦੇ ਨੇ, ਡਰਿੰਕਸ ਵਿਕਦੇ ਨੇ ਇਹਨਾਂ ਦੇ, ਜਿਹੜੇ ਸ਼ਰਾਬ ਪੀਣ ਵਾਲੇ ਤੇ ਨਾ ਸ਼ਰਾਬ ਪੀਣ ਵਾਲੇ ਲੋਕ, ਉਹ ਪੂਰੇ ਖੁਸ਼ ਹੋ ਕੇ ਜਾਂਦੇ, ਬਾਹਰ ਦੇਖੋ 5 ਟਾਈਮ ਬਿਗਰ ਬਾਰ ਆ, ਜਿਹਦੇ ਡਰਿੰਕਸ ਨਿਕਲਦੇ ਨੇ, ਹਰ ਤਰ੍ਹਾਂ ਦੇ ਜੂਸ ਮਿਲਦੇ ਨੇ ਉੱਥੋਂ, ਨਾਲ ਫਿਰ ਆ ਗਏ ਕਾਰਪੋਰੇਟ ਸ਼ੈਫ, ਕਾਰਪੋਰੇਟ ਸ਼ੈਫ ਕੀ ਆ, ਜਿਹੜਾ ਇਹਨਾਂ ਦੀ ਮਾਸਟਰ ਸ਼ੈਫ ਆ ਉਹ ਫੀਮੇਲ ਆ, ਉਹਦਾ ਜਨਮ ਪਾਕਿਸਤਾਨ ਚ ਹੋਇਆ, ਉਹਦੇ ਦਾਦਾ ਜੀ ਤੇ ਫਾਦਰ ਹਲਵਾਈ ਰਹੇ ਟੌਪ ਦੇ, ਫਿਰ ਉਹਨੇ ਸਿੰਗਾਪੁਰ, ਬੈਂਕੋਕ, ਤੇ ਉਸ ਤੋਂ ਬਾਅਦ ਫਿਰ ਮਿਡਲ ਈਸਟ ਦੇ ਵਿੱਚ ਆਪਣੀ ਨੌਕਰੀ ਕੀਤੀ 15 ਸਾਲ ਦੀ। ਕਾਰਪੋਰੇਟ ਨੌਕਰੀ ਸੀਗੀ ਸਾਰੀ, ਕਾਰਪੋਰੇਟ ਹੋਟਲ ਦੇ ਨਾਲ ਕੰਮ ਕੀਤਾ। ਫਿਰ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਆ ਕੇ ਕੰਮ ਕੀਤਾ। ਤੁਸੀਂ ਖਾਣਾ ਖਾਣਾ ਨਾ ਜੇ ਤੁਸੀਂ ਕਿਸੇ ਨੇ, ਤੇ ਨਾਲ ਨਜ਼ਾਰਾ ਲੈਣਾ ਹੈਗਾ। ਨਜ਼ਾਰਾ ਜਿਹੜੀ ਤਵਾ ਕਿਚਨ ਦੀ ਡਿਵੀਜ਼ਨ ਹੈ, ਸੈਕਿੰਡ ਡਿਵੀਜ਼ਨ ਹੈ, ਤੁਸੀਂ ਉੱਥੇ ਜਾਇਓ, ਉੱਥੇ ਦਾ ਮੈਨਿਊ ਦੇਖਿਓ, ਉੱਥੋਂ ਦਾ ਖਾਣਾ ਖਾਇਓ। ਤੁਹਾਨੂੰ ਕੁਛ ਵੇਟ ਕਰਨੀ ਪਊਗੀ 20-30 ਮਿੰਟ। 20-30 ਮਿੰਟ ਦੀ ਵੇਟ ਲਈ ਵੱਡੇ ਸਕਰੀਨ ਲੱਗੇ ਹੋਏ ਨੇ। ਤੁਹਾਡਾ ਫੰਕਸ਼ਨ ਬੁੱਕ ਕਰਾਉਣਾ ਕਿਸੇ ਨੇ, ਕੇਟਰਿੰਗ ਬੁੱਕ ਕਰਾਉਣੀ ਹੈ ਕਿਸੇ ਨੇ, ਤੁਸੀਂ ਨਜ਼ਾਰਾ ਤੇ ਤਵਾ ਕਿਚਨ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਨਜ਼ਾਰਾ ਵਾਸਤੇ ਨੰਬਰ ਹੈਗਾ ਇਹਨਾਂ ਦਾ, ਤੁਸੀਂ ਕਿਸੇ ਨੇ ਵੀ ਕਾਲ ਕਰਨੇ, 416-803-1616। ਨਜ਼ਾਰਾ 416-803-1616। ਤੇ ਜਿਹਨਾਂ ਨੇ ਕਿਸੇ ਨੇ ਜੋ ਖਾਣਾ ਐਂਡ ਟੋਪ ਦਾ ਖਾਣਾ ਟੇਕ ਆਊਟ ਦੇ ਵਿੱਚ ਜਾਂ ਡਾਇਨਿੰਗ ਕਰਨੀ, ਡਿਫਰੈਂਟ ਟਾਈਪ ਦੀ ਡਾਇਨਿੰਗ ਆ, ਡਿਫਰੈਂਟ ਥੋੜਾ ਮੈਨਿਊ ਆ, ਉਹ ਤਵਾ ਕਿਚਨ ਦਾ ਮੇਥੀ ਮਲਾਈ ਮੁਰਗ। ਬਹੁਤ ਸਾਰੇ ਲੋਕਾਂ ਸੁਣਦੇ, ਬਹੁਤ ਸੋਹਣਾ ਮੌਸਮ ਆ ਅੰਦਰ ਵੀ ਬਾਹਰ ਵੀ, ਮੇਥੀ ਮਲਾਈ ਮੁਰਗ ਜਿਹੜਾ ਤੁਸੀਂ ਖਾਓਗੇ ਨਾ, ਇਹ ਚ ਮੇਥਿਆਂ ਨੂੰ ਮਲਾਈ ਦੇ ਵਿੱਚ ਕਾੜਿਆ ਜਾਂਦਾ ਚੰਗੀ ਤਰ੍ਹਾਂ, ਤੇ ਜਿਹੜਾ ਟੇਸਟ ਆਉਂਦਾ ਨਾ ਕਾੜਿਆ ਹੋਇਆ, ਕੜਤਨ ਨੀ ਹੁੰਦੀ ਉਹਦੇ ਵਿੱਚ, ਕਿਉਂਕਿ ਮੇਥਿਆਂ ਨੂੰ ਪ੍ਰੋਸੈਸ ਕੀਤਾ ਜਾਂਦਾ, ਪਹਿਲਾਂ ਪਾਣੀ ਦੇ ਵਿੱਚ ਪਾ ਕੇ ਕੜਤਨ ਕੱਢੀ ਜਾਂਦੀ ਹੈ। ਮੇਥੀ ਦੀ ਜਿਹੜੀ ਰੋਟੀ ਆ ਨਾ, ਆਮ ਰੋਟੀ ਨੂੰ ਅਲੱਗ ਸਵਾਦ ਦਿੰਦੀ ਹੈ, ਏਦਾਂ ਹੀ ਮੇਥਿਆਂ ਦੀ ਜਿਹੜੀ ਤਰੀ ਆ, ਜਿਹੜੀ ਕਰੀਮ ਦੇ ਨਾਲ ਬਣਦੀ ਹੈ, ਕਰੀਮ ਕੱਢਦੀ ਹੈ ਉਹਦੇ ਵਿੱਚ, ਯਾਨੀ ਕਿ ਮੱਖਣੀ ਵਿੱਚ ਪਾਉਂਦੇ ਨੇ, ਨਾਲ ਮੱਖਣੀ ਪਾ ਕੇ ਮਲਾਈ ਪਾ ਕੇ, ਫਿਰ ਉਹਦੇ ਵਿੱਚ ਮਿਕਸਚਰ ਪੈਂਦੇ ਨੇ ਕਾਜੂਆਂ ਦੇ, ਹੋਰ ਚੀਜ਼ਾਂ ਪੈਂਦੀਆਂ ਨੇ। ਇਹ ਜਿਹੜਾ ਟੇਸਟ ਆ ਨਾ, ਹਿੰਗ ਵਗੈਰਾ ਪੈਂਦੀਆਂ ਨੇ ਵਿੱਚ, ਤੁਸੀਂ ਉਹਨੂੰ ਜ਼ਬਾਨੀ ਨਹੀਂ ਦੱਸ ਸਕਦੇ ਹੈਗੇ। ਮੇਥੀ ਮਲਾਈ ਮੁਰਗ ਜਿਹੜਾ ਇੱਕ ਇਹ ਨਾ ਸ਼ਾਹੀ ਦਰਬਾਰਾਂ ਦਾ ਖਾਣਾ ਰਿਹਾ ਇੱਕ ਟਾਈਮ ਦੇ ਉੱਤੇ, ਤੇ ਔਰੰਗਜ਼ੇਬ ਦੇ ਪਰਿਵਾਰ ਤੋਂ ਗਾਹਾਂ ਖਾਂ ਪਰਿਵਾਰ ਜਿਹੜੇ ਚੱਲੇ ਨਾ, ਉਹਨਾਂ ਦੇ ਵਿੱਚ ਸ਼ਾਹੀ ਖਾਣੇ ਰਹੇ ਨੇ। ਸੋ ਇਹ ਸ਼ਾਹੀ ਖਾਣਿਆਂ ਦੇ ਵਿੱਚੋਂ ਇੱਕ ਰੈਸਪੀ ਹੈ ਮੇਥੀ ਮਲਾਈ ਮੁਰਗ, ਇੰਡੀਆ ਦੀ ਹੈ ਇਹ। ਹੈਦਰਾਬਾਦ ਜਿਹੜਾ ਹੈਗਾ, ਉਸ ਘਰਾਣੇ ਦੇ ਵਿੱਚ ਬਹੁਤ ਚੱਲਦੀ ਸੀ। ਤੁਸੀਂ ਉਹ ਤਵਾ ਕਿਚਨ ਦੇ ਉੱਤੇ ਟਰਾਈ ਕਰਾਉਣੀ ਹੈ, ਮੇਥੀ ਮਲਾਈ ਮੁਰਗ। ਇੱਕ ਤਵਾ ਚਿਕਨ ਹੈ, ਇਹ ਬਣਦਾ ਅੱਧਾ ਪਾਕਿਸਤਾਨੀ ਸਟਾਈਲ, ਅੱਧਾ ਇੰਡੀਅਨ ਸਟਾਈਲ, 3 ਪੈਟਰਨ ਚ ਤਿਆਰ ਹੁੰਦਾ। ਤਵੇ ਦੇ ਉੱਤੇ ਬੋਨ ਵਾਲਾ ਚਿਕਨ, ਟੋਰੋਂਟੋ ਦੇ ਵਿੱਚ ਚੋਟ ਮਾਰ ਕੇ ਕਹਿੰਦੇ ਆ ਦੰਕੇ ਦੇ ਉੱਤੇ, ਤੁਸੀਂ ਇਸ ਤਰ੍ਹਾਂ ਦਾ ਚਿਕਨ ਔਰ ਇਹ ਜੀ ਤਰੀ ਜੇ ਕਿਸੇ ਨੇ ਕਦੇ ਖਾ ਲਈ ਤਾਂ ਆ ਕੇ ਦੱਸ ਦਿਓ ਵੀ ਇਹ ਤਾਂ ਉੱਪਰਲੀ ਦੀ ਤਰੀ ਆ। ਇੰਨਾ ਵਿਕਦਾ ਇਹਨਾਂ ਦਾ, ਉਹ ਇੰਨੀ ਚੰਗੀ ਕੁਆਂਟਿਟੀ ਦੇ ਨਾਲ ਸਪੈਸ਼ਲ ਲਗਵਾਏ ਹੋਏ ਨੇ ਮੈਂ, ਕਿ ਇਹਨਾਂ ਨੂੰ ਕਿ ਤੁਸੀਂ ਨਾਨ ਨਾਲ ਤੁਹਾਨੂੰ 2 ਫ੍ਰੀ ਮਿਲਣਗੇ, ਜਿਹੜਾ ਤਵਾ ਚਿਕਨ ਖਾਣਗੇ, ਤਵਾ ਚਿਕਨ ਤਵਾ ਕਿਚਨ ਵਾਲਿਆਂ ਦਾ
0: ਜੀ,
1: ਨਜ਼ਾਰਾ ਤੇ ਵੀ ਮਿਲੂਗਾ ਤੇ ਤਵਾ ਤੇ ਵੀ ਮਿਲੂਗਾ। 4 ਲੋਕੇਸ਼ਨ ਤੋਂ GTH ਸਰਵ ਕਰ ਰਿਹਾ ਨਜ਼ਾਰਾ ਤੇ ਤਵਾ ਕਿਚਨ, ਤੇ ਨਾਲ ਨਾਲ ਤੁਸੀਂ ਇਨਡੋਰ ਆਊਟਡੋਰ, ਅੱਗੇ ਠੰਡ ਆ ਰਹੀ ਹੈ ਉਹਦੇ ਵਾਸਤੇ ਕੇਟਰਿੰਗ ਕਰਾਉਣੀ ਹੈ। ਇਹਨਾਂ ਦੀ ਗ੍ਰੇਵੀਜ ਨੇ ਕੁਛ ਹੋਰ, ਉਹ ਵੀ ਟਰਾਈ ਕਰਨਾ। ਮੋਟਰ ਵਾਲੀ ਗੋਟ ਕਰੀ ਹੈ ਜਿਹੜੀ ਬੜੀ ਸਪੈਸ਼ਲੀ ਲਈ ਜਾਂਦੀ ਹੈ, ਮੋਟਰ ਵਾਲੀ ਗੋਟ ਕਰੀ, 6.5 ਘੰਟੇ ਦੇ ਪ੍ਰੋਸੈਸ ਦੇ ਨਾਲ ਜਦੋਂ ਮੁਰਗਾ ਬਣਦਾ ਨਾ, ਸਾਰੀ ਬੱਕਰਾ ਬਣਦਾ, ਉਹਦੇ ਜਿਹੜਾ ਬੋਨ ਦੇ ਵਿੱਚੋਂ ਮੈਰੋ ਨਿਕਲਦਾ ਬਾਹਰ, ਉਹਦਾ ਟੇਸਟ ਆਉਂਦਾ, ਜੋ ਤੇਲ ਵਾਂਗੂ ਨਜ਼ਰ ਆਉਂਦਾ ਹੁੰਦਾ ਤੁਹਾਨੂੰ ਦੇਖਣ ਲੱਗੂਗਾ, ਤੇਲ ਬਹੁਤ ਆ, ਤੇਲ ਨੀ ਗਾ, ਬੋਨ ਦੇ ਵਿੱਚੋਂ, ਗੋਸ਼ਤ ਦੇ ਵਿੱਚੋਂ ਜਿਹੜਾ ਨਿਕਲਦਾ ਉਹ ਟੇਸਟ ਆ ਜਿਹੜਾ ਤੁਹਾਨੂੰ ਨਾ, ਉਹ ਤੁਹਾਨੂੰ ਐਸਾ ਸਵਾਦ ਦਿੰਦਾ। ਤੁਸੀਂ ਮੋਟਰ ਵਾਲੀ ਗੋਟ ਕਰੀ ਟਰਾਈ ਕਰਨੀ ਹੈ। ਇਹਨਾਂ ਦੀ ਦਾਲ ਮੱਖਣੀ ਬਹੁਤ ਫੇਮਸ ਹੈ, ਚਣੇ ਹੈ ਜਿਹੜੇ ਹੈਗੇ ਨੇ ਇਹਨਾਂ ਦੇ, ਲਾਹੌਰੀ ਚਣੇ ਨੇ, ਲਾਹੌਰੀ ਸਟਾਈਲ 'ਚ ਤਿਆਰ ਹੁੰਦੇ ਆ, ਕੋਈ ਵੀ ਮਿਕਸਿੰਗ ਨਹੀਂ ਵਿੱਚ, ਕੋਈ ਮਿੱਠੇ ਸੋਡੇ ਨਹੀਂ, ਕੋਈ ਕਲਰ ਨਹੀਂ ਪਾਉਣਾ ਵਿੱਚ, ਚਾਹ ਪੱਤੀਆਂ ਨਹੀਂ ਪਾਉਣੀਆਂ। 905-790-1696 ਤਵਾ ਕਿਚਨ, TAWA ਕਿਚਨ, ਤੇ ਨਜ਼ਾਰਾ ਵਾਸਤੇ 416-803-1616। ਪਾਰਟੀਜ਼ ਬੁੱਕ ਕਰ ਲਓ, ਅੱਗੇ ਤੁਹਾਨੂੰ ਵਧੀਆ ਬੈਂਕਟ ਹਾਲ ਮੰਗੋ ਦੀ, ਇੱਕ 5-star ਲੋਕੇਸ਼ਨ, ਐਂਬੀਅੰਸ ਦੇ ਨਾਲ, ਖੁੱਲ੍ਹੀ ਪਾਰਕਿੰਗ, ਪੈਟੀਓ, ਇਨਡੋਰ ਆਊਟਡੋਰ, ਤੇ ਟੌਪ ਦੇ ਸ਼ੈਫ ਬੈਂਕਟ ਹਾਲ ਚਲੇ ਜਾਂਦੇ, ਸ਼ੈਫ ਐਵੇਂ ਬੁਲਾਏ ਹੁੰਦੇ ਨੇ, ਪਾਰਟ ਟਾਈਮ ਸ਼ੈਫ ਕੰਮ ਕਰ ਦਿੰਦੇ ਵੀਕਐਂਡ ਤੇ ਇਕੱਲੇ। ਹੋ ਤੁਸੀਂ ਟਰਾਈ ਕਰਨੀ, 905-790-1699 ਤਵਾ ਦੇ ਉੱਤੇ, ਜਾਂ ਤੁਸੀਂ ਨਜ਼ਾਰਾ ਤੇ 416-803-1616। ਕਿਹੜੇ ਮਰਜ਼ੀ ਸ਼ਹਿਰ ਚ ਹੋਵੋ ਤੁਸੀਂ, ਕੇਟਰਿੰਗ ਇਹਨਾਂ ਤੋਂ ਕਰਾਇਆ। ਤੁਹਾਡੇ ਵਿਆਹ ਤੇ ਆਏ ਹੋਏ ਲੋਕ ਨਾ ਕੈਲਗਰੀ ਐਡਮਿੰਟਨ ਤੋਂ, ਤੁਹਾਨੂੰ ਕਹਿਣਗੇ ਕਿ ਰੋਟੀ ਨੀ ਕਦੇ ਖਾਧੀ ਕੈਨੇਡਾ 'ਚ, ਜਿਹੋ ਜਿਹੀ ਇੱਥੇ ਖਾਧੀ ਹੈ। ਨਾਨ ਸਪੈਸ਼ਲੀ ਇਹਨਾਂ ਦੇ ਆਟੇ ਦੇ ਪੈਟਰਨ ਨੇ, ਐ ਨਹੀਂ ਕਿ ਨਾਨ ਬਣ ਗਿਆ, ਮਲਾਈ ਪਾ ਕੇ ਵਿੱਚ ਕਰੀਮ ਪਾ ਕੇ ਉਹਨੂੰ ਰੱਖਿਆ ਜਾਂਦਾ ਠੰਡਾ, ਫਿਰ ਗਰਮ, ਫਿਰ ਉਹਨੂੰ ਬਾਹਰ ਕੱਢਿਆ ਜਾਂਦਾ, ਫਿਰ ਉਹਦੀ ਚੋਂ ਆਉਂਦੀ ਹੈ ਮਹਿਕ ਨਾਨ ਦੇ ਵਿੱਚੋਂ। ਤੁਸੀਂ ਇਹਨਾਂ ਦੇ ਕਰੀਮੀ ਨਾਨ, ਜਾਂ ਇਹਨਾਂ ਦਾ ਪਿਸ਼ੌਰੀ ਨਾਨ, ਜਾਂ ਤੁਸੀਂ ਇਹਨਾਂ ਦਾ ਇੱਕ ਚਿਕਨ ਦਾ ਨਾਨ ਬਣਾ ਕੇ ਦਿੰਦੇ ਨੇ, ਤੁਸੀਂ ਉਹ ਟਰਾਈ ਕਰਕੇ ਦੇਖਣੇ ਆ। ਤਵਾ, TAWA ਕਿਚਨ, ਜਾਂ ਨਜ਼ਾਰਾ ਪਾਰਟੀਜ਼ ਦੇ ਵਾਸਤੇ। ਤੇ ਮੈਂ ਤੁਹਾਨੂੰ ਫਿਰ ਮਿਲੂਗਾ ਜੀ, 905-790-1699 ਦਾ ਨੰਬਰ। ਮੈਨੂੰ ਕਿਸੇ ਨੇ ਕਾਲ ਕਰਨੀ ਹੈ, 416-518-3200 ਤੇ ਕਾਲ ਕਰ ਲਿਓ। ਕੋਈ ਵੀ ਗੱਲਬਾਤ ਕਰਨੀ ਹੈ ਕਿਸੇ ਨੇ, ਕਿਸੇ ਕੋਲ ਕੋਈ ਕਰਜ਼ਾ, ਕਿਸੇ ਨੇ ਕੋਈ ਬਿਜ਼ਨਸ ਸਟਾਰਟ ਕਰਨਾ, ਦਿਸ ਇਜ਼ ਦ ਰਾਈਟ ਟਾਈਮ ਟੂ ਸਟਾਰਟ ਐਨੀਥਿੰਗ, ਰਾਈਟ ਟਾਈਮ। ਕੋਈ ਹੈਲਥ ਕੇਅਰ ਵਾਲੇ ਸੁਣਦੇ ਪੈਣੇ, ਉਹ ਜ਼ਰੂਰ ਕਾਲ ਕਰਿਓ, ਡਾਕਟਰ, ਨਰਸਿਸ, ਅਸੀਂ ਮਲਟੀਪਲ ਬਿਜ਼ਨਸਿਸ ਨੂੰ ਕੰਸਲਟਿੰਗ ਦਿੰਦੇ ਹਾਂ। ਤੇ ਤੁਸੀਂ ਸਾਡੇ ਨਾਲ ਮਿਲ ਕੇ ਇੱਕ ਚੰਗਾ ਫਿਊਚਰ ਤਿਆਰ ਕਰ ਸਕਦੇ ਹੋ। ਆਪਣਾ ਕੋਈ ਪੜ੍ਹਾਈ ਕਰਨ ਦੀ ਲੋੜ ਨਹੀਂ, ਕੋਈ ਵੱਡੇ ਇਨਵੈਸਟਮੈਂਟਸ ਦੀ ਲੋੜ ਨਹੀਂ, ਪਹਿਲਾਂ ਦਿਮਾਗੀ ਤੌਰ ਤੇ ਸਮਝੋ ਕਰਨਾ ਕੀ ਹੈ, ਫਿਰ ਚੱਲੋ 905-790-1690 ਤਵਾ ਕਿਚਨ, ਮੇਰਾ 416-518-3200। ਫਿਰ ਮਿਲਦੇ ਆਪਾਂ,
0: ਜੀ ਥੈਂਕ ਯੂ, ਥੈਂਕ ਯੂ ਸੋ ਮਚ,
1: 416-518-3200।
0: ਥੈਂਕ ਯੂ ਸੋ ਮਚ ਅਮਨ ਜੀ। ਤੁਸੀਂ ਅਮਨ ਜੀ ਨੇ ਸਾਨੂੰ ਕਾਲ ਕੀਤੀ, ਪੰਕਜ ਜੀ ਇਹਦੇ ਤੋਂ ਸਾਨੂੰ ਇੱਕ ਮੈਸੇਜ ਮਿਲਦਾ ਹੈ ਕਿ ਜ਼ਿੰਦਗੀ ਨੇ ਤੁਹਾਨੂੰ ਕਿਤੇ ਵੀ ਰੱਖਿਆ ਹੋਇਆ, ਕਿੰਨੀ ਵੀ ਪਰੇਸ਼ਾਨੀ ਦੇ ਵਿੱਚ ਤੁਸੀਂ ਹੈਗੇ ਹੋ, ਬਟ ਤੁਹਾਨੂੰ ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦਾ ਹੈ, ਹਮੇਸ਼ਾ ਆਪਦੀਆਂ ਪ੍ਰੋਬਲਮਸ ਦੇ ਵਿੱਚੋਂ ਸੋਲੂਸ਼ਨ ਕੱਢ ਕੇ ਤੁਹਾਨੂੰ ਅਗਲੇ ਦਿਨ ਦੀ ਸ਼ੁਰੂਆਤ ਕਰਨੀ ਆ। ਸੋ ਕਦੀ ਵੀ ਟੈਨਸ਼ਨ ਨਹੀਂ ਲੈਣੀ, ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਕਦੀ ਨਾ ਕਦੀ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ, ਲੇਕਿਨ ਉਸ ਪ੍ਰੋਬਲਮ ਨੂੰ ਲੈ ਕੇ ਬਸ ਤੁਸੀਂ ਬੈਠ ਨਹੀਂ ਜਾਣਾ, ਕਿਉਂਕਿ ਦਿਨ ਕੇ ਬਾਅਦ ਅਗਰ ਰਾਤ ਹੋਤੀ ਹੈ ਤੋ ਰਾਤ ਕੇ ਬਾਅਦ ਫਿਰ ਸਵੇਰ ਤੋਂ ਹੋਤੀ ਹੈ, ਤੇ ਆਹੀ ਚੀਜ਼ ਸਮਝ ਕੇ ਤੁਸੀਂ ਅੱਗੇ ਵਧਣਾ ਹੈ। ਐਂਡ ਬਹੁਤ ਵਧੀਆ ਲੱਗਿਆ ਕਿ ਅਮਨ ਜੀ ਨੇ ਸਾਨੂੰ ਕਾਲ ਕੀਤੀ ਔਰ ਸਾਡੇ ਨਾਲ ਗੱਲਬਾਤ ਕੀਤੀ। ਸੋ ਗੱਲਬਾਤ ਦੇ ਨਾਲ ਗੱਲ ਕਰ ਰਹੇ ਹਾਂ
2: ਸੰਤੋਸ਼ ਜੀ, ਮੈਂ ਸੋਰੀ ਮੈਂ ਆਪਕੋ ਇੰਟਰਰਪਟ ਕਰ ਰਹਾ ਹੂੰ, ਮੈਂ ਇੱਕ ਚੀਜ਼ ਆਈ ਥਿੰਕ ਅਮਨ ਜੀ ਕੀ ਬਹੁਤ ਮੈਂ ਅਪਰੀਸ਼ੀਏਟ ਕਰਤਾ ਹੂੰ
0: ਜੀ,
2: ਵੋ ਨਾ ਮਤਲਬ ਅਭੀ ਠੀਕ ਹੈ ਵੋ ਘਰ ਪੇ ਹੈ ਵੋ ਕੁਛ ਜੋ ਵੀ ਸਿਚੁਏਸ਼ਨ ਮੈਂ ਹੈ ਤੋ ਉਸਮੇ ਲੇਕਿਨ ਵੋ ਸਿੱਖਣਾ ਨਹੀਂ ਛੋੜਤੇ,
0: ਬਿਲਕੁਲ ਸਹੀ ਹੈ,
2: ਬਿਕਾਜ਼ ਅਭੀ ਉਨਕਾ ਯੇ ਇੰਡਸਟਰੀ ਮੇਂ ਇਤਨੇ ਸਾਲ ਸੇ ਵੋ ਮਤਲਬ ਕੋਈ ਇਹ ਜਗ੍ਹਾ ਪੇ ਹੋਗਾ ਤੋ ਕਹੇਗਾ ਚਲੋ ਮੁਝੇ ਸਾਰਾ ਕੁਛ ਆਤਾ ਹੈ,
0: ਜੀ ਬਿਲਕੁਲ
2: ਜੀ ਅਭੀ, ਲੇਕਿਨ ਫਿਰ ਵੀ ਵੋ ਸਿੱਖਤੇ ਰਹਤੇ ਔਰ ਹਮੇ ਸਿਖਾਤੇ ਰਹਤੇ
0: ਔਰ ਇੱਕ ਔਰ ਪਲੱਸ ਪੁਆਇੰਟ ਹੈ ਵੋ ਸਿੱਖਤੇ ਰਹਤੇ ਔਰ ਹਮੇ ਵੀ ਸਾਥ ਮੇਂ ਬਿਲਕੁਲ ਸਹੀ ਬੋਲਾ ਆਪਨੇ ਕਿ ਵੋ ਹਮੇ ਸਿਖਾਤੇ ਰਹਤੇ ਹੈ ਔਰ ਮੈਨੂੰ ਪਤਾ ਕੀ ਲੱਗਦਾ ਸਭ ਤੋਂ ਜ਼ਿਆਦਾ ਜਦੋਂ ਹੁਣ ਘਰੇ ਵੀ ਹੈਗੇ ਨਾ ਉਹ ਸਭ ਤੋਂ ਜ਼ਿਆਦਾ ਆਪਣਾ ਟਾਈਮ ਯੂਟੀਲਾਈਜ਼ ਕਰ ਰਿਹਾ ਕਿ ਹੁਣ ਮੈਂ ਜਦੋਂ ਆਉਣਾ ਹੈ ਵਾਪਸ ਤਾਂ ਮੈਂ ਕੁਛ ਨਵੀਆਂ ਚੀਜ਼ਾਂ ਲੈ ਕੇ ਆਊਂਗਾ ਔਰ ਤੁਹਾਨੂੰ ਬਹੁਤ ਵਧੀਆ ਵਧੀਆ ਨਵੀਆਂ ਨਵੀਆਂ ਚੀਜ਼ਾਂ ਬਾਰੇ ਵੀ ਅਸੀਂ ਦੱਸਾਂਗੇ ਜਦੋਂ ਅਮਨ ਜੀ ਵਾਪਸ ਆਉਂਦੇ ਆ। ਉਦੋਂ ਤੱਕ ਤੁਸੀਂ ਮੇਰਾ ਤੇ ਪੰਕਜ ਦਾ ਸਾਥ ਨਿਭਾਉਂਦੇ ਰਹਿਣਾ ਹੈ, ਸ਼ੋ ਸੁਣਦੇ ਰਹਿਣਾ ਹੈ। ਸੋ ਸ਼ੋ ਸੁਣਦੇ ਰਹੋ ਤੇ ਤੁਸੀਂ ਸਾਡਾ ਸਾਥ ਨਿਭਾਉਂਦੇ ਰਹੋ। 905-673-3337 ਤੇ ਕਾਲ ਕਰਨੀ ਹੈ ਤੇ ਨਾਲ ਦੇ ਨਾਲ ਅਸੀਂ ਗੱਲ ਕਰਦੇ ਹਾਂ, ਗੱਲ ਹੋ ਗਈ ਸਾਡੀ, ਹੁਣ ਅੱਗੇ ਵੱਧਦੇ ਹਾਂ ਕਿ ਫਰੈਸ਼ ਗਰੋਸਰੀ ਡੀਪੂ ਦੀ ਗੱਲ ਕਰਦੇ ਹਾਂ ਅਸੀਂ ਤੇ ਫਰੈਸ਼ ਗਰੋਸਰੀ ਡੀਪੂ ਤੋਂ ਸਾਡੇ ਨਾਲ ਨਵਦੀਪ ਜੀ ਹੈਗੇ ਆ, ਆਲਵੇਜ਼ ਸਾਡੇ ਨਾਲ ਪੈਸੇ ਬਚਾਉਣ ਦੀਆਂ ਗੱਲਾਂ ਕਰਦੇ ਆ। ਕਹਿੰਦੇ ਆ ਸੰਤੋਸ਼ ਜੀ ਵੱਡੇ ਵੱਡੇ ਸਟੋਰਾਂ ਦੇ ਸਾਰੇ ਜਾਣਦੇ ਆ ਤੇ ਕਿਉਂ ਨਾ ਮੈਂ ਇੱਦਾਂ ਦਾ ਬਿਜ਼ਨਸ ਸ਼ੁਰੂ ਕਰਾਂ, ਕਿਉਂਕਿ ਇਹਨਾਂ ਦਾ ਤੇ ਸਾਡਾ ਸਾਥ ਵੀ ਬਹੁਤ ਪੁਰਾਣਾ, ਨਵਦੀਪ ਜੀ ਦੱਸਣ ਵੀ ਕਦੋਂ ਦਾ, ਤੇ ਇਹਨਾਂ ਦੇ ਦਿਮਾਗ 'ਚ ਆਇਆ ਕਿ ਕਿਉਂ ਨਾ ਮੈਂ ਆਪਦਾ ਗਰੋਸਰੀ ਸਟੋਰ ਓਪਨ ਕਰਾਂ ਔਰ ਆਪਣੀ ਕਮਿਊਨਿਟੀ ਦੀ ਹੈਲਪ ਕਰਾਂ। ਦੇਖੋ ਪੈਸੇ ਸਾਰਿਆਂ ਨੂੰ ਚਾਹੀਦੇ ਸਰਵਾਈਵ ਕਰਨ ਲਈ, ਬਿਜ਼ਨਸ ਸਭ ਨੇ ਆਪਦੇ ਚਲਾਉਣੇ ਆ, ਬਟ ਉਸ ਬਿਜ਼ਨਸ ਦੇ ਨਾਲ ਤੁਸੀਂ ਆਪਦੇ ਕਮਿਊਨਿਟੀ ਨੂੰ ਲੈ ਕੇ ਐਂਡ ਆਪਦੀ ਸ਼ਹਿਰ ਆਪਣੇ ਦੇਸ਼ ਨੂੰ ਲੈ ਕੇ ਕਿਵੇਂ ਚੱਲਦੇ ਹੋ, ਇਹਦਾ ਸਭ ਤੋਂ ਵਧੀਆ ਐਗਜ਼ਾਮਪਲ ਹੈਗਾ ਆ ਫਰੈਸ਼ ਗਰੋਸਰੀ ਡੀਪੂ ਸਟੋਰ, ਜੋ ਕਿ ਇੱਕ ਲੋਕੇਸ਼ਨ ਨਹੀਂ ਦੋ ਦੋ ਲੋਕੇਸ਼ਨ ਤੋਂ ਹੈ। ਸੋ ਸਾਡੇ ਨਾਲ ਨਵਦੀਪ ਜੀ ਤੁਸੀਂ ਆਉਣੇ ਆ ਰਹੋ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
0: ਸੋਰੀ ਮੇਰਾ ਮਾਈਕ ਬੰਦ ਸੀਗਾ, ਸੋ ਪੰਕਜ ਜੀ ਇਸ਼ਾਰੇ ਕਰ ਰਿਹਾ ਬਟ ਮੈਨੂੰ ਸਮਝ ਨਹੀਂ ਲੱਗੀ ਕਿਉਂਕਿ ਮੈਂ ਚਲੇ ਗਈ ਸੀ ਫਰੈਸ਼ ਗਰੋਸਰੀ ਸਟੋਰ ਦੀ ਲਾਈਵ ਲੋਕੇਸ਼ਨ ਦੇਖਣ ਵਾਸਤੇ। ਸੋ ਨਵਦੀਪ ਜੀ ਤੁਸੀਂ ਆਨ ਏਅਰ ਹੋ, ਤੁਸੀਂ ਦਿਓ ਆਪਣਾ ਮੈਸੇਜ ਜੀ।
5: ਹਾਂਜੀ ਸੰਤੋਸ਼ ਜੀ ਸਤਿ ਸ੍ਰੀ ਅਕਾਲ, ਪੰਕਜ ਜੀ ਸਤਿ ਸ੍ਰੀ ਅਕਾਲ ਔਰ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਬਿਲਕੁਲ ਜੀ, ਵੀਕਐਂਡ ਆ ਗਿਆ ਹੈ, ਗਰੋਸਰੀਜ਼ ਜਿਹੜੀ ਕਿ ਆਪਣੀ ਡੇਲੀ ਦੀ ਨੈਸੈਸਿਟੀ ਆ, ਹਮੇਸ਼ਾ ਹੀ ਆਪਾਂ ਨੂੰ ਕਹਿੰਦੇ ਆ ਵੀ ਬੰਦਾ ਮਿਹਨਤ ਤਾਂ ਕਰਦਾ ਕਿਉਂਕਿ ਰੱਬ ਨੇ ਇੱਕ ਸਿਸਟਮ ਬਣਾਇਆ ਕਿ ਤੁਹਾਨੂੰ ਭੁੱਖ ਲੱਗਦੀ ਹੈ ਤੇ ਭੁੱਖ ਵਾਸਤੇ ਤੁਹਾਨੂੰ ਰੋਟੀ ਦਾ ਜੁਗਾੜ ਕਰਨਾ ਹੀ ਪੈਂਦਾ ਤੇ ਗਰੋਸਰੀ ਕਰਨ ਆਪਣੇ ਸਾਰੇ ਪੰਜਾਬੀ ਫੈਮਿਲੀ ਸਾਰੀ ਫੈਮਿਲੀ ਜਦੋਂ ਨਿਕਲਦੀਆਂ ਆਲ ਪੰਜਾਬੀ ਆ ਸਾਰੀ ਕਮਿਊਨਿਟੀ ਜਦੋਂ ਵੀ ਜਾਂਦੀ ਆ ਤੇ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਇੱਕ ਗੇੜਾ ਤੁਸੀਂ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਜ਼ਰੂਰ ਮਾਰ ਕੇ ਜਾਓ, ਤੁਹਾਨੂੰ ਜਿਹੜੀਆਂ ਜਿਹੜੀਆਂ ਪ੍ਰਾਈਜ਼ ਬਾਹਰ ਨਹੀਂ ਮਿਲਦੀਆਂ ਉਹ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਜ਼ਰੂਰ ਹਮੇਸ਼ਾ ਔਰ 110% ਸੇਵਿੰਗ ਦੇ ਨਾਲ ਮਿਲਦੀਆਂ ਜੀ। ਸੋ ਇਸ ਵੀਕ ਜੇ ਤੁਸੀਂ ਘਿਓ ਦੀ ਡੀਲ ਲੈ ਕੇ ਜਾਣੀ ਹੈ ਤਾਂ ਬਰਾੜ ਦੇਸੀ ਘਿਓ ਸਿਰਫ $24.99 ਦਾ 1.6 KG ਦਾ ਡੱਬਾ ਲੱਗਿਆ ਹੋਇਆ ਜੀ। ਹੁਣ ਇਸ ਵੇਲੇ ਪ੍ਰਾਈਜ਼ ਇਹਦਾ ਆਲਮੋਸਟ $30-32 ਦੇ ਆਸ ਪਾਸ ਲੱਗਿਆ ਹੋਇਆ ਬਾਹਰ, ਤੁਸੀਂ ਆਪ ਜਾ ਕੇ ਚੈੱਕ ਕਰ ਸਕਦੇ ਹੋ। ਇਹਦੋਂ ਇਲਾਵਾ ਇੰਡੀਆ ਗੇਟ ਬਾਸਮਤੀ ਰਾਈਸ ਜਿਹੜਾ ਹੈ ਜੀ, $10 ਦਾ ਬੈਗ, $17 ਦਾ ਬੈਗ, ਤੁਹਾਨੂੰ ਸਿਰਫ $13 ਦੇ ਵਿੱਚ ਬੈਗ ਮਿਲਣਾ ਆ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। $4 ਆਫ ਆ ਜੀ ਪਰ ਬੈਗ ਦੇ, ਮਗਰ ਚਾਹ ਪੱਤੀ ਦੇ ਸ਼ੌਕੀਨ ਟਾਟਾ ਟੀ ਗੋਲਡ ਸਾਨੂੰ ਆਪ ਸਪੈਸ਼ਲ ਕਹਿ ਕੇ ਗਏ ਨੇ ਕਿ ਇਹ ਚਾਹ ਦੇ ਉੱਤੇ ਸਾਨੂੰ ਡੀਲ ਲਾ ਕੇ ਦਿਓ। ਘੱਟੋ ਘੱਟ 16 to 17 ਡਾਲਰ ਦਾ ਜਿਹੜਾ ਬੈਗ ਆ ਉਹ ਤੁਹਾਨੂੰ ਸਿਰਫ 12 ਡਾਲਰ ਦਾ, ਮਤਲਬ ਮਿਨੀਮਮ 4 to 5 ਡਾਲਰ ਪਰ ਬੈਗ ਦੇ ਮਗਰ ਤੁਹਾਨੂੰ ਬਚ ਰਿਹਾ ਜੀ ਹੁਣ। ਸੋ ਟਾਟਾ ਟੀ ਗੋਲਡ 1 kg ਪ੍ਰੀਮੀਅਮ ਕੁਆਲਿਟੀ ਦੇ ਵਿੱਚ ਸਿਰਫ 12 ਡਾਲਰ ਚ ਬੈਗ ਲੈ ਕੇ ਜਾਣਾ ਜੀ ਤੁਸੀਂ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਸਵੇਰਾ ਔਰ ਮਦਰਵੇ 2 ਪਨੀਰ ਨੇ ਜੀ, ਅਮੇਜ਼ਿੰਗ ਕੁਆਲਿਟੀ ਆ, ਤੁਸੀਂ ਲੈ ਕੇ ਜਾਣੇ ਆ 399 ਦੇ ਵਿੱਚ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਮਿਨੀਮਮ 549 ਜਾਂ 599 ਦੇ ਵਿੱਚ ਜਿਹੜੇ ਤੁਹਾਨੂੰ ਬਾਹਰ ਮਿਲਦੇ ਨੇ ਜੀ ਆਟਿਆਂ ਦੇ ਸ਼ੌਕੀਨ। ਤਾਂ ਇਸ ਵਾਰ ਲਕਸ਼ਮੀ ਚੱਕੀ ਆਟਾ ਸਿਰਫ 12 ਡਾਲਰ 99 ਸੈਂਟ, 17 ਡਾਲਰ ਦਾ ਬੈਗ ਸਿਰਫ 13 ਡਾਲਰ ਦੇ ਵਿੱਚ। ਸੋ 4 ਡਾਲਰ ਆਫ ਆ ਜੀ ਲਕਸ਼ਮੀ ਚੱਕੀ ਆਟਾ 20 LB ਦੇ ਬੈਗ ਦੇ ਮਗਰ। ਤੇ ਜੇ ਸ਼ੇਰ ਦੇਸੀ ਸਟਾਈਲ ਦੀ ਡੀਲ ਲੈਣੀ ਆ ਤਾਂ ਸ਼ੇਰ ਦੇਸੀ ਸਟਾਈਲ ਆਟਾ ਲੱਗਿਆ 1599 ਦੇ ਵਿੱਚ, ਜਿਹੜਾ ਕਿ ਫਿਲਹਾਲ ਹਜੇ ਵੀ ਵੱਡੇ ਸਟੋਰਾਂ ਦੇ ਵਿੱਚ 1999 ਦਾ ਲੱਗਿਆ ਉਹ ਸਾਨੂੰ ਸਿਰਫ 16 ਡਾਲਰ ਦੇ ਵਿੱਚ। ਸੋ 4 ਡਾਲਰ ਆਫ ਆ ਜੀ ਇੱਕ ਆਟੇ ਦੇ ਬੈਗ ਦੇ ਮਗਰ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਜਾਂਦੇ ਜਾਂਦੇ ਅਮੇਜ਼ਿੰਗ ਡੀਲ ਇੱਕ ਜਾਂਦੇ ਦੱਸਦੀ ਹੈ ਜੀ, ਵਾਘ ਬੱਕਰੀ ਚਾਹ ਸਿਰਫ 499 ਦੀ, 1 LB ਦਾ ਬੈਗ 499 ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਤੇ ਦਾਲਾਂ ਦੇ ਵਿੱਚ ਵੀ ਬਹੁਤ ਸੋਹਣੀਆਂ ਸੋਹਣੀਆਂ ਡੀਲਸ ਲੱਗੀਆਂ ਹੋਈਆਂ ਜੀ। ਤੂਰ ਦਾਲ ਤੁਸੀਂ ਲੈ ਕੇ ਜਾਣੀ ਹੈ ਲਕਸ਼ਮੀ ਦੀ, ਜਿਹੜੀ ਕਿ ਮਿਨੀਮਮ 799 to 899 ਦਾ ਬੈਗ ਹੈ, ਸਿਰਫ 599 ਦੇ ਵਿੱਚ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਔਰ ਲਕਸ਼ਮੀ ਮਸਟਰਡ ਆਇਲ 30 ਡਾਲਰ ਵਾਲਾ 5 ਲੀਟਰ ਦਾ ਜਾਰ ਜਿਹੜਾ ਆ ਜੀ ਤੁਹਾਨੂੰ ਸਿਰਫ 22 ਡਾਲਰ ਚ। ਸੋ 8 ਡਾਲਰ ਆਫ ਨੇ ਜੀ ਇਸ ਇੱਕ 5 ਲੀਟਰ ਦੇ ਜਾਰ ਦੇ ਉੱਤੇ। ਇਹਦੋਂ ਇਲਾਵਾ ਤੁਹਾਨੂੰ ਹੋਰ ਬਹੁਤ ਸਾਰੀਆਂ ਡੀਲਸ ਮਿਲਣਗੀਆਂ। ਤੁਸੀਂ ਪਹੁੰਚਣਾ ਕਿੱਥੇ ਹੈ ਜੀ? ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਸਾਡਾ ਫਲਾਇਰ ਜਿਹੜਾ ਹੈ ਜੀ ਉਹ ਫਲਿੱਪ ਦੇ ਉੱਤੇ ਹਮੇਸ਼ਾ ਹੀ ਅਵੇਲੇਬਲ ਹੁੰਦਾ ਆ। ਤੁਸੀਂ ਸਾਡੇ ਇੰਸਟਾਗ੍ਰਾਮ ਦੇ ਉੱਤੇ ਵੀ ਜਾ ਕੇ ਸਾਡੇ ਫਲਾਇਰ ਜਿਹੜੇ ਆ ਚੈੱਕ ਕਰ ਸਕਦੇ ਹੋ। 2 ਲੋਕੇਸ਼ਨ ਸਰਵ ਕਰਨ ਵਾਸਤੇ 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਵਿੱਚ, ਜਿਹੜਾ ਕਿ ਬਵੇਡ ਐਂਡ ਟੋਰਬਮ ਦਾ ਇੰਟਰਸੈਕਸ਼ਨ ਹੈ। ਤੁਸੀਂ ਜਦੋਂ ਟੋਰਬਮ ਤੋਂ ਸੈਂਡਲਵੁੱਡ ਵੱਲ ਆਉਣਾ ਹੈ ਜੀ, ਪਹਿਲੀਆਂ ਲਾਈਟਾਂ ਪੀਟਰ ਰੋਬਰਟਸਨ ਕ੍ਰੋਸ ਕਰਕੇ ਨਾਲ ਹੀ ਸਟੀਪਲ ਬੁਸ਼ ਦੇ ਉੱਤੇ 31 ਸਟੀਪਲ ਬੁਸ਼ ਆ ਲੈਫਟ ਸਾਈਡ ਦੇ ਉੱਤੇ ਪਲਾਜ਼ੇ ਦੇ ਵਿੱਚ, ਫਰੈਸ਼ ਗ੍ਰੋਸਰੀ ਡਿਪੂ ਦੀ ਲੋਕੇਸ਼ਨ ਆ। ਸੈਕਿੰਡ ਲੋਕੇਸ਼ਨ ਤੁਹਾਨੂੰ ਵਿਟਬੀ ਡਰਹਮ ਏਰੀਏ ਦੇ ਵਿੱਚ ਮਿਲਣੀ ਹੈ ਜੀ, ਡੰਡਾਸ ਐਂਡ ਥਿਕਸਨ ਦੇ ਬਿਲਕੁਲ ਕਾਰਨਰ ਦੇ ਉੱਤੇ, 1618 ਡੰਡਾਸ ਸਟਰੀਟ ਈਸਟ ਵਿਟਬੀ ਦੇ ਵਿੱਚ। ਡਰਹਮ ਵਾਲਿਆਂ ਨੇ ਇੰਨਾ ਕੁ ਪਿਆਰ ਦਿੱਤਾ, ਅਸੀਂ ਉਹਨਾਂ ਦਾ ਦੇਣਾ ਵੀ ਦੇ ਸਕਦੇ। ਵਿਦ ਇਨ 6 ਮੰਥ ਸਾਨੂੰ ਇੰਨੀ ਕੁ ਸਟੈਪ ਐਸਟੈਬਲਿਸ਼ਮੈਂਟ ਲਾ ਕੇ ਦਿੱਤੀ ਆ ਉੱਥੇ, ਔਰ ਅਸੀਂ ਉਹਨਾਂ ਨੂੰ ਸੇਮ ਬ੍ਰੈਂਪਟਨ ਵਾਲੇ ਪ੍ਰਾਈਜ਼ ਵਿਟਬੀ ਤੱਕ ਪਹੁੰਚਦੇ ਕਰ ਰਹੇ ਹਾਂ। ਔਰ ਇਹ ਸਾਡਾ ਜਿਹੜਾ ਫਲਾਇਰ ਆ ਉਹ ਬ੍ਰੈਂਪਟਨ ਤੇ ਵਿਟਬੀ ਦਾ ਸੇਮ ਹੀ ਹੁੰਦਾ ਆ। ਸੋ ਏਜੈਕਸ ਔਸ਼ਵਾ ਔਰ ਪਿਕਰਿੰਗ ਤੋਂ ਕਸਟਮਰਸ ਆਉਂਦੇ ਆ ਜੀ ਸਾਡੇ ਕੋਲ, ਜਿਹੜੇ ਕਿ ਵਿਟਬੀ ਦੇ ਲੋਕੇਸ਼ਨ ਤੇ ਪਹੁੰਚਦੇ ਨੇ, ਈਵਨ ਬੋਮਨਵਲ ਕਰਟਿਸ ਤੋਂ ਵੀ ਆਉਂਦੇ ਨੇ। ਸੋ ਬਹੁਤ ਹੀ ਅਮੇਜ਼ਿੰਗ ਐਕਸਪੀਰੀਅੰਸ ਰਿਹਾ ਜੀ ਉੱਥੇ ਸਟੋਰ ਓਪਨ ਕਰਨ ਦਾ। ਸੋ ਜ਼ਰੂਰ ਵਿਜ਼ਿਟ ਕਰਿਓ ਜੀ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਜੇ ਕੋਈ ਨੰਬਰ ਜਾਂ ਕੋਈ ਲੋਕੇਸ਼ਨ ਦੇ ਰਿਗਾਰਡਿੰਗ ਤੁਸੀਂ ਕੰਟੈਕਟ ਕਰਨਾ ਹੈ ਜੀ ਤਾਂ ਨੰਬਰ ਹੈਗਾ 905-458-1305-458-1300। ਅਗੇਨ ਸੇਵਿੰਗ ਦਾ 110% ਪ੍ਰੋਮਿਸ ਹੈ ਜੀ ਸਾਡਾ, ਤੁਹਾਡੀ ਹੋਏਗੀ ਹੋਏਗੀ। ਪਹੁੰਚਣਾ ਕਿੱਥੇ ਜੀ? ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ
0: ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਮੈਸੇਜ ਦਿੱਤਾ ਹੈ ਨਵਦੀਪ ਜੀ ਨੇ ਫਰੈਸ਼ ਗ੍ਰੋਸਰੀ ਡਿਪੂ ਤੋਂ, ਤੇ ਦੋ ਦੋ ਲੋਕੇਸ਼ਨ ਲੈ ਕੇ ਆਏ ਹੋਏ ਆ। ਇੱਕ ਹੈਗੀ ਹੈ 31 ਸਟੀਪਲ ਬੁਸ਼ ਐਵਨਿਊ ਟੋਰਬਮ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ, ਤੇ ਦੂਸਰੀ ਹੈਗੀ ਆ 1618 ਡੰਡਾ ਸਟਰੀਟ ਈਸਟ ਵਿਟਬੀ। ਤੇ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਕਿਉਂਕਿ ਦੋਨੋਂ ਲੋਕੇਸ਼ਨ ਤੁਹਾਨੂੰ ਬਹੁਤ ਵਧੀਆ ਵਧੀਆ ਐਂਡ ਸੇਮ ਡੀਲਸ ਮਿਲ ਰਹੀਆਂ। ਇਹ ਨਹੀਂ ਹੈ ਕਿ ਬ੍ਰੈਂਪਟਨ ਚ ਘੱਟ ਪ੍ਰਾਈਜ਼ ਹੈ ਔਰ ਉੱਥੇ ਵੱਧ ਹੈ। ਨਵਦੀਪ ਜੀ ਹਮੇਸ਼ਾ ਵਧੀਆ ਵਧੀਆ ਡੀਲਸ ਹੀ ਲੈ ਕੇ ਆਉਂਦੇ ਆ ਹਰ ਸਟੋਰ ਤੇ। ਥੈਂਕ ਯੂ ਸੋ ਮਚ। ਸੋ ਸਾਡੇ ਨਾਲ ਬ੍ਰੈਂਪਟਨ ਟੀਵੀ ਅਪਲਾਈਸਿਸ ਤੋਂ ਸੁਲਤਾਨ ਜੀ, ਤੁਸੀਂ ਆਨ ਏਅਰ ਹੋ।
6: ਥੈਂਕ ਯੂ ਵੈਰੀ ਮਚ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ ਔਰ ਗਰੰਟਿਡ ਕਸਟਮਰ ਦੀ 30% ਦੀ ਸੇਵਿੰਗ ਅਸੀਂ ਕਰਵਾ ਕੇ ਦੇ ਰਹੇ ਹਾਂ ਕਿਉਂਕਿ 30% ਪ੍ਰਾਈਸ ਇੰਕਰੀਜ਼ ਹੋਈ ਹੈ। ਨਵੀਆਂ ਪ੍ਰਾਈਸ ਲਿਸਟਾਂ ਆਲਰੇਡੀ ਸਾਡੇ ਕੋਲ ਆ ਗਈਆਂ, ਨਵੇਂ ਆਰਡਰ ਜਿੰਨੇ ਅਸੀਂ ਪਲੇਸ ਕਰ ਰਹੇ ਹਾਂ ਜੀ ਉਹ 30% ਪ੍ਰਾਈਸ ਇੰਕਰੀਜ਼ ਤੇ ਹੋ ਰਹੇ ਆ। ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ 30-inch ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ $1000 ਵਾਲਾ ਆਲਰੇਡੀ $1300 ਦਾ ਹੋ ਗਿਆ ਪਰ 899 ਚ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $2600 ਦਾ ਹੋ ਗਿਆ ਪਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ 1799 ਦਾ। ਜਿਨ੍ਹਾਂ ਨੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ ਸਿਰਫ 1499 ਚ। ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਤੇ $1700 ਵਾਲਾ ਸਿਰਫ 1099 ਦਾ ਪੇਅਰ, ਵਾਸ਼ਰ ਡਰਾਇਰ ਦੋਨੋਂ 1099 ਚ ਮਿਲ ਜਾਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜੀ ਔਨ ਬੋਵੇਡ ਤੁਸੀਂ ਪਹੁੰਚਣਾ ਜੀ 905-450-2828 ਨੰਬਰ ਹੈ 905-450-2828 ਤੇ ਯਾਦ ਰੱਖਣਾ ਸਿਰਫ ਹੋਮ ਅਪਲਾਇੰਸਿਸ ਦੇ ਬੰਡਲ ਪੈਕੇਜਿਸ ਤੇ ਨਹੀਂ ਸੇਵਿੰਗ ਬਲਕਿ ਸਿੰਗਲ ਸਿੰਗਲ ਪੀਸ ਤੇ ਵੀ ਤੁਸੀਂ ਸੇਵਿੰਗ ਕਰੋਗੇ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ ਬੋਟਮ ਫਰੀਜ਼ਰ ਡਬਲ ਡੋਰ ਔਨ ਟੋਪ ਇਹ $2,200 ਵਾਲਾ ਫਰਿੱਜ ਤੁਹਾਨੂੰ ਫੁੱਲ ਸਾਈਜ਼ ਦਾ 1499 ਦਾ ਮਿਲ ਰਿਹਾ ਇਸੇ ਤਰ੍ਹਾਂ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ $1200 ਵਾਲਾ 799 ਦਾ ਸਟੇਨਲੈਸ ਸਟੀਲ ਚ ਮਿਲ ਰਿਹਾ ਜੀ ਇਸੇ ਤਰ੍ਹਾਂ ਟੋਲ ਟੱਪ ਦੀ ਡਿਸ਼ ਵਾਸ਼ਰ ਹੈ $1,000 ਵਾਲੀ ਸਟੇਨਲੈਸ ਸਟੀਲ ਦੀ ਅੱਧੀ ਪ੍ਰਾਈਸ ਤੇ 50% ਡਿਸਕਾਊਂਟ 499 ਦੀ ਮਿਲ ਰਹੀ ਹੈ ਸੋ ਮਿਸ ਨਾ ਕਰਨਾ ਇਹ ਵੀਕਐਂਡ ਬਹੁਤ ਇੰਪੋਰਟੈਂਟ ਹੈ ਕਿਉਂਕਿ 30% ਟੈਰਫ ਐਂਡ ਪ੍ਰਾਈਸ ਇਨਕਰੀਜ਼ ਜਿਹੜੀ ਹੋਈ ਹੈ ਉਹਦੇ ਤੋਂ ਤੁਸੀਂ ਬਚ ਸਕਦੇ ਹੋ ਪਰ ਇਹ ਜ਼ਰੂਰ ਹੈ ਕਿ 10% ਡਿਪੋਜ਼ਿਟ ਦੇ ਕੇ $300-$400 ਨਾਲ ਡੀਲ ਲੌਕ ਕੀਤੀ ਜਾ ਸਕਦੀ ਹੈ ਡਿਲੀਵਰੀ ਡੇਟ ਕੋਈ ਵੀ ਸੈੱਟ ਕਰ ਸਕਦੇ ਤੁਸੀਂ ਸਪਟੰਬਰ ਅਕਤੂਬਰ ਨਵੰਬਰ ਦੀ ਇਸੇ ਤਰ੍ਹਾਂ ਸਾਡੇ ਕੋਲ ਟੀਵੀ ਸੈਕਸ਼ਨ ਦੇ ਵਿੱਚ ਵੀ ਜਿੱਥੇ 65 ਇੰਚ ਟੀਵੀ ਸਿਰਫ 699 ਦਾ ਸੈਮਸੰਗ ਦਾ 75 ਇੰਚ ਟੀਵੀ ਸਿਰਫ 799 ਦਾ ਸੈਮਸੰਗ ਦਾ ਤੇ 85 ਇੰਚ ਟੀਵੀ ਸਿਰਫ 1399 ਦਾ ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਤੇ ਜੇ ਸੈਮਸੰਗ ਦੀ ਗੱਲ ਚੱਲ ਰਹੀ ਹੈ ਤੇ ਡੈਫੀਨੇਟਲੀ 98 ਇੰਚ ਸੈਮਸੰਗ ਵੀ ਸਾਡੇ ਕੋਲ $3,500 ਤੋਂ $1,999 ਦਾ ਤੇ 6 ਮਹੀਨੇ ਚ ਤੁਸੀਂ $1,999 ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਜੇ ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ ਹੋ ਸੋਨੀ ਬਰੇਵੀਆ ਮਾਡਲ ਤੁਹਾਨੂੰ 65 ਇੰਚ ਮਿਲੇਗਾ ਸਿਰਫ 799 ਚ 75 ਇੰਚ ਮਿਲੇਗਾ ਸਿਰਫ 999 ਦਾ ਤੇ 85 ਇੰਚ ਮਿਲੇਗਾ ਸਿਰਫ ਔਰ ਸਿਰਫ 1599 ਦਾ ਸੋਨੀ ਬਰੇਵੀਆ 3 ਲੇਟੈਸਟ ਅਪਡੇਟਡ ਸੋਨੀ ਟੀਵੀ ਤੁਹਾਨੂੰ ਮਿਲਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ 6 ਮਹੀਨੇ ਚ ਤੁਸੀਂ ਪੇ ਕਰੋਗੇ ਕੋਈ ਇੰਟਰਸਟ ਨਹੀਂ ਹੈ ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜੀ ਔਨ ਬੋਵੇਡ ਹੈ ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ 905-450-2828 905-450-2828 ਜੀ
0: ਥੈਂਕ ਯੂ ਸੋ ਮਚ ਸੁਲਤਾਨ ਜੀ ਸਾਰੇ ਨੇ ਪਹੁੰਚਣਾ ਹੈ ਸੁਲਤਾਨ ਜੀ ਕੋ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੇ ਵਧੀਆ ਵਧੀਆ ਡੀਲਸ ਜਿਹੜੀਆਂ ਹੈਗੀਆਂ ਗ੍ਰੈਬ ਕਰਨੀਆਂ ਹੈ ਔਰ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਕਾਲਰ ਨਹੀਂ ਸਾਡੇ ਬਹੁਤ ਹੀ ਵਧੀਆ ਸਾਡੀ ਰੇਡੀਓ ਦਾ ਹਿੱਸਾ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਹੈਲੋ ਰਾਜਨ ਜੀ ਤੁਸੀਂ ਆਉਣੇ ਹੋ ਜੀ
7: ਬਹੁਤ ਬਹੁਤ ਧੰਨਵਾਦ ਜੀ ਸੋ ਇੱਕ ਵਾਰ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਵਾ ਸਕਦੇ ਹੋ ਆਪਣੀ ਵਿਜ਼ਨ ਚੈੱਕ ਕਰਵਾ ਸਕਦੇ ਹੋ ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ ਔਰ ਬਾਰ ਬਾਰ ਦੱਸਦੇ ਆ ਰਹੇ ਜੀ ਜਿਹੜੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ ਇਹਦੇ ਚ OCT ਰੈਟਨੋਗ੍ਰਾਫੀ ਟੋਪੋਗ੍ਰਾਫੀ AR NCT ਸਲੈਕਟਲਮ ਤੇ ਵਿਜੁਅਲ ਫੀਲਡ ਸੋ ਹਰ ਵਰਗ ਦੇ ਬੰਦਿਆਂ ਵਾਸਤੇ ਅਲੱਗ ਅਲੱਗ ਮਸ਼ੀਨਾਂ ਆ ਗਈਆਂ ਜੀ ਜੇ ਬੱਚੇ ਨੇ ਤੇ ਉਹਨਾਂ ਵਾਸਤੇ ਸਾਡੇ ਕੋਲ ਟੋਪੋਗ੍ਰਾਫੀ ਹੈ ਤੇ ਜੇ ਬਜ਼ੁਰਗ ਨੇ ਉਹਨਾਂ ਵਾਸਤੇ ਸਾਡੇ ਕੋਲ OCT ਹੈ ਤਾਂ ਕਿ ਬੈਕ ਆਫ ਦਾ ਰੈਟਨਾ ਤੁਹਾਡਾ ਜਿਹੜਾ ਆਈ ਹੈ ਉਹ ਸਕੈਨ ਹੋ ਸਕੇ ਤੇ ਨਾਲ ਰੈਟਨੋਗ੍ਰਾਫੀ ਹੈ ਜਿਹੜੀ ਰੈਟਨਾ ਦੀਆਂ ਇਮੇਜ ਲੈਂਦੀ ਹੈ ਸੋ ਹਰ ਕਿਸਮ ਦੇ ਵਰਗ ਵਾਸਤੇ ਬੰਦਿਆਂ ਵਾਸਤੇ ਅਲੱਗ ਅਲੱਗ ਮਸ਼ੀਨਾਂ ਜਿਹੜੀਆਂ ਤੁਹਾਡੀ ਅੱਖ ਦਾ ਕੰਪਲੀਟ ਚੈੱਕਅਪ ਹੁੰਦਾ ਜੀ ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾ ਕੇ ਸਮਝਾਉਂਦੇ ਨੇ ਵੀ ਅੱਖ 'ਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਤੇ ਉਹਦਾ ਕੀ ਹੱਲ ਹੈ ਸੋ ਏਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਜਾਂ ਆਪਣੇ ਬੱਚਿਆਂ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888 ਤੇ ਬਹੁਤ ਸਾਰੇ ਸਾਡੇ ਭੈਣ ਭਰਾ ਇਹੋ ਜਿਹੇ ਹੁੰਦੇ ਨੇ ਜਦੋਂ ਅੱਖਾਂ ਦਾ ਚੈੱਕਅਪ ਕਰਵਾ ਲੈਂਦੇ ਨੇ ਜੀ ਉਸ ਤੋਂ ਬਾਅਦ ਉਹਨਾਂ ਦੇ ਵੀ ਗਲਾਸਿਸ ਕਿਤੋਂ ਮਿਲ ਜਾਣ ਸਾਨੂੰ ਸਸਤੀਆਂ ਮਿਲ ਜਾਣ ਕਈ ਵਾਰੀ ਆਪਣੇ ਲੋਕ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਬੈਕ ਹੋਮ ਤੋਂ ਗਲਾਸਿਸ ਮੰਗਵਾਉਂਦੇ ਨੇ ਕਈ ਵਾਰੀ ਆਪਾਂ ਆਨਲਾਈਨ ਲੱਭਦੇ ਹਾਂ ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਤੁਸੀਂ ਗਲਾਸਿਸ ਆਰਡਰ ਕਰਦੇ ਹੋ ਤੇ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਤੁਹਾਡੀ ਮੈਜ਼ਰਮੈਂਟ ਲੈ ਸਕੇ ਸੋ ਸਿਰਫ ਪ੍ਰਿਸਕ੍ਰਿਪਸ਼ਨ ਦੇ ਨਾਲ ਹੀ ਗਲਾਸਿਸ ਨਹੀਂ ਫਿਰ ਬਣਦੀਆਂ ਨਾਲ ਮੈਜ਼ਰਮੈਂਟਸ ਵੀ ਚਾਹੀਦੀ ਹੁੰਦੀ ਨੇ ਸੋ ਅਸੀਂ ਇੱਥੇ ਇੱਕ ਵੈਲਿਊ ਪੈਕੇਜ ਰੱਖਿਆ ਹੋਇਆ ਜਿਸ ਵੈਲਿਊ ਪੈਕੇਜ ਦੇ ਵਿੱਚ ਅਸੀਂ ਤੁਹਾਡੀ ਪ੍ਰੋਪਰਲੀ ਹੈਲਪ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਪ੍ਰੋਫੈਸ਼ਨਲ ਸਟਾਫ ਹੈ ਤੁਹਾਨੂੰ ਹੈਲਪ ਕਰਦਾ ਤੁਹਾਡੇ ਫੇਸ ਦੇ ਹਿਸਾਬ ਨਾਲ ਕਿਹੜਾ ਫਰੇਮ ਚਾਹੀਦਾ ਉਹ ਚੂਜ਼ ਕਰਾਉਣ ਦੇ ਵਿੱਚ ਦੂਜਾ ਤੁਹਾਡੀਆਂ ਜਦੋਂ ਤੁਸੀਂ ਪ੍ਰਿਸਕ੍ਰਿਪਸ਼ਨ ਬਣਵਾਉਂਦੇ ਗਲਾਸਿਸ ਤੁਹਾਡੀਆਂ ਮੈਜ਼ਰਮੈਂਟਸ ਵੀ ਲੈਣੀਆਂ ਹੁੰਦੀਆਂ ਨੇ ਉਹ ਮੈਜ਼ਰਮੈਂਟਸ ਲੈਂਦੇ ਨੇ ਤੇ ਤੀਜਾ ਜਦੋਂ ਗਲਾਸਿਸ ਬਣ ਕੇ ਆਉਂਦੀਆਂ ਨੇ ਫਿਰ ਅਸੀਂ ਚੈੱਕ ਕਰਕੇ ਦੱਸੀਦਾ ਵੀ ਜਿਹੜੀਆਂ ਗਲਾਸਿਸ ਹੈਗੀਆਂ ਨੇ ਇਹ ਲੈਬ ਤੋਂ ਜਿਹੜੇ ਬਣ ਕੇ ਆਈਆਂ ਨੇ ਪ੍ਰੋਪਰ ਪ੍ਰਿਸਕ੍ਰਿਪਸ਼ਨ ਤੇ ਪ੍ਰੋਪਰ ਮੈਜ਼ਰਮੈਂਟਸ ਨਾਲ ਹੈਗੀਆਂ ਕਿ ਨਹੀਂ ਹੈਗੀਆਂ ਸੋ ਇਹਨਾਂ ਸਾਰਾ ਕੁਛ ਕਰਨ ਦੇ ਬਾਅਦ ਅਸੀਂ ਤੁਹਾਨੂੰ ਗਲਾਸਿਸ ਦਿੰਦੇ ਹਾਂ ਸੋ ਇਹਨਾਂ ਸਾਰਾ ਕੁਛ ਕਰਨ ਦੇ ਲਈ ਵੀ ਅਸੀਂ ਵੈਲਿਊ ਪੈਕੇਜ ਰੱਖਿਆ ਜਿਸ 'ਚ ਤੁਹਾਡੀ ਸੇਵਿੰਗ ਬਹੁਤ ਹੋ ਜਾਂਦੀ ਹੈ ਸੋ ਸੇਵਿੰਗ ਦੇ ਵਿੱਚ ਇਹ ਹੈ ਵੀ ਜੀ $300 ਦੀ ਕੀਮਤ ਦਾ ਅਸੀਂ ਬ੍ਰਾਂਡਡ ਫਰੇਮ ਤੁਹਾਨੂੰ ਦੇ ਰਹੇ ਹਾਂ ਵੈਲਿਊ ਪੈਕੇਜ ਦੇ ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਨੇ ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਤੁਹਾਨੂੰ ਸਿਰਫ ਤੋਂ ਸਿਰਫ $129 'ਚ ਦੇ ਰਹੇ ਹਾਂ ਤੇ ਜੇ ਤੁਸੀਂ ਦੂਰ ਨੇੜੇ ਦੀ ਇਕੱਠੀ ਐਨਕ ਲੈਣੀ ਜਿਹਦੇ 'ਚ ਕੋਈ ਲਾਈਨ ਨਾ ਹੋਵੇ ਤੇ ਸਾਡੇ ਕੋਲ ਬਹੁਤ ਹੀ ਵਧੀਆ ਕੰਪਨੀ ਹੈ ਜੀ ਐਸਿਲੋਰ ਕੰਪਨੀ ਫ੍ਰੈਂਚ ਕੰਪਨੀ ਹੈ ਇਸ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਤੁਹਾਨੂੰ ਦੇ ਰਹੇ ਹਾਂ $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ ਤੇ ਤੁਸੀਂ ਨਾਲ ਆਪਣੀਆਂ ਐਨਕਾਂ ਦੇ ਉੱਤੇ ਜੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਦੋ ਪੇਅਰ ਹੋਣ ਇੱਕ ਘਰ ਰੱਖ ਕੇ ਇੱਕ ਆਫਿਸ ਦੇ ਵਿੱਚ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ ਯਾਨੀ ਕਿ ਬਿਲਕੁਲ ਫ੍ਰੀ ਹੈ ਸੋ ਸਾਡੇ ਸਰੋਤੇ ਡੀਲਰ ਲੈਣ ਲਈ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਸਾਡਾ 905-405-88-88 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਕਰਦੇ ਹਾਂ ਸੋ ਜੀ ਅੱਖਾਂ ਦਾ ਚੈੱਕਅਪ ਵਾਸਤੇ ਡਾਕਟਰ ਸਾਡੇ ਕੋਲ 2 ਵਜੇ ਤੱਕ ਅਵੇਲੇਬਲ ਹੈ ਪਰ ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ ਤੁਸੀਂ ਕਿਸੇ ਵੇਲੇ ਵੀ ਵਾਕ ਇਨ ਕਰ ਸਕਦੇ ਹੋ ਜਾਂ ਕੋਈ ਵੀ ਹੋਰ ਤੁਹਾਡੀ ਜਾਣਕਾਰੀ ਤੇ ਕੁਇਕ ਨੰਬਰ 905-405-88-88 ਬਹੁਤ ਬਹੁਤ ਧੰਨਵਾਦ ਜੀ
0: ਥੈਂਕ ਯੂ ਸੋ ਮਚ ਸਾਰੇ ਨੇ ਪਹੁੰਚਣਾ ਹੈ ਸਪੈਕਸ ਐਕਸਪ੍ਰੈਸ ਤੇ ਵਧੀਆ ਵਧੀਆ ਡੀਲਸ ਹੈਗੀਆਂ ਇਹਨਾਂ ਕੋਲ ਇੰਸ਼ੋਰੈਂਸਸ ਵੀ ਕਵਰ ਕਰਦੇ ਆ ਸੋ ਤੁਸੀਂ ਸਾਰੇ ਨੇ ਪਹੁੰਚਣਾ ਹੈ ਦਸੰਬਰ 'ਚ ਤੁਹਾਡੀਆਂ ਸਾਰੀਆਂ ਇੰਸ਼ੋਰੈਂਸਸ ਕਈਆਂ ਦੀਆਂ ਜ਼ੀਰੋ ਹੋ ਜਾਂਦੀਆਂ ਦੁਬਾਰਾ ਜਨਵਰੀ ਤੋਂ ਸ਼ੁਰੂ ਹੁੰਦੀਆਂ ਕਈਆਂ ਦੀਆਂ 2 ਸਾਲ ਬਾਅਦ ਤੁਸੀਂ ਚੈੱਕ ਕਰੋ ਜਾਂ ਨਹੀਂ ਪਤਾ ਹੈ ਤੁਸੀਂ ਪਹੁੰਚੋ ਸਪੈਕਸ ਐਕਸਪ੍ਰੈਸ ਤੇ ਰਾਜਨ ਜੀ ਨੂੰ ਕੰਟੈਕਟ ਕਰੋ 905-406-88-88 ਤੇ ਕਾਲ ਕਰਨੀ ਹੈ ਥੈਂਕ ਯੂ ਸੋ ਮਚ ਰਾਜਨ ਜੀ
7: ਥੈਂਕ ਯੂ
0: ਸੋ ਪੰਕਜ ਜੀ ਬਹੁਤ ਵਧੀਆ ਵਧੀਆ ਡੀਲਸ ਆ ਰਹੀਆਂ ਸਾਡੇ ਨਾਲ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ ਕਾਲਰ ਰਾਈਟ ਵਿੰਡੋ ਫੋਰਸ ਤੋਂ ਸ਼ੁਭਾਨੂ ਜੀ ਤੁਸੀਂ ਆਨ ਏਅਰ ਹੋ
8: ਹਾਂਜੀ ਥੈਂਕ ਯੂ ਸੰਤੋਸ਼ ਜੀ ਐਂਡ ਥੈਂਕ ਯੂ ਪੰਕਜ ਰਾਈਟ ਵਿੰਡੋ ਫੋਰਸ ਮੈਂ ਆਜ ਹਮ ਵਿੰਡੋਜ਼ ਔਰ ਡੋਰਸ ਕੇ ਬਾਰੇ ਮੈਂ ਬਾਤ ਕਰੇਂਗੇ ਤੋ ਹਮ ਵਿੰਡੋਜ਼ ਡੋਰਸ ਤੋ ਹਰ ਕੋਈ ਵੇਚ ਹੀ ਰਹਾ ਹੈ
2: ਜੀ
8: ਪਹਿਲੇ ਮੈਂ ਆਪਕੋ ਅਬ ਨੰਬਰ ਦੇ ਦੂੰ 416-206-3200 416-206-3200 ਸੋ ਮੈਂ ਕਹਿ ਰਿਹਾ ਥਾ ਕਿ ਵਿੰਡੋਜ਼ ਔਰ ਡੋਰਸ ਤੋ ਹਰ ਕੋਈ ਵੇਚਦਾ ਹੀ ਹੈ ਤੋ ਡਿਫਰੈਂਟ ਕਿਆ ਹੈ ਕਿ ਆਪ ਯੂ ਨੋ ਐਜ਼ ਅ ਕਸਟਮਰ ਆਪ ਕੈਸੇ ਆਈਡੈਂਟੀਫਾਈ ਕਰੋ ਕਿ ਬਈ ਆਪਕੀ ਕਿਆ ਪ੍ਰੋਬਲਮ ਹੈ ਕਈ ਵਾਰ ਕਿਆ ਹੋਤਾ ਹੈ ਕਿ ਕਸਟਮਰ ਕੋ ਪਤਾ ਹੋਤਾ ਕਿ ਬਈ ਠੰਡੀ ਹਵਾ ਤੋ ਆ ਰਹੀ ਹੈ ਘਰ ਕੇ ਅੰਦਰ ਲੇਕਿਨ ਵੋ ਆਈਡੈਂਟੀਫਾਈ ਨਹੀਂ ਕਰ ਪਾਤੇ ਔਰ ਓਬਵੀਅਸਲੀ ਕਿਉਂਕਿ ਵੋ ਐਕਸਪਰਟ ਨਹੀਂ ਹੈ ਤੋ ਬਾਹਰ ਸੇ ਜੋ ਲੋਗ ਆਤੇ ਉਨਕੋ ਮਾਨਨੀ ਪੜਤੀ ਹੈ ਵੋ ਬਾਤ ਸੋ ਐਸੇ ਮੇਂ ਕਿਆ ਹੋਤਾ ਹੈ ਕਿ ਕਈ ਵਾਰ ਲੋਗ ਥੋੜਾ ਸਾ ਧੋਖੇ ਮੈਂ ਆ ਜਾਤੇ ਹੈ ਕਿ ਉਨਕੀ ਵਿੰਡੋ ਅਗਰ 15-17 ਸਾਲ ਸੇ ਪੁਰਾਨੀ ਹੋ ਚੁਕੀ ਹੋਤੀ ਹੈ ਤੋ ਉਸਕੇ ਅੰਦਰ ਕਾਫੀ ਬਾਰ ਫਰੇਮ ਮੇਂ ਟਾਈਟਨੈਸ ਔਰ ਲੂਜ਼ਨੈਸ ਆ ਜਾਤੀ ਹੈ ਬਿਕੋਜ਼ ਜਬ -30 ਹੋਤਾ ਹੈ ਤੋ ਫਰੇਮ ਟਾਈਟ ਹੋਤੇ ਹੈ ਕਿਉਂਕਿ ਜੋ ਆਜ ਕਲ ਨਾਰਮਲ ਵਿੰਡੋਜ਼ ਲਗੀ ਹੋਈ ਹੈ ਵਾਈਨਲ ਕੀ ਲਗੀ ਹੋਈ ਹੈ ਸੋ ਉਹ ਸਾਰੀ ਟਾਈਟ ਹੋਤੀ ਹੈ ਔਰ ਫਿਰ ਜਬ ਹੀਟ ਆਤੀ ਹੈ ਤੋ ਉਹ ਐਕਸਪੈਂਡ ਹੋਤੀ ਹੈ ਤੋ ਔਰ ਵੋ ਬਿਲਡਰ ਗ੍ਰੇਡ ਕੀ ਵਿੰਡੋਜ਼ ਹੋਤੀ ਹੈ ਜਿਸ ਕੇ ਅੰਦਰ 7-8 ਇਅਰਸ ਕੀ ਵਾਰੰਟੀ ਹੋਤੀ ਹੈ ਅਬ ਵੋ 15 ਸਾਲ ਆਲਰੇਡੀ ਜੀ ਚੁੱਕੀ ਹੈ ਆਪਣੀ ਜ਼ਿੰਦਗੀ ਤੋ ਲੋਕ ਕਿਆ ਕਰਦੇ ਹੈ ਕਿ ਕਿਉਂਕਿ ਵਿੰਡੋ ਓਬਵੀਅਸਲੀ 10-12 ਹਜ਼ਾਰ 15 ਹਜ਼ਾਰ ਡਿਪੈਂਡ ਕਰਤਾ ਹੈ ਯੂ ਨੋ ਕਿਤਨੀ ਵਿੰਡੋਜ਼ ਹੈ ਖਰਚਾ ਬੜਾ ਹੋਤਾ ਹੈ ਤੋ ਉਸ ਚੱਕਰ ਮੈਂ ਵੋ ਸਸਤਾ ਕੋਈ ਉਨਕੋ ਗਲਤ ਗਾਈਡ ਕਰ ਜਾਤਾ ਹੈ ਕਿ ਜੀ ਆਪ ਕੋਕਿੰਗ ਕਰਾ ਲੀਜੀਏ ਸੋ ਕੋਕਿੰਗ ਇਜ਼ ਦਾ ਨਾਟ ਦਾ ਸੋਲਿਊਸ਼ਨ ਅਗਰ ਆਪਕੀ ਵਿੰਡੋ 15-17 ਸਾਲ ਪੁਰਾਣੀ ਹੈ ਆਪ ਅਨਨੈਸੈਸਰੀਲੀ $3-4 ਵੇਸਟ ਕਰੋਗੇ ਉਸੇ ਅੱਛਾ ਹੈ ਕਿ ਆਪ ਵੇਟ ਕਰੀਏ ਆਪਣਾ ਪੈਸਾ ਕਲੈਕਟ ਕਰੀਏ ਔਰ ਵਿੰਡੋਜ਼ ਕੀ ਰਿਪਲੇਸਮੈਂਟ ਕਰਾਏ ਐਸਾ ਨਹੀਂ ਕਿ ਹਮ ਨਹੀਂ ਕੋਕਿੰਗ ਕਰਤੇ ਹਮ ਵੀ ਕੋਕਿੰਗ ਕਰਤੇ ਹੈ ਬਟ ਅਗਰ ਵਿੰਡੋਜ਼ 15 ਸਾਲ ਸੇ ਨੀਚੇ ਹੈ ਜਾਂ 12 ਸਾਲ ਸੇ ਨੀਚੇ ਦੈਨ ਇਟ ਮੇਕ ਸੈਂਸ ਕਿ ਚਲੋ ਕੋਕਿੰਗ ਕੀ ਕੋਈ ਗੁੰਜਾਇਸ਼ ਹੋਤੀ ਹੈ ਕਿਉਂਕਿ ਆਪਕੇ ਫਰੇਮਸ ਔਰ ਗਲਾਸ ਕੀ ਗੈਸ ਹੀ ਨਿਕਲ ਚੁੱਕੀ ਹੈ ਫਰੇਮਸ ਡੀਲੇ ਹੋ ਚੁੱਕੇ ਹੈ ਆਪ ਕੋਕਿੰਗ ਬ੍ਰਿਕ ਪੇ ਕਰਾ ਰਹੇ ਹੈ ਤੋ ਇਟਸ ਕੰਪਲੀਟ ਵੇਸਟ ਆਫ ਮਨੀ ਤੋ ਐਸੀ ਬਹੁਤ ਸਾਰੀ ਚੀਜ਼ਾਂ ਜੀ ਤੋ ਮੈਂ ਆਪਕੋ ਇੱਕ ਬਤਾਈ ਹੈ ਫੋਰ ਐਗਜ਼ਾਮਪਲ
9: आप रहते हैं ग्राउंड फ्लोर पे, आपका कॉर्नर लॉट है जहाँ पे जूम की बसेज आती है या हाईवे की या कोई भी ट्रांसपोर्टेशन बसेज आती है, बहुत बिजी इंटरसेक्शन है, यू नीड अकॉस्टिक ग्लास। अकॉस्टिक ग्लास क्या होता है? साउंड प्रूफ ग्लास होता है जिसके अंदर आपको बिल्कुल साउंड नहीं आती है बाहर का जो भी हो रहा है। सो कई लोग वर्क फ्रॉम होम करते हैं, उनको बहुत डिस्टर्बेंस आती है, हम उनको रिकमेंड करते हैं कि आप अकॉस्टिक ग्लास लगाओ। सो ऐसी बहुत सारी चीजें हैं जो कस्टमर की प्रॉब्लम के मुताबिक हम रिजॉल्व करते हैं, रादर देन अपना प्रोडक्ट जाके चिपकाए कि जी ये हमारी विंडो है जी ये खरीदनी पड़ेगी। ऐसा नहीं है, आप हमारे शोरूम आओ, हमारे पास 8-10 तरीके के ग्लास हैं, 3-4 तरीके के लॉक्स हैं जिसमें जर्मन अमेरिकन सारे लॉक्स हैं, और उसी तरीके से हमारे पास मल्टीपल स्टाइल्स ऑफ विंडो है, जैसे स्लाइडर हो गया, फिक्स हो गया, ऑनिंग हो गया। सो बहुत बहुत डीप सब्जेक्ट है ये, आप जस्ट कोटेशन के बेसिस के ऊपर आप विंडो ले लेते हैं एंड उसके बाद आपको पता चलता है कि 5 साल में जितने भी ऐसे लगाए थे सब वेस्ट हो गए। सो ज्यादा जानकारी के लिए 416-206-3200 आपके कुछ लिसनर्स की ये भी कंप्लेंट आती है मेरे पास कि जी आप डोर के बारे में नहीं बताते। सो डोर ऑब्वियसली एक बहुत बड़ा पार्ट है विंडोज के साथ, हम वो भी करते हैं, बट डोर के अंदर बहुत पर्सनलाइजेशन होता है, जैसे लेडीज अपना यू नो मेकअप चूज करते हैं कि भाई हमको ये कलर चाहिए, इसके अंदर हमको ये लगाना है। तो उसी तरीके से डोर जो है वो घर का मत्था होता है, इट्स लाइक अ फेस ऑफ द हाउस। तो आप जस्ट कोई भी डोर नहीं लगा सकते। सो डोर इज अगेन वेरी डीप सब्जेक्ट, even more deeper than windows. तो ज्यादा जानकारी के लिए अगेन 416-206-3200 कोई भी विंडोज के डोर से रिलेटेड आपके कोई भी क्वेश्चन हो या आप रिप्लेसमेंट कराने का बहुत टाइम से सोच रहे हैं, हमारे पास फाइनेंस की भी ऑप्शन हैं, एज लो एज $90 पर मंथ के हिसाब से भी हम करा सकते हैं आपकी विंडोज चेंज। सो जी
0: बहुत बढ़िया मैसेज देता है राइट विंडो फोर्स। तो शुभानु जी ने 416-206-3200 कॉल करनी है, 416-206-3200 416-206-3200 ते कॉल करो, कॉल दे विच ऑन एयर होके इन्होंने उन्नियां डील्स नहीं बोलियां जिन्हियां तुहानू तुहाडे अकॉर्डिंग कस्टमाइज करके दे सकदे हो। सो थैंक यू सो मच। और सारे पासे आ शुभानु जी होई पई आ, सवेरे साडी फर्स्ट कॉल जिहड़ी सीगी किसी ने फर्स्ट या सैकंड कॉल सी, किसी ने साडे कोलों शुभानु जी दा नंबर ऑन एयर लिया सीगा।
9: थैंक यू सो मच।
0: सो बहुत वधिया लगदा सारे नाल गल्लां करके, गल्लां करदे रेस्ट करनी भी बनदी है साडी और माइंड नूं रिलैक्स करना बनदा है। मैं कहांगी सारे जाने करो या कुछ ना करो, कुछ करो जिवें तुहानूं सही लगदा है, जिंदगी जियो, एक जिंदगी मिली है उहनूं इंजॉय करो, टेंशन वेंशन नहीं लैनी। और इंजॉय किवें करना है,
2: उनका जो रिलेटेड प्रोडक्ट है वो थोड़ा डिफरेंट प्रोडक्ट है जो इनका नाम है जी बदमाश जी। सो जी हमारे साथ जुड़ चुके हैं बदमाश कंपनी से, बदमाश बियर प्रमोट करने के लिए जोश। हाय जोश, आप ऑन एयर हो जी।
10: सत जी, क्या हाल
2: जी? सत जी। तो
0: जोश है इनका नाम, है शान जी है ना?
10: हाँ जी, हाँ जी, शान ही नाम है लेकिन जोश मेरा लास्ट नेम है एक्चुअली।
0: ओह वाओ, सो हम दोनों ने पूरा नाम कर दिया आपका कंप्लीट। और शान जी दसनगे कि असी बदमाश, जरूरी नहीं है कि बदमाश बदमाश वाले बदमाश हो, बदमाश शरीफ वाले बदमाश भी हो सकते, बट शरीफ वाले बदमाश किवें हो सकते हो दसनगे सानू शान जोश जी।
10: वो थोड़ी शैतानियां करके, थोड़ी मिसचीवियस करके, मिसचीवियस होके एंड थोड़ी जी बियर पी के नाल थोड़ा घूम फिर के पार्टी करके बदमाशी हो जाती है। कला नहीं कि कुट मार के ही बदमाशी होगी या किसी ने डरा के पी के भी बदमाशी हो जाती है। असि इसलिए थोड़े वास्ते लेके आए थे बदमाश बीयर एंड इट्स द स्मूदेस्ट, सब तो स्मूथ बीयर है जी। मैनू गोरिया के ऑर्डर ज्यादा आ रहे हैं इस टाइम, यू नो अपने देसियों नालों भी लोग पागल हुए फिरते हैं कि यू नो सानू बदमाश दे दो। मैंने एक बार कि पिलाती थी मेरे फ्रेंड्स नू एंड एवरीबडी हैज बिन यू नो एस्किंग मी कि यार क्रेट दे दे, यार क्रेट दे दे एंड एवरीथिंग। कई बार बैक ऑर्डर चलता पे साडा हुण इस टाइम ਤੇ ਨਾਲ ਦੀ ਨਾਲ ਯੂ ਨੋ ਜਦੋਂ ਵੀ ਆਉਂਦਾ ਉਸੇ ਵਕਤ ਨਿਕਲ ਜਾਂਦਾ ਤੇ ਡਿਮਾਂਡ ਇੰਨੀ ਹੋਈ ਪਈ ਹੈ। ਤੁਸੀਂ ਵੀ ਕਿਸੇ ਵੀ ਰੈਸਟੋਰੈਂਟ 'ਚ ਜਾਂਦੇ ਹੋ, 20-25 ਰੈਸਟੋਰੈਂਟ ਨੇ ਆਪਣੇ ਬ੍ਰੈਮਟਨ ਦੇ ਜਿਹੜੇ ਮੇਨ ਨੇ ਤੇ ਸਾਰਿਆਂ ਤੇ ਤੁਹਾਨੂੰ ਮਿਲ ਜਾਏਗੀ ਬਦਮਾਸ਼ ਬੀਅਰ। ਤੇ ਅਗਰ ਕਿਸੇ ਹੋਰ ਨੂੰ ਵੀ ਚਾਹੀਦੀ ਹੈ ਬਦਮਾਸ਼ ਬੀਅਰ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਆਪਣੇ ਇੱਥੇ ਰੇਡੀਓ ਤੇ ਕਾਲ ਕਰਕੇ, ਜਾਂ ਫਿਰ ਤੁਸੀਂ ਸਾਨੂੰ ਸਿੱਧਾ ਕਾਲ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ getbadmash.com ਤੇ ਜਾ ਕੇ ਤੇ ਤੁਹਾਨੂੰ ਮਿਲ ਜਾਏਗੀ ਉੱਥੇ।
0: जी थैंक यू सो मच। सो साय ने कॉल करनी है, अगर बदमाश बारे ज्यादा इन्फॉर्मेशन लैनी है तो तुहानू मैं एक होर नंबर लिखवा दा 416-518 3200 ਤੇ ਤੁਸੀਂ ਕਾਲ ਕਰ ਸਕਦੇ ਹੋ 416-518-3200 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਜਾਣ ਸਕਦੇ ਹੋ ਤੁਹਾਨੂੰ ਕਿੱਥੋਂ ਕਿੱਥੋਂ ਮਿਲ ਸਕਦੀ ਹੈ ਐਂਡ ਕੀ ਸਪੈਸ਼ਲ ਹੈਗਾ ਇਹਦੇ ਵਿੱਚ। ਥੈਂਕ ਯੂ ਸੋ ਮਚ ਸ਼ਾਨ ਜੀ। बट मुझे सुनने में आया है कि हमें आज कुछ कोई प्राइज मिलेगा, वो भी लकी ड्रॉर्स निकलेंगे और आईफोन 18।
2: हाँ जी संतोष जी, आपने सही सुना है, आईफोन 18 सबको पता है कि रिलीज हो चुका है राइट। तो प्री ऑर्डर का एक चल रहा है, तो हमारे साथ ठीक है जी, आप
0: जी हमारे साथ कौन है ये हम जानते हैं
2: जी,
0: तो उससे पहले हम सॉन्ग सुनते हैं।

0: ਇਹਨਾਂ ਦੇ ਫੋਨ ਦਾ ਨੰਬਰ ਸਿਰਫ ਇੱਕੋ ਜਾਣਾ ਨੀ ਜਾਣਦਾ, ਸਭ ਤੋਂ ਡਿਫਰੈਂਟ ਹੈ ਤੇ ਕੱਲਾ ਇੱਕ ਬੰਦਾ ਨੀ ਜਾਣਦਾ ਫੋਨ ਨੰਬਰ, ਸਾਰੀ ਦੁਨੀਆਂ ਜਾਣਦੀ ਹੈ। ਔਰ ਰੈਮੀ ਜੀ ਦਾ ਜੇ ਫੋਨ ਨੰਬਰ ਬਿਜ਼ੀ ਆਉਂਦਾ ਤੇ ਸਾਰੇ ਨੇ ਟੈਕਸਟ ਮੈਸੇਜ ਕਰਨਾ ਔਰ ਰੈਮੀ ਜੀ ਸਾਨੂੰ ਦੱਸਣਗੇ ਕਿ ਅੱਜ ਸਾਨੂੰ ਆਈਫੋਨ ਜਿਹੜਾ ਹੈਗਾ 18 ਉਹ ਫ੍ਰੀ ਕਿਵੇਂ ਮਿਲ ਸਕਦਾ ਹੈ ਔਰ ਕੀ ਕਰਨਾ ਪਏਗਾ। ਸੋ ਰੈਮੀ ਜੀ ਤੁਸੀਂ ਆਉਣੇ ਆ ਰਹੋ
1: ਸਾਰੇ ਨੂੰ ਆਪਣਾ ਕੀ ਕਹਿੰਦੇ ਸੰਦੋਸ਼ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਚੜ੍ਹਦੀ ਕਲਾ। ਕੁਐਸਚਨ ਹੈ ਕਿ ਆਈਫੋਨ 18 ਲਾਂਚ ਹੋਇਆ, ਸਾਰਿਆਂ ਨੂੰ ਪਤਾ ਕਿ ਆਈਫੋਨ ਦੀ ਬਸ ਬਸ ਬਹਿਜਾ ਬਹਿਜਾ ਹੁੰਦਾ, ਨਵਾਂ ਕਲਰ ਵੀ ਨਿਕਲਿਆ ਬਰਗੰਡੀ ਰੰਗ ਦਾ, ਸਭ ਤੋਂ ਸੋਹਣਾ ਕਲਰ ਮੈਨੂੰ ਪਤਾ ਉਹੀ ਵੇਖਣਾ ਹੈਗਾ। ਪਹਿਲਾਂ ਤਾਂ ਪ੍ਰੀ ਆਰਡਰ ਜਿਹੜੇ ਕਸਟਮਰ ਸਾਰੇ ਬੈਲ ਦੇ ਕਸਟਮਰ ਹੈ, ਬੈਲ ਜਾਂ ਵਰਜਨ ਮੋਬਾਈਲ ਦੇ ਕਸਟਮਰ ਹੈ, ਜਿਹੜੇ ਕਸਟਮਰ ਮੂਵ ਵੀ ਹੋਣਾ ਚਾਹੁੰਦੇ ਆ ਕਈ ਵਾਰ ਨੈਟਵਰਕ ਤੋਂ ਜਾਂ ਡੀਲ ਲੈਣਾ ਚਾਹੁੰਦੇ ਆ। ਹੁਣ ਬੈਲ ਦੇ ਕਸਟਮਰ ਜਿਵੇਂ ਪੁਰਾਣੇ ਕਸਟਮਰ ਆ ਰਾਈਟ, ਉਹ ਜਾਣਗੇ ਬੈਲ ਦੇ ਸਟੋਰ ਤੇ, ਕੋਈ ਕਿਤੇ ਚਲਾ ਜਾਏਗਾ ਕਿਤੇ ਚਲਾ ਜਾਏਗਾ, ਉੱਥੇ ਜਾ ਕੇ ਫੋਨ ਲੈ ਕੇ ਆਉਣਾ, ਉਹਨਾਂ ਨੂੰ ਕੁਛ ਮਿਲਣਾ ਨੀ ਹੈਗਾ। ਜਿਵੇਂ ਐਪਲ ਦੇ ਸਟੋਰ ਤੇ ਵੀ ਜਾਓਗੇ ਤੁਸੀਂ, ਪੈਸੇ ਖਰਚੇ ਤੇ ਫੋਨ ਮਿਲ ਗਿਆ ਰਾਈਟ, ਹੋਰ ਕੁਛ ਮਿਲਣਾ ਉੱਥੋਂ? ਕੁਛ ਨੀ ਮਿਲਣਾ, ਉੱਥੇ ਤੁਹਾਡੇ $2000 ਦਿੱਤੇ ਜਾਂ ਤੁਸੀਂ ਕੰਟਰੈਕਟ ਕਰ ਲਿਆ, ਥੈਂਕ ਯੂ ਟਾਟਾ ਬਾਏ ਬਾਏ। ਇਹ ਹੁਣ ਰੇਡੀਓ ਆਵਾਜ਼ ਜਿਹੜੇ ਕਸਟਮਰ ਸੁਣ ਰਹੇ ਹੈਗੇ ਆ, ਇਹ ਡੀਲ ਪਹਿਲਾਂ ਕਿਸੇ ਨੇ ਨੀ ਦਿੱਤੀ ਹੋਣੀ ਆ। ਸੰਤੋਸ਼ ਜੀ ਤੁਸੀਂ ਵੀ ਅਮਨ ਜੀ ਨਾਲ ਕਾਫੀ ਦੇਰ ਤੇ ਹੈਗੇ ਹੋ, ਰੇਡੀਓ ਆਵਾਜ਼ ਤੇ ਕਾਫੀ ਲਿਸਨ ਜੁੜੇ ਹੋਏ ਆ, ਜਿਹੜਾ ਲਿਸਨਰ ਸਾਡੇ ਤੋਂ ਫੋਨ ਲੈ ਕੇ ਗਿਆ, ਉਹ ਜਿਵੇਂ ਕਿ ਸਾਡੇ ਤੋਂ ਚਲੋ ਜੀ ਫੋਨ ਲੈ ਕੇ ਗਿਆ, ਜਾਂ ਉਹਨਾਂ ਨੇ ਆਪਣਾ ਨਵਾਂ ਕੰਟਰੈਕਟ ਕਰ ਲਿਆ, ਜਾਂ ਰੋਜਰ ਤੋਂ ਜਾਂ ਟੈਲਰ ਸਾਡੇ ਕੋਲ ਆ ਗਏ, ਜਾਂ ਆਪਣਾ ਪੁਰਾਣਾ ਨੰਬਰ ਬੈਲ ਤੇ ਅਪਡੇਟ ਕਰਨਾ ਹੈਗਾ, ਜੋ ਵੀ ਕਸਟਮਰ ਸਾਡੇ ਤੋਂ ਫੋਨ ਲੈ ਕੇ ਜਾਏਗਾ, ਉਹਨਾਂ ਨੂੰ ਇੱਕ ਇਨਵੋਇਸ ਬਣਦੀ ਸਾਡੇ ਸਟੋਰਾਂ ਤੋਂ, ਉਹ ਇਨਵੋਇਸ ਦਾ ਨੰਬਰ ਹੋਏਗਾ, ਫਿਰ ਉਹ ਇਨਵੋਇਸ ਨੰਬਰ ਅਸੀਂ ਲੱਕੀ ਡਰਾਅ ਤੇ ਪਾਉਣਾ, ਉਹਦੇ ਚ ਟਰਮ ਐਂਡ ਕੰਡੀਸ਼ਨ ਨਹੀਂ ਹੈ, ਉਹ ਲੱਕੀ ਡਰਾਅ ਚ ਪਾਵਾਂਗੇ ਅਸੀਂ। ਜੈਨੂਅਲੀ ਜਿਸ ਦਿਨ ਡਰਾਅ ਕੱਢਾਂਗੇ, ਸਾਰੇ ਕਸਟਮਰ ਨੂੰ ਈਮੇਲ ਤੇ ਟੈਕਸਟ ਮੈਸੇਜ ਆਊਗਾ ਵੀ ਲੱਕੀ ਡਰਾਅ ਇਸ ਦਿਨ ਨਿਕਲਣਾ ਹੈਗਾ। ਇਹ ਮੈਂ ਕੋਈ ਗਿਮਿਕ ਨਹੀਂ ਕਹਿ ਰਿਹਾ
0: ਜੀ,
1: ਆਈ ਵਿਲ ਬੀ ਓਨੈਸਟਲੀ ਗੋਇੰਗ ਔਨ ਦਾ ਰੇਡੀਓ, ਉਹ ਮੈਂ ਅਨਾਊਂਸ ਕਰਾਂਗਾ ਨੰਬਰ ਵੀ ਇਸ ਬੰਦੇ ਦੀ 6 ਨੰਬਰ ਦਾ ਇਨਵੋਇਸ ਨੰਬਰ ਹੈਗਾ, ਉਹਨਾਂ ਦਾ ਨਾਮ, ਜਿਵੇਂ ਸੰਤੋਸ਼ ਜੀ ਤੁਸੀਂ ਫੋਨ ਲੈਣ ਆ ਗਏ ਜਾਂ ਪੰਕਜ ਜੀ ਆ ਗਏ ਮੇਰੇ ਕੋਲ ਦੇ ਦੋ ਫੋਨ, ਫੋਨ ਤੋਂ ਚਾਹੀਏ
0: ਜੀ,
1: ਅਬ ਕੁਛ ਮਿਲਣਾ ਤਾਂ ਕਿਸੇ ਹੈ ਨਹੀਂ ਆ, ਆਪ ਕਿਸੇ ਵੀ ਸਟੋਰ ਮੈਂ ਜਾਓਗੇ ਆਪਕੋ ਅਸੈਸਰੀ ਵੇਚ ਦੇਗਾ, ਉਹ 10% ਆਫ ਕਰ ਦੇਗਾ, ਅਬ ਨਵੇਂ ਫੋਨ ਮੈਂ ਤਾਂ ਕੋਈ ਡਿਸਕਾਊਂਟ ਆਦਾ ਨਹੀਂ ਹੈ। ਤੋ ਮੈਨੇ ਲਾਂਚ ਕਰਿਆ ਕੈਂਪੇਨ ਵਿਨ ਦੀ ਆਈਫੋਨ ਫੋਰ ਫ੍ਰੀ, ਔਰ ਜਬ ਉਹ ਲੱਕੀ ਡਰਾਅ ਨਿਕਲੇਗਾ ਉਸਮੇ ਆਪਕੋ ਆਈਫੋਨ ਫ੍ਰੀ ਮਿਲੇਗਾ, ਆਪਕੋ $1 ਵੀ ਨਹੀਂ ਦੇਣਾ। ਅਗਰ ਆਪਕੋ ਪਲਾਨ ਬੈਲ ਕੇ ਸਾਥ ਰੱਖਣਾ ਹੈ ਤੋ ਆਪ ਪਲਾਨ ਲੈ ਜਾਏ, ਲੇਕਿਨ ਉਹ ਫੋਨ ਫ੍ਰੀ ਰਹੇਗਾ। ਫੋਨ $2000 ਕਾ ਫੋਨ ਹੈ ਜੋ ਆਈਫੋਨ ਅਭੀ 18 ਪ੍ਰੋ ਮੈਕਸ ਲਾਂਚ ਹੁਆ ਹੈ।
2: ਕਿਆ ਬਾਤ ਹੈ,
1: ਇਸ ਬਾਰੀ ਮੈਂ ਇੱਕ ਇਨਫੋਰਮੇਸ਼ਨ ਦੇਣਾ ਚਾਹ ਰਹਾ ਹਾਂ, ਆਈਫੋਨ 18 ਪ੍ਰੋ ਔਰ 18 ਪ੍ਰੋ ਮੈਕਸ ਹੀ ਲਾਂਚ ਹੋਇਆ ਹੈ, ਆਈਫੋਨ 18 ਅਕੇਲਾ ਲਾਂਚ ਹੀ ਨਹੀਂ ਹੋਇਆ
2: ਜੀ।
1: ਸੋ ਇਹ ਪ੍ਰੋ ਸੀਰੀਜ਼ ਲਾਂਚ ਹੋਈ ਹੈ, ਰੈਗੂਲਰ 18 ਲਾਂਚ ਨਹੀਂ ਹੋਇਆ, ਔਰ ਜੋ ਡੀਓ ਫੋਨ ਹੈ ਉਹ 16 ਅਕਟੂਬਰ ਸੇ ਪ੍ਰੀ ਆਰਡਰ ਹੈ। ਸੋ ਜੋ ਲਿਸਟ ਸੁਣ ਰਹੇ ਹੈ, ਮੈਨੇ ਕਿਹਾ ਜੈਸੇ ਕਿ ਹਮਾਰੀ ਟਰਮਸ ਐਂਡ ਕੰਡੀਸ਼ਨ ਹੈ, ਉਸਮੇ ਕਿਆ ਹਮਸੇ ਫੋਨ ਅਪਗ੍ਰੇਡ ਕਰਾਏ, ਆਪਕੋ ਇੱਕ ਲੱਕੀ ਡਰਾਅ ਨਿਕਲੇਗਾ, ਹਾਂ ਸਭਕੋ ਵੋ ਡੇਟ ਅਨਾਊਂਸ ਕਰੀ ਜਾਏਗੀ ਉਸਸੇ ਪਹਿਲੇ। ਅਗਰ ਆਪ ਹਮਾਰੇ ਸੋਰਸ ਜਾ ਕੇ ਫੋਨ ਲੈ ਕੇ ਜਾਤੇ ਅਪਗ੍ਰੇਡ ਕਰਤੇ ਹੈ, ਜਾਂ ਨਵਾਂ ਐਕਟੀਵੇਸ਼ਨ ਹੋਤਾ ਹੈ, ਜਾਂ ਕੁਛ ਵੀ ਕਰ ਲਓ, ਜਿਵੇਂ ਤੁਸੀਂ ਕਿ ਲੱਕੀ ਡਰਾ, ਤੁਸੀਂ ਪੈਸੇ ਤਾਂ ਖਰਚ ਹੀ ਰਹੇ ਹੋ,
0: ਬਿਲਕੁਲ
1: ਤੁਹਾਨੂੰ ਹੋਰ ਸੋਹਣੇ ਤੇ ਕੁਛ ਮਿਲਦਾ ਤਾਂ ਹੈ ਨੀ,
0: ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ।
1: ਹਾਂਜੀ, ਹੁਣ ਮੈਨੂੰ ਪੰਕਜ ਜੀ ਯਾਰ ਮੇਰੇ ਕੋਲ ਵੀ ਲੱਗ ਰਿਹਾ ਤਾਂ ਫੋਨ ਮੈਂ ਲੈ ਲੇਤਾ ਹੂੰ, ਅਬ ਲੈਣਾ ਹੀ ਪੜੇਗਾ। ਅਗਰ ਇੱਕ ਜਗ੍ਹਾ ਉਹ ਦੂਸਰਾ ਫੋਨ ਬਿਲਕੁਲ ਫ੍ਰੀ ਹੈ, ਆਪਕੋ ਪਲਾਨ ਨਹੀਂ ਲੈਣਾ ਮਤ ਲੈ
0: ਜੀ,
1: ਆਪਕੋ ਫ੍ਰੀ ਫੋਨ ਦਿਆ ਜਾਏਗਾ, ਔਰ ਇਟ ਵਿਲ ਬੀ ਫੁੱਲ ਅਨਾਊਂਸਮੈਂਟ ਇਨ ਦਾ ਪਬਲਿਕ, ਆਪਣੇ ਜਿੰਨੇ ਵੀ ਕਸਟਮਰ ਹੋਣਗੇ ਸਾਰਿਆਂ ਨੂੰ ਮੈਸੇਜ ਆਊਗਾ ਕਿ ਤੁਸੀਂ ਸਟੋਰ ਤੇ ਆ ਕੇ ਦੇਖੋ ਜੀ, ਇਹ ਜੈਨੂਇਨ ਗੱਲ ਹੈਗੀ, ਇਹ ਕੋਈ ਮੈਂ ਕਸਟਮਰ ਖਿੱਚਣ ਨੂੰ ਗੱਲ ਨਹੀਂ ਕਰ ਰਿਹਾ, ਆਈ ਵਿਲ ਬੀ ਡੂਇੰਗ ਦਿਸ ਔਨ ਦੀ ਏਅਰ ਇਨਸਾਈਡ ਦਾ ਸਟੋਰ, ਸਾਡੇ ਬੈਲ ਦੇ ਸਟੋਰ ਤੇ ਪੂਰਾ ਐਡਰੈਸ ਦਿੱਤਾ ਜਾਏਗਾ, ਲੱਕੀ ਡਰਾਅ ਨਿਕਲੇਗਾ, ਉਸ ਤੋਂ ਬਾਅਦ ਫੋਨ ਫ੍ਰੀ ਦਿੱਤਾ ਜਾਏਗਾ, $2000 ਦਾ ਫੋਨ ਫ੍ਰੀ ਹੈ। ਤੇ ਸਾਰੇ ਲਿਸਨਰਸ ਆਪਣੇ ਬੈਲ ਦਾ ਪਲਾਨ ਜਿਹੜੇ ਹੈਗੇ ਜਿਹਨੇ ਅਪਗ੍ਰੇਡ ਕਰਨਾ, ਉਹ ਨੰਬਰ ਟੂ ਕਾਲ ਜਾਂ ਟੈਕਸ ਕਰੀ ਚੱਲੋ ਵੀ ਸਾਨੂੰ ਇਹ ਵਾਲਾ ਫੋਨ ਚਾਹੀਦਾ ਹੈਗਾ। ਹਾਂ, ਪ੍ਰੀ ਆਰਡਰ ਇੱਥੇ ਸ਼ੁਰੂ ਹੈ, ਆਪਣੀ ਨੈਕਸਟ ਫਰਾਈਡੇ ਨੂੰ ਫੋਨ ਅਵੇਲੇਬਲ ਹੋ ਜਾਊਗਾ, 18 ਪ੍ਰੋ ਮੈਕਸ, ਜਿਹੜਾ ਆਈਫੋਨ ਡਿਓ ਆਇਆ ਉਹ 16 ਅਕਟੂਬਰ ਨੂੰ ਦੀ ਉਹਦੀ ਆਪਣੀ ਕੀ ਕਹਿੰਦੇ ਪ੍ਰੀ ਆਰਡਰ ਸ਼ੁਰੂ ਹੋਣਾ। ਤੇ ਨੰਬਰ ਟੂ ਕਾਲ ਟੈਕਸ 416-453-8181, 416-453-8181, 416-453-8181, दूजा नंबर जी 905-909-2222, 905-909-2222, आईफोन का प्री ऑर्डर कॉन्टेस्ट है विन फ्री आईफोन। किसी ने नहीं क्या होना, किसी स्टोर ने अज तक फ्री फोन नहीं दिता होना, असं देवे ना एप्पल दिता, ना रॉजर, ना बैल, ना टेलस, ਮੈਂ ਅੱਜ ਰੇਡੀਓ ਤੇ ਖੁੱਲੇ ਤੇ ਕਹਿ ਰਿਹਾ
0: ਜੀ,
1: ਇਹ ਗਰੰਟੀ ਹੈ, ਫ੍ਰੀ ਫੋਨ ਦਵਾਂਗਾ। ਨੰਬਰ ਟੂ ਕਾਲ ਓ ਟੈਕਸ 416-453-8181
0: ਲੱਕੀ ਡਰਾਅ ਪਾਉਣਾ। ਯੂ ਨੈਵਰ ਨੋ ਕਿ ਤੁਹਾਡਾ ਲੱਕੀ ਡਰਾਅ ਨਿਕਲ ਜਾਏ ਔਰ ਤੁਹਾਨੂੰ ਇਹ ਮਿਲੇ ਫ੍ਰੀ ਵਿੱਚ ਆਈਫੋਨ 18 ਪਲੱਸ। ਤੁਹਾਨੂੰ ਉਹਨਾਂ ਕੋਲੋਂ ਕੋਈ ਪਲਾਨ ਵੀ ਨਹੀਂ ਲੈਣ ਦੀ ਜ਼ਰੂਰਤ, ਫ੍ਰੀ ਫੋਨ ਲੈ ਕੇ ਤੁਸੀਂ ਆ ਸਕਦੇ ਹੋ। ਸੋ ਕੰਟੈਕਟ ਕਿੱਥੇ ਕਰਨਾ ਹੈ ਤੁਸੀਂ, ਰੈਮੀ ਜੀ ਦੇ ਨੰਬਰ ਬਹੁਤ ਜਲਦੀ ਬਿਜ਼ੀ ਹੋ ਜਾਂਦੇ ਆ। ਸੋ ਤੁਸੀਂ ਸਾਨੂੰ ਕਾਲ ਕਰਨਾ ਹੈ 416-453-8181 416-453-8181 ਤੇ ਦੂਸਰਾ ਨੰਬਰ ਹੈਗਾ 905-909-2222 905-909-2222 ਤੇ ਕਾਲ ਕਰਕੇ ਤੁਸੀਂ ਆਪਦਾ ਫੋਨ ਪ੍ਰੀ ਆਰਡਰ ਕਰੋ ਤੇ ਲੱਕੀ ਡਰਾਅ ਦੇ ਵਿੱਚ ਪਾਰਟਿਸਿਪੇਟ ਕਰੋ। ਥੈਂਕ ਯੂ ਸੋ ਮਚ ਰੈਮੀ ਜੀ।
1: ਥੈਂਕ ਯੂ ਜੀ।
0: ਸੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਪੰਕਜ ਜੀ, ਹੁਣ ਤੁਸੀਂ ਮੈਨੂੰ ਮੇਰਾ ਕੁਐਸਚਨ ਇੱਕ ਵਾਰ ਰਿਪੀਟ ਕਰੋ ਤਾਂ ਕਿ ਅਸੀਂ ਇੱਕ ਵਾਰੀ ਸਾਰਿਆਂ ਨੂੰ ਕੁਐਸਚਨ ਪੁੱਛ ਲਈਏ, ਆਨਸਰ ਦੇ ਸਕਦੇ ਹੋ।

0: ਅਸੀਂ ਲੱਕੀ ਵਿਨਰਸ ਕੱਢਾਂਗੇ ਦੋ। ਇੱਕ ਲੱਕੀ ਵਿਨਰ ਨੂੰ ਮਿਲੇਗਾ ਪੀਜ਼ਾ ਸ਼ੈਫ 1313 ਵੱਲੋਂ ਇੰਨਾ ਲਾਜਵਾਬ ਪੀਜ਼ਾ ਜੋ ਕਿ ਇਟਾਲੀਅਨ ਸ਼ੈਫ ਨੇ ਬਣਾਇਆ। ਐਂਡ ਸੈਕਿੰਡ ਵਿਨਰ ਜਿਹੜੇ ਹੈਗੇ ਆ ਉਹਨਾਂ ਨੂੰ ਮਿਲੇਗਾ, ਉਹਨਾਂ ਨੂੰ ਕੀ ਮਿਲੇਗਾ, ਉਹਨਾਂ ਨੂੰ ਮਿਲੇਗਾ ਬ੍ਰਿਜੀ ਵੱਲੋਂ ਥੈਰੇਪੀ ਸੈਸ਼ਨ $55 ਵਰਥ, ਪਲੱਸ ਉਹਨੇ ਨਾਲ ਪੋਟਲੀ ਮਸਾਜ ਵੀ ਫ੍ਰੀ ਕਰ ਦਿੱਤੀ ਹੈ। ਸੋ ਤੁਹਾਨੂੰ $80 to $90 ਦਾ ਪ੍ਰਾਈਜ਼ ਮਿਲੇਗਾ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਆਪਣੇ ਆਨਸਰਸ ਦੇਣ ਲਈ 905-673-3337 'ਤੇ ਕਾਲ ਕਰਨੀ ਹੈ ਤੁਸੀਂ, ਅਤੇ ਸਾਰਿਆਂ ਨੇ ਆਨਸਰਸ ਦੇਣੇ ਆ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 2825, ਤੁਸੀਂ ਔਨ ਏਅਰ ਹੋ।
1: ਹਾਂਜੀ, ਗੁੱਡ ਆਫਟਰਨੂਨ।
0: ਗੁੱਡ ਆਫਟਰਨੂਨ ਜੀ,
1: आप कैसे हैं?
0: आपको कैसा लग रहा है मेरी आवाज सुन के, मैं कैसी हूँ?
1: वेरी बढ़िया लगता है, बहुत बढ़िया
0: जी, बहुत बढ़िया हूँ, थैंक यू।
1: हाँ, बाजल आपकी बहुत स्वीट और क्या बोलते हैं, बहुत हनी है, अच्छी है।
0: अच्छा जी, वेरी नाइस। सो आपने मुझे आज, मैं इतने टाइम से बोल रही हूँ, आपने मेरा दिन बना दिया इतना अच्छा फीडबैक देके।
1: हाँ जी हाँ जी, नहीं ऐसा ही है मैडम, देखो आपका अपने अमन जी को भी सुनते हैं और उनके साथ आपकी कंपनी के साथ से पंकज जी सभी, आप बहुत टीम बहुत अच्छी बधाई के पात्र हैं, बहुत ही बढ़िया और इनकरेजिंग वाला प्रोग्राम होता है।
0: जी जी, थैंक यू जी,
1: अच्छी लगता है। तो
0: अपना नाम नहीं दस्या।
1: हाँ जी मैडम, मेरा नाम दविंदर सिंह संधु।
0: दविंदर सिंह संधु जी, तुसी साडे नाल पंजाबी च वी गल कर सकदे हो, असी हिंदी दे नाल गुठ मुठे की कहिंदा गुठ मुठे होई जा रहे हां।
1: अच्छा
0: जी, ओही ना, कैसा टोया पाटा है, ना लांगा जाता है ना टापा जाता है। नहीं, बहुत वधिया लगदा है सुन के, सारे दी पंजाबी हिंदी सारी लैंग्वेजेस नु तुसी अपनी आई सारा कुछ बोलो, चाइनीस भी बोलो। ਹੈਲੋ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਮੈਮ, ਮੇਰਾ ਆਨਸਰ ਹੈਗਾ ਜੀ 5।
0: ਤੁਹਾਡਾ ਨਾਮ ਕੀ ਹੈ ਜੀ?
2: ਮੇਰਾ ਨਾਮ ਮਨਦੀਪ।
0: ਮਨਦੀਪ, ਮਨਦੀਪ ਜੀ ਦਾ ਆਨਸਰ ਅਸੀਂ ਨੋਟ ਕਰ ਲੈਂਦੇ ਆ 5। ਥੈਂਕ ਯੂ ਸੋ ਮਚ ਮਨਦੀਪ ਜੀ ਸਾਨੂੰ ਕਾਲ ਕਰਨ ਲਈ। ਸੋ ਅਬ ਹਮਾਰੇ ਸਾਥ ਚਲਤੇ ਹੈ ਹਮ ਨੈਕਸਟ ਕਾਲ ਪੇ। ਸੋ ਨੈਕਸਟ ਕਾਲ ਕਿਆ ਕਹਤੀ ਹੈ, 9113, ਤੁਸੀਂ ਔਨ ਏਅਰ ਹੋ।
3: ਸਤਿ ਸ਼੍ਰੀ ਅਕਾਲ ਮੈਮ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ।
3: ਮੈਮ ਮੇਰਾ ਨਾਮ ਹੈਗਾ ਦਵਿੰਦਰ ਸਿੰਘ ਸਮਰਾ।
0: ਦਵਿੰਦਰ ਸਿੰਘ ਸਮਰਾ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਮੈਮ। ਮੈਮ ਮੇਰਾ ਆਨਸਰ ਆਈ 5।
0: ਕਿੰਨਾ ਆਨਸਰ ਹੈ?
3: 5 5 5 5।
0: ਚਲੋ ਜੀ, ਦੇਖਦੇ ਹਾਂ ਕੌਣ ਸਹੀ ਆਨਸਰ ਦਿੰਦਾ ਹੈ। ਸੋ ਅਸੀਂ ਸਾਰੇ ਨੈਕਸਟ ਕੁਐਸਚਨ ਨੈਕਸਟ ਕਾਲ 'ਚ ਪਹੁੰਚ ਰਹੇ ਹਾਂ। ਸੋ ਅਸੀਂ ਬਸ ਹੁਣ ਜਿੰਨੀਆਂ ਕਾਲਸ ਲਈਆਂ ਬਸ ਇਹੀ ਹੈ, ਨੈਕਸਟ ਕਾਲਸ ਅਸੀਂ ਨਹੀਂ ਲੈ ਪਾਵਾਂਗੇ, ਆਮ ਸੋ ਸੋਰੀ। ਤੁਸੀਂ ਮੰਡੇ ਨੂੰ ਕਾਲ ਕਰਨਾ ਨਾ ਭੁੱਲਿਓ ਸਵੇਰੇ 9 ਵਜੇ। ਸੋ 6041, ਤੁਸੀਂ ਔਨ ਏਅਰ ਹੋ।
4: ਹੈਲੋ
0: ਹੈਲੋ ਜੀ,
4: ਹਾਂਜੀ, 45 45 45। ਹਾਂਜੀ,
0: ਵਾਹ ਜੀ ਵਾਹ, ਇਹਨਾਂ ਦਾ ਤਾਂ ਬਿਲਕੁਲ ਹੀ ਡਿਫਰੈਂਟ ਆਨਸਰ। ਤੁਹਾਡਾ ਨਾਮ ਨਹੀਂ ਦੱਸਿਆ ਤੁਸੀਂ ਸਾਨੂੰ।
4: ਹੈਲੋ, ਹਾਂਜੀ, ਕੁਲਜੀਤ ਹੈ ਮੇਰਾ ਨਾਮ।
0: ਕੁਲਜੀਤ ਕੌਰ ਜੀ ਗੱਲ ਕਰ ਰਹੇ ਹੋ? ਕੁਲਜੀਤ ਕੌਰ ਜੀ, ਥੈਂਕ ਯੂ ਸੋ ਮਚ, ਤੁਸੀਂ ਸ਼ੋ ਸੁਣਦੇ ਰਹੋ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ, ਸਾਡੀ ਲਾਸਟ ਕਾਲ ਆਫ ਦਾ ਸ਼ੋ ਰਿਗਾਰਡਿੰਗ ਦਾ ਕੁਐਸਚਨ। ਸੋ ਮੰਡੇ ਨੂੰ ਅਸੀਂ ਦੁਬਾਰਾ ਕੁਐਸਚਨ ਲੈ ਕੇ ਆਵਾਂਗੇ। ਸੋ 3595, ਤੁਸੀਂ ਔਨ ਏਅਰ ਹੋ।
5: ਹੈਲੋ, ਹਾਂਜੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
5: ਜੀ। ਮੇਰਾ ਆਨਸਰ ਹੈਗਾ 11 11,
0: ਤੇ ਤੁਹਾਡਾ ਨਾਮ ਕੀ ਹੈਗਾ ਜੀ?
5: ਪਰਮਵੀਰ।
0: ਪਰਮਵੀਰ ਜੀ ਦਾ ਆਨਸਰ ਹੈਗਾ 11। ਸੋ ਸ਼ੋ ਸੁਣਦੇ ਰਹੋ, ਬਹੁਤ ਜਲਦੀ ਅਸੀਂ ਆਨਸਰਸ ਵਿਨਰਸ ਦੱਸਾਂਗੇ। ਸੋ ਪੰਕਜ ਜੀ, ਤੁਸੀਂ ਕੋਈ ਵੀ ਦੋ ਵਿਨਰਸ ਦੇਖੋ, ਕੋਈ ਚੀਟਿੰਗ ਨਹੀਂ ਹੈ, ਮੈਂ ਤੁਹਾਨੂੰ ਪੇਪਰ ਫੜਾ ਦਿੱਤਾ ਹੋਇਆ, ਤੁਸੀਂ ਦੋ ਲੱਕੀ ਵਿਨਰਸ ਕੱਢੋ। ਪਹਿਲੇ ਜੇ ਜਿਨ੍ਹਾਂ ਨੂੰ ਅਸੀਂ ਪੀਜ਼ਾ ਦੇਣਾ ਹੈ, ਦੂਸਰੇ ਜਿਨ੍ਹਾਂ ਨੂੰ ਅਸੀਂ ਮਸਾਜ ਦੇਣਾ, ਔਰ ਫਿਰ ਇਹ ਨੰਬਰਸ ਉਹਨਾਂ ਨੂੰ ਫਾਰਵਰਡ ਕਰ ਦਿਓਗੇ।
6: ਜੀ ਜੀ, ਠੀਕ ਹੈ।
0: ਆਹ ਪੈਨ ਲਓ ਤੇ ਲਿਖ ਲਓ।
6: ਨੋ ਪ੍ਰੋਬਲਮ ਜੀ।
0: जी, सो लकी विनर्स आर नंबर वन.
6: तो नंबर वन है जी जिनका नाम काफी यूनिक था
0: जी,
6: उन्होंने दो बार ही कोशिश करी है
0: जी,
6: बट आई थिंक थोड़ी जेन्युइन कोशिश थी तो इसलिए मैं सोच रहा हूँ उनको दे दे. तो हमन जी है, तो उनको सबसे पहला जो अवार्ड, मतलब क्या कहते हैं, लकी ड्रॉ विनर वो है
0: जी.

0: सो पंकज जी दसो मैं किन बारे बोलन लगी हाँ।
1: जब गड़िया बजती है तो एक ही नंबर नाम और नंबर याद आता है जी, स्पीडेक्स ऑटो कोलिजन का। आई थिंक जो भी गाड़ी चलाते हैं उनको जो हम रेडियो की तरफ से एक रिक्वेस्ट करते हैं कि जो भी चलाते हैं उनको स्पीडेक्स का नंबर जरूर साथ में रखिए कि अगर ऐसी कोई सिचुएशन आती है तो आपके पास कोई भी है। संतोष जी मैं बहुत इंटरेस्टिंग चीज मतलब इसके रिलेटेड ही बताना चाहता था।
0: पहले हम वेलकम कर लेते हैं अपने शो में, काफी टाइम से हमारे साथ हैं रमन जी, रमनदीप कौर जी फ्रॉम स्पीडेक्स ऑटो कोलिजन। ये हमारे सबसे बेस्ट है स्पॉन्सर कहूंगी क्योंकि ये हमारे साथ हमारे स्टूडियो में एटलीस्ट 2 घंटे से बैठे हुए हैं और पेशेंस के साथ बैठे हुए हैं। सो स्पीडेक्स तो ऑटो कोलिजन सेंटर तो रमन जी एंड उन्हां दी पूरी टीम हैगी है साडे नाल। सो पंकज जी ने बहुत वधिया गल कही, देखो जी गड्डियां च गड्डियां वज सकदियां है, साडा किसी दा कंट्रोल नहीं, कई बार पिछों दी आके कोई गड्डी मार जांदा, तुसीं चाहे जिन्नी वधिया भी गड्डी चलांदे हो। सो टेंशन नहीं लैनी, तुसीं एक नंबर नोट करके रखो अपनी गड्डी दे। सो नंबर हैगा स्पीडेक्स ऑटो कोलिजन दा, नंबर नोट करो
2: 416-277-9221-416-277-9221-402-1-8-1-Rutherford-Road-South-Unit-11 फैमिली बिजनेस आ, कोई ऐदा दी किसी अपनी भैन ने माता ने किसी ने भी आना चाहो बेझिझक होके वह आ सकते हैं। तो जिथे कि अपने बच्चे तो साडा फैमिली बिजनेस करके बच्चे भी काम करते हैं
0: जी। सो बहुत वधिया इन्होंने गल कही, फैमिली बिजनेस है, बच्चे भी काम करते हैं। साडे छोटे स्पॉन्सर किते चले गए हुणे बस, सो उन्होंने असं मिस कर रहे हैं और आए सी साडे नाल, बट उन्होंने कोई अर्जेंट कोई टीचर की कॉल आई है किसी असाइनमेंट के रिगार्डिंग, सो बाहर चले गए। सो स्पीडेक्स ऑटो कोलिजन वन ऑफ द बेस्ट कोलिजन सेंटर है जो कि तुहानू लाइफ टाइम वारंटी दिंदे आ सारिया रिपेयरस ते पेंट जॉब्स ते, कंप्लीट कोलिजन रिपेयरस करदे आ। सबसे इम्पोर्टेंट बात पंकज जी, आप मुझे एक रिसेंट कोई केस बता रहे थे, गाड़ी कोई उठा के ले गया फिर कितना बिल बनाता, वो थोड़ा सा बता दो जो आपके फ्रेंड थे।
1: जी जी, वो फ्रेंड हुआ क्या कि जैसे मतलब अनफॉर्चुनेटली उनका एक्सीडेंट हो गया
0: जी।
1: और जैसे ही आपको पता कि जब एक्सीडेंट होता है एम्बुलेंस पुलिस और टोइंग वाले आ जाते हैं, तो उन्होंने मतलब क्या कहते हैं वो माहौल इस तरह का बना लेते कि मतलब अभी इमरजेंसी ले जानी पड़ेगी, टोइंग करनी पड़ेगी, गाड़ी में बहुत सारा डैमेज है वो बता देते। तो वैसे ही उनके साथ हुआ और वो टोइंग वाले उनकी गाड़ी टो करके जो अपना जिनके साथ उनका टाइप था वहां पे ले गए और फिर वहां से उन्होंने मतलब इतना लंबा बिल बनाया संतोष जी, मतलब जी। मतलब अगर मैं वैल्यू बता दूंगा तो मतलब लोग कहेंगे चलो यार मतलब कुछ और ही चल रहा है
0: जी।
1: ठीक है, तो उनका तो ये सब जस्ट टू कट द शॉर्ट द स्टोरी कि आपकी अगर गड्डी कहीं मतलब एक्सीडेंट होता है कुछ भी होता है तो जो टोइंग आते हैं ठीक है उनसे बात करिए, ऐसा नहीं कि उनको इग्नोर करिए, बट सबसे पहले आपको राइट होता है कि आप किसी और यू नो कोलिजन सेंटर से बात कर सकते हो, ये कोई नहीं बताता है
0: जी।
1: तो ये आप पहले कीजिए, सबसे पहले आप स्पीडेक्स वालों को कॉल कीजिए, वो आपके लिए अगर वीडियो कॉल पे आप दिखा सकते हो वीडियो कॉल पे दिखा सकते हैं या फिर फोटोज भेजनी वो भी कर सकते हैं और आपको भी ऑनलाइन एक थोड़ा सा एक सॉल्यूशन बता सकते हैं। और सबसे इंपॉर्टेंट चीज, जैसे अगर कोलिजन वाला कहता है कि ये गाड़ी आपकी मतलब इट इज नॉट ड्राइवेबल, तो उसके लिए भी वो कुछ आपके लिए सजेस्ट कर सकते हैं। जैसे हम किस कहीं पे भी जाते डॉक्टर के पास जाते हैं सेकंड ओपिनियन ले लेते हैं, तो यहाँ पे भी आप वो कर सकते हो, आपका वो राइट है
0: जी बिल्कुल।
1: तो ये बहुत इंपॉर्टेंट चीज है, सारे जो लिसनर्स है वो आप मेरी ये गुजारिश है आप ये कीजिए
0: जी,
1: आपकी यू नो जिंदगी इजी हो जाएगी बिकॉज स्पीडेक्स ऑटो कोलिजन रमन जी हमारे साथ जी। है आई थिंक वो ये एड ऑन कर सकते हैं कि जो भी आपकी इंश्योरेंस कंपनीज है उसके साथ आप खुद ही डील करते हैं, इसके बारे में थोड़ा कुछ बताइए।
2: जिंदा की माइनर स्क्रैच तो लेके मेजर डैमेज जिन्ना भी एक्सीडेंट हो जाता है राइट, उत्थे तक आप रिपेयर करते हैं सारी तरह दियां सर्विसेज देने आ। तुहाडा एक्सीडेंट होया ना तुहानू घबराउण दी लोड़ नहीं गी, तुसीं जस्ट इक पहला कॉल करनी आ सानू स्पीडेक्स नूं, तुहानू उत्थे ही असीं सारियां इंश्योरेंसां दे नाल कम करदे आ, ते जिसने कैश काम करवाना कैश भी करवा सकदा है, तुहानू उत्थों ही रेंटल गड्डी हो जाणी आ, तुहाडी उत्थे ही आपां ने इंश्योरेंस नूं कॉल करवा देणी आ, तुसीं बिल्कुल भी टेंशन नहीं लैणी गी, तुहाडा काम जिन्ना टाइम असीं कहांगे जो भी होऊगा उन्ने टाइम दे अंदर दा तुहानू रिपेयर करके दित्ती जाऊगी
0: जी बिल्कुल। सो सारिआं ने नंबर नोट करना है 416-277-9221 416-277-9221 एंड 15 साल प्लस दा एक्सपीरियंस हैगा गुरप्रीत जी कोलों। सो जदों इस कंट्री ते लै ਲੈਂਡ ਕੀਤੇ ਉਦੋਂ ਤੋਂ ਲੈ ਕੇ ਅਜੇ ਤੱਕ ਇਹਨੇ ਇਸੇ ਕੰਮ ਦੇ ਵਿੱਚ ਹੈਗੇ, ਇਸੇ ਚੀਜ਼ ਦੀ ਪੜ੍ਹਾਈ ਕੀਤੀ ਆ। ਇਹ ਨਹੀਂ ਹੈ ਕਿ ਇੱਕ ਸਾਲ ਕਿਤੇ ਕੰਮ ਕੀਤਾ ਤੇ ਆਪਣਾ ਕੰਮ ਖੋਲਿਆ, ਇਹਨਾਂ ਕੋਲ ਇਸੇ ਕੰਮ ਦਾ ਹੀ ਐਕਸਪੀਰੀਅੰਸ ਤੇ ਇਸੇ ਕੰਮ ਦੀ ਹੀ ਕੁਆਲੀਫਿਕੇਸ਼ਨ ਹੈਗੀ ਆ। ਸੋ ਤੁਸੀਂ ਸੋਚ ਸਕਦੇ ਹੋ ਕਿ ਜੇ ਕਿਸੇ ਕੋਲ ਇੰਨਾ ਐਕਸਪੀਰੀਅੰਸ ਆ ਤੇ ਤੁਹਾਡੀ ਗੱਡੀ ਕਿੰਨੀ ਸੇਫ ਹੈਂਡਸ ਆ। ਸੋ ਤੁਸੀਂ ਸਾਨੂੰ ਕਾਲ ਕਰਨੀ ਹੈ ਜੇ ਰੱਬ ਨਾ ਕਰਾਏ ਲੋੜ ਪੈਂਦੀ ਆ। ਸਪੀਡਐਕਸ ਆਟੋ ਕੋਲੀਸ਼ਨ ਸੈਂਟਰ 416-277-9221 416-277-9221 ਤੇ ਕਾਲ ਕਰਨੀ ਹੈ। 181 ਰਦਰਫੋਰਡ ਰੋਡ ਸਾਊਥ ਯੂਨਿਟ ਐਂਡ ਯੂਨਿਟ 11 ਹੈਗਾ। ਸੋ ਥੈਂਕ ਯੂ ਸੋ ਮਚ ਰਮਨ ਜੀ, ਇੰਨਾ ਵਧੀਆ ਜਿਹਾ ਮੈਸੇਜ ਲੈ ਕੇ ਆਏ। ਗੁਰਪ੍ਰੀਤ ਜੀ ਨੂੰ ਮਿਸ ਕਰ ਰਹੇ ਹਾਂ, ਬਟ ਐਕਸਪੀਰੀਅੰਸ ਹੀ ਇੰਨਾ ਹੈ ਕਿ ਉਹਨਾਂ ਦੀਆਂ ਲਾਈਨਾਂ ਤੇ ਲਾਈਨਾਂ ਲੱਗੀਆਂ ਗੱਡੀਆਂ ਦੀ ਤੇ ਉਹ ਕਾਲ ਨਹੀਂ ਕਰ ਸਕਦੇ ਅੱਜ। ਸੋ ਥੈਂਕ ਯੂ ਤੁਸੀਂ ਜੁਆਇਨ ਕੀਤਾ ਤੇ ਤੁਸੀਂ ਸਾਨੂੰ ਵਧੀਆ ਜਿਹਾ ਮੈਸੇਜ ਦਿੱਤਾ। ਸੋ ਸਾਡੇ ਨਾਲ ਅੱਖਾਂ ਦੀ ਸੰਭਾਲ ਲਈ ਸਾਡੇ ਨਾਲ ਹੈਗੇ ਰਾਜਨ ਜੀ ਤੇ ਸਵਲੀਨ ਜੀ, ਥੋੜਾ ਜਿਹਾ ਵੇਟ ਕਰਿਓ। ਥੈਂਕ ਯੂ ਸੋ ਮਚ, ਤੁਸੀਂ ਇੰਨੀ ਵੇਟ ਕਰ ਰਹੇ ਹੋ, ਨੈਕਸਟ ਟਾਈਮ ਤੁਹਾਡੀ ਹੈ। ਸੋ ਰਾਜਨ ਜੀ ਤੁਸੀਂ ਆਉਣੇ ਆ।
3: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਾਂ ਨੂੰ, ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਾਣ ਤੋਂ ਪਹਿਲਾਂ ਦੱਸ ਦਿਓ ਵੀ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ ਤਕਰੀਬਨ 2 ਵਜੇ ਤੱਕ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਅਗਲੇ ਹਫਤੇ ਵੀ ਸਾਡੇ ਕੋਲ ਡਾਕਟਰ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਅਵੇਲੇਬਲ ਹੈ। ਸੋ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਤੇ ਜੇ ਤੁਸੀਂ ਕਾਫੀ ਦੇਰ ਤੋਂ ਵਧੀਆ ਬ੍ਰਾਂਡਡ ਫਰੇਮ ਲੱਭ ਰਹੇ ਹੋ ਸਸਤੀ ਪ੍ਰਾਈਸ ਦੇ ਵਿੱਚ, ਤੇ ਦੱਸਦੇ ਜਾਈਏ ਕਿ ਸਪੈਕਸ ਐਕਸਪ੍ਰੈਸ ਉੱਤੇ ਬਹੁਤ ਵਧੀਆ ਸੇਲ ਚੱਲ ਰਹੀ ਹੈ। ਇਹ ਚ ਤੁਹਾਨੂੰ ਗੁੱਚੀ ਦੇ ਫਰੇਮ, ਪਰਾਡਾ ਦੇ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 30% ਡਿਸਕਾਊਂਟ ਤੇ ਦਿੱਤੇ ਜਾ ਰਹੇ ਨੇ। ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਸ ਦੇ, ਕੋਚ ਦੇ, ਟੋਰੀ ਬਰਡਸ ਦੇ, ਗੇਟਸਪੀਡ ਦੇ, ਇਹ ਸਾਰੇ ਫਰੇਮ ਤੁਹਾਨੂੰ ਫਲੈਟ 50% ਆਫ ਯਾਨੀ ਕਿ ਅੱਧੇ ਮੁੱਲ ਦੇ ਉੱਤੇ ਦਿੱਤੇ ਜਾ ਰਹੇ ਨੇ। ਟੋਮੀ ਹਿਲ ਫਿਗਰ ਦੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੰਟੀਨਾ ਦੇ ਫਰੇਮ, ਇਹ ਤੁਹਾਨੂੰ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਸੇਲ ਹੈ ਜੀ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਸਨ, ਐਡੀ ਬਾਬਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $300 ਦੀ ਕੀਮਤ ਦਾ ਫਰੇਮ 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਜੀ। ਤੇ ਬੱਚਿਆਂ ਵਾਸਤੇ ਵੀ ਨਾਲ ਸਪੈਸ਼ਲ ਡੀਲ ਹੈ, ਜਿੰਨੇ ਵੀ ਬੱਚੇ ਇਸ ਵੀਕ ਤੇ ਆ ਕੇ ਗਲਾਸਿਸ ਬਣਵਾ ਰਹੇ ਨੇ ਸਾਰਿਆਂ ਨੂੰ ਹੀ ਉਹਨਾਂ ਦੇ ਗਲਾਸਿਸ ਉੱਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਤੁਸੀਂ ਸਿਰਫ ਤੇ ਸਿਰਫ ਐਂਟੀ ਗਲੇਅਰ ਕੋਟਿੰਗ ਪਰਚੇਸ ਕਰਨੀ ਹੈ, ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਫੋਨ ਨੰਬਰ ਹੈ ਸਾਡਾ 905-460-8888, 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਤੇ ਰੇਡੀਓ ਆਵਾਜ਼ ਦੇ ਲਿਸਨਰਸ ਵਾਸਤੇ ਜੀ ਇੱਕ ਸਪੈਸ਼ਲ ਤੋਹਫਾ, ਵੀਕਐਂਡ ਹੈਗਾ ਜੀ, ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰਨਗੇ ਉਹਨਾਂ ਨੂੰ ਅਸੀਂ ਅੱਜ ਟਿਫਨੀ ਦੇ ਬ੍ਰਾਂਡਡ ਸਨਗਲਾਸਿਸ ਫਲੈਟ 50% ਆਫ ਦਿਆਂਗੇ ਜਿਹੜੇ ਪਹਿਲੇ 5 ਕਾਲਰ ਕਾਲ ਕਰਨਗੇ। ਸੋ ਜੇ ਟਿਫਨੀ ਦੇ ਬ੍ਰਾਂਡਡ ਫਰੇਮ ਜਾਂ ਟਿਫਨੀ ਦੇ ਬ੍ਰਾਂਡਡ ਸਨਗਲਾਸਿਸ ਫਲੈਟ 50% ਆਫ ਲੈਣੇ ਆ ਜੀ, ਤੇ ਹੁਣ ਸਾਨੂੰ ਕਾਲ ਕਰਕੇ ਆਪਣਾ ਨਾਮ ਲਿਖਾ ਦਿਓ 905-460-8888, 905-460-8888।
0: ਥੈਂਕ ਯੂ ਸੋ ਮਚ। ਸੋ ਬਹੁਤ ਵਧੀਆ ਡੀਲ ਦੇ ਰਹੇ ਅੱਜ। ਸੋ ਪਹਿਲੇ 5 ਕਾਲਰਸ ਲਈ ਟਿਫਨੀ ਦੀਆਂ ਗਲਾਸਿਸ ਦੇ, ਸਨ ਗਲਾਸਿਸ ਦੇ ਉੱਪਰ 50% ਫਲੈਟ ਆਫ। ਸੋ ਤੁਸੀਂ ਕੰਟੈਕਟ ਕਰਨਾ ਸਪੈਕਸ ਐਕਸਪ੍ਰੈਸ 905-460-8888, 905-460-8888 ਤੇ ਰਾਜਨ ਜੀ ਦੀ ਟੀਮ ਨੂੰ। ਥੈਂਕ ਯੂ ਸੋ ਮਚ ਰਾਜਨ ਜੀ। ਸੋ ਸਾਡੇ ਨਾਲ ਸਾਡੇ ਨੈਕਸਟ ਹੈਗੇ ਨੇ ਬਹੁਤ ਹੀ ਵਧੀਆ ਸਪੋਂਸਰ ਜਿਨ੍ਹਾਂ ਕੋਲ ਪੇਸ਼ੈਂਸ ਦਾ ਭੰਡਾਰ ਹੈਗਾ, ਕਿਉਂਕਿ ਸਾਡੇ ਨਾਲ 22 ਮਿੰਟ ਤੋਂ ਵੇਟ ਕਰ ਰਿਹਾ। ਸੋ ਸਵਲੀਨ ਜੀ ਤੁਸੀਂ ਆਉਣੇ ਆ ਰੋ।
4: ਹਾਂਜੀ, ਸਭ ਤੋਂ ਪਹਿਲਾਂ ਮੇਰੇ ਸਵਲੀਨ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ ਤੇ ਅਦਾਬ। ਹਾਂਜੀ, ਪੇਸ਼ੈਂਸ ਜਿਹੜਾ ਉਹ ਰੱਖਣਾ ਪੈਂਦਾ ਜ਼ਰੂਰੀ ਆ,
0: ਵੈਰੀ ਨਾਈਸ
4: ਜੀ, ਬਹੁਤ ਜ਼ਿਆਦਾ ਸਪੈਸ਼ਲੀ ਸਾਡੇ ਕੰਮ ਦੇ ਵਿੱਚ
0: ਜੀ, ਵੈਰੀ ਨਾਈਸ।
4: ਤੇ ਹਾਂਜੀ, ਅੱਜ ਮੈਂ ਗੱਲ ਕਰਨਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਡਿਸੇਬਿਲਿਟੀ ਇੰਸ਼ੋਰੈਂਸ ਬਾਰੇ। ਡਿਸੇਬਿਲਿਟੀ ਇੰਸ਼ੋਰੈਂਸ ਉਹ ਆ ਕਿ ਜਿਹੜੀ ਤੁਹਾਡੀ ਇਨਕਮ ਰਿਪਲੇਸਮੈਂਟ ਕਰਦੀ ਹੈ ਜੇਕਰ ਤੁਹਾਨੂੰ ਸੱਟ ਲੱਗਣ ਕਰਕੇ ਘਰੇ ਬਹਿਣਾ ਪੈਂਦਾ ਹੈ
0: ਜੀ।
4: ਤੁਸੀਂ ਕੁਆਲੀਫਾਈ ਕਰ ਸਕਦੇ ਹੋ $3,000 ਪਰ ਮੰਥ ਡਿਸੇਬਿਲਿਟੀ ਜਿਹੜੀ ਤੁਹਾਨੂੰ ਇਨਕਮ ਆਊਗੀ ਓਨਲੀ $23 ਦੇ ਵਿੱਚ, ਚਾਹੇ ਤੁਹਾਡੀ ਏਜ 18 ਆ ਚਾਹੇ ਅਪ ਟੂ 69 ਤੱਕ, ਜਿਹੜਾ ਪ੍ਰਾਈਸ ਆ ਸੇਮ ਹੀ ਰਹਿੰਦਾ ਇਹਦੇ ਵਿੱਚ। ਤੁਹਾਡਾ ਸਟੇਟਸ ਨਹੀਂ ਮੈਟਰ ਕਰਦਾ ਇਮੀਗ੍ਰੇਸ਼ਨ, ਇਹਦੇ ਵਿੱਚ ਮੈਟਰ ਕੀ ਕਰਦਾ ਜਿਹੜਾ ਤੁਹਾਡਾ ਪ੍ਰੀਮੀਅਮ ਆ ਉਹ ਤੁਹਾਡੀ ਇਨਕਮ ਤੇ ਤੁਹਾਡੇ ਆਕੂਪੇਸ਼ਨ ਦੇ ਹਿਸਾਬ ਨਾਲ ਹੁੰਦਾ। ਜੇ ਤੁਸੀਂ ਇਦਾਂ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਕਿਉਂਕਿ ਕੈਨੇਡਾ ਦੇ ਵਿੱਚ ਜਦੋਂ ਆਪਣੀ ਇਨਕਮ ਰੁਕ ਜਾਂਦੀ ਆ
0: ਜੀ,
4: ਸਪੈਸ਼ਲੀ ਜੇ ਤੁਸੀਂ ਮੇਨ ਬ੍ਰੈਡ ਅਰਨਰ ਹੋ, ਤਾਂ ਫਿਰ ਬਹੁਤ ਹੀ ਔਖਾ ਹੋ ਜਾਂਦਾ, ਕਿਉਂਕਿ ਸੱਟ ਲੱਗਣ ਕਰਕੇ ਤੁਹਾਡੇ ਬਿੱਲ ਤਾਂ ਬੰਦ ਨੀ ਹੋਣੇ, ਘਰ ਦੀ ਕਿਸ਼ਤ ਵੀ ਜਾਊਗੀ, ਬੱਚਿਆਂ ਨੇ ਵੀ ਆਪਣਾ ਸਕੂਲ ਜਾਣਾ ਆ, ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਗਰੋਸਰੀ, ਤੁਸੀਂ ਇਹ ਨੀ ਕਹਿ ਸਕਦੇ ਕਿ ਹੁਣ ਮੇਰੇ ਸੱਟ ਲੱਗੀ ਆ ਮੈਨੂੰ ਫ੍ਰੀ ਗਰੋਸਰੀ ਮਿਲ ਜਾਵੇ। ਹਾਂ, ਹੈਲਥ ਕਾਰਡ ਤੁਹਾਡਾ ਹੋਸਪਿਟਲ ਦਾ ਖਰਚਾ ਚੱਕ ਲੂਗੀ, ਬਟ ਜਿਹੜੇ ਬਾਕੀ ਖਰਚੇ ਉਹ ਚੱਲਦੇ ਰਹਿਣੇ ਆ। ਤਾਂ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਆਪਣੇ ਲਈ ਇੱਕ ਇਨਕਮ ਰਿਪਲੇਸਮੈਂਟ ਜਿਹੜੀ ਆ ਇੰਸ਼ੋਰੈਂਸ ਲੈ ਕੇ ਰੱਖੋ। ਜਿਵੇਂ ਮੈਂ ਦੱਸਿਆ ਤੁਸੀਂ $23 ਤੱਕ, $23 ਦੇ ਵਿੱਚ $3,000 ਪਰ ਮੰਥ ਡਿਸੇਬਿਲਿਟੀ ਇਨਕਮ ਦੇ ਲਈ ਕੁਆਲੀਫਾਈ ਕਰ ਸਕਦੇ ਹੋ। ਇਹ ਕਿੱਦਾਂ ਤੁਸੀਂ ਲੈ ਸਕਦੇ ਹੋ, ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ 416-454-4747, 416-454-4747, 416-454-4747। ਉਹ ਤੋਂ ਬਿਨਾਂ ਮੈਂ ਜਿਵੇਂ ਹਮੇਸ਼ਾ ਗੱਲ ਕਰਦੀ ਹਾਂ ਕਿ ਬਹੁਤ ਸਾਰੇ ਪੇਰੈਂਟਸ ਆਪਣੇ ਸੁਪਰਵੀਜ਼ਾ ਜਾਂ ਵਿਜ਼ਟਰ ਤੇ ਆ ਰਹੇ ਨੇ, ਤਾਂ ਉਹਨਾਂ ਲਈ ਏਦਾਂ ਦੀ ਇੰਸ਼ੋਰੈਂਸ ਲੈ ਕੇ ਰੱਖੋ ਜਿਹਦੇ ਵਿੱਚ ਤੁਹਾਡੇ ਵਾਕਿੰਗਸ ਕਵਰ ਹੋਣ, ਤੁਹਾਨੂੰ ਪੀਸ ਆਫ ਮਾਈਂਡ ਹੋਵੇ, ਉਹਨਾਂ ਦੇ ਕੈਨੇਡਾ ਆਉਣ ਤੋਂ ਪਹਿਲਾਂ ਇੰਸ਼ੋਰੈਂਸ ਲੈ ਕੇ ਰੱਖੋ, ਤਾਂ ਕਿ ਜਦੋਂ ਜਿਹੜਾ ਉਹਨਾਂ ਦਾ ਸਫ਼ਰ ਆ ਉਹਦੇ ਵਿੱਚ ਵੀ ਜੇਕਰ ਉਹਨਾਂ ਨੂੰ ਕੋਈ ਇਸ਼ੂ ਆਉਂਦਾ ਤਾਂ ਸਾਰਾ ਕੁਛ ਉਹਨਾਂ ਦਾ ਕਵਰ ਹੋਵੇ। ਕੈਨੇਡੀਅਨ ਕੰਪਨੀ ਤੋਂ ਲਓ ਤਾਂ ਕਿ ਤੁਹਾਡੇ ਕਲੇਮ ਜਿਹੜੇ ਆ ਉਹ ਰਾਈਟ ਟਾਈਮ ਤੇ ਪੇ ਹੋਣ। ਤੁਹਾਨੂੰ ਇਹ ਨਾ ਹੋਵੇ ਕਿ ਹੁਣ ਅਸੀਂ ਇੰਡੀਆ ਫੋਨ ਕਰਾਂਗੇ, ਕੌਣ ਚੱਕੂ ਫੋਨ। ਬਹੁਤ ਖੱਜਲ ਹੁੰਦਾ ਕਿਉਂਕਿ ਸਾਨੂੰ ਇੱਦਾਂ ਦੇ ਕਲੇਮਸ ਬਹੁਤ ਆਉਂਦੇ ਆ ਲੋਕਾਂ ਦੇ ਕਿ ਅਸੀਂ ਇੰਸ਼ੋਰੈਂਸ ਇੰਡੀਆ ਤੋਂ ਕਰਾਈ ਆ। ਕੋਈ ਨਾ, ਜੇ ਤੁਸੀਂ ਸਾਡੇ ਤੋਂ ਇੰਸ਼ੋਰੈਂਸ ਨਹੀਂ ਵੀ ਕਰਾਈ ਤੇ ਤੁਹਾਡਾ ਐਡਵਾਈਜ਼ਰ ਨਹੀਂ ਫੋਨ ਚੱਕ ਰਿਹਾ, ਅਸੀਂ ਤੁਹਾਡੀ ਕਲੇਮ ਦੇ ਵਿੱਚ ਪੂਰੀ ਹੈਲਪ ਕਰਾਂਗੇ, ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। 416-454-4747, 416-454-4747, 416-454-4747 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਲਾਸਟਲੀ ਮੈਂ ਇਹ ਕਹਿਣਾ ਚਾਹੁੰਦੀ ਹਾਂ, ਤੁਸੀਂ ਕੋਈ ਵੀ ਇੰਸ਼ੋਰੈਂਸ ਲੈਣੀ ਹੈਗੀ, ਚਾਹੇ ਹੋਮ, ਆਟੋ, ਕਮਰਸ਼ੀਅਲ, ਲਾਇਬਿਲਿਟੀ, ਅਸੀਂ ਸਾਰੀਆਂ ਇੰਸ਼ੋਰੈਂਸਿਸ ਦੇ ਵਿੱਚ ਡੀਲ ਕਰਦੇ ਹਾਂ। ਤੁਹਾਡੀ ਰਿਨਿਊਵਲ ਆ ਰਹੀ ਹੈ, ਤੁਸੀਂ ਨਵੇਂ ਡਰਾਈਵਰ ਹੋ, ਤੁਹਾਨੂੰ ਬਹੁਤ ਜ਼ਿਆਦਾ ਪ੍ਰਾਈਸ ਪੇ ਕਰਨਾ ਪੈ ਰਿਹਾ ਜਾਂ ਤੁਹਾਨੂੰ ਕਿਤੋਂ ਇੰਸ਼ੋਰੈਂਸ ਨਹੀਂ ਮਿਲ ਰਹੀ, ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। 416-454-4747, 416-454-4747 ਤੇ ਗੱਲ ਕੀਤੀ ਜਾ ਸਕਦੀ।
0: ਜੀ, ਥੈਂਕ ਯੂ ਸੋ ਮਚ ਸਵਲੀਨ ਜੀ। ਸੋ ਸਵਲੀਨ ਜੀ ਦੀ ਟੀਮ, ਸਵਲੀਨ ਜੀ ਤੇ ਮਨਿੰਦਰ ਜੀ ਨੂੰ ਕਾਲ ਕਰ ਸਕਦੇ ਤੁਸੀਂ 416-454-4747, 416-454-4747, ਤੇ ਇਹਨਾਂ ਦੀ ਟੀਮ ਵੀ ਜੁਆਇਨ ਕਰਨੀ ਹੋਏ ਤੇ ਕਾਲ ਕਰ ਸਕਦੇ, ਬਹੁਤ ਹੀ ਵਧੀਆ ਤੁਹਾਨੂੰ ਟ੍ਰੇਨਿੰਗ ਵੀ ਪ੍ਰੋਵਾਈਡ ਕਰਨਗੇ। ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤਾ। ਸੋ ਸਾਡੇ ਨਾਲ ਹੈਗੇ ਨੇ ਸੁਲਤਾਨ ਜੀ, ਤੁਸੀਂ ਆਉਣੇ ਆਰੋ।
5: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ, ਖਾਸ ਤੌਰ ਤੇ ਜਿਹੜੇ ਕਸਟਮਰ ਟੀਵੀ ਲੈਣਾ ਚਾਹੁੰਦੇ ਮਿਸ ਨਾ ਕਰਨ। ਸਾਡੇ ਕੋਲ 75 ਇੰਚ ਸੈਮਸੰਗ ਟੀਵੀ ਅੱਜ ਦੇ ਰਹੇ ਅਸੀਂ ਸਿਰਫ 799 ਦਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ 1099 ਹੈ, ਪਰ 799 ਚ ਜਿਹੜੀ ਸਾਡੀ ਲਾਸਟ ਵੀਕ ਦੀ ਪਰਚੇਜ ਹੈ ਉਹਦੇ ਚ 75 ਇੰਚ ਮਿਲ ਜਾਏਗਾ। ਸੈਮਸੰਗ ਦਾ 85 ਇੰਚ ਲੈਣਾ ਮਿੰਨੀ LED ਦੇ ਨਾਲ, ਉਹ ਵੀ ਤੁਹਾਨੂੰ ਅੱਜ ਦੇ ਰਹੇ ਜੀ 1399 ਦਾ, ਜਦਕਿ ਇਹਦੀ ਵੀ ਟੈਰਿਫ ਲੱਗੀ ਪ੍ਰਾਈਸ 1899 ਹੈ, ਪਰ 1399 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ ਜੀ। ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਸਿਰਫ 1099 ਦਾ ਪੇਅਰ ਮਿਲੇਗਾ, ਵਾਸ਼ਰ ਡਰਾਇਰ ਦੋਨੋਂ 1099 ਚ। ਜੇ ਫਰਿੱਜ ਸਟੋਵ ਡਿਸ਼ ਵਾਸ਼ਰ ਦੀ ਗੱਲ ਕਰੀਏ ਤੇ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ 2999 ਚ ਮਿਲੇਗਾ, ਜਦਕਿ ਇਹਦੀ $5,000 ਪ੍ਰਾਈਸ ਹੈ ਤੇ 38.99 ਟੈਰਿਫ ਲੱਗੀ ਪ੍ਰਾਈਸ ਹੈ, ਪਰ ਸਾਡੀ ਪਰਚੇਜ ਲਾਸਟ ਵੀਕ ਦੀ ਹੋਣ ਕਰਕੇ 29.99 ਚ ਮਿਲੇਗਾ, ਜਿਹਦੇ ਚ ਫੁੱਲ ਸਾਈਜ਼ ਦਾ 36-inch ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੱਪ ਦੀ ਡਿਸ਼ ਵਾਸ਼ਰ ਹੈ
0: ਜੀ।
5: ਸੋ ਕੋਈ ਵੀ ਟੀਵੀ 32 ਇੰਚ ਤੋਂ ਲੱਗ ਕੇ 98 ਇੰਚ ਤੱਕ, ਜਾਂ ਸੋਨੀ, ਸੈਮਸੰਗ, ਜਾਂ ਤੁਹਾਨੂੰ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਚਾਹੀਦਾ, $600 to $800 ਦੀ ਸੇਵਿੰਗ ਕਰ ਸਕਦੇ ਹੋ, ਜਾਂ ਫਰਿੱਜ ਸਟੋਵ ਡਿਸ਼ ਵਾਸ਼ਰ ਕਿਚਨ ਦੇ ਬੰਡਲ ਤੁਹਾਨੂੰ ਪੈਕੇਜਿਸ ਦੇ ਨਾਲ ਅੱਜ ਦੇ ਰਹੇ ਹਾਂ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਸਾਡਾ ਨੰਬਰ ਹੈ, 905-450-2828 ਜੀ।
0: ਜੀ, ਥੈਂਕ ਯੂ ਸੋ ਮਚ ਸੁਲਤਾਨ ਜੀ, ਬਹੁਤ ਵਧੀਆ ਮੈਸੇਜ ਦਿੱਤਾ। ਸੋ ਸਾਰੇ ਨੇ ਪਹੁੰਚਣਾ ਹੈ ਸੁਲਤਾਨ ਜੀ ਕੋਲ। ਗੱਲ ਕਰਦੇ ਹਾਂ ਪੰਕਜ ਜੀ, ਅਸੀਂ ਇਸ ਕੰਟਰੀ ਚ ਅਸੀਂ ਨਵੇਂ ਨਵੇਂ ਆਏ ਹੁੰਦੇ ਹਾਂ, ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਸੀ ਕਿਹੜੇ ਪ੍ਰੋਫੈਸ਼ਨ ਤੇ ਜਾਣਾ ਆ, ਕੀ ਕਰਨਾ ਆ ਲਾਈਫ ਚ, ਅਸੀਂ ਬਹੁਤ ਜ਼ਿਆਦਾ ਪਜ਼ਲ ਜੇ ਹੁੰਦੇ ਹਾਂ। ਸਾਰਿਆਂ ਦੀ ਲਾਈਫ ਇੱਦਾਂ ਹੀ ਸਟਾਰਟ ਹੁੰਦੀ ਹੈ ਜਦੋਂ ਇਸ ਕੰਟਰੀ ਤੇ ਲੈਂਡ ਕਰਦੇ ਹਾਂ, ਬਟ ਹੁਣ ਤੁਹਾਡੇ ਲਈ ਉਸ ਚੀਜ਼ ਦਾ ਵੀ ਸੋਲਿਊਸ਼ਨ ਹੈਗਾ ਕਿਉਂਕਿ ਸਾਡੇ ਕੋਲ ਹੈਗੀ ਹੈ ਟੀਮ ਮਾਸਟਰ ਯੂਰ ਐਗਜ਼ਾਮ ਦੀ ਜੋ ਕਿ ਤੁਹਾਡੀ ਹੈਲਪ ਕਰਦੀ ਹੈ ਡਿਸਾਈਡ ਕਰਨ 'ਚ ਜੋ ਵੀ ਤੁਹਾਡਾ ਇੰਟਰਸਟ ਹੈਗਾ ਉਹਦੇ ਅਕੋਰਡਿੰਗ ਤੁਸੀਂ ਕਿਸ ਚੀਜ਼ ਦਾ ਲਾਇਸੈਂਸ ਲੈ ਸਕਦੇ ਹੋ। ਇਗਜ਼ਾਮਪਲ ਜੇ ਤੁਸੀਂ ਬੈਂਕ ਦੇ ਵਿੱਚ ਐਂਟਰ ਕਰਨਾ ਹੈ ਅਤੇ ਬੈਂਕਿੰਗ ਦੇ ਦੀਆਂ ਕੁਛ ਹੁੰਦੇ ਇਗਜ਼ਾਮਸ ਕਲੀਅਰ ਕਰਨੇ ਹੁੰਦੇ ਆ, ਸਰਟੀਫਿਕੇਸ਼ਨ ਦੀ ਜ਼ਰੂਰਤ ਹੁੰਦੀ ਹੈ, ਔਰ ਮਿਊਚੁਅਲ ਫੰਡਸ ਦੀ ਜਿਵੇਂ ਇਫਿਕ ਦਾ ਇਗਜ਼ਾਮ ਹੁੰਦਾ ਹੈ, ਕੈਨੇਡੀਅਨ ਸਿਕਿਉਰਿਟੀਜ਼ ਦਾ CS ਇਗਜ਼ਾਮ ਹੁੰਦਾ ਹੈ। ਸੋ ਇਹ ਸਾਰੇ ਇਗਜ਼ਾਮਸ ਤੁਹਾਨੂੰ ਨਹੀਂ ਪਤਾ ਕਿਵੇਂ ਪੜ੍ਹਨਾ ਹੈ, ਕੀ ਕਰਨਾ ਹੈ, ਕੀ ਸਟਾਰਟਅਪ ਹੋਣਾ ਚਾਹੀਦਾ। ਸੋ ਤੁਸੀਂ ਕੰਟੈਕਟ ਕਰਨੀ ਹੈ ਮਾਸਟਰ ਯੂਰ ਇਗਜ਼ਾਮ ਵਿੱਕੀ ਐਂਡ ਸੈਮੀ ਜੀ ਦੀ ਟੀਮ ਨੂੰ। ਅਤੇ ਵਿੱਕੀ ਜੀ, ਵੈਲਕਮ ਟੂ ਦਾ ਸ਼ੋਅ ਐਂਡ ਥੈਂਕ ਯੂ ਸੋ ਮਚ ਫਾਰ ਹੈਵਿੰਗ ਯੂਰ ਸੋ ਮਚ ਆਫ ਪੇਸ਼ੀਐਂਸ ਇਨ ਦਾ ਸ਼ੋਅ, ਕਿਉਂਕਿ ਹਮ ਤਬ ਸੇ ਕਿਸੀ ਨਾ ਕਿਸੀ ਕੇ ਸਾਥ ਬਾਤ ਕਰ ਰਹੇ ਹੈਂ, ਆਪਕੀ ਟਰਨ ਨਹੀਂ ਆਈ। ਸਤਿ ਸ਼੍ਰੀ ਅਕਾਲ ਜੀ, ਔਰ ਬਸ ਬੜੀਆ। ਵਿੱਕੀ ਜੀ, ਆਪ ਬਤਾਓ ਕੌਣ ਕੌਣ ਸੇ ਲਾਇਸੈਂਸਿਸ ਲੈਣੇ ਮੈਂ ਆਪ ਹੈਲਪ ਕਰਤੇ ਹੋ?
6: ਤੋ ਸੰਤੋਸ਼ ਜੀ, ਹਮਾਰੇ ਪਾਸ ਕਾਫੀ ਲਾਇਸੈਂਸ ਹੈ, ਡਿਪੈਂਡ ਔਨ ਕਲਾਇੰਟ ਟੂ ਕਲਾਇੰਟ।
0: ਜੀ,
6: ਵੀ ਸਟਾਰਟ ਵਿਦ ਮੋਰਗੇਜ, ਅਗਰ ਕਿਸੀ ਕੋ ਮੋਰਗੇਜ ਫੀਲਡ ਮੈਂ ਜਾਣਾ ਹੈ
0: ਜੀ
6: ਐਂਡ ਵਾਂਟ ਟੂ ਵਰਕ ਇੰਡੀਪੈਂਡੈਂਟਲੀ, ਤੋ ਉਹ ਮੋਰਗੇਜ ਕਾ ਲਾਇਸੈਂਸ ਲੈ ਸਕਦਾ ਹੈ। ਮੋਰਗੇਜ ਕਾ ਇੱਕ ਹੀ ਲਾਇਸੈਂਸ ਹੈ, ਇਟ ਵਿਲ ਟੇਕ ਓਨਲੀ 1 to 2 ਵੀਕਸ ਟੂ ਫਿਨਿਸ਼।
0: ਜੀ,
6: ਵੀ ਵਿਲ ਗਿਵ ਫੁੱਲ ਐਂਡ ਟੂ ਐਂਡ ਟ੍ਰੇਨਿੰਗ ਫੋਰ ਦੈਟ।
0: ਜੀ,
6: ਮੋਰਗੇਜ ਕੇ ਇਲਾਵਾ ਹਮਾਰੇ ਪਾਸ ਓਮ ਵੀਕ ਕਾ ਲਾਇਸੈਂਸ, ਅਗਰ ਕਿਸੀ ਕੋ ਕਾਰ ਡੀਲਰਸ਼ਿਪ ਮੈਂ ਇੰਟਰਸਟਿਡ ਹੋ ਜਾਂ ਫਿਰ ਕਾਰ ਸੇਲਸ ਪਰਸਨ ਮੈਂ ਇੰਟਰਸਟ ਹੋ, ਤੋ ਉਹ ਓਮ ਵੀਕ ਕਾ ਲਾਇਸੈਂਸ ਲੈ ਸਕਦਾ ਹੈ। ਉਹ ਵੀ ਛੋਟਾ ਲਾਇਸੈਂਸ, ਇਟ ਜਸਟ ਓਨਲੀ 1 ਐਗਜ਼ਾਮ, 1 week ਵੀ ਕੈਨ ਫਿਨਿਸ਼ ਇਟ। ਕਿਸੀ ਕੋ ਰੀਅਲ ਸਟੇਟ ਮੈਂ ਜਾਣਾ ਹੈ, ਤੋ ਵੀ ਵਿਲ ਗਿਵ ਫੁੱਲ ਟ੍ਰੇਨਿੰਗ ਐਂਡ ਟੂ ਐਂਡ ਫਰੋਮ ਕੋਰਸ 1 to Course 6, ਤੋ ਆਫਟਰ ਦੈਟ ਯੂ ਕੈਨ ਬਿਕਮ ਅ ਰੀਅਲਟਰ, ਯੂ ਵਿਲ ਜੁਆਇਨ ਐਨੀ ਬ੍ਰੋਕਰੇਜ ਆਫਟਰ ਦੈਟ। ਸੋ ਵੀ ਵਿਲ ਗਿਵ ਯੂ ਫੁੱਲ ਟ੍ਰੇਨਿੰਗ, ਵੀ ਹੈਵ ਲਾਈਫ ਇੰਸ਼ੋਰੈਂਸ, ਵੀ ਹੈਵ ਆਟੋ ਐਂਡ ਹੋਮ ਇੰਸ਼ੋਰੈਂਸ, ਵੀ ਹੈਵ ਬਿਲਡਰ ਐਗਜ਼ਾਮਸ ਐਂਡ ਵੀ ਹੈਵ ਲੋਟ ਆਫ ਅਦਰ ਐਗਜ਼ਾਮਸ।
0: ਜੀ, ਸੋ ਜੇ ਤੁਹਾਨੂੰ ਨਹੀਂ ਸਮਝ ਆ ਰਹੀ ਤੁਸੀਂ ਕਿਹੜੇ ਪਾਸੇ ਜਾਣਾ ਹੈ, ਕਈ ਵਾਰ ਅਸੀਂ ਕੋਰਸਿਸ ਜੁਆਇਨ ਕਰ ਲੈਂਦੇ ਹਾਂ ਔਰ ਵਿੱਚ ਕਾਰ ਹੀ ਅਸੀਂ ਛੱਡ ਦਿੰਦੇ ਹਾਂ ਕਿਉਂਕਿ ਸਾਨੂੰ ਪਤਾ ਲੱਗਦਾ ਹੈ ਕਿ ਨਹੀਂ ਇਹ ਮੇਰੀ ਇੰਟਰਸਟ ਦੀ ਚੀਜ਼ ਨਹੀਂ ਹੈਗੀ। ਸੋ ਬਿਫੋਰ ਸਪੈਂਡਿੰਗ ਮਨੀ, ਆਪਦੀ ਰਜਿਸਟ੍ਰੇਸ਼ਨ ਤੇ ਤੁਸੀਂ ਕਾਲ ਕਰ ਸਕਦੇ ਹੋ ਮਾਸਟਰ ਯੂਰ ਐਗਜ਼ਾਮ, ਜੋ ਕਿ ਤੁਹਾਨੂੰ ਤੁਹਾਡੇ ਇੰਟਰਸਟ ਦੇ ਅਕੋਰਡਿੰਗ ਦੱਸਣਗੇ ਕਿ ਤੁਸੀਂ ਕਿਹੜਾ ਲਾਇਸੈਂਸ ਲੈ ਸਕਦੇ ਹੋ। ਜੋਬ ਕਰ ਰਹੇ ਹੋ ਨਾਲ ਦੇ ਨਾਲ, ਮੈਂ ਕੁਝ ਨਵਾਂ ਕਰਨਾ ਚਾਹੁੰਦੀ ਹਾਂ ਤੇ ਫਿਰ ਸੋਚੋ ਨਾ, ਤੁਸੀਂ ਕੰਟੈਕਟ ਕਰੋ ਮਾਸਟਰ ਯੂਰ ਐਗਜ਼ਾਮ ਸੈਮੀ ਜੀ ਦੀ ਟੀਮ ਨੂੰ। ਸੋ ਨੰਬਰ ਨੋਟ ਕਰ ਲਓ ਜਲਦੀ ਜਲਦੀ। ਸੋ ਇਹਨਾਂ ਦੇ ਨੰਬਰ ਜੇ ਨਾ ਮਿਲੇ ਤੇ ਟੈਕਸਟ ਮੈਸੇਜ ਕਰ ਦਿਓ, ਨੰਬਰ ਹੈਗਾ 4373765656 4373 56 56। ਜੇ ਤੁਹਾਡੇ ਕੋਲ ਨਹੀਂ ਵੀ ਕੋਈ ਡਿਪਲੋਮਾ ਹੈਗਾ ਬਟ ਅੱਗੇ ਤੁਸੀਂ ਵਧਣਾ ਚਾਹੁੰਦੇ ਹੋ, ਉਹਦੇ ਵੀ ਇਹਨਾਂ ਕੋਲ ਬੈਕਅਪ ਪਲਾਨਸ ਹੈਗੇ ਕਿ ਤੁਸੀਂ ਨਾ ਕੋਈ ਡਿਗਰੀ ਨਾ ਕੋਈ ਡਿਪਲੋਮਾ ਬਟ ਅੱਗੇ ਤੁਸੀਂ ਇਹ ਸਰਟੀਫਿਕੇਸ਼ਨ ਕਿਵੇਂ ਲੈ ਸਕਦੇ ਹੋ। ਬਟ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਸੈਮੀ ਜੀ ਦੀ ਟੀਮ ਨੂੰ ਮਾਸਟਰ ਐਗਜ਼ਾਮ, ਤੇ ਨੰਬਰ ਹੈਗਾ 4373765656 56 56। ਥੈਂਕ ਯੂ ਸੋ ਮਚ ਸੈਮੀ ਜੀ।
6: ਸੋ
0: ਸਾਡੇ ਨਾਲ ਹੈਗੇ ਆ ਰੈਮੀ ਜੀ, ਫਟਾਫਟ ਆਪਣਾ ਮੈਸੇਜ ਦੇ ਦਿਓ ਕਿ ਅਸੀਂ ਆਈਫੋਨ 18 ਕਿੱਦਾਂ ਵਿਨ ਕਰ ਸਕਦੇ ਹਾਂ।
7: ਬਿਲਕੁਲ ਜੀ, ਲਿਸਨ ਦੀ ਕਾਲ ਆਈ ਸੀ, ਪੁੱਛੀ ਸੀ ਕਾਸਟ ਕੀ, ਤੇ ਮੈਂ ਕਾਲ ਦੱਸਣ ਲੱਗਾ ਜਿਨ੍ਹਾਂ ਨੇ ਬਿਲਕੁਲ ਹੀ ਬ੍ਰਾਂਡ ਨਿਊ ਕਨੈਕਸ਼ਨ ਲੈਣਾ ਜਿਵੇਂ ਨੰਬਰ ਪੋਰਟ ਕਰਾਉਣਾ ਬੈਲ ਤੇ, ਉਹਨਾਂ ਦੀ ਕੋਈ ਕਾਸਟ ਪੈਂਦੀ ਕੋਈ $100 ਚ ਪਲਾਨ ਦੇ ਨਾਲ ਕੈਨੇਡਾ ਯੂਐਸ ਰੋਮਿੰਗ ਦੇ ਨਾਲ 100 GB ਦੇ ਰੇਟ ਤੇ ਆਈਫੋਨ 18 Pro $100 ਚ ਹੈਗਾ। ਬਾਕੀ ਜਿਹੜੇ ਲਿਸਨਰਸ ਅਪਗ੍ਰੇਡ ਕਰਨਾ ਚਾਹ ਰਹੇ ਹੈ, ਮੈਂ ਕਿਹਾ ਹੀ ਲੱਕੀ ਡਰਾ ਨਿਕਲੇਗਾ, ਵੀ ਵਿਲ ਕੰਟੈਕਟ ਦੈਮ, ਲੱਕੀ ਡਰਾ ਨਿਕਲੇਗਾ, ਉਸ ਤੋਂ ਬਾਅਦ ਜਿਹੜਾ ਫੋਨ ਲੱਕੀ ਅਸੀਂ ਕੱਢ ਰਹੇ ਹਾਂ, ਜਿਹੜਾ ਫੋਨ ਹੈ 18 Pro ਜਾਂ 18 Pro Max ਅਸੀਂ ਬਿਲਕੁਲ ਫ੍ਰੀ ਦੇਣਾ, ਕੋਈ ਕਾਸਟ ਨਹੀਂ ਹੈਗੀ, ਕੋਈ ਪਲਾਨ ਲੈਣ ਦੀ ਲੋੜ ਨਹੀਂ। ਤੁਸੀਂ ਆਓ, ਲੱਕੀ ਡਰਾ ਨਿਕਲੇਗਾ, ਤੁਹਾਨੂੰ ਬੁਲਾਵਾਂਗੇ ਮੈਨੂੰ ਜੀ ਆਇਆਂ ਨੂੰ, ਉਸ ਵੇਲੇ ਉੱਥੇ ਟਿਮ ਹੋਟਨ ਦੀ ਕਾਫੀ ਵੀ ਰੱਖਾਂਗੇ ਜਦ ਅਸੀਂ ਆਪਣਾ ਕੰਟੈਸਟ ਐਂਡ ਕਰਾਂਗੇ। ਤੇ ਕਾਸਟ ਪੁੱਛ ਰਹੀ ਸਾਰੇ, ਮੈਂ ਕਾਸਟ ਫਿਰ ਦੱਸ ਦੇਣਾ, $100 ਦਾ ਪਲਾਨ ਹੈ, ਉਹਦੇ ਚ ਫੋਨ ਤੇ ਪਲਾਨ ਦੋਨਾਂ ਦੀ ਕਾਸਟ ਹੈਗੀ ਆ ਆਈਫੋਨ 18 Pro ਦੇ ਨਾਲ 2 ਸਾਲ ਦਾ ਕੰਟ੍ਰੈਕਟ ਹੁੰਦਾ ਹੀ ਹੈ, ਸਮ ਕੰਡੀਸ਼ਨ ਅਪਲਾਈ। ਤੇ ਉਹਦੇ ਚ ਬੈਨੀਫਿਟ ਕੀ ਹੈ, ਸਭ ਤੋਂ ਵੱਡਾ ਲੱਕੀ ਡਰਾ ਜਿਹੜਾ ਆਈਫੋਨ 18 Pro ਦਾ ਨਿਕਲਣਾ ਬਿਲਕੁਲ ਫ੍ਰੀ, ਉਹਦੇ ਚ ਤੁਸੀਂ ਕੁਆਲੀਫਾਈ ਕਰ ਜਾਓਗੇ। ਤੇ ਨੰਬਰ ਟੂ ਕਾਲ ਔਰ ਟੈਕਸਟ 416-453-8181 416-453-8181 905-909-2222।
0: ਥੈਂਕ ਯੂ ਸੋ ਮਚ ਰੈਮੀ ਜੀ, ਸਾਰਿਆਂ ਨੇ ਕਾਲ ਕਰਨੀ ਆ। ਔਰ ਜਲਦੀ ਜਲਦੀ ਜਿਹੜੇ ਸਾਡੇ ਡਰਾਈਵਰਸ ਪਾਏ ਹੈਗੇ ਆ ਸਾਰੇ ਨੰਬਰ ਨੋਟ ਕਰ ਲਓ, ਸਨੀ ਜੀ ਦਾ 6 4 7 5 0 1 1 4 3 3 6 47 5 0 1 14 33, ਤੁਹਾਡਾ 3 ਸਾਲ ਪੁਰਾਣਾ ਲਾਇਸੈਂਸ ਹੋਣਾ ਚਾਹੀਦਾ ਐਂਡ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਤੇ ਡਰਾਈਵਰਸ ਦੀ ਲੋੜ ਹੈਗੀ ਹੈ ਟੋਰੋਂਟੋ ਟੂ ਕੈਲੀਫੋਰਨੀਆ ਦੇ ਲੋਡਸ ਲਈ, ਸਿਰਫ ਤੁਸੀਂ ਟ੍ਰੇਲਰ ਸਵਿਚ ਕਰਨੇ ਆ, ਨੋ ਵੇਟਿੰਗ, ਕਾਲ ਟੂਡੇ 647-501-1433 ਇਹਨਾਂ ਦਾ ਕੰਮ ਬਹੁਤ ਜ਼ਿਆਦਾ ਬਿਜ਼ੀ ਹੈ ਸਾਨੂੰ ਰੋਜ਼ ਮੈਸੇਜਸ ਆਉਂਦੇ ਹੈ ਕਿ ਸਾਨੂੰ ਡਰਾਈਵਰਸ ਦੀ ਲੋੜ ਹੈ ਟਰੂ ਨੌਰਥ ਨੂੰ ਕੰਟੈਕਟ ਕਰਨਾ ਤੁਸੀਂ 416-8020623 'ਤੇ ਸਪੈਸ਼ਲ ਡੀਲਸ ਹੈਗੀਆਂ ਸਾਰਿਆਂ ਲਈ ਸੋ ਤੁਸੀਂ ਕਾਲ ਕਰਨੀ ਹੈ ਕਿਸੇ ਤਰ੍ਹਾਂ ਦੀ ਗਰਾਸ ਲਗਵਾਉਣਾ ਜਾਂ ਤੁਸੀਂ ਕਿਸੇ ਤਰ੍ਹਾਂ ਦੀ ਹਾਊਸ ਦੀ ਐਕਸਕਲੇਵੇਸ਼ਨ ਕਰਨੀ ਹੈ ਤਾਂ ਉਸ ਦੇ ਸਪੈਸ਼ਲਿਸਟ ਹੈਗੇ ਟਰੂ ਨੌਰਥ ਸੋ ਸਾਡੇ ਨਾਲ ਪਰਨੀਤ ਜੀ ਹੈਗੇ ਪਰਨੀਤ ਜੀ ਆਪਕੋ ਆਨੇ ਮੈਂ ਬਹੁਤ ਦੇਰੀ ਲੱਗੀ ਅੱਜ ਤੋ ਆਪ ਔਨ ਏਅਰ ਹੋ
8: ਅਸੀਂ ਪਹਿਲੀ ਗੱਲ ਤਾਂ ਇੰਟਰੋਡਿਊਸ ਕਰ ਰਹੇ ਹਾਂ ਆਪਣਾ ਸਪੈਸ਼ਲ ਤੇ ਸਾਡੇ ਸ਼ੈਫ ਆਏ ਨੇ ਸਾਡੇ ਕੋਲ ਸਪੈਸ਼ਲ ਪੀਜ਼ਾ ਸ਼ੈਫ ਆਏ ਨੇ ਤੇ ਅਸੀਂ ਉਹਨੂੰ ਆਪਣੇ ਡਾਇਨਿੰਗ ਤੇ ਈਵਨ ਸਾਡੇ ਕੇਟਰਿੰਗ ਦੇ ਮੈਨਿਊ ਦੇ ਵਿੱਚ ਵੀ ਐਡ ਕੀਤਾ ਆ ਸੋ ਅਸੀਂ ਤੁਹਾਨੂੰ ਮੀਡੀਅਮ ਪੀਜ਼ਾ ਦੇਵਾਂਗੇ ਸਿਰਫ $6.99 ਦਾ $6.99 ਪਰ ਮੀਡੀਅਮ ਪੀਜ਼ਾ ਤੇ ਉਸ ਤੋਂ ਇਲਾਵਾ ਜੇ ਤੁਸੀਂ ਸਾਡੇ ਕੋਲੋਂ ਕੋਈ ਵੀ ਦੋ ਬੀਅਰ ਬਾਏ ਕਰੋਗੇ ਉਹਦੇ ਤੇ ਅਸੀਂ ਤੁਹਾਨੂੰ ਇੱਕ ਪੌਂਡ ਫਿਸ਼ ਅੰਮ੍ਰਿਤਸਰੀ ਫਿਸ਼ ਜੋ ਕਿ ਸਾਡੀ ਬਹੁਤ ਹੀ ਜ਼ਿਆਦਾ ਫੇਮਸ ਆ ਤੇ ਨਾਲ ਉਹਦੇ ਜਾਂ ਫਿਰ ਨਾਲ ਉਹਦੇ ਚਿਕਨ ਵਿੰਗਸ ਜਾਂ ਫਿਰ ਤੁਸੀਂ ਮਲਾਈ ਚਾਪ ਬਿਲਕੁਲ ਹੀ ਫ੍ਰੀ ਆ ਤੁਹਾਡੇ ਵਾਸਤੇ
0: ਜੀ ਡੀਲਸ ਤੇ ਡੀਲਸ ਹੈਗੀ ਆ ਲੇਕਿਨ ਟਾਈਮ ਵੀ ਘੱਟ ਹੈ ਸੋ ਸਾਰੀਆਂ ਡੀਲਸ ਨਹੀਂ ਬੋਲ ਸਕਦੇ ਪੰਕਜ ਜੀ ਸ਼ਾਰਟ ਚ ਰੱਖ ਕੇ ਤੁਸੀਂ ਦੱਸ ਦਿਓ
1: ਜੀ ਸ਼ਾਰਟ ਤੋਂ ਮੈਂ ਸ਼ਾਰਟ ਐਂਡ ਸਵੀਟ ਰੱਖਤਾ ਹੂੰ ਜੀ ਆਪਕੋ ਵੀਕ ਡੇ ਸਪੈਸ਼ਲ ਮੇਂ ਜੋ ਡੀਲਸ ਲੈਣੀ ਹੈ ਵੀਕ ਡੇ ਮੇਂ $1000 ਮੇਂ ਆਪਕੋ 30 ਲੋਗੋ ਕੀ ਪਾਰਟੀ ਮਿਲੇਗੀ ਫਿਊਜ਼ਨ ਫੂਡ ਖਾਣਾ ਹੈ ਕਾਫੀ ਸਾਰੀ ਡੀਲਸ ਲੱਗੀ ਹੋਈ ਹੈ ਅੰਮ੍ਰਿਤਸਰੀ ਫਿਸ਼ ਖਾਣੀ ਹੈ ਤਾਂ ਪਹੁੰਚੇ ਨਜ਼ਾਰਾ ਆਪਣੇ ਘਰ ਪੇ ਪਾਰਟੀ ਰੱਖ ਕੇ ਸਾਰੇ ਹਸਲ ਛੋੜੀ ਔਰ ਨਜ਼ਾਰਾ ਪਹੁੰਚੇ ਔਰ ਸਭਸੇ ਉਹ ਇਨਵਾਇਰਮੈਂਟ ਕਾ ਮਜ਼ਾ ਲੀਜੀਏ
0: ਜੀ ਬਿਲਕੁਲ ਤੇ ਨਜ਼ਾਰਾ ਦੀ ਟੀਮ ਦਾ ਨੰਬਰ ਨੋਟ ਕਰ ਲਓ
1: 905-451-2609054516
0: ਜੀ ਬਿਲਕੁਲ ਤੇ ਸਨੀ ਵੇਲ ਤਵਾ ਕਿਚਨ ਦਾ ਨੰਬਰ ਜੇ ਨੋਟ ਕਰਨਾ ਬਹੁਤ ਵਧੀਆ ਡੀਲਸ ਹੈ 905-790-1699 ਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਤੇ ਪਹੁੰਚੋ ਜੇ ਕਿਸੇ ਤਰ੍ਹਾਂ ਦੀ ਵੀ ਤੁਸੀਂ ਗੱਡੀ ਦਾ ਸੇਫਟੀ ਚੈੱਕ ਕਰਵਾਉਣਾ ਜਾਂ ਆਇਲ ਚੇਂਜ ਜਾਂ ਕਿਸੇ ਹੋਰ ਤਰ੍ਹਾਂ ਦੀ ਰਿਪੇਅਰ ਹੈਗੀ ਹੈ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ ਜੀ ਦੀ ਟੀਮ ਕੋਲ 19 ਸਾਲ ਦਾ ਐਕਸਪੀਰੀਅੰਸ ਹੈਗਾ ਆ ਤੇ ਤੁਸੀਂ ਸਾਰਾ ਐਸਟੀਮੇਟ ਲੈ ਲਓ 10% ਡਿਸਕਾਊਂਟ ਔਨ ਟੌਪ ਆਫ ਇਟ ਤੁਸੀਂ ਦੱਸ ਦਿਓ 905-462-6363
1: और रिसेंटली अगर जो भी टोरंटो में डाउन टाउन में सुन रहे हैं वहां पे अगर फ्लड के लिए आपकी फर्नेंस खराब हो गई है तो आपको चेकअप करवाना है तो आप रिलायबल एचवैक को आप कॉन्टेक्ट कर सकते हो जी ये बहुत ही बढ़िया आपको ऑफर्स देंगे डील्स देंगे और इनका नंबर है जी 905-757-6611
0: सो एमके पैलेट्स नो कॉल करनी है कोई भी वेयरहाउस मैनेजर्स ऑपरेशंस मैनेजर शिपिंग डिपार्टमेंट या परचेजिंग टीम ते 365-866-2080-365-866-2080 ते कॉल करनी है कस्टमर्स
9: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ
0: ਆਪਣੀ ਬੋਲੀ
1: ਆਪਣਾ ਸੱਭਿਆਚਾਰ
0: ਦੇਸ਼ ਤੋਂ ਪਰਦੇਸ
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ ਵੈਬਸਾਈਟ www.deshpardesradio.com ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ

ਤੁਸੀਂ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਔਨ ਕਰ ਚੁੱਕੇ ਹੋ। ਸੈਟਰਡੇ ਦਾ ਦਿਨ ਹੈ, ਪੂਰੀ ਮਸਤੀ ਮਾਰ ਰਹੇ ਹੋਗੇ, ਪੂਰਾ ਇੰਜੋਏ ਕਰ ਰਹੇ ਹੋਗੇ ਵੀਕੈਂਡ ਨੂੰ। ਔਰ ਅੱਜ ਸੈਟਰਡੇ ਹੈ, ਸਤੰਬਰ ਮਹੀਨੇ ਦੀ 12 ਤਾਰੀਖ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਪ੍ਰੋਗਰਾਮ ਦੇ ਵਿੱਚ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 4 ਵਜੇ ਤੱਕ ਆਪਣੀ ਮੁਲਾਕਾਤ ਹੈ ਅਤੇ ਮੁਲਾਕਾਤ ਤੁਹਾਡੇ ਨਾਲ ਜਾਰੀ ਰਹੇਗੀ। ਇਸ ਦੌਰਾਨ ਸਾਡੇ ਸਟੂਡੀਓ ਨੰਬਰ ਇੱਕੋ ਹੀ ਹੈ, 905-564-44 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਲਓ ਫਿਰ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲੈ ਲਈਏ ਅਤੇ ਬਾਕੀ ਗੱਲਾਂ ਕਰੀ ਜਾਣੀਆਂ ਆਪਾਂ ਠੀਕ 4 ਵਜੇ ਤੱਕ। ਅਤੇ ਸਭ ਤੋਂ ਪਹਿਲਾਂ ਇੱਕ ਸ਼ਬਦ ਆਪਾਂ ਸਰਵਣ ਕਰੀਏ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਰਾਹੀਂ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਸੈਟਰਡੇ ਦੇ ਪ੍ਰੋਗਰਾਮ ਨਾਲ ਜੁੜ ਚੁੱਕੇ ਹੋ। ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਤੁਹਾਡੇ ਨਾਲ ਰਹਾਂਗੇ ਠੀਕ ਸ਼ਾਮ ਦੇ 6 ਵਜੇ ਤੱਕ, ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਕੁਝ, ਅਤੇ ਨਾਲ ਨੇ ਗੀਤ ਸੰਗੀਤ ਹੋਰ ਬਹੁਤ ਕੁਛ ਹੋਏਗਾ। ਤੇ ਜੁੜੇ ਰਹੋ ਸਾਡੇ ਨਾਲ, ਥੋੜੇ ਜਿਹੇ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ।
1: ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
2: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ, 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381, 416-457-3381।
6: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਜ਼ਾਲ ਤੁਹਾਡਾ ਆਦਮ ਬੰਸਰ ਜੰਸ
7: ਟੋਰਾਂਟੋ। ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦਸ

0: Friday, September 18, 7 PM at the Living Arts Center, Mississauga.
1: पहला आया सी बड़ी मॉडल दिखती, उम्मीद कर रहा हूँ इस बार भी तुझे आशीर्वाद दोगे.
2: वे आ जा दो में हल नचिए नचिए बाहच बाहपा वे आ जा दो में हल नचिए.
0: For tickets, visit Ticketmaster. For information, call Singh Harjeet at 647-448-1000.
3: ਦੋਸਤੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com. ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ ਪਰਦੇਸ ਟੀਵੀ ਨੂੰ ਕਲੈਕਟ ਕਰੋ. ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7.

0: ਦੋਸਤੋ, ਕਿਆ ਚਹਿਲ ਪਹਿਲ ਹੈਗੀ ਬਾਹਰ? ਖਾਸ ਕਰਕੇ ਮੌਸਮ ਬੜਾ ਵਧੀਆ ਅਤੇ ਪੂਰਾ ਇੰਜੋਏ ਕਰ ਰਹੇ ਹੋ ਤੁਸੀਂ, ਕਿਉਂਕਿ ਜਾਂਦੇ ਜਾਂਦੇ ਵਿੰਟਰ ਦੇ ਵਿੱਚ ਆਪਾਂ ਨੂੰ ਵਧੀਆ ਜਾਣੀ ਸਨੀ ਡੇ ਮਿਲ ਜਾਣ ਤਾਂ ਫਿਰ ਹੋਰ ਕੀ ਚਾਹੀਦਾ। ਅਤੇ ਅੱਜ ਕੱਲ੍ਹ ਵੀ ਬਹੁਤ ਸੋਹਣਾ ਟੈਂਪਰੇਚਰ ਸੀ ਅਤੇ ਅੱਜ ਵੀ ਬੜਾ ਵਧੀਆ ਟੈਂਪਰੇਚਰ ਆ ਅਤੇ ਕੱਲ੍ਹ ਨੂੰ ਵੀ ਪੂਰਾ ਵੀਕ ਹੀ ਵਧੀਆ ਦਿਖਾਇਆ ਗਿਆ ਕਿ ਸੋਹਣਾ ਟੈਂਪਰੇਚਰ ਰਹੇਗਾ। ਤਾਂ ਤੁਸੀਂ ਜਿਹੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਦੇ ਨਾਲ, ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲਾ। ਅਤੇ ਆਪਣੀ ਮੁਲਾਕਾਤ ਹੈਗੀ ਠੀਕ ਸ਼ਾਮ ਦੇ 4 ਵਜੇ ਤੱਕ ਤੁਹਾਡੇ ਨਾਲ ਰਵਾਂਗੇ। ਕੋਈ ਵੀ ਗੀਤ ਸੰਗੀਤ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ, ਫਿਰ ਤੁਸੀਂ ਸਾਨੂੰ ਸਟੂਡੀਓ ਵਿੱਚ ਕਾਲ ਕਰਨੀ ਹੋਏਗੀ, ਕਿਉਂਕਿ ਸਟੂਡੀਓ ਨੰਬਰ ਇੱਕੋ ਹੀ ਆਪਣਾ ਜਦੋਂ ਆਪਾਂ ਪ੍ਰੋਗਰਾਮ ਲਾਈਵ ਕਰਦੇ ਹਾਂ, ਉਹ ਹੈਗਾ ਜੀ 905-564-6444। ਵੱਖ ਵੱਖ ਤਰੀਕਿਆਂ ਨਾਲ ਸਾਨੂੰ ਸੁਣ ਵੀ ਸਕਦੇ ਹੋ ਅਤੇ ਵੇਖ ਵੀ ਸਕਦੇ ਹੋ। ਸਾਡੀ ਵੈਬਸਾਈਟ 'ਤੇ ਜਾਓ www.desh-pardesh-radio.com ਜਾਂ www.desh-pardesh-tv.com 'ਤੇ ਜਾ ਕੇ ਤੁਸੀਂ ਜੇਕਰ ਸੁਣਨਾ ਇਕੱਲਾ ਤਾਂ ਫਿਰ ਪਲੇ ਦੱਬੋ, ਜੇ ਤੁਸੀਂ ਵਾਚ ਕਰਨਾ ਸਾਨੂੰ ਟੀਵੀ 'ਤੇ ਫਿਰ ਸਟ੍ਰੀਮ ਦੱਬੋ, ਸਟ੍ਰੀਮ ਦੱਬੇ 'ਤੇ ਸਾਨੂੰ ਤੁਸੀਂ ਵੇਖ ਵੀ ਸਕਦੇ ਹੋ। ਤੁਹਾਡੇ IPTV ਬੋਕਸ ਜਿਹੜੇ ਹੈਗੇ ਨੇ, ਜਿੰਨੇ ਦੇ ਘਰਾਂ ਵਿੱਚ ਬਹੁਤ ਸਾਰਿਆਂ ਦੇ ਹੈਗੇ, ਸਾਰਿਆਂ ਦੇ ਤਕਰੀਬਨ, ਉਹਦੇ ਪੰਜਾਬੀ ਸੈਕਸ਼ਨ ਜਾਓਗੇ ਤਾਂ ਕਲਿੱਕ ਕਰੋ ਦੇਸ਼ ਪ੍ਰਦੇਸ਼ ਦੇ ਉੱਤੇ, ਉੱਥੇ ਤੁਸੀਂ ਸਾਨੂੰ ਸਟੂਡੀਓ ਵਿੱਚ ਬੈਠੇ ਵੇਖ ਵੀ ਸਕਦੇ ਹੋ, ਗੱਲਾਂ ਬਾਤਾਂ ਕਰਦੇ ਵੀ ਦੇਖ ਸਕਦੇ ਹੋ, ਸੁਣ ਵੀ ਸਕਦੇ ਹੋ। ਤਾਂ ਜੁੜੇ ਰਹੋ ਸਾਡੇ ਨਾਲ, ਕਾਫੀ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਟੈਂਪਰੇਚਰ ਅੱਜ ਹੈਗਾ 26 ਡਿਗਰੀ, ਥੋੜ੍ਹੀ ਜਿਹੀ ਬਦਲਵਾਈ ਰਹੇਗੀ, ਪਰ ਕਿਤੇ ਕਿਤੇ ਵਿੱਚ ਥੋੜ੍ਹੀ ਜਿਹੀ ਬਦਲਵਾਈ ਹੋਵੇਗੀ, ਪਰ ਮੋਸਟਲੀ ਅੱਜ ਸਨਸ਼ਾਈਨ ਹੀ ਹੈਗੀ ਆ ਸੋ ਫਾਰ। ਅਤੇ ਕੱਲ੍ਹ ਦਾ ਦਿਨ ਹੈਗਾ ਜਾਂ ਸੰਡੇ ਦਾ, ਹਾਈ ਟੈਂਪਰੇਚਰ 25 ਡਿਗਰੀ ਆ ਅਤੇ ਮੋਸਟਲੀ ਬੁੱਕ, ਯਾਨੀ ਕਿ ਸਨਸ਼ਾਈਨ ਵੀ ਹੋਏਗਾ, ਥੋੜ੍ਹਾ ਜਿਹਾ ਬਦਲਵਾਈ ਵੀ ਹੋਵੇਗੀ। ਅਤੇ ਐਤਵਾਰ ਦਾ ਮੌਸਮ ਆ, ਔਰ ਮੰਡੇ ਸਤੰਬਰ 14 ਨੂੰ ਹਾਈ ਟੈਂਪਰੇਚਰ 20 ਡਿਗਰੀ, ਬਦਲਵਾਈ ਦੇ ਨਾਲ ਜੀ ਕਲਾਊਡ ਵੀ ਹੋਣਗੇ। ਅਤੇ ਟਿਊਜ਼ਡੇ ਵੀ 15 ਸਤੰਬਰ ਨੂੰ ਟੈਂਪਰੇਚਰ 22 ਡਿਗਰੀ ਆ, ਸੁਬਹਾ ਵਿੱਚ ਬਾਰਿਸ਼ ਹੋਣ ਦੇ ਆਸਾਰ ਨੇ। ਅਤੇ ਰੇਡੀ ਪ੍ਰਾਮ ਦੇਸ਼ ਪ੍ਰਦੇਸ਼ ਤੋਂ ਜਿਹੜੇ ਹੋਏ ਹੋ, ਸਟੂਡੀਓ ਨੰਬਰ 905-564-6444। ਇੱਕ ਨਾ ਮੈਂ ਸੇਲ ਦਾ ਤੁਹਾਨੂੰ ਵੇਰਵਾ ਦੇ ਦਿਆਂ, ਕਿਉਂਕਿ ਗ੍ਰੋਸਰੀ ਵੀਕਐਂਡ 'ਤੇ ਪੈਂਦੀ ਹੈ, ਖਰਨੀ ਕਰਨੀ ਹੁੰਦੀ ਆ, ਤਾਂ ਮੈਂ ਤੁਹਾਨੂੰ ਲੈ ਕੇ ਚੱਲਦਾ 25 ਸੈਂਡਲਵੁੱਡ ਪਾਰਕਵੇ 'ਤੇ, ਇੰਡੀਅਨ ਫਰੂਟ ਲੈਂਡ ਦੀ ਇਹ ਬ੍ਰਾਂਚ ਹੈਗੀ ਆ, ਜਿੱਥੇ ਕਿ ਬੜੀਆਂ ਵਧੀਆ ਦਾਲਾਂ ਲੱਗੀਆਂ ਹੋਈਆਂ ਨੇ। ਇੱਕ ਤਾਂ ਇਹਨਾਂ ਨੇ ਨਾ ਭਾਈ ਤੁਹਾਡੇ ਵਾਸਤੇ ਚਨਾ ਦਾਲ ਇਹ ਲਗਾਈ ਆ 299 ਦੀ 4 ਪਾਨ, ਅਤੇ ਨਾਲ ਦੀ ਨਾਲ ਸਪਲੈਟ ਜਿਹੜੇ ਹੈਗੇ ਨੇ ਉਰਦ ਦਾਲ 399 ਦੀ 4 ਪਾਉਂਡ, ਮਸਰ ਦਾਲ 299 ਦੀ 4 ਪਾਉਂਡ, ਔਰ ਇਸ ਤੋਂ ਇਲਾਵਾ ਬੇਸਣ ਹੈਗਾ 399 ਅੰਗੂਰ ਦਾ 4 ਪਾਉਂਡ, ਔਰ ਬਾਗ ਬੱਕਰੀ ਚਾਹ ਪੱਤੀ 2 ਪਾਉਂਡ ਹੈਗੀ ਆ 999 ਦੀ, ਪ੍ਰੀਮੀਅਰ ਚਾਹ ਪੱਤੀ ਹੈਗੀ 1 ਕਿਲੋ 999 ਦੀ ਟਾਟਾ ਦੀ, ਅਤੇ ਇੰਡੀਅਨ ਬਾਲਟੀ ਵਾਲਾ ਗੁੜ 5 ਕਿਲੋ 899 ਦਾ, ਸਰੋਂ ਦੇ ਸਾਗ ਦਾ ਡੱਬਾ $99 ਨੂੰ, ਔਰ ਹੈਪੀ ਡੇਅਰੀ ਪਨੀਰ ਹੈਗਾ 399 ਦਾ 350 ਗ੍ਰਾਮ, ਬਰਾੜ ਦੇ ਇਹਨਾਂ ਨੇ ਬਰਗਰ ਲਗਾਏ ਨੇ ਬੈਜੀ ਕਾਫੀ, ਅਤੇ 499 ਦੇ। ਇਸ ਤੋਂ ਇਲਾਵਾ ਕੁਵਾਨ ਜਿਹੜੇ ਨੇ ਪਰਾਂਠੇ ਪਲੇਨ, ਉਹ ਹੈਗੇ 499 ਦੇ, ਅਤੇ ਜ਼ਰੂਰ ਤੁਸੀਂ ਪਹੁੰਚੋ ਔਰ 25 ਸੈਂਟਰਵੁੱਡ ਪਾਰਕਵੇ 'ਤੇ, ਔਰ ਇਸ ਸੇਲ ਦਾ ਪੂਰਾ ਪੂਰਾ ਫਾਇਦਾ ਉਠਾਓ। ਦੋਸਤੋ, ਅੱਜ ਸੁਨੱਚਰ 12, ਲੇਕਿਨ ਤੁਹਾਡੀ ਕਾਲ ਕੋਲ ਆਉਣੀ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਆਕਸੀਜਨ ਦਾ ਕੰਮ ਕਰਦੀ ਹੈ ਜਦੋਂ ਕਾਲ ਆਉਂਦੀ ਆ, ਅਤੇ ਸਾਨੂੰ ਇਹ ਹੁੰਦਾ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਅਤੇ ਉਹ ਤਾਂ ਹੁੰਦਾ ਲੰਮਾ ਸਮਾਂ ਹੁੰਦਾ ਮੈਨੂੰ ਪਤਾ ਸੈਟਰਡੇ, ਪਰ ਆਸੇ ਪਾਸੇ ਵੀ ਜਾਂਦੇ ਹੋ, ਪਰ ਜਦੋਂ ਗੱਡੀ ਗੁੱਡੀ 'ਚ ਹੁੰਦੇ ਹੋ ਨਾ ਤਾਂ ਫੋਨ ਘੁੰਮਾ ਕੇ ਨਾ ਹਾਈ ਸ਼ਾਇ ਮਾਰ ਲਿਆ ਕਰੋ, ਉਹਦੇ ਨਾਲ ਕੀ ਹੁੰਦਾ ਤੁਸੀਂ ਵੀ ਅਤੇ ਅਸੀਂ ਵੀ ਬਿਜ਼ੀ ਰਹਾਂਗੇ, ਅਤੇ ਫਿਰ ਤੁਹਾਨੂੰ ਅਸੀਂ ਪੂਰੇ ਐਨ ਟਾਈਮ ਰੱਖਾਂਗੇ ਠੀਕ 4 ਵਜੇ ਸ਼ਾਮ ਦੇ ਤੱਕ, ਵੀਕਐਂਡ ਤੁਹਾਡਾ ਪੂਰਾ ਅਸੀਂ ਇੰਜੋਏਬਲ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸਟੂਡੀਓ ਨੰਬਰ 905-564-6444 ਸਟੂਡੀਓ ਟੈਲੀਫੋਨ ਨੰਬਰ ਨੇ। ਅਤੇ ਜੇ ਮੈਂ ਲੰਚ ਟਾਈਮ ਹੋ ਗਿਆ, ਮੈਂ ਤੁਹਾਨੂੰ ਖਾਣ ਨੂੰ ਦੇ ਦਿਆਂ ਥੋੜ੍ਹਾ ਜਿਹਾ, ਔਰ ਉਹ ਵੀ ਸਪੈਸ਼ਲ ਲੱਗਿਆ ਹੋਇਆ ਇਸ ਕਰਕੇ, ਮਨੀ ਸੇਵਿੰਗ ਵੀ ਹੈਗੀ ਆ। ਇੰਡੀਅਨ ਫਰੂਟ ਲੈਂਡ ਜਿਹੜੀ ਬ੍ਰਾਂਚ ਹੈਗੀ 25 ਸੈਂਟਰਵੁੱਡ ਪਾਰਕਵੇ, ਉੱਥੇ ਬੈਜੀ ਥਾਲੀ ਲਗਾਈ ਆ ਉਹਨਾਂ ਨੇ 499 ਨੂੰ, ਭਰਮੀ ਥਾਲੀ ਆ ਪੂਰੀ, ਅਤੇ ਰੋਟੀਆਂ ਲੈ ਸਕਦੇ ਨਾਲ ਲੈ ਸਕਦੇ ਹੋ, ਤੁਹਾਡੀ ਆਪਣੀ ਚੋਇਸ ਆ। ਬੈਜੀ ਬਰਗਰ 399 ਦਾ ਹੈਗਾ, ਅਤੇ ਚਿਕਨ ਬਿਰਿਆਨੀ ਹੈਗੀ ਆ 6.99 ਦੀ, ਚਨਾ ਭਟੂਰਾ 3.99 ਦਾ, ਮੂਲੀ ਪਰੌਂਠੇ ਲਗਾਏ ਨੇ 2.99 ਈਚ ਖਾਓ ਅੱਜ, ਅਤੇ ਬੈਜੀ ਮੀਡੀਅਮ ਪੀਜ਼ਾ ਦੋ ਟੋਪਿੰਗ ਦਾ 6.99 ਦਾ ਲਗਾਇਆ। ਓਕੇ 3631 ਨੂੰ ਲੈਣੇ ਆਪਣਾ ਜੀ ਆਇਆਂ ਨੂੰ ਜੀ ਨਿੱਘਾ ਸਵਾਗਤ ਤੁਹਾਡਾ। ਕਵਰ ਕਰੂੰਗਾ
1: ਮੈਨੂੰ
0: ਨਿਕਲ ਗਿਆ ਨਾ 6 ਵਜੇ ਯੂਸ ਟੂ ਆਨ ਵੀਕ ਡੇਜ਼ ਦੇ ਵਿੱਚ ਨਾ,
1: ਹੁਣ ਤੁਸੀਂ ਫਿਰ ਕਿਹਾ ਨਾ ਵੀ ਸ਼ਨੀਵਾਰ ਦਾ ਦਿਨ ਆ ਤੇ ਤੁਹਾਡੇ ਨਾਲ 4 ਵਜੇ ਤੱਕ, ਫਿਰ ਮੈਂ ਕਿਹਾ ਲੈ ਵੀ ਉਹਨੂੰ ਕੋਈ ਗਲਤੀ ਹੋਵੇ ਪਹਿਲਾਂ।
0: ਹਾਂ ਨਹੀਂ ਉਹ ਫਿਰ ਵੀਕਡੇ 'ਚ ਲੈ ਨਾ, ਮੈਂ ਵੀਕਡੇ 'ਚ ਸੀਗਾ। ਹਾਂ ਉਹ ਵੀਕਡੇ 'ਚ ਜ਼ਿਆਦਾ ਦਿਨ ਹੁੰਦੇ ਆ, ਹੋਰ ਵੀਕਡੇ ਜ਼ਿਆਦਾ ਕਹਿੰਦੇ ਆ 4 ਵਜੇ 3 ਤੋਂ 6 ਸੁਣਨਾ ਹੈ ਨਾ, ਅਤੇ
1: ਹਾਂਜੀ ਹਾਂਜੀ
0: ਉਹ ਸੁਣਾਓ ਕੀ ਨਵੀਂ ਤਾਜ਼ੀ ਆ।
1: ਹਾਂਜੀ
0: ਕਿਹੜਾ ਗੀਤ ਆ?
1: ਉਹ ਸੀਗਾ ਨੱਚਣਾ ਤੇ ਨਿਰਮਲਜੀਤ ਨਿੰਮੇ ਦਾ ਗਾਇਆ ਸੀ।
0: ਨਿਰਮਲਜੀਤ ਮੈਂ ਕਰ ਲੈਣਾ ਜੀ, ਅੱਜ ਲੱਗ ਭੁੱਲ ਗਏ ਹੋਵਾਂਗੇ, ਸੁਣਾ ਦਿਆਂਗੇ ਅੱਜ ਕੋਈ ਨੀ ਹੈ ਨਾ। ਹਾਂਜੀ ਬੜੀ ਜਲਦੀ ਲਾਉਂਦੇ ਆ, ਠੀਕ ਹੈ
1: ਠੀਕ ਹੈ
0: ਥੈਂਕ ਯੂ। ਅਗਲੇ ਗੱਲ ਸਾਡੇ ਨਾਲ ਨੇ 6433 ਜੀ ਆਇਆਂ ਨੂੰ ਜੀ।
2: ਹਾਂਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਬਹੁਤ ਵਧੀਆ ਵੀਰੇ, ਸਤਿ ਸ਼੍ਰੀ ਅਕਾਲ।
2: ਪ੍ਰੋਗਰਾਮ ਬਹੁਤ ਵਧੀਆ ਤੁਹਾਡਾ ਚੱਲਦਾ, ਮਤਲਬ ਕਿ ਤੇ ਮੈਂ ਕਿਹਾ ਚਲੋ ਸਿੱਧੂ ਸਾਹਿਬ ਤੋਂ ਹਾਜ਼ਰੀ ਲਾ ਰਹੇ ਹਾਂ।
0: ਬਿਲਕੁਲ ਬਿਲਕੁਲ
2: ਹਾਂਜੀ ਹਾਂਜੀ, ਤੇ ਵੈਦਰ ਵੀ ਬਹੁਤ ਸੋਹਣਾ, ਤੁਸੀਂ ਜਿੱਦਾਂ ਜ਼ਿਕਰ ਕਰਦੇ ਸੀ ਵੈਦਰ ਵਧੀਆ ਹੋਵੇ, ਸਾਰਾ ਕੁਛ ਵਧੀਆ,
0: ਬਿਲਕੁਲ ਟੈਂਪਰੇਚਰ ਆਪਾਂ
2: ਟਾਈਮ ਲੱਗਾ ਤਾਂ ਨਾ ਸਰਦੂਲ ਸਿਕੰਦਰ ਦਾ ਗਾਣਾ ਲਾ ਦਿਓ, ਹੁਸਨਾਂ ਦੇ ਮਾਲਕ ਉਹ ਸਤਾਇਆ ਨਾ ਕਰੋ।
0: ਨਹੀਂ ਆਪਾਂ ਟਾਈਮ ਆਪਣੇ ਖੁੱਲਾ ਟਾਈਮ ਆ ਲਾਵਾਂਗੇ, ਠੀਕ ਆ, ਪਰ ਸਾਡਾ ਵੀ ਤੁਹਾਡਾ ਰਿਕਾਰਡ ਕਰਨਾ ਫਰਜ਼ ਬਣਦਾ ਕਿਉਂਕਿ ਤੁਸੀਂ ਕਾਲ ਕਰਦੇ ਹੋ ਪਿਆਰ ਮੁਹੱਬਤ ਨਾਲ। ਠੀਕ ਹੈ ਜੀ, ਮਿਹਰਬਾਨੀ ਮਿਹਰਬਾਨੀ ਜਿਹੜੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਜਿਹੜੀ ਨਾਲ ਜੁੜਿਆ। ਤਾਂ ਦੋਸਤੋ ਲੋ ਫਿਰ ਅੱਜ ਪ੍ਰੋਗਰਾਮ ਹਾਲੇ ਕੋਈ ਗੀਤ ਨਹੀਂ ਸ਼ੁਰੂ ਕੀਤਾ, ਆਪਾਂ ਸ਼ਬਦ ਸੁਣਿਆ ਪਹਿਲਾਂ, ਅਤੇ ਹੁਣ ਫਿਰ ਆਪਾਂ ਗੀਤ ਸੰਗੀਤ ਵੀ ਸ਼ੁਰੂ ਕਰਦੇ ਹਾਂ, ਅਤੇ ਨਾਲ ਤੁਹਾਡੀਆਂ ਕੋਲਾਂ ਕੋਲੋਂ ਵੀ ਆ ਜਾਣਗੀਆਂ ਉਹ ਵੀ ਲੈ ਆਵਾਂਗੇ। ਮੈਂ ਇਹ ਚਾਹੁੰਦਾ ਹੁੰਦਾ ਕਿ ਸੈਟਰਡੇ ਦੇ ਪ੍ਰੋਗਰਾਮ ਹੋਣ ਜਾਂ ਫਰਾਈਡੇ ਦਾ ਪ੍ਰੋਗਰਾਮ ਹੋਵੇ, ਮੋਸਟਲੀ ਫਰਮਾਇਸ਼ਾਂ ਹੀ ਪੇਸ਼ ਕਰਦੇ ਹਾਂ। ਕੱਲ੍ਹ ਬਹੁਤ ਫਰਮਾਇਸ਼ਾਂ ਆਈਆਂ ਫਰਾਈਡੇ ਵਾਲੇ ਪ੍ਰੋਗਰਾਮ ਦੇ ਵਿੱਚ ਨਾ, ਸਾਨੂੰ ਆਪਣੇ ਸੁਣਾਉਣ ਦਾ ਬੜਾ ਮੌਕਾ ਹੀ ਨਹੀਂ ਮਿਲਿਆ ਮੈਨੂੰ, ਖਾਸ ਕਰਕੇ ਕਿਉਂਕਿ ਮਨਪ੍ਰੀਤ ਦੀਆਂ ਛੁੱਟੀਆਂ 'ਤੇ ਆ ਉਹਨਾਂ ਦਾ, ਤਾਂ ਹੈ ਨਾ, ਤੋ ਇਸ ਕਰਕੇ ਵੀਕ ਵਾਸਤੇ। ਅਤੇ ਮੈਂ ਕੱਲ੍ਹ ਪ੍ਰੋਗਰਾਮ ਕਰ ਰਿਹਾ ਸੀ ਫਰਾਈਡੇ ਵਾਲਾ ਵੀ, ਅਤੇ ਸੈਟਰਡੇ ਵੀ ਮੇਰੀ ਹੁਣ ਜ਼ਿੰਮੇਵਾਰੀ ਲੱਗੀ ਹੋਈ ਆ। ਅਤੇ ਟੈਲੀਫੋਨ ਨੰਬਰ ਨੇ ਸਟੂਡੀਓ 905-564-6444। ਇੱਕ ਪੁਰਾਣਾ ਜਿਹਾ ਗੀਤ ਸੁਣਾਉਂਦੇ ਹਾਂ, ਹੁਣ ਤਾਂ ਵੈਸੇ ਤਾਂਗਿਆਂ ਦਾ ਟਾਈਮ ਹੀ ਹੈ ਨਹੀਂ, ਪਹਿਲਾਂ ਹੁੰਦਾ ਕਿਤੇ ਕਿਤੇ ਤਾਵੇਂ ਟਾਵੇਂ ਹੋ ਸਕਦੇ ਆ ਕਿਸੇ ਪਿੰਡ 'ਚ ਕੋਈ ਇੱਕ ਅੱਧਾ ਹੋਵੇ ਟਾਂਗਾ, ਪਰ ਹੋ ਸਕਦਾ ਕਈ ਹੋਰ ਸਟੇਟ ਦੇ ਵਿੱਚ ਟਾਂਗੇ ਹੋਣ। ਅਤੇ ਹੱਥਾਂ ਵਾਲੇ ਟਾਂਗੇ ਤਾਂ ਕਲਕੱਤਾ ਵਿੱਚ ਚੱਲਦੇ ਸੀ ਨਾ, ਬੜੇ ਆਪਣੇ ਬੰਦੇ ਖਿੱਚਦੇ ਹੁੰਦੇ ਸੀ ਤੁਸੀਂ, ਜਿਹੜੇ ਕਲਕੱਤਾ 'ਚ ਰਹਿੰਦੇ ਹੋਣਗੇ, ਉਹਨਾਂ ਨੂੰ ਰਿਕਸ਼ਾ ਕਹਿੰਦੇ ਐਕਚੁਲੀ, ਟਾਂਗਾ ਤਾਂ ਨਹੀਂ ਕਹਿੰਦੇ, ਰਿਕਸ਼ਾ ਕਹਿੰਦੇ, ਟਾਂਗੇ ਤਾਂ ਥੋੜ੍ਹਾ ਜਿਹਾ ਹੋਰ ਤੁਰਾ ਬਣ ਜਾਂਦਾ। ਟਾਂਗੇ ਦਾ ਹੀ ਪੁਰਾਣਾ ਗੀਤ ਹੈ, ਅਤੇ ਉਹ ਸੁਣੋ, ਅਤੇ ਫਿਰ ਆਪਾਂ ਤੁਹਾਡੀਆਂ ਫਰਮਾਇਸ਼ਾਂ ਨਾਲ ਦੇ ਨਾਲ ਪੇਸ਼ ਕਰੀਏ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ, ਅਤੇ ਗੀਤ ਮੈਂ ਸੁਣ ਰਿਹਾ ਧਿਆਨ ਨਾਲ ਟਾਂਗੇ ਵਾਲਾ, ਅਤੇ ਟਾਂਗੇ ਬਸੇ ਪਹਿਲਾਂ ਲੁਧਿਆਣੇ 'ਚ ਬਹੁਤ ਹੁੰਦੇ ਸੀ, ਘੰਟਾ ਘੋਰ ਦੇ ਖੜ੍ਹੇ ਹੁੰਦੇ ਸੀ ਆਪਣਾ ਪੁਰਾਣੇ ਸਮਿਆਂ ਦੇ ਵਿੱਚ, ਅਤੇ ਵੈਸੇ ਵੀ ਬੱਸ ਅੱਡੇ ਵੀ ਜਾਣਾ ਹੁੰਦੇ ਸੀ ਟਾਂਗੇ ਰਾਹੀਂ, ਲੋਕ ਵੈਸੇ ਵੀ ਸ਼ਹਿਰ ਸੈਰ ਕਰਨੀ ਹੁੰਦੀ ਸ਼ਹਿਰ ਦੀ, ਉਹ ਵੀ ਟਾਂਗੇ ਨਾਲ ਹੁੰਦੀ ਸੀ ਬਹੁਤ ਦੇਰ ਪਹਿਲਾਂ। ਰੇਡੀ ਬਣਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ, ਮੈਂ ਗਾਇਕ ਨੂੰ ਸੁਣ ਰਿਹਾ ਸੀਗਾ, ਵਿੱਚੀ ਸੈਰ ਕਹਿ ਰਿਹਾ ਸੀਗਾ, ਵਿੱਚੀ ਛੱਛਾ ਲਾ ਲੈਂਦਾ ਸ਼ਹਿਰ, ਸ਼ਹਿਰ ਕਰਾਵਾਂ ਨਹੀਂ ਸੈਰ ਹੀ ਹੁੰਦੀ ਅਸਲੀ ਤਾਂ, ਅਸ ਆਪਣੇ ਰੇਡੀ ਬਣਾਮ ਦੇਸ਼ ਪਰਦੇ ਜੁੜੇ 'ਚ ਲਓ ਤੁਹਾਨੂੰ ਬੁਲਾਉਂਦੇ ਹਾਂ। ਸਪੈਕਸ ਐਕਸਪ੍ਰੈਸ ਦੇ ਬਹੁਤ ਸਾਰੇ ਸਪੈਸ਼ਲ ਲੱਗੇ ਨੇ ਅੱਜ, ਡਾਕਟਰ ਵੀ ਅਵੇਲੇਬਲ ਨੇ, ਇਹ ਲੈ ਕੇ ਚੱਲਦੇ ਹਾਂ ਤੁਹਾਨੂੰ ਆਪਾਂ ਕੈਨੇਡੀ ਐਂਡ ਸਟੀਲ 'ਤੇ, ਰੈਗੂਲੇਸ਼ਨ ਡਰਾਈਵ 'ਤੇ ਨੇ, ਸਪੈਕਸ ਐਕਸਪ੍ਰੈਸ ਤੋਂ ਜੁੜ ਚੁੱਕੇ ਨੇ ਰਾਜਨ ਹੋਰੀ, ਅਤੇ ਉਹਨਾਂ ਨੂੰ ਨਾਲ ਜੁੜਦੇ। ਰਾਜਨ ਜੀ, ਆਇਆਂ ਨੂੰ ਨਿੱਘਾ ਸਵਾਗਤ ਜੀ ਤੁਹਾਡਾ।
1: ਬਹੁਤ ਬਹੁਤ ਧੰਨਵਾਦ ਜੀ, ਸਾਡੇ ਸਾਰੇ ਸਰੋਤਾਂ ਨੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
1: ਜੀ। ਜਿਹੜੇ ਵੀ ਸਰੋਤੇ ਸਾਡੇ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ, ਤੁਸੀਂ ਅੱਜ ਵੀ ਆ ਸਕਦੇ ਹੋ, ਜੇ ਅੱਜ ਨਹੀਂ ਆ ਸਕਦੇ ਤੇ ਅਗਲੇ ਹਫ਼ਤੇ ਵੀ ਸਾਡੇ ਕੋਲ ਸ਼ੁੱਕਰਵਾਰ ਤੇ ਸ਼ਨੀਵਾਰ ਤੇ ਮੰਗਲਵਾਰ ਨੂੰ ਵੀ ਡਾਕਟਰ ਅਵੇਲੇਬਲ ਹੁੰਦੇ ਨੇ। ਸੋ ਕੰਪਲੀਟ ਕੰਪ੍ਰੀਹੈਂਸਿਵ ਤੁਸੀਂ ਆਪਣਾ ਐਗਜ਼ਾਮ ਕਰਾ ਸਕਦੇ ਹੋ। ਸਾਡਾ ਫੋਨ ਨੰਬਰ ਹੈ ਜੀ 905-405-8888, 905-406-0888, ਤੇ ਜਿਹੜੀ ਸਾਡੀ ਸਪੈਸ਼ਲ ਬੈਕ ਟੂ ਸਕੂਲ ਸੇਲ ਚੱਲ ਰਹੀ ਜੀ, ਉਹਦਾ ਤੁਸੀਂ ਫਾਇਦਾ ਇਸ ਵੀਕ ਵੀ ਚੱਕ ਸਕਦੇ ਹੋ। ਜਿੰਨੇ ਵੀ ਬੱਚੇ ਆ ਰਹੇ ਨੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਹਾਨੂੰ ਤੁਹਾਡੀ ਗਲਾਸਿਸ ਉੱਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਤੁਸੀਂ ਸਿਰਫ ਤੇ ਸਿਰਫ ਐਂਟੀ ਗਲੇਅਰ ਕੋਡਿੰਗ ਜਿਹੜੀ ਹੈ ਜੀ ਇਹਦਾ ਹੀ ਪੇ ਕਰਨਾ ਹੈ, ਔਰ ਨਾਲ ਦੀ ਨਾਲ ਜਿਹੜੇ ਤੁਹਾਨੂੰ ਬ੍ਰਾਂਡਡ ਫਰੇਮ ਦੇ ਰਹੇ ਹਾਂ ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਚੱਲ ਰਹੇ ਨੇ ਜੀ। ਗੁੱਚੀ ਦੇ ਫਰੇਮ, ਪਰਾਡਾ ਦੇ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਵਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਸ ਦੇ, ਕੋਚ ਦੇ, ਟੋਰੀ ਬਰਚ ਦੇ, ਇਹਨਾਂ ਦੇ ਉੱਤੇ ਫਲੈਟ 50% ਆਫ ਹੈ ਜੀ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨਾ ਦੇ ਫਰੇਮ, ਇਹਨਾਂ ਦੇ ਉੱਤੇ ਫਲੈਟ 75% ਡਿਸਕਾਊਂਟ ਹੈ ਜੀ। ਤੇ ਸਭ ਤੋਂ ਵਧੀਆ ਸੀਗਾ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਾ, ਰੂਟਸ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ ਸਿੱਧੂ ਸਾਹਿਬ 299 $299 ਦਾ ਫਰੇਮ ਹੈ ਤੇ 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ, ਤੇ ਤਕਰੀਬਨ 700 to 800 ਫਰੇਮ ਡਿਸਪਲੇ ਦੇ ਉੱਤੇ ਲੱਗਾ ਹੋਇਆ ਸਾਡੇ ਕੋਲ, ਜਿਹਦੇ ਚ ਆ ਕੇ ਤੁਸੀਂ ਕੋਈ ਵੀ ਫਰੇਮ ਚੂਜ਼ ਕਰ ਸਕਦੇ ਹੋ ਤੇ $29 ਚ ਇਹ ਬ੍ਰਾਂਡਡ ਫਰੇਮ ਤੁਸੀਂ ਘਰ ਲੈ ਕੇ ਜਾ ਸਕਦੇ ਹੋ। ਸੋ ਡੀਲਾ ਲੈਣ ਦੀ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਫੋਨ ਨੰਬਰ ਸਾਡਾ ਕੋਈ ਫਿਰ 905-406-8888, ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ ਕਿ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਵਾਸਤੇ ਇੱਕ ਸਪੈਸ਼ਲ ਡੀਲ ਵੀ ਕਹਿੰਦੇ ਜੀ ਅਸੀਂ ਸਪੈਸ਼ਲ ਲੈ ਕੇ ਆਏ ਹਾਂ। ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰਨਗੇ ਉਹਨਾਂ ਨੂੰ ਅਸੀਂ ਟਿਫਨੀ ਦੇ ਬ੍ਰਾਂਡਡ ਸਨ ਗਲਾਸਿਸ ਫਲੈਟ 50% ਆਫ ਦਿਆਂਗੇ। ਇਹ ਡੀਲ ਸਿਰਫ ਦੇਸ਼ ਪ੍ਰਦੇਸ਼ ਸਰੋਤਿਆਂ ਵਾਸਤੇ ਜੀ। ਸੋ ਹੁਣੇ ਕਾਲ ਕਰ ਲਓ 905-406-8888, 905-406-0888।
0: ਸ਼ੁਕਰੀਆ ਰਾਜਨ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇਹ ਸਨ ਰਾਜਨ ਹੋਰੀ ਸਪੈਕਸ ਐਕਸਪ੍ਰੈਸ ਤੋਂ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ, ਮੈਂ ਤੁਹਾਡਾ ਆਪਣਾ ਹੋਸਟ ਹਾਂ ਤਜਿੰਦਰ ਸਿੰਘ ਸਿੱਧੂ, ਮੇਰੇ ਵੱਲੋਂ ਸਭ ਨੂੰ ਇੱਕ ਵਾਰੀ ਜੀ ਆਨ। ਅਗਲਾ ਫਰਮਾਇਸ਼ੀ ਗੀਤ ਪੇਸ਼ ਕਰਾਂਗੇ, ਪਰ ਇਸ ਤੋਂ ਪਹਿਲਾਂ ਥੋੜ੍ਹਾ ਮੈਸੇਜ ਮੈਂ ਲਵਾਂਗਾ। ਬਹੁਤ ਨਹੀਂ ਮੈਸੇਜ ਲੈਂਦੇ ਹੁੰਦੇ ਅਸੀਂ, ਔਰ ਉਹ ਮੈਸੇਜ ਇਹ ਹੈਗਾ ਕਿ ਜੇਕਰ ਤੁਸੀਂ ਖਾਸ ਕਰਕੇ ਨਾ ਕਹਿੰਦੇ ਹੁੰਦੇ ਕਿ ਤੁਸੀਂ ਨਾ ਨਿਪੁੰਨ ਬਣੇ ਕਿਸੇ ਵੀ ਖਿੱਤੇ ਦੇ ਵਿੱਚ, ਕਈ ਵਾਰੀ ਆਪਾਂ ਸੋਚਦੇ ਯਾਰ ਜੋਬ ਨਹੀਂ ਮਿਲਦੀ, ਆਹ ਨਹੀਂ ਹੁੰਦਾ, ਪਰ ਜੇਕਰ ਤੁਹਾਡੇ ਕੋਈ ਸਕਿੱਲ ਹੈਗਾ ਨਾ ਜੋਬ

0: ਆਲਵੇਸ ਦੇਅਰ ਫੋਰ ਯੂ। ਕਈ ਲੋਕਾਂ ਕੋਲ ਤਾਂ ਇੰਨੀਆਂ ਜੋਬਾਂ ਹੁੰਦੀਆਂ, ਉਹਨਾਂ ਨੂੰ ਆਪਸ਼ਨ ਹੀ ਬਹੁਤ ਹੁੰਦੀਆਂ, ਪਰ ਉਹਦੇ ਵਾਸਤੇ ਨਾ ਤੁਹਾਨੂੰ ਕੁਈਨਜ਼ਵੁੱਡ ਕਾਲਜ ਤੋਂ ਅਪਗ੍ਰੇਡ ਕਰਨਾ ਪੈਣਾ ਇਸ ਕੰਟਰੀ ਦੇ ਵਿੱਚ। ਇੱਕ ਤਾਂ ਫਾਰਮੇਸੀ ਅਸਿਸਟੈਂਟ ਦਾ ਕੋਰਸ ਹੈਗਾ ਜੀ, ਔਨਲਾਈਨ ਹੀ ਹੈ, 10 ਵੀਕ ਦਾ ਕੋਰਸ ਹੈ ਇਹ, ਵੀਕਐਂਡ ਜਾਂ ਤੁਸੀਂ ਵੀਕਡੇਜ ਵੀ ਕਰ ਸਕਦੇ ਹੋ। ਇੱਕ ਹੈਗਾ ਨਾ ਕੋਈ ਨੈਨੀ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ, ਇਹਦੇ ਵਿੱਚ ਕਾਫੀ ਜੋਬਾਂ ਹੁੰਦੀਆਂ, ਕਲਾਸਿਸ ਵੀਕਐਂਡ 'ਤੇ ਲੱਗਦੀਆਂ ਨੇ। ਥਰਡ ਹੈਗਾ ਨਾ ਕੋਈ ਮੈਡੀਕਲ ਆਫਿਸ ਐਡਮਿਨ ਦਾ, ਇਹ ਅਕਸਰ ਹੀ ਜੋਬਾਂ ਚਾਹੀਦੀਆਂ ਹੁੰਦੀਆਂ ਜਦੋਂ ਕੋਈ ਵੀ ਮੈਡੀਕਲ ਫੀਲਡ ਵਿੱਚ ਜਿਹੜਾ ਐਡਮਿਨ ਆਫਿਸ ਡਿਪਲੋਮਾ ਹੈਗਾ। ਇਹ ਨਾ ਜਬੜੀ ਜਲਦੀ ਇਹਦਾ ਕੋਰਸ ਸ਼ੁਰੂ ਹੋ ਰਿਹਾ। ਇਸ ਤੋਂ ਇਲਾਵਾ ਸ਼ੋਰਟ ਕੋਰਸ ਹੈਗੇ ਨੇ ਬੇਸਿਕ ਐਡਵਾਂਸ ਕੰਪਿਊਟਰ ਦੇ, ਇੰਗਲਿਸ਼ ਸਪੀਕਿੰਗ ਦੇ, ਅਕਾਊਂਟਿੰਗ ਦੇ, ਡਾਟਾ ਐਂਟਰੀ ਦੇ, ਹੈ ਨਾ, ਜਾਂ ਫਰੈਂਚ ਸਿੱਖਣੀ ਆ ਉਹ ਵੀ ਕੋਰਸ ਵੀ ਕਰਦੇ ਨੇ। ਕੁਈਨਜ਼ਵੁੱਡ ਕਾਲਜ ਏਅਰਪੋਰਟ ਦੇ ਵਿਲੀਅਮਸ ਪਾਰਕ ਦੇ ਕੋਲ ਨੇ, ਵਿਲੀਅਮਸ ਪਾਰਕ ਦੇ ਉੱਪਰ ਨੇ। ਟੈਲੀਫੋਨ ਨੰਬਰ ਕੁਈਨਜ਼ਵੁੱਡ ਕਾਲਜ ਦਾ 9058020088 ਟੈਲੀਫੋਨ ਨੰਬਰ ਹੈ। ਲੋ ਫਿਰ ਦੋਸਤੋ, ਮੈਂ ਇੱਕ ਮੈਸੇਜ ਹੋਰ ਲੈ ਲਾਂ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਕੋਕਰੋਚ ਨੇ ਤਾਂ ਵੈਸੇ ਵੀ ਚੰਗਾ ਨਹੀਂ ਲੱਗਦਾ, ਐਵੇਂ ਤੁਰੇ ਫਿਰਦੇ ਨਾਲ ਅਲਕਲ ਜੀ ਆ ਜਾਂਦੀ ਹੈ, ਹੈ ਨਾ। ਅਤੇ ਟੋਰਾਂਟੋ ਪੈਸਟ ਰੈਸਟ ਵਾਲੇ ਜਾਂ ਤੁਹਾਡੀ ਐਕੜ ਦੇ ਵਿੱਚ ਕੋਈ ਸਕੰਕ ਆ ਗਿਆ, ਜਾਨਵਰ ਆ ਗਿਆ ਕੋਈ ਬੈਕਯਾਰਡ ਦੇ ਵਿੱਚ, ਇਹ ਸਾਰੇ ਕੰਮ ਕਰਦੇ ਨੇ ਇਹ। ਔਰ ਜਾਨਵਰ ਹੋਣ, ਕੀੜੀਆਂ ਹੋਣ, ਬੈੱਡ ਬੈਗਸ ਹੋ ਗਏ, ਅਤੇ ਸਕੰਕ ਹੋ ਗਏ, ਰਕੂਨ ਹੋ ਗਏ, ਖਤੰਗ ਕਰਦੇ ਆ। ਰਕੂਨ ਤਾਂ ਗਏ ਵੀ ਛੱਤਾਂ ਵੀ ਪਾੜ ਦਿੰਦੇ ਆ, ਬਹੁਤ ਨੁਕਸਾਨ ਕਰਦੇ ਆ, ਤੋ ਉਹਦਾ ਪਹਿਲਾਂ ਇਲਾਜ ਕਰ ਲਿਆ ਕਰੋ। 100% ਸਸਪੈਕਸ਼ਨ ਹੈਗੀ ਆ, ਗੌਰਮੈਂਟ ਤੋਂ ਅਪਰੂਵ ਨੇ, ਉਹੀ ਦਵਾਈਆਂ ਯੂਜ਼ ਕਰਦੇ ਨੇ ਜਿਹੜੀ ਗੌਰਮੈਂਟ ਅਪਰੂਵ ਕਰਦੀ ਆ। ਕਾਲ ਕਰਨਾ ਤੁਸੀਂ ਇਸ ਨੰਬਰ 'ਤੇ 647-515-8000 ਡਿਲੀਵਰੀ ਨੰਬਰ ਹੈ। ਅਤੇ ਅਗਲੇ ਕਾਲ ਨੂੰ ਲੈ ਲਈਏ ਅਤੇ ਫਿਰ ਆਪਾਂ ਵੱਧਦੇ ਆਗੇ। 3772 GNU ਇਤਕਾਲ ਕਰ ਲਓ ਅਤੇ ਤੁਹਾਨੂੰ ਡੀਲ ਮਿਲ ਜਾਊਗੀ। ਕਿਹੜੀ ਪ੍ਰਾਣ ਦੇਸ ਪ੍ਰਾਣ? ਹਾਂਜੀ, 3631 ਆ ਗਏ ਬਾਈ ਜੀ। ਕੋਈ ਗੱਲ ਨੀ, ਕਰਦੇ ਰਹੋ, ਵਧੀਆ ਦੱਸੋ।
1: ਅੱਛਾ, ਉਹ ਤਾਂਗੇ ਦੀ ਤੁਸੀਂ ਗੱਲ ਕੀਤੀ, ਹੁਣ ਤਾਂ ਤਾਂਗੇ ਦੁਰਲੱਭ ਹੀ ਹੋ ਗਏ, ਇੰਡੀਆ ਵਿੱਚ ਵੀ ਨਹੀਂ ਮਿਲਦੇ, ਤੇ ਮਿਲ ਜਾਂਦਾ। ਮਿਸ਼ੀਗਨ ਸਟੇਟ ਦੇ ਵਿੱਚ ਇੱਕ ਸਿਟੀ ਆ ਆਈਲੈਂਡ, ਮੈਕੀਨੈਕ
0: ਜੀ ਜੀ,
1: ਉੱਥੇ ਤੁਹਾਨੂੰ ਗੱਡੀ ਬੱਸ ਕੁਛ ਨਹੀਂ ਮਿਲੂਗਾ, ਈ ਬਾਈਕ ਨਹੀਂ ਮਿਲੂਗਾ, ਸਿਰਫ ਕੱਲੇ ਬਾਈਕ ਆ ਤੇ ਘੋੜਾ ਗੱਡੀਆਂ, ਇਹਨਾਂ ਦੇ ਤੁਹਾਨੂੰ ਸੈਰ ਕਰਾਉਂਦੇ ਆ, ਲੋਕੀ ਵੀ ਉੱਧਰ ਉੱਧਰ ਜਾਂਦੇ, ਉਹਨਾਂ ਦੇ ਜਾਂਦੇ ਆ।
0: ਨਹੀਂ, ਸਾਡੇ ਵੀ ਇੱਥੇ ਹੈਗੇ ਨੈਗਰਾ ਔਨ ਦਾ ਲੇਕ ਨਾ, ਆਪਣੇ ਬਹੁਤ ਬਿਊਟੀਫੁਲ ਹੈਗਾ ਟਾਊਨ ਹੈਗਾ ਥੱਲੇ ਲੇਕ ਦੇ ਕੋਲੇ, ਉੱਥੇ ਜ਼ਿਆਦਾਤਰ ਤੁਹਾਡੇ ਸਟੇਟ ਤੋਂ ਹੀ ਲੋਕ ਨਾ ਘੁੰਮਣ ਫਿਰਨ ਆਉਂਦੇ ਨੇ, ਬਹੁਤ ਸਾਰੇ ਇਹਦੇ ਖਾਣ ਪੀਣ ਦੇ ਕਾਫੀ ਚੀਜ਼ ਚੀਜ਼ਾਂ ਹੈਗੀਆਂ ਨੇ। ਅਤੇ ਉੱਥੇ ਨਾ ਬੜੇ ਸੋਹਣੇ ਘੋੜੇ ਆਪਣੇ ਘੋੜਿਆਂ ਦੇ ਨਾਲ ਨਾ ਤਾਂਗੇ ਨੇ, ਲੋਕ ਤਾਂਗੇ 'ਤੇ ਰਾਈਡ ਲੈਂਦੇ ਆ, ਹੈਗੇ 10-11 ਤਾਂ ਹੋਣਗੇ ਤਾਂਗੇ ਉੱਥੇ। ਹਾਂਜੀ
1: ਹਾਂਜੀ, ਪਰ ਉੱਥੇ ਸੋਹਣੇ
0: ਨੇੜੇ ਪੈਂਦਾ ਇੱਥੇ ਜਾਂ ਨਿਊਯਾਰਕ ਤੋਂ ਦੂਰ?
1: ਡਿਟਰੋਇਟ ਤੋਂ ਸਾਨੂੰ 4-4.5 ਘੰਟੇ ਡਰਾਈਵ ਆ, ਡਿਟਰੋਇਟ ਤੋਂ ਅਸੀਂ ਗਏ ਸੀ
0: ਫਲਾਈਟ,
1: ਇੱਥੋਂ ਡਿਟਰੋਇਟ, ਡਿਟਰੋਇਟ ਤੋਂ ਸਾਡੇ ਰਿਸ਼ਤੇਦਾਰ ਉਹਨਾਂ ਨਾਲ ਲੱਗ ਕੇ ਗਏ।
0: ਸਾਊਥ ਅਮਰੀਕਾ 'ਚ ਪੈਂਦਾ, ਸਾਊਥ ਅਮਰੀਕਾ 'ਚ ਪੈਂਦਾ ਜਾਂ ਅਮਰੀਕਾ 'ਚ ਪੈਂਦਾ?
1: ਇਹ ਅਮਰੀਕਾ 'ਚ, ਮਿਸ਼ੀਗਨ ਸਟੇਟ,
0: ਮਿਸ਼ੀਗਨ ਸਟੇਟ, ਠੀਕ ਹੈ ਠੀਕ ਆ। ਤੋ ਬਾਇਰ ਬਾਇਰ ਦਾ ਬੈਸਟ ਹੈਗਾ ਨਾ ਉਹ ਜਾਣ ਨੂੰ, ਨਾ ਬੜਾ ਪਿੰਡ ਲੰਮਾ ਨੀ ਹੈਗਾ, ਵੈਸੇ ਨਾਈਸ ਦੇਖਣ ਯੋਗ ਹੈਗਾ।
1: ਬਹੁਤ ਵਧੀਆ ਜੀ, ਤੁਸੀਂ ਅਲੱਗ, ਤੁਸੀਂ ਇਹ ਨੀ ਕੋਈ ਮਹਿੰਗਾ ਬਾਕੀ ਸ਼ਹਿਰਾਂ ਨੂੰ ਟੁੱਟਿਆ ਆਈਲੈਂਡ ਚੀਜ਼ਾਂ ਵੀ ਤਕਰੀਬਨ ਰੀਜਨੇਬਲ ਪ੍ਰਾਈਸ ਤੇ ਜਿਸ ਤਰ੍ਹਾਂ ਸਾਡੇ ਇੱਧਰ ਆਮ ਮਿਲਦੀਆਂ.
0: ਠੀਕ ਠੀਕ ਠੀਕ ਠੀਕ ਠੀਕ
1: ਹਾਂ, ਟੂਰਿਸਟ ਵੇਲੇ ਬਹੁਤ ਟੂਰਿਸਟ ਆਉਂਦਾ ਜੀ ਉੱਥੇ.
0: ਵੈਰੀ ਗੁੱਡ ਵੈਰੀ ਗੁੱਡ, ਠੀਕ ਹੈ ਜੀ.
1: ਤੁਸੀਂ ਵੀ ਟਾਈਮ ਮਿਲਿਆ ਬੱਚਿਆਂ ਨੂੰ ਲੈ ਕੇ ਜਾਓ, ਦੇਖਣ ਵਾਲੀ ਚੀਜ਼ ਹੈ.
0: ਜ਼ਰੂਰ ਜਾਣਗੇ, ਜ਼ਰੂਰ ਜਾਣਗੇ. ਮਿਹਰਬਾਨੀ, ਰੇਡੀਓ ਪ੍ਰੋਗਰਾਮ ਹੈ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜਿਆ ਹੋਇਆ ਹੋ, ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ. ਅਤੇ ਲਓ ਅਗਲਾ ਗੀਤ ਵੀ ਆਪਾਂ ਲਾ ਦਈਏ ਤੁਹਾਡੇ ਲਈ, ਫਰਮੈਸ਼ ਗੀਤ ਆ. ਚੀਮਾ ਸਾਹਿਬ ਨੇ ਮੇਰੇ ਖਿਆਲ ਇਹਨਾਂ ਦਾ ਲਿਖਿਆ ਹੋਣਾ, ਮੇਰੇ ਖਿਆਲ ਫਰਮੈਸ਼ ਇਹਨਾਂ ਨੇ ਕੀਤੀ ਹੁੰਦੀ ਹੈ, ਕਰਦੇ ਵੀ ਹੁੰਦੇ ਆ, ਵੀ ਜਿਹੜਾ ਇਹਨਾਂ ਦਾ ਲਿਖਿਆ ਵੀ ਹੁੰਦਾ. ਅਤੇ ਗਾਇਕ ਕਈ ਵਾਰੀ ਨਾ ਨਿਰਮਲਜੀਤ ਨਿਰਮਾ ਉਹਨਾਂ ਨੇ ਪਹਿਲਾਂ ਚੀਮਾ ਸਾਹਿਬ ਕਾਫੀ ਗਾਉਂਦੇ ਹੁੰਦੇ ਸੀਗੇ, ਉਹਨਾਂ ਕਾਫੀ ਵਧੀਆ ਵਧੀਆ ਉਹਨਾਂ ਦੇ ਗਾਣੇ ਸੀਗੇ, ਪਰ ਅੱਜ ਕੱਲ੍ਹ ਤਾਂ ਘੱਟ ਕਰਾਉਂਦੇ ਥੋੜ੍ਹੇ ਜਿਹੇ. ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਚੁਣਿਆ ਲਓ ਸੁਣੋ.

ਕਰਨਾ ਹੀ ਪੈਣਾ ਹੁਣ ਬਚਣੇ ਨੂੰ ਕੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਚਲੋ AM 520 ਤੋਂ ਗੀਤ ਸੰਗੀਤ ਬੜਾ ਵਧੀਆ ਚੱਲ ਰਿਹਾ ਹੈਗਾ ਤੁਹਾਡੇ ਲਈ। ਬੜਾ ਪਿਆਰਾ ਗੀਤ ਸੀ ਇਹ, ਪੂਜਾ ਅਤੇ ਨਿਰਮਲ ਜੀ ਨਿਮਾ ਦੀ ਆਵਾਜ਼ ਦੇ ਵਿੱਚ ਸੀਗਾ। ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਅੱਛਾ, ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਦੋਸਤੋ ਤੁਹਾਨੂੰ, ਮੈਂ ਨਾ ਦੱਸ ਦਿਆਂ ਕਿ ਦਿਨ ਬੜਾ ਖੂਬਸੂਰਤ ਹੈ ਪਰ ਗਰੋਸਰੀ ਤਾਂ ਘਰ ਦੀ ਲੋੜ ਪੈਂਦੀ ਪੈਂਦੀ ਆ, ਤਾਂ ਕਿਤੇ ਫਾਇਦਾ ਉਠਾ ਸਕੋ। ਇਸ ਸਮੇਂ ਬਹੁਤ ਸਾਰੇ ਲੋਕ ਨਿਕਲ ਆਉਂਦੇ ਆ ਇਸ ਸੈਟਰਡੇ ਨੂੰ ਗਰੋਸਰੀ ਕਰਨ ਨੂੰ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇੰਡੀਅਨ ਫਰੂਟ ਲੈਂਡ ਦੀ ਬ੍ਰਾਂਚ ਹੈਗੀ ਆ 25 ਸੈਂਡਰਵੁੱਡ ਪਾਰਕਵੇ, ਹਾਈਵੇ 10 ਅਤੇ ਸੈਂਡਰਵੁੱਡ ਪਾਰਕਵੇ ਦੇ ਨਾ ਕਵਰ ਨੂੰ ਤਾਂ ਹੈਗੀ ਆ, ਸਟਾਰ ਬਕਸ ਵਾਲੇ ਪਲਾਜ਼ੇ ਦੇ ਵਿੱਚ। ਉੱਥੇ ਨਾ ਕਾਫੀ ਸਪੈਸ਼ਲ ਲੱਗੇ ਹੋਏ ਨੇ, ਉਹਦਾ ਫਾਇਦਾ ਉਠਾ ਲਓ। ਤੁਹਾਡੀਆਂ ਸੋਹਣੀਆਂ ਘਰਾਂ ਦੇ ਵਿੱਚ ਹੁੰਦੀਆਂ, ਮਹਿਕਮਾ ਉਹਨਾਂ ਦਾ ਹੁੰਦਾ ਗਰੋਸਰੀ ਦਾ, ਉਹਨਾਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਜ਼ਿਆਦਾ ਲੱਗਦੀ ਆ ਅਤੇ ਉਹ ਫਿਰ ਸਟੋਪ ਵੀ ਕਰ ਲੈਂਦੀਆਂ, ਕੋਲਡ ਰੂਮ 'ਚ ਰੱਖ ਲੈਂਦੀਆਂ। ਇੱਕ ਤਾਂ ਹੈਗਾ ਸ਼ੇਰ ਦੇਸੀ ਸਟਾਈਲ ਆਟਾ 699 ਦਾ 10 ਪਾਊਂਡ, ਸਵਰਨਾ ਚੱਕੀ ਆਟਾ 10 ਪਾਊਂਡ ਹੈਗਾ, 20 ਪਾਊਂਡ ਹੈਗਾ 10.99 ਦਾ, 20 ਪਾਊਂਡ 10.99 ਦਾ। ਇੰਡੀਅਨ ਗੇਟ ਫੀਸਟ ਰਾਈਸ ਨੇ, ਇਹ ਹੈਗੇ ਨੇ ਜੀ 10 ਪਾਊਂਡ 8.99 ਦੇ। ਬਰਾਡ ਦਹੀਂ 2% ਲੈ ਲਓ ਜਾਂ ਦੂਜਾ ਹੋਮੋ ਲੈ ਲਓ, ਇਹ ਹੈਗਾ 599 ਦਾ 1.8 kg। ਰਸ ਮਲਾਈ 3 ਫਲੇਵਰ ਦੇ ਵਿੱਚ ਮਿਲਦੀ ਆ 699 ਦੀ ਬਰਾਡ ਦੀ। ਦੁੱਧ ਲਗਾਇਆ ਉਹਨਾਂ ਨੇ, ਬੜਾ ਸਸਤਾ ਲਗਾ, ਨੀਲਸਨ ਦਾ ਦੁੱਧ ਹੈ, ਨੀਲਸਨ ਦਾ ਮਿਲਕ ਹੈਗਾ 2% 499 ਦਾ ਲੀਟਰ, ਹਾਂਜੀ 499 ਦਾ 4 ਲੀਟਰ ਹੈਗਾ, ਹਾਂਜੀ। ਅਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਇੰਡੀਅਨ ਮਸਟਰਡ ਓਇਲ, ਸਰੋਂ ਦਾ ਤੇਲ 5 ਲੀਟਰ ਹੈਗਾ 1999 ਦਾ, ਅਤੇ ਘਿਓ ਹੈਗਾ ਬਰਾਡ ਦਾ 1.8 kg, ਇਹ ਲਾਇਆ 22.99 ਨੂੰ, ਅਤੇ ਕਾਫੀ ਹੋਰ ਚੀਜ਼ਾਂ ਵੀ ਲਾਈਆਂ ਹੋਈਆਂ ਨੇ। ਸੋਨਾ ਮਨਸੂਰੀ ਰਾਈਸ 20 ਪਾਊਂਡ ਲਗਾਏ ਨੇ 9.99 ਦੇ। ਤੁਸੀਂ ਪਹੁੰਚ ਜਾਓ, ਇੱਕੋ ਬ੍ਰਾਂਚ 'ਤੇ ਸੇਲ ਲੱਗੀ ਹੋਈ ਆ ਜਿਹੜੀ ਕਿ ਸੁਪਰ ਸੇਲ ਹੈਗੀ ਆ, ਚੱਲਣੀ ਹੈਗੀ ਇਹ 27 ਤੱਕ। ਰੇਡੀ ਪ੍ਰੈਮ ਦੇਸ਼ ਪ੍ਰਦੇਸ਼ ਨੂੰ ਜੁੜੇ ਹੋਏ ਹੋ, ਅਗਲਾ ਫਰਮਾਇਸ਼ੀ ਗੀਤ ਵੀ ਸਾਡੀ ਲਾਈਨ ਅੱਪ 'ਤੇ ਆ ਪਰ ਹੁਸਨਾਂ ਦੇ ਮਾਲਕੋ, ਪਰ ਮੈਂ ਚਾਹੁੰਦਾ ਕੋਈ ਨਾ ਵਿੱਚ ਨਗਮਾ ਜਿਹਾ ਵੀ ਲਾ ਦਿਆਂ ਇੱਕ ਅੱਧਾ ਉੱਡਣ ਲਈ, ਹੈ ਨਾ। ਜੇ ਕਾਲੀ ਆ ਤਾਂ ਮੈਨੂੰ ਫੋਨ ਕਰਕੇ ਦੱਸ ਦਿਓ, ਨਹੀਂ ਤਾਂ ਮੈਂ ਇੱਕ ਨਗਮੇ ਤੋਂ ਬਾਅਦ ਲਾ ਦੂੰਗਾ ਹੁਸਨਾਂ ਦੇ ਮਾਲਕੋ, ਨਹੀਂ ਪਹਿਲਾਂ ਲਾ ਦਿੰਦੇ ਜਿਵੇਂ ਤੁਸੀਂ ਕਹੋ ਮੈਂ ਕਰ ਲੈਂਦੇ ਹਾਂ। ਹਾਂਜੀ 905-564-44 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਜੇਕਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਕਰਵਾਉਣੀ ਹੈ, ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਨੇ ਰੋਹਿਤ ਸਿੱਧੂ ਹੋਰੀ, ਫਾਈਵ ਸਟਾਰ ਬ੍ਰੋਕਰ ਨੇ ਕੰਮ ਕਰਦੇ ਨੇ ਆਟੋ ਇੰਸ਼ੋਰੈਂਸ ਵਾਸਤੇ, ਤੁਹਾਡੇ ਵਾਸਤੇ ਬੜੀ ਵਧੀਆ ਇੰਸ਼ੋਰੈਂਸ ਕਰਦੇ ਨੇ। ਟੈਲੀਫੋਨ ਨੰਬਰ 416-900-99-1300, 416-999-1300। ਘਰ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਜੇ, ਹੈ ਜੀ, ਜਾਂ ਟਰੱਕਾਂ ਦੀ ਕਰਵਾਉਣੀ ਹੋਵੇ ਤਾਂ ਇਹ ਕਰਦੇ ਨੇ, ਕਾਫੀ ਲੰਬੇ ਸਮੇਂ ਇਸ ਫੀਲਡ ਵਿੱਚ ਹੀ ਕੰਮ ਕਰਦੇ ਨੇ। ਰੇਡੀ ਪ੍ਰੈਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਲਓ ਪਰ ਇੱਕ ਗੀਤ ਸੁਣ ਲਈਏ, ਪਿਆਰਾ ਜਿਹਾ ਇਹ ਨਗਮਾ ਹੀ ਹੈ, ਮੇਰੇ ਵੀ ਤੁਹਾਨੂੰ ਚੰਗਾ ਲੱਗੇਗਾ, ਅਤੇ ਉਸ ਤੋਂ ਫੌਰਨ ਬਾਅਦ ਫਿਰ ਆਪਾਂ ਅਗਲਾ ਗੀਤ ਪੇਸ਼ ਕਰਾਂਗੇ। ਸਾਡੇ ਨਾਲ ਕੋਈ ਮਿੱਠੀ ਪਿਆਰੀ ਗੱਲਬਾਤ ਕਰਨੀ ਆ ਸਟੂਡੀਓ ਦੇ ਵਿੱਚ, ਤੁਸੀਂ ਮੈਨੂੰ ਪਤਾ ਕਿ ਲਹਿਰ ਅੱਜ ਕੋਈ ਕਿਸ ਪਾਸੇ ਜਾ ਰਿਹਾ ਹੋਊਗਾ, ਕੋਈ ਕਸਕੋ ਬੜਿਆ ਹੋਊਗਾ, ਕੋਈ ਕਿਸੇ ਪਾਸੇ ਬੜਿਆ ਹੋਊਗਾ, ਹਾਂਜੀ ਬਹੁਤ ਸਾਰੇ ਕਿਤੇ ਨਾ ਕਦੇ ਗੁਰਦੁਆਰਾ ਸਾਹਿਬ ਗਏ ਹੋਣਗੇ, ਕੋਈ ਫੰਕਸ਼ਨ ਅਟੈਂਡ ਕਰਨ, ਜਿੱਥੇ ਵੀ ਹੋ ਸ਼ੁਭ ਇਸ਼ਾਮਾ।

0: ਲੱਗਿਆ ਹੋਇਆ ਤਾਂ ਤੁਹਾਨੂੰ ਕਿਹੜੇ ਸਿਤਾਰੇ ਪੁਰਾਣੇ ਯਾਦ ਆ ਗਏ? ਕੁਛ ਹੈ ਤੁਹਾਨੂੰ ਯਾਦ ਹੀ ਹੋਏਗਾ ਵੈਸੇ ਤਾਂ ਬਈ, ਇੰਨਾ ਮਸ਼ਹੂਰ ਗੀਤ ਹੈ ਨਾ, ਕਿਹਦੇ 'ਤੇ ਫਿਲਮਾਇਆ ਹੋਇਆ ਗੀਤ ਹੈ ਮੈਨੂੰ ਤਾਂ ਪਤਾ, ਪਰ ਤੁਸੀਂ ਦੱਸ ਸਕਦੇ ਹੋ ਮੈਨੂੰ? ਕਿਉਂਕਿ 905-564-6444 905-564-6444 ਆਪਣੇ ਸਮੇਂ ਦੇ ਬਿਹਤਰੀਨ ਸਟਾਰ ਸੀਗੇ ਦੋ, ਨਾ ਬੜੇ ਪਿਆਰੇ ਪਿਆਰੇ ਪਿਆਰੇ ਸਟਾਰ ਮਿਲੇ ਆਪਣੀ ਫਿਲਮ ਇੰਡਸਟਰੀ ਨੂੰ ਨਾ, ਬੰਬੇ ਨੂੰ। ਉਹ ਵੀ ਸਾਰੇ ਮੋਸਟਲੀ ਨਾ ਬਹੁਤ ਜ਼ਿਆਦਾ ਆਪਣੇ ਜਿਹੜੇ ਸਟਾਰ ਸੀ ਨਾ, ਪੰਜਾਬ ਤੋਂ ਬਹੁਤ ਸੀ, ਗੁਰਦਾਸਪੁਰ ਇਲਾਕੇ ਤੋਂ ਵੀ ਕਾਫੀ ਸੀ। ਅੱਛਾ, ਮੈਂ ਤੁਹਾਨੂੰ ਜਾਣਕਾਰੀ ਦਿਆਂ ਬੋਲਟਨ ਵਾਲਿਆਂ ਦੀ, ਏ ਐਨ ਜੇ ਆਟੋਮੋਟਿਵ ਰਿਪੇਅਰ, ਅਤੇ ਤੁਸੀਂ ਨਾ ਆਪਣੀਆਂ ਕਾਰਾਂ ਦੇ ਰਿਪੇਅਰ ਵੀ ਕਰਾਉਂਦੇ ਹੋ ਨਾਲ ਦੀ ਨਾਲ, ਹੁਣ ਵਿੰਟਰ ਸੀਜ਼ਨ ਆਉਣਾ, ਆਲ ਸੀਜ਼ਨ ਟਾਇਰ ਵੀ ਪਵਾ ਸਕਦੇ ਹੋ, ਅਤੇ ਮੈਂ ਉਹਨਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਦਿੰਦਾ ਅੱਗੇ ਜਾ ਕੇ। ਪਰ ਪਹਿਲਾਂ ਕਾਲ ਲੈ ਲਾ ਇੱਕ, ਮੈਂ 2825 ਜੀ ਜੀ ਆਨੂੰ।
1: ਹੈਲੋ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਹੋਰ ਸੁਣਾਓ, ਠੀਕ ਠਾਕ? ਸਿੱਧਾ
0: ਬਸ, ਸਿੱਧਾ ਕਾਇਮ ਵੀਰੇ, ਡਿਊਟੀ ਲੈ ਰਹੇ ਆਪਾਂ। ਹਾਂਜੀ
1: ਹਾਂਜੀ, ਬਹੁਤ ਵਧੀਆ ਗਾਣਾ ਤੁਸੀਂ ਦੇਖੋ ਲਾਇਆ।
0: ਹਾਂਜੀ ਹਾਂਜੀ,
1: ਰਫੀ
0: ਸਾਹਿਬ ਹੋ ਗਏ, ਮੰਨਾ ਡੇ, ਮੁਕੇਸ਼ ਸਾਹਿਬ, ਹੈ ਨਾ, ਬੜੇ ਅੱਛੇ ਅੱਛੇ ਸਿੰਗਰ।
1: ਹਾਂਜੀ ਹਾਂਜੀ, ਦੇਖੋ ਆਪਣੇ 87 ਦੀ ਇਹਨਾਂ ਦੀ ਡੈਥ ਹੋਈ ਹੈ ਕਿਸ਼ੋਰ ਸਾਹਿਬ ਦੀ,
0: ਮਤਲਬ ਦੋ ਜਾਣੇ ਆ ਗੀਤ ਡਿਊਟ ਨਾ, ਤੇ ਕੋਈ ਗੱਲ ਨੀ, ਮੈਂ ਹੋਰ ਦੱਸ ਦੇਣਗੇ ਆ ਕੇ ਸਾਡੇ ਸਾਥ ਸਰੋਤੇ,
1: ਕਿਉਂਕਿ
0: ਦੇਖ ਲੈਣਾ ਤੁਸੀਂ ਰਾਖੀ ਕਹਿ ਰਹੇ ਹੋ ਕਿ ਠੀਕ ਹੈ, ਪੁੱਛ ਲੈਣਾ ਸਾਡੇ ਸਰੋਤਿਆਂ ਤੋਂ। ਹੁਣੇ ਮੈਂ ਗੀਤ ਪਲੇ ਕੀਤਾ ਸੀਗਾ ਤੇ ਬੜਾ ਪਿਆਰਾ ਗੀਤ ਸੀ, ਆਜ ਮਦਹੋਸ਼ ਹੋਆ ਜਾਏ ਰੇ ਮੇਰਾ ਦਿਲ ਮੇਰਾ ਦਿਲ, ਅੱਗੇ ਉਹ ਕਹਿੰਦੇ ਆ ਸ਼ਰਾਰਤ ਕਰਨੇ ਕੋ ਲਲਚਾਏ ਰੇ ਮੇਰਾ ਦਿਲ ਮੇਰਾ ਦਿਲ, ਹੈ ਨਾ। ਤੋ ਵੀ ਇਸ ਤਰ੍ਹਾਂ ਦੇ ਗੀਤ, ਚੰਚਲ ਦੇ ਗੀਤ ਚੰਗੇ ਲੱਗਦੇ ਨੇ ਕਈ ਵਾਰੀ, ਹੈ ਨਾ, ਰੇਡੀ ਪ੍ਰੈਮ ਦੇਸ਼ ਪਰਦੇਸ ਨੂੰ ਜੁੜੇ ਹੋਏ। ਮੈਨੂੰ ਦੱਸਿਓ ਭਾਈ, ਮੈਨੂੰ ਤਾਂ ਪਤਾ ਹੈ ਪਰ ਦੱਸ ਦੇਣਾ ਤੁਹਾਨੂੰ, ਮੈਨੂੰ ਪਤਾ ਕਿ ਬੜਾ ਮਸ਼ਹੂਰ ਗੀਤ ਆ, ਕਿ ਕੀਤੇ ਫਰਮਾਇਆ ਹੋਇਆ। ਅੱਛਾ, ਏ ਐਨ ਜੇ ਆਟੋਮੋਟਿਵ ਵਾਲਿਆਂ ਨੇ ਵੀ ਸੌਂਗ ਦੀ ਰਿਕੁਐਸਟ ਕੀਤੀ ਆ, ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ, ਪਰਮਿੰਦਰ ਹੋਣੀ ਕਹਿੰਦੇ ਸੁਣਾ ਦਿਓ, ਹੈ ਨਾ, ਸਦੀਕ ਸਾਹਿਬ ਲਾ ਦਿਓ ਕਹਿੰਦੇ ਹੈ। ਔਰ ਉੱਥੋਂ ਤੁਸੀਂ ਜਾ ਕੇ ਨਾ ਬੋਲਟਨ ਦੇ ਵਿੱਚ ਮਿਲ ਜਾ ਪਰਮਿੰਦਰ ਸਿੰਘ ਜਾਨ, ਹੁਣ ਜਾ ਕੇ ਮਿਲੋ, ਗੱਡੀਆਂ ਦੀ ਬਰਾਮਦ ਕਰਾਇਆ ਕਰੋ, ਬੜੇ ਹਾਂਜੀ ਦਮਦਾਰ ਇਨਸਾਨ ਨੇ ਅਤੇ ਮਿਲਣਸਾਰ ਇਨਸਾਨ ਨੇ, ਅਤੇ ਜ਼ਰੂਰ ਮਿਲਿਆ ਉਹਨਾਂ ਨੂੰ ਜਾ ਕੇ ਉੱਥੇ। ਖਾਸ ਕਰਕੇ ਇਹਨਾਂ ਨੇ ਨਾ ਵਿੰਟਰ ਵਾਸਤੇ ਟਾਇਰ ਮੰਗਵਾਏ ਨੇ ਬਹੁਤ ਸਾਰੇ ਵਧੀਆ ਵਧੀਆ, ਤੁਸੀਂ ਪਵਾ ਸਕਦੇ ਹੋ ਆਲ ਸੀਜ਼ਨ ਗ੍ਰਿਪ ਵਾਲੇ, ਅਤੇ ਨਾਲ ਹੀ ਵੀਲ ਅਲਾਈਨਮੈਂਟ ਕਰ ਦੇਣਗੇ, ਹੈ ਨਾ। ਉੱਥੇ ਹੀ ਹਰ ਤਰ੍ਹਾਂ ਦੀ ਸਸਪੈਂਸ਼ਨ ਵਰਕ ਦਾ ਕੰਮ ਕੀਤਾ ਜਾਂਦਾ, ਇੰਜਨ ਵਰਕ ਕੀਤਾ ਜਾਂਦਾ, ਬ੍ਰੇਕ ਜੋਬ ਹੋ ਗਈ, ਇਹ ਤਾਂ ਨੈਚੁਰਲੀ ਆਮ ਜੀ ਚੀਜ਼ ਆ, ਐਗਜ਼ੋਸਟ ਸਿਸਟਮ ਰਿਪੇਅਰ ਹੋ ਗਿਆ, ਅਤੇ ਇੰਜਨ ਰੀਬਿਲਟ ਕਰਾਉਣਾ ਉਹ ਵੀ ਕਰਦੇ ਨੇ, ਓਇਲ ਚੇਂਜ ਕਰਾਉਣਾ, ਰਸਟ ਪਰੂਫ ਦਾ ਕੰਮ ਜ਼ਰੂਰ ਕਰਾ ਲਿਆ ਕਰੋ, ਤਾਂ ਕਿ ਫਿਰ ਅੱਗੇ ਵਿੰਟਰ ਆ ਰਹੀ ਆ, ਫਿਰ ਸਨੋਅ ਪੈਂਦੀ ਆ, ਅਤੇ ਫਿਰ ਤੁਹਾਡੀ ਗੱਡੀ ਪ੍ਰੋਟੈਕਸ਼ਨ ਵਿੱਚ ਰਹਿੰਦੀ ਆ। ਇਹ ਹੈਗੇ ਨੇ ਆਪਣੇ ਬ੍ਰੈਮਟਨ ਅਤੇ ਆਪਣੇ ਬੋਲਟਨ ਦੇ ਬਿਲਕੁਲ ਬਾਰਡਰ 'ਤੇ, 50 ਅਤੇ ਮੇਫੀਲਡ, ਹਾਂਜੀ, ਅਤੇ ਦੂਜੇ ਪਾਸੇ ਥੱਲੇ ਨੂੰ ਜਾ ਕੇ ਥੋੜ੍ਹਾ ਯਾਰਡ ਜਿਹਾ ਪੈਂਦਾ ਸੀ ਪੀ ਰੇਲ, ਥੋੜ੍ਹਾ ਦੂਰ ਆ, ਇਹ ਬਿਲਕੁਲ 50 ਅਤੇ ਮੇਫੀਲਡ ਦੇ ਕੋਲ ਨੇ ਪੈਂਦੇ ਨੇ। ਬੋਲਟ ਜਾਣਾ ਦਾ ਐਡਰੈਸ ਹੁੰਦਾ 91 ਹਿੱਲੀ ਰੋਡ, ਹੋਮ ਡਿਪੂ ਤੋਂ ਨੈਕਸਟ ਡੋਰ ਨੇ, 905-857-7575 ਟੈਲੀਫੋਨ ਨੰਬਰ ਉਹਨਾਂ ਦਾ, 905-857-7596 ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਉਹ ਕਹਿੰਦੇ ਸਾਨੂੰ ਸਦੀਕ ਸਾਹਿਬ ਸੁਣਾਓ, ਅਤੇ ਗੱਡੀ ਜਾ ਰਹੇ ਹਾਂ ਅਸੀਂ, ਕੋਈ ਗੱਲ ਨਹੀਂ, ਤੁਹਾਨੂੰ ਜਾਣ ਤੋਂ ਪਹਿਲਾਂ, ਪਹੁੰਚਣ ਤੋਂ ਪਹਿਲਾਂ ਡੈਸਟੀਨੇਸ਼ਨ ਤੋਂ ਤੁਹਾਨੂੰ ਸੁਣਾ ਦਿੰਦੇ ਹਾਂ ਗੀਤ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋ ਦੋਸਤੋ, ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸ਼ਹਿਦਮਾ ਵਾਲਾ। ਕਾਫੀ ਫਰਮਾਇਸ਼ਾਂ ਤੁਹਾਡੀਆਂ ਆ ਰਹੀਆਂ ਨੇ, ਕਈ ਵਾਰ ਛੱਡ ਜਾਂਦੇ ਫੋਨ, ਪਰ ਤੁਸੀਂ ਲਾਈਨ 'ਤੇ ਰਿਹਾ ਕਰੋ, ਅਸੀਂ ਤੁਹਾਨੂੰ ਕੋਸ਼ਿਸ਼ ਕਰ ਦਿੰਦੇ ਹਾਂ। 4968 ਤੁਸੀਂ ਲਾਈਨ ਛੱਡ ਗਏ ਹੋ, ਦੁਬਾਰਾ ਕਾਲ ਕਰ ਲਓ ਅਤੇ ਤੁਹਾਡੀ ਰਿਕੁਐਸਟ ਵੀ ਲਿਖ ਲਈਏ। ਗੁਰਬਖਸ਼ ਸਿੰਘ ਪੱਟੀ ਹੋਰਾਂ ਦਾ ਫੋਨ ਆਇਆ, ਕਹਿੰਦੇ ਕਿ ਸੁਣ ਰਹੇ ਹਾਂ, ਇੰਜੋਏ ਕਰ ਰਹੇ ਹਾਂ, ਕਹਿੰਦੇ ਸਾਡਾ ਸੈਚਰਡੇ ਬਣਾਓ ਅਤੇ ਚਮਕੀਲਾ ਜੀ ਸ਼ਾਮਿਲ ਕਰੋ। ਮੈਂ ਕਈ ਗੱਲਾਂ ਸੋਚ ਜਾਂਦਾ ਵੀ ਦੁਨੀਆ ਤੋਂ ਹੈ ਤੁਰ ਜਾਂਦੇ ਨੇ, ਪਰ ਹੁਣ ਦੇਖ ਲਓ ਕਿਵੇਂ ਕੁਦਰਤੀ ਪਿਆਰ ਹੁੰਦਾ ਲੋਕਾਂ ਦਾ। ਅਤੇ ਉਹਨਾਂ ਦੀ ਢੀਠ ਜਿਹੜੀ ਲਿਖੀ ਹੁੰਦੀ ਹੈ ਸ਼ਬਦਾਵਲੀ, ਉਹਨੂੰ ਲੋਕ ਲਾਈਕ ਕਰਦੇ ਆ, ਸੁਣਦੇ ਰਹਿੰਦੇ ਆ, ਅਤੇ ਕੁਦਰਤ ਹੁੰਦੀ ਆ ਨਾ। ਲਓ ਮੈਂ ਨਾ ਥੋੜ੍ਹਾ ਮੈਸੇਜ ਦੇ ਦਿਆਂ ਤੁਹਾਨੂੰ, ਸਿੰਪਲੀ ਇੰਡੀਅਨ ਸਵੀਟਸ ਰੈਸਟੋਰੈਂਟ ਦਾ, ਜੇਕਰ ਲੰਚ ਵਗੈਰਾ ਕਰਨਾ ਤੁਸੀਂ। ਉਹਨਾਂ ਨੇ ਨਾ ਪੂਰਾ ਸਪਤੰਬਰ ਮਹੀਨਾ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਡੀਲਾਂ ਨੇ, ਬਾਏ ਵਨ ਗੈਟ ਵਨ ਫਰੀ। ਪਹਿਲਾਂ ਤਾਂ ਉਹਨਾਂ ਨੇ ਚਨਾ ਭਟੂਰਾ ਬਾਏ ਵਨ ਗੈਟ ਵਨ ਫਰੀ ਆ, ਇੱਕ ਮਿੰਟ ਥੋੜ੍ਹਾ ਜਿਹਾ ਦੇਖਣਾ। ਚਨਾ ਭਟੂਰਾ ਦੇਸ਼ ਪ੍ਰਦੇਸ਼ ਦੀ ਰੈਫਰੈਂਸ ਦੇਣ 'ਤੇ ਬਾਏ ਵਨ ਗੈਟ ਵਨ ਫਰੀ, ਵੈਜ ਬਰਿਆਨੀ ਬਾਏ ਵਨ ਗੈਟ ਵਨ ਫਰੀ, ਅੰਮ੍ਰਿਤਸਰੀ ਕੁਲਚਾ ਬਾਏ ਵਨ ਗੈਟ ਵਨ ਫਰੀ, ਚਾਟ ਪਾਪੜੀ ਬਾਏ ਵਨ ਗੈਟ ਵਨ ਫਰੀ, ਇਹ ਪੂਰਾ ਸਤੰਬਰ ਦੇ ਮਹੀਨੇ ਚੱਲਣਗੇ। ਅਤੇ ਨਾਲ ਦੀ ਨਾਲ ਉਹਨਾਂ ਨੇ ਦੀਵਾਲੀ ਦੇ ਮੌਕੇ 'ਤੇ ਵੀ ਸਾਨੂੰ ਪਹਿਲਾਂ ਹੀ ਸੱਦਾ ਪੱਤਰ ਭੇਜਤੇ ਆ, ਬਈ ਤੁਸੀਂ ਆਉਣਾ, ਹਰ ਸਾਲ ਜਾਂਦੇ ਹੀ ਹਾਂ ਅਸੀਂ, ਜਿਹੜਾ ਪਹਿਲੀ ਵਾਰ ਆਉਣਾ ਤੁਹਾਡੇ ਕੋਲ। ਐਨੀਵੇ ਸਿੰਪਲੀ ਇਨ ਸਵੇਰ ਦੀ ਰੈਸਟੋਰੈਂਟ 'ਤੇ ਤਿੰਨ ਲੋਕੇਸ਼ਨ ਨੇ, 275 ਗਾਰਡਨ ਬਰੁੱਕ ਟਰੇ ਆ, 905-794-8111, ਜਾਂ ਮਿਸਾਗਰ ਰੋਡ 'ਤੇ ਫਾਈਨੈਂਸ਼ੀਅਲ 'ਤੇ 85 ਮਾਊਂਟ ਪਿਲਰ, 905-594-4400, 15 ਫੈਂਡਰ ਵੇ ਬਵੇਟ ਅਤੇ ਚੰਕੂਜ਼ੀ ਨੇੜੇ ਉਹਨਾਂ ਦੀ ਬ੍ਰਾਂਚ ਹੈਗੀ ਆ, 905-840-2200। ਤੋ ਉਹਨਾਂ ਦੇ ਸਤੰਬਰ ਮਹੀਨੇ ਦੇ ਜਿਹੜੇ ਸਪੈਸ਼ਲ ਆਏ ਨੇ ਉਹਦਾ ਤੁਸੀਂ ਅੱਜ ਵੀ ਫਾਇਦਾ ਉਠਾ ਸਕਦੇ ਹੋ। ਪੂਰਾ ਵੀਕ ਚੱਲਦਾ ਉਹਨਾਂ ਦਾ, ਇਹ ਚੱਲੂਗਾ ਇਹ ਸਤੰਬਰ ਪੂਰਾ ਮਹੀਨਾ, ਸਵੇਰੇ 10 ਤੋਂ ਲੈ ਕੇ ਇਹ ਡੀਲ ਜਿਹੜੀ 8 ਵਜੇ ਤੱਕ ਮਿਲਦੀ ਆ, 8 ਤੋਂ ਬਾਅਦ ਫਿਰ ਖੁੱਲ੍ਹੇ ਤਾਂ 2 ਵਜੇ ਤੱਕ ਹੁੰਦੇ ਆ, ਫਿਰ ਡਾਈਨ ਥੋੜ੍ਹਾ ਵੱਧ ਜਾਂਦਾ ਉਹਨਾਂ ਦਾ। ਕਹਿੰਦੇ ਰੈਡੀ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਇਆ। ਅਤੇ ਇੱਕ ਅਗਲਾ ਫਰਮਾਇਸ਼ ਕੀ ਸਾਡੇ ਵੀਰ ਹੋਣਾ ਦਾ ਹੈਗਾ, ਮੈਂ ਰੱਖਿਆ ਹੋਇਆ, ਹੁਸਨਾਂ ਦੇ ਮਾਲਕੋ ਕਿਆ ਬਾਤ ਆ। ਚਰਨਜੀਤ ਹੂਜਾ ਦੇ ਮਿਊਜ਼ਿਕ ਦੇ ਵਿੱਚ ਸਰਦੂਲ ਸਿਕੰਦਰ ਹੋਣਾ ਜੋ ਗੀਤ ਆਇਆ ਨਾ, ਇਹ ਕਿਆ ਬਾਤ ਹੈ ਨਾ। ਬੜੀ ਵਾਰੀ ਇੱਥੇ ਆਇਆ, ਮਿਲਣ ਦਾ ਮੌਕਾ ਮਿਲਿਆ, ਦੇਖ ਲਓ ਕਿੰਨੀ ਸ਼ੋ ਲਾਈਵ ਸ਼ੋ ਕਈ ਵਾਰੀ ਹੁੰਦਾ ਭੱਜ ਦੌੜ 'ਚ ਆਪਾਂ, ਇੰਨਾ ਸਮਾਂ ਛੇ ਦੀ ਨਿਕਲਦਾ। ਅਤੇ ਮੈਨੂੰ ਯਾਦ ਆ ਕਿ ਸੁਰਜੀਤ ਬਿੰਦਰ ਰੱਖਿਆ ਹੋਰ ਪਹਿਲੀ ਵਾਰ ਜਦੋਂ ਇੱਥੇ ਆਏ ਸੀ ਨਾ, ਮਿਲਣ ਦਾ ਮੌਕਾ ਕਾਫੀ ਮਿਲਿਆ। ਇੱਕ ਸਕੂਲ 'ਚ ਪ੍ਰੋਗਰਾਮ ਕੀਤਾ ਉਹਨਾਂ ਨੇ, ਇਹ ਹੈਗੀ ਆ 90-91 ਦੀ ਗੱਲ ਆ, 91 ਦੇ ਵਿੱਚ, 91 ਦੇ ਵਿੱਚ ਪਹਿਲਾ ਸ਼ੋਅ ਸਕੂਲ ਆ, ਉਦੋਂ ਨਾ ਬੈਂਕਟ ਹਾਲ ਵੀ ਨਹੀਂ ਸੀ ਹੁੰਦੇ। ਚਲੋ ਕਿਆ ਕਿਆ ਬਾਤ, ਉਹ ਬਾਅਦ 'ਚ ਬਣਨੇ ਸ਼ੁਰੂ ਹੋਏ, ਹੁਣ ਤਾਂ ਸੁੱਖਣਾ ਬਾਜਾ ਬਾਜਾ ਕਰਵਾਈ ਵੀ ਗਈ ਹੈ ਪੰਜਾਬੀਆਂ ਨੇ, ਹੈ ਨਾ ਸਾਰੇ ਪਾਸੇ। ਤਾਂ ਲਓ ਫਿਰ ਅਗਲਾ ਫਰਮਾਇਸ਼ ਗੀਤ ਸਰਦੂਲ ਸਿਕੰਦਰ ਹੋਣ ਦਾ ਸੁਣਾਉਂਦੇ ਹਾਂ। ਅਤੇ ਸਰਦੂਲ ਸਿਕੰਦਰ ਸਾਹਿਬ ਵੀ ਤਾਂ ਮੇਰਾ ਪੂਰਾ ਆਇਆ ਨਾ, ਅਤੇ ਜਿਹੜਾ ਬਹਿੰਦੇ ਸਟੂਡੀਓ ਵਿੱਚ ਗੱਲਾਂ ਬਾਤਾਂ ਕਰਨ ਨੂੰ ਪੂਰਾ ਆਇਆ ਨਾ, ਲਾਤਦੇ ਸੀ ਹੈ ਨੀ, ਵਧੀਆ ਤੰਗ ਦੇਣਾ। ਗਾਇਕੀ ਬੜੀ ਅੱਛੀ ਸੀ ਇਹਨਾਂ ਦੀ, ਇਨਸਾਨ ਵੀ ਬੜੇ ਵਧੀਆ ਸੀਗੇ। ਲਓ ਉਹਨਾਂ ਦੀ ਆਵਾਜ਼ ਵੀ ਸੁਣਦੇ ਹਾਂ, ਹੌਸਲਾ ਦੇ ਮਾਲਕ ਹੋ।

0: ਅਪਲਾਈਂਸ ਜੰਕਸ਼ਨ ਤੇ ਭਾਵੇਂ ਟੈਰਿਫ ਲੱਗ ਗਏ ਨੇ ਪਰ ਮਨਜੀਤ ਹੋਰੀ ਤੁਹਾਨੂੰ ਅਜੇ ਵੀ ਪ੍ਰਾਈਸਾਂ ਉਹੀ ਦੇ ਰਹੇ ਨੇ। ਕਿਸੇ ਇਸ ਤਰ੍ਹਾਂ ਹੁੰਦਾ ਕਿ 300-400 ਡਾਲਰ ਵੱਧ ਜਾਂਦਾ ਹਰ ਇੱਕ ਫਰਿੱਜ ਦੇ ਉੱਤੇ, ਸਟੋਵ ਦੇ ਉੱਤੇ, ਜੇਕਰ ਆਪਾਂ ਟੈਰਿਫ ਦੀ ਗੱਲ ਕਰਦੇ ਹਾਂ। ਪਰ ਮਨਜੀਤ ਹੋਰਾਂ ਦਾ ਕਹਿਣਾ ਕਿ ਪ੍ਰਾਈਸਾਂ ਪਹਿਲਾਂ ਬਣੀਆਂ ਕਿਉਂਕਿ ਵੇਅਰ ਹਾਊਸ 'ਚ ਬਾਹਰ ਕਾਫੀ ਸਮਾਨ ਪਿਆ, ਉਹੀ ਦਿਆਂਗੇ ਤੁਹਾਨੂੰ। ਅਤੇ ਅਪਲਾਈਂਸ ਲੈਣੇ ਨੇ, ਦੋ ਲੋਕੇਸ਼ਨ ਨੇ, ਰਿਵਰਮਾਰਟ ਪਲਾਜ਼ਾ, ਮਿਸ ਅਗਰ ਰੋਡ ਸਟੀਲ ਜਾਂ ਏਅਰਪੋਰਟ ਰੋਡ ਦੇ ਕਲਰਕ ਦੀ ਦੂਜੀ ਬ੍ਰਾਂਚ ਹੈਗੀ ਆ ਵੈਸਟ ਐਂਡ, ਅਤੇ ਉੱਧਰ ਜਿਹੜੇ ਲੋਕ ਰਹਿੰਦੇ ਨੇ ਈਸਟ ਐਂਡ ਦੇ ਵਿੱਚ ਅਤੇ ਨੌਰਥ ਦੇ ਵਿੱਚ। ਅਤੇ ਇਸ ਸਮੇਂ ਮਨਜੀਤ ਹੋਰੀ ਮੇਰੇ ਨਾਲ ਨੇ। ਮਨਜੀਤ ਜੀ ਨੂੰ ਸਵਾਗਤ।
1: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੰਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਜਿਵੇਂ ਤੁਸੀਂ ਦੱਸਿਆ ਜੀ, ਮੰਡੇ ਤੋਂ ਟੈਰਿਫ ਕਰਕੇ ਪ੍ਰਾਈਸਿਸ ਜਿਹੜੀਆਂ ਉਹ ਅਪਲਾਈਂਸਿਸ ਦੀਆਂ ਇਨਕਰੀਜ਼ ਹੋ ਰਹੀਆਂ। ਸੋ ਤੁਸੀਂ ਅਪਲਾਈਂਸ ਜੰਕਸ਼ਨ ਤੇ ਵਿਜ਼ਿਟ ਕਰਨਾ ਜੇ ਕੋਈ ਵੀ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਹੋ, ਜਿਹਦੇ ਵਿੱਚ ਸਭ ਤੋਂ ਪਹਿਲਾਂ 3 ਪੀਸ ਦਾ ਅਪਲਾਈਂਸ ਸੈੱਟ ਦਾ ਬੰਡਲ ਹੈ, 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। $4500 ਦੀ ਵੈਲਿਊ ਦੇ 3 ਅਪਲਾਈਂਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $29.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜੇ ਤੁਸੀਂ ਆਪਣਾ ਕਿਚਨ ਰੈਨੋਵੇਟ ਕਰ ਰਹੇ ਹੋ, ਬਿਲਟ ਇਨ ਅਪਲਾਈਂਸਿਸ ਚ ਡੀਲ ਦੇਖ ਰਹੇ ਹੋ, ਅਪ ਟੂ 35% ਡਿਸਕਾਊਂਟ ਬਿਲਟ ਇਨ ਅਪਲਾਈਂਸਿਸ ਦੇ ਉੱਪਰ ਅਵੇਲੇਬਲ ਹੈ, ਜਿਹਦੇ ਵਿੱਚ ਕਿਚਨ ਏਡ, ਜੈਨੀਅਰ, ਵਰਲਪੂਲ, ਮੇਟੈਗ, ਸੈਮਸੰਗ, ਬੋਸ਼, ਇਲੈਕਟ੍ਰੋਲਕਸ, GE ਤੇ ਫਰਿਜਡੇਅਰ ਵਰਗੇ ਬ੍ਰਾਂਡਸ ਤੁਸੀਂ ਲਗਾ ਸਕਦੇ ਹਾਂ। ਜਿੰਨੇ ਕਸਟਮਰ ਲਾਂਡਰੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 65 ਇੰਚ ਦਾ 65 ਇੰਚ ਦਾ ਮਿੰਨੀ LED 4K ਸੈਮਸੰਗ ਬ੍ਰਾਂਡ ਦਾ ਟੀਵੀ ਹੈ, $1100 ਦੀ ਪ੍ਰਾਈਸ ਤੋਂ ਘਟਾ ਕੇ $699 ਅੱਜ ਸ਼ਾਮ 7 ਵਜੇ ਤੱਕ ਅਪਲਾਈਂਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ। ਪੇਮੈਂਟ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0050-405-450-0054-0054-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਸਿੱਧ ਸਾਹਿਬ।
0: ਮਿਹਰਬਾਨੀ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ, ਮੈਂ ਜਾਣਕਾਰੀ ਦੇ ਦਿਆਂ ਕਿ ਤੁਸੀਂ ਅਗਰ ਇੰਸ਼ੋਰੈਂਸ ਕਰਾਉਣੀ ਹੈਗੀ ਆ ਤਾਂ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਬੜੀ ਅੱਛੇ ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਨੇ, ਉਮਰਪ੍ਰੀਤ ਕੌਰ ਚਾਵਲਾ ਇੰਸ਼ੋਰੈਂਸ ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਲਾਈਫ ਇੰਸ਼ੋਰੈਂਸ ਕਰਾਉਣੀ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾਉਣੀ ਆ, ਡਿਸੇਬਿਲਟੀ ਇੰਸ਼ੋਰੈਂਸ ਕਰਾਉਣੀ ਆ, ਜਾਂ ਫਿਰ ਰਿਟਾਇਰਮੈਂਟ ਪਲੈਨਿੰਗ ਤੁਸੀਂ ਆਪਣੀ ਕਰਨੀ ਹੈਗੀ ਆ ਅਤੇ ਸਪੈਸ਼ਲਾਈਜ਼ਡ ਹਨ, ਸਟੇਟ ਪਲੈਨਿੰਗ ਵੀ ਕਰਦੇ ਨੇ ਤੁਹਾਡੇ ਵਾਸਤੇ। ਅਤੇ ਉਮਰਪ੍ਰੀਤ ਕੌਰ ਚਾਵਲਾ ਦਾ ਨੰਬਰ ਲੈ ਲਓ, 6474461616, 647-446-1616 ਟੈਲੀਫੋਨ ਨੰਬਰ ਹੈ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਵੀਡੀਓ ਨਾਲ ਜਿਹੜੇ ਦੋਸਤੋ, ਅਤੇ ਅੱਜ ਪਤਾ ਨਹੀਂ ਲੱਗਿਆ ਤੁਹਾਡੀ ਘੱਟੀ ਕਾਲਾਂ ਆ ਜਾਂਦੀਆਂ, ਫਰਮਾਇਸ਼ਾਂ ਆ ਜਾਂਦੀਆਂ, ਮੇਰਾ ਟਾਈਮ ਆ ਹੀ ਨਿਕਲ ਗਿਆ ਹੈ ਨਾ। ਜਦੋਂ ਹੁਣ ਘੱਟ ਕਾਲ ਆਉਂਦੀ ਹੈ ਫਿਰ ਬੰਦਾ ਕਹਿੰਦਾ ਯਾਰ ਤੁਸੀਂ ਟਾਈਮ ਹੀ ਲੰਮਾ ਹੋ ਗਿਆ, ਅੱਜ ਤਾਂ 2 ਵੱਜ ਗਏ। ਚਲੋ ਐਨੀਵੇ 2:14 ਹੋ ਗਏ 15 ਨੂੰ। ਅਗਲੀ ਫਰਮਾਇਸ਼ੀ ਗੀਤ ਹੈਗਾ ਜੀ ਆਪਣੇ, ਹਾਂਜੀ ਆਪਣੇ ਵੀਰ ਗੁਰਬਖਸ਼ ਪੱਟੀ ਵਾਲਾ ਦੀ ਫਰਮਾਇਸ਼ ਹੈ, ਚਮਕੀਲਾ ਸਾਹਿਬ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰੇ ਹੀ ਦੋਸਤਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਸਨਿਚਰਵਾਰ ਦਾ ਦਿਨ ਹੈ, ਤੁਸੀਂ ਇਹ ਕਾਲਾਂ ਕਾਫੀ ਆ ਰਹੀਆਂ ਨੇ ਅਤੇ ਇੰਜੋਏ ਕਰ ਰਹੇ ਪ੍ਰੋਗਰਾਮ ਨੂੰ। ਇੱਕ ਕਾਲ ਹੋ ਰਹੀ, ਕਹਿੰਦੇ ਕੋਈ ਹੋਰ ਤੰਗ ਵਾਲਾ ਗੀਤ, ਕਹਿੰਦੇ ਬਹੁਤ ਪਿਆਰਾ ਲੱਗਿਆ ਹੈ, ਪੁਰਾਣਾ ਸੀਗਾ। ਇੱਕ ਤੰਗ ਵਾਲੇ ਹੋਰ ਗੀਤ ਕਹਿੰਦੇ ਸੁਣਾਓ ਵਧੀਆ ਜਿਹਾ। ਮੈਂ ਨਾ ਕੱਢਿਆ ਇੱਕ ਪੁਰਾਣਾ ਗੀਤ ਇੱਥੇ, ਮੈਨੂੰ ਤੁਸੀਂ ਇਹ ਦੱਸਿਓ, ਦੇਖਦੇ ਹਾਂ ਤੁਹਾਡੀ ਯਾਦਾਸ਼ਤ ਕਿੰਨੀ ਕੁ ਹੈ। ਮੈਂ ਗੀਤ ਚਲਾ ਦੂੰਗਾ, ਇੱਕ ਸਿੰਗਰ ਤਾਂ ਤੁਸੀਂ ਪਛਾਣ ਹੀ ਲੈਣਾ ਫੀਮੇਲ ਹੋ ਨਾ, ਪਰ ਇਹ ਨਾ ਤੰਗੇ ਦਾ ਹੀ ਗੀਤ ਆ ਅਤੇ ਜਿਹੜਾ ਮੇਲ ਕਲਾਕਾਰ ਆ ਮੈਨੂੰ ਦੱਸਿਓ, ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝ ਪਾਵਾਂਗਾ ਗੀਤ ਦੀ। ਅਤੇ ਟਾਂਗੇ ਦੇ ਕਾਫੀ ਗੀਤ ਨੇ, ਪੁਰਾਣੇ ਸਮੇਂ ਵਿੱਚ ਤਾਂ ਟਾਂਗਿਆਂ ਦੇ ਆਪਾਂ ਜਾਂਦੇ ਹੁੰਦੇ ਸੀ। ਮੈਨੂੰ ਯਾਦ ਆ ਕਿ ਲੁਧਿਆਣੇ ਦੀ ਬਣਤਰ ਪਹਿਲਾਂ ਆ ਬਹੁਤ ਛੋਟੀ ਜਿਹੀ ਹੁੰਦੀ ਸੀ, ਘੰਟਾ ਘਰ ਨੂੰ ਜਾਣ ਤਾਂ ਵੀ ਟਾਂਗ ਆ, ਅਸੀਂ ਤਾਂ ਬੈਠੇ ਰਹੇ ਜਾਣੀ ਕਿ ਉਦੋਂ ਹੋਣਗੇ ਅੱਗੇ 15 ਸਾਲ ਦੇ ਉਮਰ ਦੇ ਜਦੋਂ ਉਹ ਟਾਂਗੇ ਟੂੰਗੇ ਚੱਲਦੇ ਹੁੰਦੇ ਸੀ। ਥੀਏਟਰ ਉਵੇਂ ਸੀ ਚੱਲਦੇ ਫਿਲਮਾਂ ਵਾਲੇ, ਅਤੇ ਜੇ ਥੀਏਟਰ 'ਚ ਵੀ ਜਾਣਾ ਹੁੰਦਾ ਸੀਗਾ। ਅਸੀਂ ਇੱਕ ਵਾਰੀ, ਮੈਨੂੰ ਯਾਦ ਆ ਗਿਆ ਵੀ ਮੈਂ ਗੱਲ ਸਾਂਝੀ ਕੀਤੀ ਸੀ, ਰਾਤ ਨੂੰ ਨਾ ਕਬੱਡੀ ਖੇਡ ਕੇ ਆਏ ਅਤੇ ਪਿੰਡ ਤੋਂ ਸਾਰੇ ਜਾ ਸਕਦੇ ਬਹਾਨੇ ਨਾਲ ਹੀ ਕਿਤੇ ਨਾ ਕਿਤੇ ਘਰ ਦੇ ਜਾਣੇ ਸੀ, ਤਾਂ ਬਾਹਲਾ ਉਸ ਸਿਨੇਮਾ ਸਿਨੇਮਾ ਉਹਨਾਂ ਦਿਨਾਂ 'ਚ ਪਤਾ ਨਹੀਂ ਉਹਨਾਂ ਨੂੰ ਕੀ ਚੱਕਰ ਸੀ ਵੀ ਪੜ੍ਹਦੇ ਨਹੀਂ ਜਵਾਕ ਜਾਂ ਕੁਛ ਕਹਿ ਲਓ ਐਕਸਟਰਾ ਹੋਣਾ। ਅਸੀਂ ਸਾਰੇ ਇਕੱਠੇ ਹੋ ਕੇ ਭਾਈ ਨਾਲ ਹੀ ਪਿੰਡ ਸੀਗਾ ਦਾਖਿਆਂ ਤੋਂ ਉਰਲੇ ਪਾਸੇ ਮੁੱਲਾਪੁਰ ਤੋਂ ਨਾ ਟੂਰਨਾਮੈਂਟ, ਸਾਡੇ ਪਿੰਡ ਦੇ ਮਿਸਤਰੀਆਂ ਦੀ ਨਾ ਵਰਕਸ਼ਾਪ ਸੀਗੀ ਉੱਥੇ ਲੁਧਿਆਣੇ। ਰਹਿਣ ਨੂੰ ਵੀ ਤਾਂ ਸਾਰਿਆਂ ਕੋਲ ਬੋਝੇ ਤਾਂ ਉਨੇ ਕੁ ਪੈਸੇ ਹੁੰਦੇ ਉਹਨੂੰ ਸਮੇਂ ਸਿਰ, ਕਿਹੜਾ ਕੰਮ ਕਰਦਾ ਬੰਦਾ ਵੀ ਚਲੋ ਮੂਵੀ ਜਵਾ ਕੇ ਕੱਢ ਲੈਂਦੇ ਹਾਂ ਕਿਤੇ ਨੂੰ ਕਿਤੋਂ। ਅਤੇ ਰਹਿਣਾ ਸੀ ਵੀ ਵਰਕਸ਼ਾਪ ਜਾ ਕੇ ਰਹੇ, ਅਤੇ ਖਾਣ ਪੀਣ ਨੂੰ ਲੈ ਲਿਆ ਸਾਰਿਆਂ ਨੇ ਰਲ ਮਿਲ ਕੇ ਪੈ ਜੀ। ਅਤੇ ਜਦੋਂ ਪਹੁੰਚੇ ਲੁਧਿਆਣੇ ਬੱਸ ਤੋਂ ਉੱਤਰੇ ਸਾਰੇ ਜਣੇ, 5-6 ਜਣੇ ਸੀਗੇ ਸਾਰੇ ਹੀ ਮੈਨੇ, ਥੋੜ੍ਹਾ ਬਹੁਤਾ ਗ੍ਰਾਈ ਵਾਟਰ ਹੱਸੀਆ ਸੇਵਨ ਹੋਇਆ ਹੋਇਆ ਬਾਅਦ ਵਿੱਚ ਕੁਛ, ਜੋ ਰਾਤ ਨੂੰ ਮੂਵੀ ਉਦੋਂ ਰਾਤ ਦੇ ਸ਼ੋਅ ਦੀ 12 ਤੋਂ ਪਤਾ ਕਿੰਨੇ ਵਿੱਚ ਚੱਲਦਾ ਹੁੰਦਾ ਸੀ ਨਾ ਸ਼ੋ। ਧਰਮਿੰਦਰ ਸਾਹਿਬ ਦੀ ਮੂਵੀ ਲੱਗੀ ਸ਼ਾਲੀਮਾਰ, ਕਿਹੜਾ ਸਿਨੇਮਾ ਸੀ ਬਾਹਰ ਬਾਹਰ ਯਾਰ, ਮੈਨੂੰ ਸੁਣ ਭੁੱਲ ਗਿਆ ਹੈ ਨਾ, ਬੜਾ ਸ਼ਿੰਗਾਰ ਲੁਧਿਆਣੇ ਸ਼ਿੰਗਾਰ ਥੀਏਟਰ। ਕਹਿੰਦੇ ਨਹੀਂ ਯਾਰ ਹੋਰ ਕੁਛ ਨਹੀਂ ਲੈਣਾ, ਤੰਗਾ ਲੈਣਾ, ਅਤੇ ਤੰਗੇ ਵਾਲੇ ਨੂੰ ਭਾਈ ਪੈਸੇ ਦੇ ਤੇ, ਹੁਣ ਮੁੰਡੇ ਖੁੰਡੇ ਹੁੰਦੇ ਸਾਰੇ ਏਜ ਗਰੁੱਪ ਇਸ ਤਰ੍ਹਾਂ ਦਾ ਹੁੰਦਾ, ਉਹਨੂੰ ਕਹਿੰਦੇ ਤੂੰ ਪਿੱਛੇ ਬਹਿ ਜਾ, ਤੰਗਾ ਅਸੀਂ ਚਲਾਉਣਾ ਸੜਕਾਂ ਦੇ ਉੱਤੇ। ਉਹ ਇੱਕ ਕਾਫੀ ਮਾਹਰ ਸੀ ਸਾਡਾ ਬੰਦਾ, ਮੈਨੂੰ ਐਂ ਲੱਗੇ ਯਾਰ ਵੀ ਇਹ ਕਿਤੇ ਮਾਰੇ ਮੂਰੇ ਨੇ ਕਿਸੇ ਪਾਸੇ। ਅਤੇ ਉਹਨੇ ਐਕਚੁਅਲੀ ਬਲਦ ਬੁਲਦ ਬਹੁਤ ਹੱਕੇ ਹੋਏ ਸੀਗੇ, ਆ ਜਿਹੜੀਆਂ ਰੇੜੀਆਂ ਜੀ ਹੁੰਦੀਆਂ ਹੈ ਨਾ, ਕੰਟਰੋਲ ਕਰਨਾ ਉਹਨੂੰ ਆਉਂਦਾ ਸੀਗਾ। ਅਤੇ ਉਹਨੇ ਫਿਰ ਸਾਰਾ ਸ਼ਹਿਰ ਲੰਮਾ ਪਾਇਆ ਹੋਇਆ, ਉਹਨੂੰ ਪੈਸੇ ਦੇ ਤੇ ਉਹਨੂੰ ਵੀ ਤੂੰ ਆਰਾਮ ਨਾਲ ਬੈਠ, ਅਸੀਂ 12 ਵਜੇ ਤੱਕ ਪਹੁੰਚਣਾ। ਅਤੇ ਟਾਂਗੇ 'ਤੇ ਕਾਫੀ ਸੈਰ ਕੀਤੀ, ਉਹ ਮੈਨੂੰ ਹਾਲੇ ਤੱਕ ਨਹੀਂ ਭੁੱਲਦੀ ਆ ਉਹ ਜਿਹੜੀ ਟਾਂਗੇ 'ਤੇ ਜਿਹੜੀ ਰਾਈਡ ਸੀ, ਭਾਵੇਂ ਜਿਹੜੀਆਂ ਮਰਜ਼ੀ ਵੀ ਲੈਂਬਰਗੈਨੀ ਹੈ ਨਾ, ਵੱਡੀਆਂ ਗੱਡੀਆਂ ਝੂੜੇ ਲੈ ਲਈਏ ਹੈ ਨਾ, ਸਪੋਰਟਸ ਕਾਰਾਂ 'ਚ ਝੂੜੇ ਲੈ ਲਈਏ, ਪਰ ਉਹ ਮੈਨੂੰ ਅਜੇ ਤੱਕ ਯਾਦ ਆ। ਅਤੇ ਅਸੀਂ ਫਿਰ ਸ਼ਾਲੀ ਵਾਰ ਦੇਖਣ ਗਏ, ਅਤੇ ਉਹ ਜਾਂਦਿਆਂ ਨੂੰ ਮੂਵੀ ਵੀ ਤਾਂ ਥੀਏਟਰ 'ਚ ਸਟਾਰਟ ਹੋ ਜਾਂਦੀ, ਬੈਂਡ ਫਿਰ ਸੀਟਾਂ ਲੱਭਣੀਆਂ ਵੀ ਔਖੀਆਂ ਹੁੰਦੀਆਂ ਹਨੇਰੇ 'ਚ ਹੈ ਨਾ। ਉਸ ਤਰ੍ਹਾਂ ਦੀਆਂ ਯਾਦਾਂ ਕਦੇ ਰਹਿ ਜਾਂਦੇ ਹਾਂ, ਅਤੇ ਮੈਂ ਤੰਗ ਵਾਲੀ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੈਸੇਜ ਦੇ ਦਿਆਂ, ਬਰਾਡ ਟੈਂਬਰ ਪਰਸਨਲ ਇੰਜਰੀ ਲੋਇਰ ਦੇ ਰੂਪਾ ਜੀ, ਹਾਂ ਰੂਪਾ ਬਰਾਡ ਹੋਣੀ, ਉਹ ਕਹਿੰਦੇ ਕਿ ਸਾਡੀ 5 ਵਕੀਲ ਜੰਪ ਵਾਲੇ ਇੱਥੋਂ ਦੇ ਨੇ, ਉਹਨਾਂ ਦੇ ਢਿੱਲੇ ਦਾ ਟੀਮ ਹੈ, 2 ਦੇ ਬੱਚੇ ਵਿੱਚ ਹੈਗੇ ਨੇ, ਬਾਕੀ ਹੋਰ ਵੀ ਬਾਕੀ ਵਕੀਲ ਨੇ ਜਿਹੜੇ ਆਪ ਵਕੀਲ ਨੇ ਇਸ ਤਰ੍ਹਾਂ ਹੈ ਨਾ। ਅਤੇ ਉਹ ਕਹਿੰਦੇ ਕਿ ਐਕਸੀਡੈਂਟ ਤੁਹਾਡੀ ਗਲਤੀ ਕਰਕੇ ਹੋਇਆ ਜਾਂ ਕਿਸੇ ਹੋਰ ਦੀ ਗਲਤੀ ਕਰਕੇ ਹੋਇਆ, ਇੰਸ਼ੋਰੈਂਸ ਦਾ ਵੱਧ ਤੋਂ ਵੱਧ ਪੈਸਾ ਦਿਵਾਉਣਾ ਸਾਡਾ ਕੰਮ ਆ, ਨੰਬਰ ਲੈ ਲਓ। ਉਹ ਕਹਿੰਦੇ ਕੋਈ ਤੁਸੀਂ ਫੀਸ ਨਹੀਂ ਪੇ ਕਰਨੀ, ਅਸੀਂ ਆਪ ਪੈਸੇ ਇੰਸ਼ੋਰੈਂਸ ਤੋਂ ਲੈ ਲੈਣੇ ਆ, ਅਤੇ ਤੁਹਾਨੂੰ ਫੀਸ ਕੁਝ ਦੇਣ ਦੀ ਲੋੜ ਨਹੀਂ। ਜਦੋਂ ਤੁਸੀਂ ਤੁਹਾਨੂੰ ਪੈਸੇ ਮਿਲ ਗਏ ਉਦੋਂ ਹੀ ਫੀਸ ਲੈਣੀ ਆ, ਅਸੀਂ ਆਪਣੇ ਆਪ ਤੁਹਾਤੋਂ ਨਹੀਂ ਲੈਣੀ, ਇੰਸ਼ੋਰੈਂਸ ਵਾਲੇ ਨੇ ਪੇ ਕਰ ਦੇਣਾ ਇਹਨਾਂ ਨੂੰ। 416-991-6943 ਨੰਬਰ ਆ ਰੂਪ ਬਰਾਡ ਦਾ, 416-991-5939। ਅਤੇ ਇਹ ਹੈਗੇ ਨੇ 6980 ਮਰਟਿਸ ਡਰਾਈਵ, ਇਹ ਹੈਗੀ ਆ ਹਾਈਵੇ 10 ਅਤੇ ਡੈਰ ਦੇ ਕੋਲ, ਉੱਥੇ ਇਹਨਾਂ ਦਾ ਆਫਿਸ ਆ। ਅਗਲੇ ਕਾਲਰ ਸਾਡੇ ਨਾਲ ਨੇ 2-8-2-8-2-5 ਜੀ।
1: ਨਹੀਂ
0: ਨਹੀਂ ਉਹ ਨਾ ਐਕਚੁਅਲੀ ਦੇਵਾਨੰਦ ਸਾਹਿਬ ਰਹੇ, ਆਪਾਂ ਬੜੇ ਸਮੇਂ ਦੇ ਬੜੇ ਵਧੀਆ ਕਲਾਕਾਰ ਸੀ ਆਪਣੇ ਨਾਲ ਸੀਗੇ, ਦੇਵਾਨੰਦ ਦੇ ਬਹੀ ਦਰਮਿਆਨ
1: ਆਪਣੇ ਵਿਆਹ ਦੀ ਗੱਲ ਆ।
0: ਅੱਛਾ
1: ਹਾਂਜੀ ਮਤਲਬ ਗਰਾਇਆ ਇਹਦੀ ਮੇਰਾ ਪਿੰਡ ਹੈ ਜਿੱਦਾਂ ਤੇ ਉੱਥੇ ਅਸੀਂ ਗਏ ਸੀਗੇ ਮਤਲਬ ਆਪਣੇ ਸਰਕਲ ਸੁਰਕਲ ਦੇਖਣ ਗਏ
0: ਨਾ। ਅੱਛਾ ਤੁਸੀਂ ਟਾਂਗਾ ਚਲਾਇਆ ਕਹਿਣ ਦਾ ਭਾਵ ਹੈ? ਸਾਡੇ ਪਿੰਡ ਨਾ ਬਹੁਤ ਵੱਡਾ ਕਾਲਜ ਆ ਲੜਕੀਆਂ ਦਾ, ਪਹਿਲੇ ਗ੍ਰੇਡ ਤੋਂ ਲੈ ਕੇ ਐਮ ਏ ਐਮ ਐਡ ਤੱਕ ਨਾ। ਤੇ ਅਸੀਂ ਨਾ ਜਾ ਕੇ ਟੋਟਲ ਦੇ ਕਈ ਵਾਰੀ ਆ ਜਾਣਾ ਜਦੋਂ ਪਾਣੀ ਪੂਣੀ ਲੰਘਦੇ ਕਰਦੇ ਖੇਤ ਨਾਲ ਹੀ ਸਾਡੇ ਹੈ ਨਾ। ਮੈਂ ਕੰਮ ਕਰਦਾ ਕਰਦਾ ਹਾੜੀ ਵੜਦੇ ਬੁੜਦੇ ਆਏ ਤੇ ਪਰਨਾ ਜਿਹਾ ਲਪੇਟਿਆ ਹੋਇਆ ਵੇਲੇ ਜਿਹੇ ਕੱਪੜੇ ਪਾਏ ਮੈਂ ਆ ਕੇ ਨਾ, ਉਹ ਰਿਕਸ਼ੇ ਵਾਲਾ ਕਹਿੰਦਾ ਯਾਰ ਮੈਂ ਕਹਿੰਦਾ ਕੁਛ ਖਾਣ ਨੂੰ ਲਿਆ ਵਾ। ਉਹ ਮੈਨੂੰ ਬਹਾ ਗਿਆ, ਉਹ ਕਹਿੰਦਾ ਬਹਿ ਜਾ ਯਾਰ ਕੁਛ ਮਾੜਾ ਜਿਹਾ ਇੱਥੇ ਬਹਿ ਜੀ ਹੈ ਨਾ। ਨਹੀਂ ਨਹੀਂ ਰਿਕਸ਼ੇ ਦੀ ਗੱਲ ਕਰਦਾ, ਉਹ ਕੁੜੀਆਂ ਆਈਆਂ ਉਹਨਾਂ ਨੇ ਰਿਕਸ਼ੇ 'ਤੇ ਜਾਣਾ ਸੀ ਕਾਲਜ। ਉਹ ਮੈਨੂੰ ਚਾਅ ਸੀ ਰਿਕਸ਼ਾ ਚਲਾਉਣ ਦਾ ਵੀ ਚਲੋ ਚਲਾ ਕੇ ਦੇਖਦੇ ਹਾਂ, ਉਹ ਕੋਈ ਨਹੀਂ ਸਾਨੂੰ ਲਾਇਆ ਉਹਨੂੰ ਲੱਗਿਆ ਵੀ ਰਿਕਸ਼ੇ ਵਾਲੇ ਹੀ ਹੈ ਕੱਪੜੇ ਕੁੱਪੜੇ ਉਸ ਤਰ੍ਹਾਂ ਪਾਏ। ਮੈਂ ਭਾਈ ਉਹਨਾਂ ਨੂੰ ਚਲਾ ਕੇ ਰਿਕਸ਼ਾ ਪੂਰਾ ਹੱਥ ਖੋਲਿਆ ਆਪਦਾ ਅਤੇ ਮੀਲ ਖੋਣਾ ਲਾਇਆ ਕਾਲਜ ਦੇ ਗੇਟ 'ਤੇ। ਅੱਛਾ ਉੱਥੋਂ ਫਿਰ ਕੀ ਹੋਇਆ ਕਿ ਉਹ ਪੈਸੇ ਪੈ ਗਿਆ? ਮੈਂ ਕਿਹਾ ਦਿਨੇ ਦੇਣੇ ਦੇ ਦਿਓ, ਉਹਨਾਂ ਨੂੰ ਪਤਾ ਸੀ ਕਿੰਨੇ ਪੈਸੇ ਦੇਣੇ ਆ ਦੇ ਤੇ। ਅਤੇ ਪਰ ਨੈਕਸਟ ਡੇ ਹੀ ਸਾਡਾ ਨਾ ਹਾਕੀ ਦੀ ਬਹੁਤ ਤਕੜੀ ਟੀਮ ਸੀ ਸਾਡੇ ਪਿੰਡ ਦੀ, ਕੁੜੀਆਂ ਨਾਲ ਹੀ ਮੈਚ ਸਾਡਾ, ਉਹ ਜਿਹੜੀਆਂ ਰਿਕਸ਼ੇ 'ਤੇ ਗਈਆਂ ਉਹ ਮੂਹਰੇ ਆ ਗਈਆਂ। ਉਹ ਮੇਰੇ ਵੱਲ ਦੇਖਣ ਅਤੇ ਫਿਰ ਹਾਸਾ ਇੰਨਾ ਹੋਇਆ ਮਜ਼ਾਕ, ਫਿਰ ਬੈਠੇ ਕੰਟੀਨ 'ਚ ਅਸੀਂ ਇਹਨੂੰ ਦੱਸਿਆ, ਮੈਂ ਕਿਹਾ ਮੈਂ ਤਾਂ ਆਹ ਪੰਗੇ 'ਚ ਫਸ ਗਿਆ ਸੀਗਾ ਹੈ ਨਾ। ਤੇ ਬੜੀਆਂ ਯਾਦਾਂ ਜੁੜੀਆਂ ਹੋਈਆਂ, ਕਈ ਵਾਰੀ ਨਾ ਹਾਸਿਆ ਬਹੁਤ ਹੁੰਦਾ ਪੁਰਾਣੀ ਯਾਦਾਂ ਕਰਕੇ। ਉਹ ਬੇਚਾਰੀਆਂ ਉਹਨਾਂ ਨੇ ਕੁੜੀਆਂ ਨੇ ਕਿਹਾ ਵੀ ਸਮੋਸੇ ਤੁਸੀਂ ਵੀ ਹੁਣ ਵੱਧ ਖਾਓ ਥੋੜ੍ਹਾ ਜਿਹਾ, ਤੁਸੀਂ ਸਾਨੂੰ ਗੇੜਾ ਡਰੋਪ ਕਰਕੇ ਗਏ ਹੈ, ਲਿਖਾ ਦਿਓ। ਹਾਂਜੀ
1: ਹਾਂਜੀ
0: ਕੋਈ ਲਾ ਦੀ ਮਰਜ਼ੀ ਹੈ, ਠੀਕ ਹੈ, ਬੜੀ ਜਲਦੀ ਲਾ ਲਓ। ਲਓ ਜੀ ਮੈਂ ਤੁਹਾਡੀਆਂ ਫਰਮਾਇਸ਼ਾਂ ਪੂਰੀ ਕਰਦਾ, ਮੈਂ ਨਾ ਇੱਕ ਗਾਣਾ ਕੱਢਿਆ ਤਾਂ ਕਿ ਤੁਸੀਂ ਸੁਣਨਾ ਚਾਹੁੰਦੇ ਦੁਬਾਰਾ ਫਿਰ, ਅਤੇ ਨਹੀਂ ਉਹ ਮਤਲਬ ਚਮਕੀਲਾ ਸਾਹਿਬ ਦਾ ਵੀ ਮੈਂ ਤਾਂ ਲਾ ਚੁੱਕੇ ਆਪਾਂ, ਅਤੇ ਲਓ ਜੀ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਤਾਂਗੇ ਵਾਲਾ ਇੱਕ ਹੋਰ ਗੀਤ ਹੈ। ਫੀਮੇਲ ਜਿਹੜੀ ਕਲਾਕਾਰ ਹੈਗੀ ਤੁਸੀਂ ਪਛਾਣ ਹੀ ਲੈਣੀ ਆ, ਪਰ ਜੇ ਤੈਨੂੰ ਪਤਾ ਲੱਗਿਆ ਨਾ ਕੋਈ ਜੇ ਕਿਸੇ ਨੇ ਦੇਖਦਾ ਤੁਹਾਡੀ ਕਿੰਨੀ ਇਜਾਜ਼ਤ ਪੁਰਾਣੇ ਗੀਤਾਂ ਦੀ, ਇਹਦੀ ਜਿਹੜੀ ਕਿ ਮੇਲ ਆ ਪਰਸਨ ਨਾ ਮੈਨੂੰ ਉਹਦਾ ਨਾਂ ਦੱਸ ਦਿਓ, ਅਤੇ ਲਓ ਫਿਰ ਆਪਾਂ ਸੁਣਾਉਂਦੇ ਤੁਹਾਨੂੰ ਬੜੀ ਜਿਹਾ ਗੀਤ ਤਾਂਗੇ 'ਤੇ ਕੀ ਹੈਗਾ ਬੜੇ ਪ੍ਰਾਮ ਦੇਸ ਪ੍ਰਦੇਸ ਨਾਲ ਜੁੜਿਆ ਹੋਇਆ। ਸਟੂਡੀਓ ਨੰਬਰ ਨੇ ਟੈਲੀਫੋਨ ਨੰਬਰ 905-564-6446 ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਜਿਹੜੇ ਨਾ ਮਿੱਠੀਆਂ ਯਾਦਾਂ ਹੁੰਦੀਆਂ ਪੜ੍ਹਾਈ 'ਚ, ਪੜ੍ਹਦੇ ਹੁੰਦੇ ਤੁਸੀਂ ਜਿਵੇਂ ਯੰਗ ਹੁੰਦੇ ਹੋ, ਜਾਣੀ 15 ਸਾਲ ਦੇ, 16 ਸਾਲ ਦੇ, 14 ਸਾਲ ਦੇ, ਬੜੀਆਂ ਯਾਦਾਂ ਜੁੜਦੀਆਂ ਤੁਹਾਡੇ ਨਾਲ, ਜੋ ਖਾਸ ਕਰਕੇ ਤੁਸੀਂ ਬੱਸਾਂ 'ਤੇ ਜਾਂਦੇ ਹੋ, ਪੜ੍ਹ ਪੂਣ ਨਾ ਕਿਤੇ ਕਿਤੇ ਸ਼ਹਿਰ ਚਲੇ ਗਏ, ਕਿਤੇ ਚਲੇ ਗਏ ਘੁੰਮ ਲਏ, ਤੋ ਉਹ ਜਿਹੜੀ ਲਾਈਫ ਹੁੰਦੀ ਨਾ ਜਿਹੜੀ ਤੁਹਾਡੀ ਬੜੀ ਵਧੀਆ ਹੁੰਦੀ ਆ। ਮੁੜ ਕੇ ਤਾਂ ਫਿਰ ਹੁਣ ਤੁਹਾਨੂੰ ਪਤਾ ਹੀ ਆ, ਇੱਥੇ ਆ ਗਏ ਕੈਨੇਡਾ ਠੀਕ ਆ, ਆਪਾਂ ਕੁਛ ਮਾੜਾ ਨਹੀਂ ਕਹਿੰਦੇ, ਪਰ 400-400 ਹੀ ਰਹਿੰਦੇ ਇੱਥੇ, ਤੈਨੂੰ ਪਤਾ ਹੀ ਆ ਵੀ ਬੰਦਾ ਲਾਈਫ ਥੋੜ੍ਹੀ ਜਿਹੀ ਬਿਜ਼ੀ ਆ। ਹੁਣ ਤਾਂ ਉੱਥੇ ਵੀ ਇਹੀ ਕੰਮ ਆ, ਲਾਈਫ ਤਾਂ ਉੱਥੇ ਵੀ ਬਥੇਰੀ ਬਿਜ਼ੀ ਆ, ਪਰ ਮੈਂ ਗੱਲ ਕਰ ਰਿਹਾ ਉਹ ਲਾਈਫ ਇਸ ਤਰ੍ਹਾਂ ਦੀ ਆ, ਕੋਈ ਵੀ ਨਾ ਫਿਕਰ ਨਾ ਫਾਕਾ, ਹੈ ਜੀ ਘਰ ਦੇ ਪੈਸੇ ਪੇ ਕਰਦੇ ਪੜ੍ਹਾਈ ਦੇ ਤੁਹਾਡੇ, ਤੁਸੀਂ ਲੈਂਦੇ ਹੋ ਨਜ਼ਾਰੇ, ਉਹ ਹਰ ਇੱਕ ਬੰਦੇ ਲੈਂਦਾ, ਪੇਰੈਂਟਸ ਦਾ ਫਰਜ਼ ਵੀ ਬਣਦਾ ਹੁੰਦਾ ਇੰਨਾ ਕੁ ਤੁਹਾਡੀ ਪ੍ਰਾਮ ਦੇਸ ਪ੍ਰਦੇਸ ਤੋਂ। ਲਓ ਜੀ ਇਹ ਗੀਤ ਚੱਲ ਰਿਹਾ, ਮੈਂ ਇਹਨੂੰ ਪਹਿਲਾਂ ਬੰਦ ਕਰ ਲਾਂ ਕਿਉਂਕਿ ਫਾਈਲਾਂ ਖੋਲੀਆਂ ਹੁੰਦੀਆਂ ਕਈ ਵਾਰੀ, ਅਤੇ ਫਿਰ ਆਪਾਂ ਤੁਹਾਡੇ ਨਾਲ ਅੱਗੇ ਵਧਦੇ ਹਾਂ। ਤੈਨੂੰ ਫਰਮਾਇਸ਼ੀ ਗੀਤ ਇਹਦਾ ਮੈਨੂੰ ਦੱਸਣਾ ਤੁਸੀਂ ਭਾਈ ਵੀ ਗਾਉਣ ਵਾਲੇ ਕਲਾਕਾਰ ਕੌਣ ਹੈ? ਮੇਲ ਦਾ ਪੁੱਛਾਂਗਾ, ਤਾਂਗੇ ਦਾ ਗੀਤ ਹੈ, ਬੜਾ ਮਸ਼ਹੂਰ ਹੁੰਦਾ ਸੀ ਆਪਣੇ ਸਮੇਂ ਦੇ ਵਿੱਚ ਨਾ ਗੀਤ, ਰੇਡੀ ਪ੍ਰੋਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ AM 532 ਟੈਲੀਫੋਨ ਨੰਬਰ ਸਟੂਡੀਓ 905-564-6446 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ।

ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਜੁੜੇ ਹੋਏ ਹੋ ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ। ਤੁਹਾਨੂੰ ਫੀਮੇਲ ਤਾਂ ਨਰਿੰਦਰ ਬੀਬਾ ਜੀ ਗਾ ਰਹੇ ਨੇ, ਪਰ ਤੁਸੀਂ ਨੂੰ ਮੇਲ ਕਲਾ

0: ਰੇਡੀਓ ਤੇ ਰੇਡੀਓ ਤੇ ਸੁਣਨਾ ਪਿਆ ਜਾਂ
1: ਨਹੀਂ ਨਹੀਂ ਉਹ ਤਾਂ ਠੀਕ ਆ ਟੀਵੀ ਆਨ ਕਰ ਲਓ ਤੁਹਾਨੂੰ ਹਾਏ ਕਰ ਦਿੰਦੇ ਆ ਹੋਰ ਦੱਸੋ
0: ਜੀ ਜੀ ਨਹੀਂ ਜਾਗਦੇ ਆ ਨਾ ਇਸ ਵੇਲੇ ਤੇ ਟੀਵੀ ਤੇ ਨਹੀਂ ਇੱਥੇ ਵੇਖ ਸਕਦੇ
1: ਬਸ ਵੀਕਐਂਡ ਇੰਜੋਏ
0: ਜ਼ਿੰਦਗੀ ਸ਼ਾਇਦ ਠੀਕ ਆ ਨਾ
1: ਵੀਕਐਂਡ ਇੰਜੋਏ ਕਰ ਰਹੇ ਹਾਂ ਨਹੀਂ ਮਨਪ੍ਰੀਤ ਹੋਰੀ ਤੁਸੀਂ ਕਹਿੰਦੇ ਨਾ ਬਈ ਮਨਪ੍ਰੀਤ ਹੋਰੀ ਮੈਂ ਜ਼ਿਆਦਾ ਛੁੱਟੀ ਕਰਦਾ ਅਤੇ ਮੈਂ ਕਿਹਾ ਮਨਪ੍ਰੀਤ ਨੂੰ ਛੁੱਟੀਆਂ 'ਤੇ ਭੇਜਦਾ ਮਨਪ੍ਰੀਤ ਗਾਨ ਵਿਦ ਇਸ ਹਵੀ ਸਾਰੀ ਫੈਮਿਲੀ ਸਮੇਤ ਦੇ ਗਾਨ ਟੂ ਕੈਲਗਰੀ ਘੁੰਮਣ ਫਿਰਨ ਜੀ
0: ਮੈਂ
1: ਗੀਤ ਬਹੁਤ ਲਾਈਕ ਕਰਦਾ ਉਹਨਾਂ ਦਾ ਬੇਟਾ ਵੀ ਗਾਉਂਦਾ ਵੈਸੇ ਤਾਂ ਪਰ ਉਹ ਜਿਹੜੀ
0: ਲੋਹਾਰ ਵੀ ਗਾਤਾ
1: ਚਿਮਟੇ ਨਾਲ ਗਾਉਂਦੇ ਸੀ ਨਾ ਜਦੋਂ ਲੋਹਾਰ ਸਾਹਿਬ ਹੈ ਨਾ ਕਿਆ ਬਾਤ ਸੀ
0: ਆਲਮ ਲੋਹਾਰ ਹੈ ਨਾ ਉਸਕੇ ਪਾਸ ਇੱਕ ਰਿਕਾਰਡ ਹੈ ਕਿ ਉਹ ਲੰਡਨ ਮੇ ਜੋ ਸੀ ਨਾ ਮਿਸ ਮਾਰਗਰੇਟ ਥੈਚਰ ਉਸਨੇ ਤੀਨ ਦਫ਼ਾ ਇਸਕੋ ਬੁਲਾਇਆ ਗਾਣੇ ਸੁਣਨੇ ਕੇ ਲੀਏ ਸਿਰਫ ਆਲਮ ਲੋਹਾਰ ਕੋ ਵੀ ਇਜਾਜ਼ ਹੈ ਉਸਕੋ ਪੰਜਾਬੀ ਕੀ ਸਮਝ ਵੀ ਨਹੀਂ ਆਤੀ ਸੀ ਲੇਕਿਨ ਇਸਕੇ ਗਾਣੇ ਸੁਣਤੀ ਸੀ ਉਹ
1: ਜੀ ਇੱਕ ਬੜਾ ਪਿਆਰਾ ਗੀਤ ਹੈ ਦਿਲ ਵਾਲੇ ਦੁਖੜੇ ਨਹੀਂ ਉਹ ਕਿਸੇ ਨੂੰ ਸੁਣਾਈ ਦੇ ਹੈ
0: ਹਾਂ ਇਹ ਵੀ ਸਭ ਗਾਣੇ ਉਸਕੇ ਅੱਛੇ ਹੈ
1: ਹਾਂ ਲਾਉਣੇ ਜੀ ਲਾਉਣੇ ਥੈਂਕ ਯੂ ਤੁਹਾਡਾ ਤੁਹਾਡੀ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਿਮਰੀ ਨੇ ਜਿਹੜੇ ਦੋਸਤੋ ਮੈਂ ਤਾਂਗੇ ਵਾਲਾ ਗੀਤ ਇੱਕ ਤੁਹਾਨੂੰ ਹੈਂਜੀ ਸੁਣਾ ਤਾ ਆਲਰੇਡੀ ਅਤੇ ਮੈਂ ਪਰ ਉਹਦੇ ਤੁਹਾਨੂੰ ਮੇਲ ਦਾ ਨਹੀਂ ਪਤਾ ਲੱਗਿਆ ਨਾ ਇਹ ਬੜੇ ਪੁਰਾਣੇ ਹੈਗੇ ਨੇ ਮੇਲ ਸਿੰਗਰ ਅੱਛਾ ਇੱਕ ਚਾਂਦੀ ਰਾਮ ਚਾਂਦੀ ਹੁੰਦੇ ਪੁਰਾਣੇ ਕੋਈ ਜਾਣਦਾ ਹੋਵੇ ਉਹ ਵੀ ਉਹਨਾਂ ਦੇ ਨਾਲ ਇੱਕ ਫੀਮੇਲ ਕਲਾ ਹੁੰਦੀ ਕਲਾਕਾਰ ਹੁੰਦੀ ਸੀ ਅਤੇ ਉਹ ਵੀ ਕਾਫੀ ਡਿਊਟ ਗਾਏ ਨੇ ਪੁਰਾਣੇ ਪੁਰਾਣੇ ਉਹਨਾਂ ਨੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਰਹੋ ਗੱਲਬਾਤ ਚੱਲਦੀ ਰਹਿਣੀ ਆ ਅਤੇ ਮੈਂ ਇੱਕ ਹੋਰ ਵਧੀਆ ਜਿਹਾ ਗੀਤ ਲਾ ਦਿਆਂ ਸਾਡੇ ਵੀਰ ਦੀ ਫਰਮਾਇਸ਼ 'ਤੇ ਕਹਿੰਦੇ ਕੋਈ ਮਰਜ਼ੀ ਲਾ ਦਿਆ ਇਸ ਮੂਵੀ ਦਾ ਗੀਤ ਕਹਿੰਦੇ ਸਾਰੇ ਵਧੀਆ ਹਾਂ ਜਦੋਂ ਅਲਕਾ ਜਾਗਨਿਕ ਦੀ ਗੱਲ ਕਰੀਏ ਅਤੇ ਕੁਮਾਰ ਸਾਨੂੰ ਦੀ ਗੱਲ ਕਰੀਏ ਇਹਨਾਂ ਦਾ ਗੀਤ ਚੰਗਾ ਹੀ ਹੋਊਗਾ ਮੂਵੀ ਜਿੰਨੇ ਵੀ ਗੀਤ ਇਹਨਾਂ ਨੇ ਗਾਏ ਨੇ ਨਾ ਅੱਛੀ ਮੂਵੀ ਗੀਤ ਹੁੰਦੇ ਨੇ ਮੂਵੀਆਂ ਦੇ

0: ਸਿੰਗਲ ਨੰਬਰ ਅਲਕਾ ਜਾਗਨੇ ਕੌਰ ਕੁਮਾਰ ਸਾਨੂੰ ਹੋਰਾਂ ਦੀ ਆਵਾਜ਼ ਦੋ ਬੜਾ ਪਿਆਰਾ ਗੀਤ ਨਗਮਾ ਤੁਸੀਂ ਫਰਮਾਇਸ਼ ਕੀਤੀ ਸੀ ਜੀ ਹਾਂ ਨੂੰ ਬੜੀ ਜਲਦੀ ਆਪਾਂ ਤੁਹਾਨੂੰ ਬੁਲਾਉਂਦੇ ਹਾਂ ਕੁਈਨਜ਼ਵੁੱਡ ਕਾਲਜ ਤੋਂ ਅੰਸ਼ਲ ਹੋਰਾਂ ਨੂੰ ਬੱਚੇ ਸਾਡਾ ਭਵਿੱਖ ਹਨ ਜੇਕਰ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਵਿੱਚ ਕਮਜ਼ੋਰ ਹਨ ਤਾਂ ਉਹਨਾਂ ਦੀ ਗ੍ਰੇਡਿੰਗ ਪ੍ਰੂਵ ਕਰਵਾਓ ਗ੍ਰੇਡ ਇੱਕ ਤੋਂ ਲੈ ਕੇ ਗ੍ਰੇਡ ਪਹਿਲੇ ਤੋਂ ਲੈ ਕੇ ਗ੍ਰੇਡ 12 ਤੱਕ ਖਾਸ ਕਰਕੇ ਹਾਈ ਸਕੂਲ ਅਤੇ ਯੂਨੀਵਰਸਿਟੀ ਸਟੂਡੈਂਟ ਲਈ ਪ੍ਰਿੰਸੀਪਲ ਆਫ ਮੈਥਮੈਟਿਕਸ ਫੰਕਸ਼ਨ ਐਡਵਾਂਸ ਫੰਕਸ਼ਨ ਕੈਲਕੂਲਸ ਟ੍ਰੈਗਨੋਮੈਟਰੀ ਡਾਟਾ ਮੈਨੇਜਮੈਂਟ ਹਾਂਜੀ ਕੈਮਿਸਟਰੀ ਕੋਚਿੰਗ ਦਾ ਖਾਸ ਪ੍ਰਬੰਧ ਹੋਮ ਟਿਊਟਰਿੰਗ ਦਾ ਪ੍ਰਬੰਧ ਹੈ ਅਤੇ ਬੱਚਿਆਂ ਦੀ ਐਵੈਲੂਏਸ਼ਨ ਲਈ ਅੱਜ ਹੀ ਕਾਲ ਕਰੋ ਪ੍ਰੋਫੈਸਰ ਬੁੱਟਰ ਹੋਰੀ ਲੰਮੇ ਵਰਸੋਂ ਸਮੇਂ ਤੋਂ ਇਸ ਫੀਲਡ ਦੇ ਵਿੱਚ ਪਰ ਟਿਊਟਰਿੰਗ ਕਰਦੇ ਨੇ ਨੰਬਰ ਹੈ ਇਹਨਾਂ ਦਾ 416-568-9192 416-568-9192 ਇਹਨਾਂ ਦਾ ਟੈਲੀਫੋਨ ਨੰਬਰ ਹੈ ਜਿਹੜੇ ਹਨ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰਹਿੰਦੇ ਹਾਂ ਮੇਰੇ ਨਾਲ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਤੋਂ ਨੰਬਰ ਦਿੱਤੀ ਪਹਿਲਾਂ ਉਹਨਾਂ ਕੁਈਨਜ਼ਵੁੱਡ ਕਾਲਜ ਦਾ 9058720088 ਤੁਸੀਂ ਕੋਈ ਵੀ ਜੋਬ ਹਾਸਲ ਕਰਨੀ ਆ ਉਹ ਆਪਣੇ ਆਪ ਨੂੰ ਅਪਗ੍ਰੇਡ ਕਰੋ ਅਤੇ ਜੋਬਾਂ ਤੁਹਾਡੇ ਮਗਰ ਮਗਰ ਫਿਰਨਗੀਆਂ ਜਦੋਂ ਤੁਸੀਂ ਆਪ ਗੁੜ ਬਣ ਗਏ ਮੱਖੀਆਂ ਆਪਣੇ ਪਿੱਛੇ ਆਉਣਗੀਆਂ ਤੁਹਾਡੇ ਕਹਿਣ ਦਾ ਭਾਵ ਆ ਜੋਬਾਂ ਤੁਹਾਡੇ ਪਿੱਛੇ ਆਉਣਗੀਆਂ ਮੇਰਾ ਐਗਜ਼ਾਮਪਲ ਦੇਣ ਦਾ ਹੈਗਾ ਇਹ ਨਾ ਹੋਵੇ ਕਿ ਤੁਸੀਂ ਲੇਬਰ ਜੋਬ ਇਕੱਲੀ ਕਰਨਾ ਚਾਹੁੰਦੇ ਹੋ ਫਿਰ ਤੁਹਾਨੂੰ ਭੱਜਣਾ ਪੈਂਦਾ ਲੋਕਾਂ ਮਗਰ ਜੋਬ ਲੱਭਣ ਵਾਸਤੇ ਪਰ ਜਦੋਂ ਤੁਸੀਂ ਕੋਰਸ ਕਰ ਲੈਂਦੇ ਹੋ ਕੁਈਨਜ਼ਵੁੱਡ ਕਾਲਜ ਤੋਂ ਅਤੇ ਫਿਰ ਲੋਕ ਤੁਹਾਡੇ ਮਗਰ ਆਉਂਦੇ ਨੇ ਕਿ ਭਾਈ ਸਾਡੇ ਕੰਮ ਕਰ ਲਾ ਸਾਡੇ ਕੰਮ ਕਰ ਲਾ ਹੈ ਨਾ ਅੰਚਲ ਹੁਣ ਮੇਰੇ ਨਾਲ ਨੇ ਅੰਚਲ ਜੀ ਆਇਆਂ ਨੂੰ ਨਿੱਘਾ ਸਵਾਗਤ
1: ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਦੇ ਸਾਰੇ ਲਿਸਨਰ ਨੂੰ ਕੁਈਨਜ਼ਵੁੱਡ ਕਾਲਜ ਵੱਲੋਂ
0: ਅੱਛਾ ਅੰਚਲ ਇਹ ਦੱਸੋ ਕਿਹੜੇ ਕਿਹੜੇ ਕੋਰਸ ਕਰਵਾ ਰਹੇ ਹੋ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕੁਈਨਜ਼ਵੁੱਡ ਕਾਲਜ 'ਤੇ
1: ਹਾਂਜੀ ਕੁਈਨਜ਼ਵੁੱਡ ਕਾਲਜ ਇਸ ਸਮੇਂ ਕਈ ਪ੍ਰੈਕਟੀਕਲ ਤੇ ਜੋਬ ਫੋਕਸ ਕੋਰਸਿਸ ਸਟਾਰਟ ਕਰ ਰਹੇ ਨੇ ਜੇ ਜਿਹੜੇ ਲੋਕੀ ਕੈਨੇਡਾ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਆ ਉਹਨਾਂ ਲਈ ਕੋਰਸ ਬਹੁਤ ਲਾਭਦਾਇਕ ਹੁੰਦੇ ਨੇ ਸਾਡੇ ਮੁੱਖ ਪ੍ਰੋਗਰਾਮ ਵਿੱਚ ਪਰਸਨਲ ਸਪੋਰਟ ਵਰਕਰ ਫਾਰਮੇਸੀ ਅਸਿਸਟੈਂਟ ਹੋਮ ਚਾਈਲਡ ਕੇਅਰ ਕੰਪਿਊਟਰ ਟ੍ਰੇਨਿੰਗ ਅਤੇ ਇੰਗਲਿਸ਼ ਫ੍ਰੈਂਚ ਲੈਂਗੁਏਜ ਕੋਰਸਿਸ ਸ਼ਾਮਿਲ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ ਜਿਨ੍ਹਾਂ ਦੇ ਮਾਰਨਿੰਗ ਈਵਨਿੰਗ ਬੈਚਿਸ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ ਗੱਲ ਕਰਦੇ ਹਾਂ ਜੀ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ ਰੈਫਿਊਜੀ ਜਾਂ ਵਿਜ਼ਿਟਰ ਤੇ ਨੇ ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ ਕੁਈਨਜ਼ਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਹਾਂ ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਹੈ ਕਿਉਂਕਿ ਇਹ ਇੱਕ ਸ਼ੋਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ ਇਹ ਕੋਰਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ ਜਿਵੇਂ ਕਿ ਸ਼ੋਪਰ ਡਰੱਗ ਮਾਰਟ ਫਰੈਸ਼ਕੋ ਵਾਲਮਾਰਟ ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸਿਸ ਫੁੱਲੀ ਆਨਲਾਈਨ ECA ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜਿਹੜੇ ਲੋਕੀ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਡੇ ਕੇਅਰ ਵਿੱਚ ਜਾਂ ਆਪਣੇ ਘਰੋਂ ਡੇ ਕੇਅਰ ਰਨ ਕਰਨਾ ਚਾਹੁੰਦੇ ਨੇ ਅਗਰ ਤੁਸੀਂ ਆਲਰੇਡੀ PSW ਹੋ ਜਾਂ PSW ਦਾ ਕੋਰਸ ਕੀਤਾ ਹੋਇਆ ਹੋ ਤਾਂ ECA ਦਾ ਕੋਰਸ ਕਰਕੇ ਸਪੈਸ਼ਲ ਨੀਡ ਕਿਡਸ ਦੇ ਨਾਲ ਵੀ ਕੰਮ ਕਰ ਸਕਦੇ ਹੋ ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਈਨਜ਼ਵੁੱਡ ਕਾਲਜ ਸ਼ੁਰੂ ਕਰਨ ਜਾ ਰਹੇ ਨੇ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1 A2 B1 B2 ਇਸ ਦੇ ਨਾਲੇ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਲੈਂਗੁਏਜ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS ਸੈਲਪੀ PT TEF TCP ਪ੍ਰਿਪਰੇਸ਼ਨ ਵੀਕਐਂਡ ਤੇ ਕੰਪਿਊਟਰ ਕੋਰਸਿਸ ਹੋਣ ਜਾ ਰਹੇ ਨੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਬਿਲਕੁਲ ਵੀ ਕੰਪਿਊਟਰ ਨਹੀਂ ਆਉਂਦਾ ਜਾਂ ਫਿਰ ਆਪਣੇ ਕੰਪਿਊਟਰ ਸਕਿੱਲਸ ਅਪਗ੍ਰੇਡ ਕਰਨਾ ਚਾਹੁੰਦੇ ਨੇ ਇੰਟਰਮੀਡੀਏਟ ਤੇ ਐਡਵਾਂਸ ਲੈਵਲ ਤੇ ਕੰਪਿਊਟਰ ਕਲਾਸਿਸ ਵੀਕਐਂਡ ਵੀਕਡੇਜ਼ ਇਨ ਪਰਸਨ ਤੇ ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ ਹੈਲਥ ਕੇਅਰ ਵਿੱਚ ਮੈਡੀਕਲ ਆਫਿਸ ਦਾ ਡਿਪਲੋਮਾ ਵੀ ਬੜਾ ਹਾਈ ਡਿਮਾਂਡ ਵਿੱਚ ਹੈ ਜੇ ਲੋਕ ਡਾਕਟਰ ਆਫਿਸ ਹੋਸਪਿਟਲ ਜਾਂ ਫਿਰ ਕਿਸੇ ਵੀ ਮੈਡੀਕਲ ਆਫਿਸ ਵਿੱਚ ਇੱਕ ਵਾਈਟ ਕਾਲਰ ਜੋਬ ਕਰਨਾ ਚਾਹੁੰਦੇ ਆ ਇਹ ਕੋਰਸ ਉਹਨਾਂ ਵਾਸਤੇ ਲਈ ਹੈ
0: ਜੀ
1: ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਡਿਪਲੋਮਾ ਪ੍ਰੋਗਰਾਮ ਦੇ ਵਿੱਚ 240 ਘੰਟੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਕਿ ਕਾਲਜ ਅਰੇਂਜ ਕਰਦਾ ਹੈ ਡਾਕਟਰ ਆਫਿਸ ਵਿੱਚ ਸਭੀ ਡਿਪਲੋਮਾ ਪ੍ਰੋਗਰਾਮ ਦੇ ਲਈ ਪ੍ਰੀ ਰਿਕੁਇਸਟ ਹੈ ਮਿਨੀਮਮ ਗ੍ਰੇਡ 12th ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਈ ਜਾਂ ਫਿਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਐਸ ਅ ਮੈਚੋਰ ਸਟੂਡੈਂਟ ਡਿਪਲੋਮਾ ਕੋਰਸ ਕਰਨ ਲਈ ਹੋ। ਕੁਇਨਸ ਵੁੱਡ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਜਿਵੇਂ ਕਿ ਕੰਪਿਊਟਰਾਈਜ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਡਿਪਲੋਮਾ ਵੀ ਕਹਿੰਦੇ ਹੈ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ queensoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਮਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਵਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਚੈਂਬਲੀ ਨੂੰ ਜੁੜੇ ਹੋਏ ਹੋ। 6643 ਜੀ, ਗੁੱਡ ਆਫਟਰਨੂਨ। 6643 ਗੁੱਡ ਈਵਨਿੰਗ ਹੋ ਗਿਆ ਹੁਣ ਤਾਂ ਜੀ। ਜੀਆਂ ਨੂੰ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
2: ਮੈਂ ਕਿਹਾ ਅੱਜ ਫਿਰ ਐਂ ਕਰੋ, ਆਪਣੇ ਜਗਮੋਹਨ ਕੌਰ ਦਾ ਮਿਰਜ਼ਾ ਹੀ ਸੁਣਾ ਦਿਓ।
0: ਅੱਛਾ, ਮਿਰਜ਼ਾ ਆਲਮ ਲਹਾਰ ਦਾ ਵੀ ਆਇਆ ਜਗਮੋਹਨ ਦਾ, ਬਸ ਕਿਆ ਬਾਤ ਆ। ਜਗਮੋਹਨ ਨੇ ਬਹੁਤ ਸੋਹਣਾ ਗਾਇਆ ਮਿਰਜ਼ਾ, ਹੈ ਨਾ।
2: ਗੁਰਦੀਪ
0: ਜੀ, ਮੈਂ ਕਿਹਾ ਤੁਸੀਂ ਤਾਂ ਪਾਰਖੂ ਹੋ ਨਾ।
2: ਨਹੀਂ
0: ਕਲਾਕਾਰਾਂ ਨੂੰ ਜਾਣਦੇ ਆਪਾਂ, ਇਹਨਾਂ ਨੂੰ ਅਜੇ ਬੜਾ ਪਿਆਰ ਗਾਉਂਦੇ ਆ। ਪਹੁੰਚਣਾ ਹੈਗਾ, ਤੁਸੀਂ ਨੰਬਰ ਦੇ ਦਿਆਂ, 35 ਰੈਜੂਲੇਸ਼ਨ ਡਰਾਈਵ। ਇਹ ਹੈਗਾ ਕੈਨੇਡੀ ਸਟੀਲ, ਜਿਹੜਾ ਹੋਮ ਡਿਪੂ ਵਾਲਾ, ਮਾਫ ਕਰਨਾ, ਹੋਮ ਵਾਲਮਾਰਟ ਵਾਲਾ ਪਲਾਜ਼ਾ, ਖੱਬੇ ਹੱਥ ਇੱਧਰ ਸਦਿਕ ਠੇਕਾ, ਦੂਜੇ ਸਦ ਖੱਬੇ ਹੱਥ ਨਾ, ਉਹ ਰੈਜੂਲੇਸ਼ਨ ਡਰਾਈਵ ਹੀ ਆ। ਅਤੇ ਉੱਥੇ ਇਹਨਾਂ ਦਾ ਹੈਗਾ ਸਪੈਕਸ ਐਕਸਪ੍ਰੈਸ, ਅੱਜ ਡਾਕਟਰ ਅਵੇਲੇਬਲ ਨੇ। ਆਪਣੇ ਬੱਚਿਆਂ ਨੂੰ ਲੈ ਕੇ ਜਾਓ, ਆਈ ਐਗਜ਼ਾਮ ਚੈੱਕ ਕਰਾਓ, ਕੁਛ ਵੀ ਤੁਸੀਂ ਨਹੀਂ ਦੇਣਾ, ਆਪਣੇ ਆਪ ਇੰਸ਼ੋਰੈਂਸ ਤੋਂ ਪੈਸੇ ਇਹਨਾਂ ਨੇ ਲੈਣੇ ਆ। ਬਥੇਰੀ ਜਾਲੀ ਕਰਨ ਲਈ ਕਾਲ ਕਰੋ ਰਾਜਨ ਹੋਰਾਂ ਨੂੰ 905-460-88-88, 905-460-88-88 ਟੈਲੀਫੋਨ ਨੰਬਰ ਹੈ, ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਪਿਆਰੀ ਬ੍ਰਿਟਿਸ਼ ਨਾਲ। ਲੋ, ਇੱਕ ਮੈਂ ਨਾ ਬੜੀ ਪਿਆਰੀ ਮੂਵੀ, ਪਹਿਲਾਂ ਥੀਏਟਰ ਦੇਖੀ ਹੋਈ ਮੂਵੀ ਹੈ, ਬਹੁਤ ਦੇਰ ਪਹਿਲਾਂ, ਆਪਣੇ ਸਮੇਂ ਦੇ ਬੜੇ ਪਿਆਰੇ ਹੀਰੋ ਸੀ ਰਾਜ ਕੁਮਾਰ ਸਾਹਿਬ ਜੀ। ਅਤੇ ਜੇਕਰ ਕਿਸੇ ਨੂੰ ਪਤਾ ਹੋਵੇ ਕਿ ਹਸੀਨਾ ਕਹਿਣ ਦਾ ਮਤਲਬ, ਮੂਵੀ ਦੇ ਵਿੱਚ ਕੰਮ ਕਰ ਰਾਜ ਕੁਮਾਰ ਦੇ ਹਿਸਾਬ ਦੇ ਨਾਲ, ਮੂਵੀ ਦਾ ਨਾਮ ਸੀ ਹੀਰ ਰਾਂਝਾ। ਸਾਰੇ ਗੀਤ ਬੜੇ ਪਿਆਰੇ ਸੀ ਨਾ, ਅਤੇ ਬੜੀ ਮੂਵੀ ਨੇ ਪੈਸਾ ਕਮਾਇਆ ਸੀ ਉਹਨਾਂ ਦਿਨਾਂ ਦੇ ਵਿੱਚ ਨਾ। ਜੇ ਕਿਸੇ ਨੂੰ ਪਤਾ ਹੋਵੇ ਨਾ, ਇੱਕ ਬੜੀ ਕੁੜੀ ਰੇਅਰ ਹੀ ਆਈ ਹੈ ਮੂਵੀਆਂ 'ਚ, ਪਰ ਕਾਫੀ 'ਚ ਆਈ ਆ। ਜੇ ਕਿਸੇ ਨੂੰ ਨਾਮ ਪਤਾ ਹੋਵੇ, ਮੈਨੂੰ ਜ਼ਰੂਰ ਦੱਸਣਾ। ਟੁਡੇ ਪ੍ਰੋਗਰਾਮ ਦੇਸ਼ ਪ੍ਰਦੇਸ਼।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਤੁਸੀਂ ਜੀ ਬਾਈ ਜੀ ਬਾਈ ਜੀ ਕੀ ਕਹਿ ਰਹੇ ਹੋ ਤੁਸੀਂ ਸੁਣਿਆ ਗੀਤ ਪੂਰਾ ਪਿਆਰ ਨਾ
1: ਹਾਂਜੀ ਹਾਂਜੀ
0: ਤੁਸੀਂ ਕੁਛ ਕਹਿ ਰਹੇ ਸੀ ਗੀਤ ਬਾਰੇ ਤੇ ਜੀ
1: ਨਹੀਂ ਬਸ ਉਹੀ ਜੀ ਪ੍ਰਿਆ ਸੀ ਇਹ ਮੈਂ ਕਿਹਾ ਉਹ ਜਿੱਕੇ ਦੀ ਦੂਜੀ ਮੂਵੀ ਵਿਕਟੋਰੀਆ 203 ਵੀ ਆਈ ਸੀ ਉਹ ਵੀ ਹਾਈ
0: ਟੂ ਹਾਂ ਉਹਦੇ ਵਿੱਚ ਵੀ ਸੀਗੀ ਇਹ ਹੈ ਨਾ ਵਿਕਟੋਰੀਆ ਨਵੀਨ ਨੈਸ਼ਨਲ ਸਾਹਿਬ ਨੇ ਨਾ ਹਨਾ ਅੱਛਾ ਇਹ ਮੂਵੀਆਂ ਨੇ ਬੜੀਆਂ ਵਧੀਆ ਸੀ ਇਹਦੇ ਸਾਰੀਆਂ ਹੋਰ ਵੀ ਕੰਮ ਚ ਕੀਤਾ ਇਹਨਾਂ ਨੇ ਵੈਸੇ ਵਿਕਟੋਰੀਆ ਦੇ ਵਿੱਚ ਹੀ ਕੰਮ ਕੀਤਾ 203 ਦੇ ਵਿੱਚ ਹਨਾ ਇਹ ਕਾਫੀ ਥੀਏਟਰ ਚੱਲੀਆਂ ਬਹੁਤ ਸੀਆਂ ਅੱਛਾ ਤੁਸੀਂ ਕਹਿ ਕੁਛ ਕਹਿ ਰਹੇ ਸੀ ਕਿ ਪਤਾ ਨਹੀਂ ਕਿ ਸ਼ੂਟਿੰਗ ਬਾਰੇ ਕੁਛ ਕਹਿ ਰਹੇ ਸੀ
1: ਮੈਂ ਕਿਹਾ ਵੀ ਹੀਰ ਰਾਂਝਾ ਦੀ ਸ਼ੂਟਿੰਗ ਜਿਹੜੀ ਰੁੜਕੀ ਹੋਈ ਸੀ ਨਾ ਜਿਹੜੀ ਆਪਣੇ
0: ਮੈਨੂੰ ਪਤਾ ਹਿੰਦੀ ਮੂਵੀ ਪਰ ਉਹਦੇ ਵਿੱਚ ਜਿਵੇਂ ਹੁਣ ਆਹ ਗੀਤ ਫਿਲਮਾਇਆ ਗਿਆ ਉਹਦੇ ਵਧੀਆ ਖੇਤ ਹਰੇ ਦਿਖਾਏ ਗਏ ਨੇ ਆਪਣੇ ਦਿਖਾਏ ਗਏ ਨੇ ਗੰਨੇ ਦੇ ਖੇਤ ਦਿਖਾਏ ਗਏ ਨੇ ਹਨਾ ਉਹ ਤਾਂ ਪੰਜਾਬ 'ਚ ਹੀ ਮਿਲਣੇ ਨਾ ਪੰਜਾਬ 'ਚ ਵੀ ਬਹੁਤ ਸ਼ੂਟਿੰਗ ਹੁੰਦੀਆਂ ਹਿੰਦੀ ਮੂਵੀ ਦੀਆਂ ਜੀ ਸ੍ਰੀਨਗਰ ਵੀ ਬਹੁਤ ਹੁੰਦੀਆਂ ਸੀ ਮੂਵੀਆਂ ਦੀ ਪਹਿਲਾਂ ਸ਼ੂਟਿੰਗ ਬਹੁਤ ਹੁੰਦੀ ਸੀ
1: ਪਹਿਲਾਂ ਹੁੰਦੀਆਂ ਸੀ
0: ਹਾਂਜੀ ਹਾਂਜੀ ਹੁਣ ਤਾਂ ਖੈਰ
1: ਰਾਲੀ ਨਦੀ ਵੀ ਉਹ ਸੀ ਜਿਹੜਾ ਦੂਜਾ ਗਾਣਾ ਸੀ ਇਹਦਾ ਰਾਜਕੁਮਾਰ ਦਾ ਹੀ ਜੇ ਦੁਨੀਆ ਜੇ ਮੈਂ ਤੁਲ ਮੇਰੇ ਕਾਮ ਕੀ ਨਹੀਂ
0: ਯਾ ਯਾ ਹੁਣ ਤਾਂ ਸਵਿਟਜ਼ਰਲੈਂਡ ਦੀਆਂ ਵਾਦੀਆਂ ਦੀ ਕੋ ਪਾ ਕੇ ਬਣਾ ਲੈਂਦੇ ਆ ਬਾਹਰਲੇ ਕੰਟਰੀ ਜੇ ਮੂਵੀ ਬਣਾਉਣ ਵਾਸਤੇ ਨਾ ਪੈਸੇ ਵੀ ਮਿਲ ਜਾਂਦੇ ਗਵਰਨਮੈਂਟ ਤੋਂ ਛੱਡ ਗਏ ਮੈਂ ਤੈਨੂੰ ਉਲਟ ਪਾਇਆ ਸੀ ਮੈਂ ਗੱਲਬਾਤ ਕਰ ਰਿਹਾ ਅੱਛਾ ਮੈਂ ਜਾਣਕਾਰੀ ਦਿਆਂ ਤੈਨੂੰ ਪੀਅਰਸਨ ਕਿਚਨ ਕੈਬਨਿਟ ਦੀ ਬਹੁਤ ਲੰਬੇ ਸਮੇਂ ਤੋਂ ਇਸ ਫੀਲਡ ਵਿੱਚ ਨੇ ਏ ਜ਼ੈਡ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਮੈਨੂਫੈਕਚਰ ਖੁਦ ਆਪ ਨੇ ਇਹ ਫੈਕਟਰੀ ਵੀ ਇਹਨਾਂ ਦੀ ਆਪਣੀਆਂ ਕਿਚਨ ਕੈਬਨਟ ਕਲੋਜ਼ਡ ਬਾਰ ਵਗੈਰਾ ਬਣਾਉਣੀਆਂ ਇਹਨਾਂ ਦੇ ਕੋਲ ਆਪਣੀਆਂ ਸੀ ਐੱਨ ਸੀ ਮਸ਼ੀਨਾਂ ਨੇ ਕਟਿੰਗ ਕਰਨ ਵਾਸਤੇ ਅਤੇ ਡੋਰ ਕੱਟ ਕਰਕੇ ਫੈਬਰੀਕੇਟ ਅਤੇ ਕੁਆਡਸ ਕੰਪਿਊਟਰ ਟੋਪ ਵੀ ਲਾਉਂਦੇ ਨੇ ਅਤੇ ਲੀਡਿੰਗ ਮੈਨੂਫੈਕਚਰ ਨੇ ਅਤੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਲਓ ਬੇਸਮੈਂਟ ਦੇ ਵਿੱਚ ਆਪਣੀ ਤਿਆਰ ਕਰਾਉਣੀ ਹੈ ਬਾਹਰ ਤੁਸੀਂ ਜਾਂ ਅੱਜ ਕੱਲ੍ਹ ਕਿਉਂਕਿ ਛੋਟੀਆਂ ਦੇ ਵਿੱਚ ਕੱਪੜੇ ਨਹੀਂ ਟਿਕਦੇ ਇਹ ਤੁਹਾਡੇ ਰੂਮਾਂ ਦੇ ਵਿੱਚ ਨਾ ਵੱਡੀਆਂ ਕਲੋਜ਼ ਬਣਾ ਦਿੰਦੇ ਹੈਂਗ ਕਰ ਲਓ ਜਿੰਨੇ ਵੀ ਸੂਟ ਨੇ ਲੇਡੀਜ਼ ਤੁਸੀਂ ਆਪਣੇ ਥੱਲੇ ਬਣਾਉਂਦੇ ਨੇ ਡਰੋਅਰ ਉਹਦੇ ਵਿੱਚ ਤੁਸੀਂ ਐਕਸਟਰਾ ਸਮਾਨ ਸਟੋਕ ਕਰ ਸਕਦੇ ਹੋ ਪੀਅਰਸਨ ਕਿਚਨ ਕੈਬਨਿਟ ਦਾ ਨੰਬਰ ਹੈ 6474545 ਟੈਲੀਫੋਨ ਨੰਬਰ ਹੈ ਰੇਡੀਓ ਪ੍ਰਾਂਤ ਦੇਸ਼ ਪ੍ਰਦੇਸ਼ ਨੂੰ ਜਿਹੜੇ ਦੱਸੋ ਅਤੇ 258 ਹੋ ਗਏ ਮੈਂ ਹੁਣ ਥੋੜ੍ਹੇ ਕਮਰਸ਼ੀਅਲ ਹਾਂ ਕਿਉਂਕਿ ਸਟੇਸ਼ਨ ਆਈ ਡੀ ਵੀ ਆਊਗੀ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਫਿਰ ਹਾਜ਼ਰ ਹੋਵਾਂਗਾ ਬੜੀ ਜਲਦ

0: 630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: कॉल करो 416-455-3381 416-457-3381.
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations se. Dining, take-out and catering also available. Call at 905-794-8111. Simply delicious. Matlab, simply Indian.
3: Hello, AM 530 to tusi sun rahe ho apna harmar pyara radio program. Desh Pradesh Prime Time Radio. Pichle 30 varhyan to tuhade ang sang. Desh Pradesh hun apne sham de program de vich vadha kar chuka. Pehla tu sunde si Monday to Friday 4 to 6. Lekin hun tu sunde ho 3 to 6 shami. Jani ke Desh Pradesh tade layi sham nu 3 ghante pesh hunda hai. Te naal tusi ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ

0: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮੂਲਾ। ਅੱਛਾ ਮੈਂ ਦੋਸਤ ਦੱਸ ਜਾਣਕਾਰੀ ਦਿੰਦਾ ਕਿ ਨੀਲਮ ਸਿੱਧੂ ਹੋਰੀ ਮੋਰਗੇਜ ਬ੍ਰੋਕਰ ਨੇ ਅੜਿਆ ਚੜਿਆ ਕੰਮ ਕਹਿੰਦੇ ਅਸੀਂ ਕਰ ਦਿੰਦੇ ਹਾਂ, ਤੁਸੀਂ ਮੋਰਗੇਜ ਕਰਾਉਣੀ ਆ, ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ, ਜਾਂ ਤੁਹਾਨੂੰ 50,000 ਤੱਕ ਲੋਨ ਚਾਹੀਦਾ, ਉਹਦੇ ਕੋਈ ਕਾਗਜ਼ ਕਾਰਵਾਈ ਨਹੀਂ, ਤੁਹਾਨੂੰ ਵੈਸੇ ਦਵਾ ਦੇਣਗੇ, ਤੁਸੀਂ ਉਹਨਾਂ ਨਾਲ ਰਾਫਟਰ ਕੈਂਪ ਕਰ ਲਓ। ਮੈਂ ਨੰਬਰ ਦਿੰਦਾ ਨੀਲਮ ਹੋਣ ਦਾ, ਮੋਰਗੇਜ ਬ੍ਰੋਕਰ 6477397710। ਹੁਣੇ ਫੋਨ ਕਰ ਲਓ 647-748-8710 ਉਹਨਾਂ ਦਾ ਟੈਲੀਫੋਨ ਨੰਬਰ ਹੈ। ਉਹ ਕਹਿੰਦੇ ਕਿ ਜੇਕਰ ਤੁਹਾਨੂੰ ਸੈਕਿੰਡ ਫਸਟ ਮੋਰਗੇਜ ਸੈਕਿੰਡ ਮੋਰਗੇਜ ਚਾਹੀਦੀ ਆ, ਜਾਂ 50,000 ਤੋਂ ਲੈ ਕੇ 60-70,000 ਡਾਲਰ ਨੂੰ ਲੋਨ ਚਾਹੀਦਾ ਕਿਸੇ ਕੰਮ ਵਾਸਤੇ, ਉਹਦੇ ਵਾਸਤੇ ਵੱਧ ਕਾਗਜ਼ੀ ਕਾਰਵਾਈ ਨਹੀਂ ਹੈਗੀ। 6477-739-8710 ਨੀਲਮ ਸਿੱਧੂ ਹੋਰਾਂ ਦਾ ਟੈਲੀਫੋਨ ਨੰਬਰ ਹੈ। ਲਓ ਫਿਰ ਅਗਲਾ ਫਰਮਾਇਸ਼ੀ ਗੀਤ ਆਲਮ ਲਾਹੌਰ ਜੀ ਕਰੀਏ
1: ਪੇਸ਼। ਤੁਰ ਪੈਂਦਾ ਉਹਨੂੰ ਮਾਂ ਸਮਝਾਉਂਦੀ ਹੈ, ਲਵ ਫਜ਼ਲ ਕਰੀਮ ਕਸਾਈਆ ਉਹ ਕਿਵੇਂ ਸਮਝਾਉਂਦੀ ਹੈ।

ਅਜੀਬ ਕਿਆ ਬਾਤ ਆ, ਆਲਮ ਲਹਾਰ ਸਾਹਿਬ ਨੇ ਲਾ ਦੀ ਸਿਰੇ ਕਹਾਣੀ ਹੈ ਮਿਰਜ਼ਾ ਰੜੀ ਆਪਣਾ। ਮੈਂ ਦੇਸ਼ ਪਰਦੇਸ਼ ਨਾਲ ਜੁੜਿਆ ਹੋਇਆ ਦੋਸਤੋ, ਇਹ ਕਾਫੀ ਤੁਹਾਡੀਆਂ ਕਾਲਸ ਆ ਰਹੀਆਂ, ਫਰਮਾਇਸ਼ਾਂ ਆ ਰਹੀਆਂ, ਉਹ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਾਲ ਦੀ ਨਾਲ ਤੁਹਾਡੀਆਂ ਲਿਖੀ ਜਾਈਏ ਤਾਂ ਕਿ ਫਿਰ ਥੋੜ੍ਹਾ ਜਿਹਾ ਆਸਾਨ ਰਹਿੰਦਾ। ਅੱਛਾ, ਮੈਂ ਤੁਹਾਨੂੰ ਜਾਣਕਾਰੀ ਦਿਆਂ ਕਿ ਮੌਰਗੇਜ ਵਾਸਤੇ ਇੱਕ, ਮੈਂ ਤੁਹਾਨੂੰ ਨਾਮ ਦੱਸਦਾ, ਇਹ ਹੈਗਾ ਤੁਹਾਡੇ ਵਾਸਤੇ ਪਰਮਜੀਤ ਹੋਰਾਂ ਦਾ ਨਾਮ, ਔਰ ਬੜੇ ਲੰਮੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਨੇ। ਇਹਨਾਂ ਦੇ ਔਫਿਸ ਦੀ ਮੈਂ ਜਾਣਕਾਰੀ ਤੁਹਾਨੂੰ ਦਿਆਂਗਾ। ਪਰਮਜੀਤ ਸਿੰਘ ਹੋਰੀ ਕਹਿੰਦੇ ਫਸਟ ਮੌਰਗੇਜ ਆ, ਸੈਕਿੰਡ ਮੌਰਗੇਜ ਆ, ਲਾਈਨ ਕ੍ਰੈਡਿਟ ਬਣਾਉਣੀ ਆ, ਰੀਫਾਈਨੈਂਸ ਕਰਾਉਣਾ, ਔਰ ਐਕੁਇਟੀ ਕਢਾਉਣੀ ਘਰ ਦੇ ਵਿੱਚ, ਪ੍ਰਾਈਵੇਟ ਫੰਡ ਚਾਹੀਦੇ ਨੇ, ਸੇਮ ਡੇ ਮੌਰਗੇਜ ਹੋ ਕਹਿੰਦੇ ਅਸੀਂ ਕਰਵਾ ਸਕਦੇ ਹਾਂ, ਪ੍ਰਾਈਵੇਟ ਮੌਰਗੇਜ ਸੇਮ ਡੇ ਕਰਾ ਦਾਂਗੇ, ਕੋਈ ਗੱਲ ਨਹੀਂ। ਇਹਨਾਂ ਦਾ ਆਫਿਸ ਹੈਗਾ 1200 ਡੈਰੀ ਰੋਡ, ਅਤੇ ਪਰਮਜੀਤ ਦਾ ਨੰਬਰ ਹੈ 416-804-2015 416-804-2015 ਅਗਲਾ ਫਰਮਾਇਸ਼ੀ ਗੀਤ ਹੈਗਾ, ਕੁਲਦੀਪ ਜੀ ਕਰਦੇ ਰਹਿੰਦੇ ਬੜੇ ਅੱਛੇ ਅੱਛੇ ਗੀਤਾਂ ਦੀ ਫਰਮਾਇਸ਼। ਲੋ ਕੁਲਦੀਪ ਜੀ, ਤੁਹਾਡੀ ਆਪਾਂ ਬੜੀ ਆਪਣੇ ਸਮੇਂ ਦੇ ਬੜੇ ਉੱਚੀ ਹੇਕ ਵਾਲੇ ਨੇ ਗਾਇਕਾ, ਗੁਰਮੀਤ ਬਾਬਾ ਦੀ ਆਵਾਜ਼ ਵਿੱਚ ਜੁਗ ਨਹੀਂ ਰੜੀ ਪ੍ਰਹਿਮ।

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਰਣੋ

ਦੇਸ਼ ਪ੍ਰਦੇਸ਼ ਦੇ ਸੈਟਰਡੇ ਦੇ ਪ੍ਰੋਗਰਾਮ ਨਾਲ, ਵੀਕਐਂਡ ਦੇ ਪ੍ਰੋਗਰਾਮ ਨਾਲ ਲੱਗੇ ਹੋਏ ਹੋ, ਤੁਸੀਂ ਜੁੜੇ ਹੋਏ ਹੋ, ਇੰਜੋਏ ਕਰ ਰਹੇ ਹੋ, ਅਤੇ ਮੈਂ ਤੁਹਾਨੂੰ ਜਾਣਕਾਰੀ ਦਿਆਂ ਕਿ ਸ਼ਾਮ ਨੂੰ ਵੀ ਖਾਣਾ ਖਾਣਾ ਆਪਾਂ, ਕਈ ਵਾਰੀ ਮਹਿਮਾਨ ਵੀ ਆ ਜਾਂਦੇ ਨੇ ਅਤੇ ਫਿਰ ਕੀ ਲਿਆਵਾਂਗੇ, ਸਮੋਸੇ ਲਿਆਉਣੇ ਆ, ਟਿੱਕੀਆਂ ਲਿਆਉਣੀਆਂ, ਜੋ ਵੀ ਤੁਹਾਡਾ ਦਿਲ ਕਰਦਾ। ਫਿਰ ਪੰਜਾਬੀ ਬਾਈ ਨੇਚਰ ਇੱਕ ਨਾਮ ਹੈ ਬੜਾ ਪਿਆਰਾ, ਅਤੇ ਇਹਨਾਂ ਦਾ ਖਾਣਾ ਤਾਂ ਤੁਹਾਨੂੰ ਪਤਾ ਹੀ ਆ, ਟਰੱਕ ਬਹੁਤ ਨੇ ਅਤੇ ਜਾਂਦਾ ਜਾਂਦਾ ਹਰ ਘਰ ਦੇ ਵਿੱਚ, ਅਤੇ ਤੁਸੀਂ ਪੰਜਾਬੀ ਬਾਈ ਨੇਚਰ ਨੂੰ ਅੱਜ ਸੇਵਾ ਦਾ ਮੌਕਾ ਦੇ ਦਿਓ। ਅਤੇ ਮੈਂ ਦੱਸ ਦਿਆਂ ਨੰਬਰ ਦੇ ਦਿੰਦਾ ਉਹਦਾ, ਕਿ ਤੁਸੀਂ ਘਰ ਦੇ ਕੁਝ ਮਹਿਮਾਨ ਆ ਰਹੇ ਨੇ ਜਾਂ ਫਿਰ ਤੁਸੀਂ ਕੁਝ ਟੇਕ ਆਊਟ ਲੈ ਕੇ ਆਉਣਾ, ਤਾਂ ਪਹੁੰਚੋ ਹਾਈਵੇ 10 ਅਤੇ ਬਵੇੜ ਦੇ ਕੋਲ 58 ਕੁਆਰੀ ਐਜ ਡਰਾਈਵ 'ਤੇ ਪੰਜਾਬੀ ਬਾਈ ਨੇਚਰ, ਅਤੇ ਤੁਹਾਡੇ ਵਾਸਤੇ ਉੱਥੇ ਖਾਣਾ ਤੁਸੀਂ 10 ਬੰਦਿਆਂ ਦਾ 20 ਬੰਦਿਆਂ ਦਾ ਟੇਕ ਆਊਟ ਕਰਨਾ, ਜਾਂ ਰਾਤ ਨੂੰ ਬਾਹਰ ਘੁੰਮਣ ਗਏ ਹੋ ਕਿਤੇ ਲੇਟ ਆਉਣਾ, ਫਿਰ 2 ਵਜੇ ਤੱਕ ਖੁੱਲ੍ਹੀ ਆ ਬ੍ਰਾਂਚ ਇਹ 58 ਕੁਆਰੀ ਐਜ। ਟੈਲੀਫੋਨ ਨੰਬਰ ਹਾਈਵੇ 10 'ਤੇ ਬਵੇੜ 'ਤੇ ਨੇ ਗਏ ਪੰਜਾਬੀ ਬਾਈ ਨੇਚਰ, ਇੱਕ ਪਾਸੇ ਪਟੀਨੋ ਆ, ਇੱਕ ਪਾਸੇ ਬਾਲ ਮਾਡਾ ਅਤੇ ਵਿਚਾਲੇ ਨੇ। ਨੰਬਰ ਹੈ 905-793-5300, ਡਾਇਨਿੰਗ ਵੀ ਕਰ ਸਕਦੇ 905-793-5300। ਪਰਮਾਇਸ਼ਾਂ ਤੁਹਾਡੀਆਂ ਮੇਰੇ ਕੋਲ ਨੇ, ਪਰ ਮੈਂ ਵਿੱਚੋਂ ਵਿੱਚ ਕੋਈ ਨਾ ਕੋਈ ਮਿਕਸ ਕਰੀ ਜਾਂ ਸੌਂਗ ਕੋਈ ਹੋਰ ਹੈ ਨਾ। ਇੱਕ ਪਿਆਰਾ ਜਿਹਾ ਗੀਤ ਮੈਂ ਤੁਹਾਨੂੰ ਸੁਣਾਉਣਾ, ਬੜਾ ਪਿਆਰਾ ਗੀਤ ਹੈ, ਅਤੇ ਤੁਸੀਂ ਕਰੋਗੇ ਜੁਆਏ, ਅਤੇ ਨਗਮਾ ਕਹਿ ਲਓ ਇਹਨੂੰ, ਰੇਡੀਓ ਪ੍ਰੋਗਰਾਮ ਦੇਸ਼ ਪਰ

ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰਹਿੰਦੇ ਜਿਹੜੇ ਹੋਏ ਹੋ। ਸੈਚਰਡੇ ਦਾ ਦਿਨ ਹੈ, ਠੀਕ ਸ਼ਾਮ ਦੇ 4 ਵਜੇ ਤੱਕ ਮੁਲਾਕਾਤ ਰਹੇਗੀ ਤੇਰੇ ਨਾਲ, ਅਤੇ 1 ਤੋਂ ਲੈ ਕੇ 4 ਵਜੇ ਮੁਲਾਕਾਤ ਹੁੰਦੀ ਆਪਣੀ ਇਸ ਸੈਟਰਡੇ ਨੂੰ। ਵੈਸੇ ਤੁਹਾਡੇ ਵਾਸਤੇ ਅਸੀਂ ਵੀਕ ਡੇਜ਼ ਦੇ ਵਿੱਚ ਆਪਣੇ 2 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੇਸ਼ ਕਰਦੇ ਹਾਂ, 2 ਤੋਂ 3 ਸਾਰੰਗ ਹੁੰਦਾ ਰੇਡੀਓ, ਫਿਰ ਆਪਾਂ ਲੈ ਕੇ ਆਉਂਦੇ ਦੇਸ਼ ਪਰਦੇ 3 ਤੋਂ 6, ਅਤੇ ਸੈਟਰਡੇ 1 ਤੋਂ 4, ਸ਼ਾਮੀ 8 ਤੋਂ 9 ਫਿਰ ਆਏਗਾ, ਅਤੇ ਇਸ ਤਰ੍ਹਾਂ ਹੀ ਸੰਡੇ ਵੀ ਸੁਣਦੇ ਹੋ। ਜੁੜੇ ਰਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਅਤੇ ਅੱਧਾ ਘੰਟਾ ਹੋਰ ਆਪਣੇ ਕੋਲ। ਪਰ ਮੈਂ ਉਸ ਤੋਂ ਪਹਿਲਾਂ ਜਾਣਕਾਰੀ ਦੇ ਦਿਆਂ ਕਿ SS ਲਾਨ ਕੇਅਰ ਐਂਡ ਸਨੋ ਰਿਮੂਵਲ, ਹੁਣ ਘਾਹ ਦਾ ਕੰਮ ਤਾਂ ਘੱਟ ਜਾਣਾ, ਹੁਣ ਥੋੜ੍ਹੀ ਜਿਹੀ ਆਉਣੇ ਆ ਸਪਰਿੰਗ ਕਲੀਨ ਅਪ ਕਰਨੀ ਪੈਣੀ, ਬਹੁਤ ਸਾਰੇ ਪੱਤੇ ਹੁੰਦੇ ਨੇ, ਹਾਂਜੀ ਫਾਲ ਕਲੀਨ ਅਪ ਵੀ ਆਊਗੀ, ਅਤੇ ਉਹਦੇ ਵਾਸਤੇ ਵੀ ਤੁਸੀਂ SS ਲਾਨ ਕੇਅਰ ਨੂੰ ਬੁੱਕ ਕਰ ਸਕਦੇ ਹੋ। ਮੈਂ ਨੰਬਰ ਦੇ ਦਿੰਦਾ ਉਸ ਤੋਂ ਬਾਅਦ, ਕਿਉਂਕਿ ਇਹ ਦੋਹੇ ਕੰਮ ਕਰਦੇ ਨੇ, SS ਲਾਨ ਕੇਅਰ ਐਂਡ ਸਨੋ ਰਿਮੂਵਲ ਵਾਲੇ, ਕੁਆਲੀਫਾਈਡ ਯੂਨੀਫਾਰਮ ਇਹਨਾਂ ਕੋਲ ਸਾਰਾ ਸਟਾਫ ਆ, ਮਸ਼ੀਨਰੀ ਇਹਨਾਂ ਦੀ ਆਪਣੀ ਸਾਰੀ ਨਵੀਂ ਹੈਗੀ ਆ, ਅਤੇ ਪ੍ਰੋਫੈਸ਼ਨਲ ਮਸ਼ੀਨਰੀ ਹੈਗੀ ਆ, ਯੂਨੀਫਾਰਮ ਕਰੂ ਹੈਗਾ, ਫਲੈਕਸੀਬਲ ਸਕੈਜੂਲ ਹੈਗਾ ਵੀਕਲੀ ਬਾਈ ਵੀਕਲੀ, ਕੰਪੀਟੀਟਿਵ ਪ੍ਰਾਈਸਿਸ ਹੈਗੀਆਂ ਇਹਨਾਂ ਦੀਆਂ, ਨੋ ਹਿਡਨ ਚਾਰਜਸ, ਅਤੇ 100% ਸਸਪੈਕਸ਼ਨ ਤੁਹਾਡੀ ਗਰੰਟੀ ਹੈ। ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸੀਨੀਅਰਸ ਨੇ, ਜਿਨ੍ਹਾਂ ਨੇ, ਕਿਉਂਕਿ ਸਨੋਅ ਦਾ ਔਖਾ ਹੁੰਦਾ ਬਈ, ਤੂੰ ਵੀ ਫਰੈਂਕਲੀ ਕਈ ਵਾਰੀ ਤੁਸੀਂ ਉਹ ਜਾਂਦੇ ਹੋ, ਥੋੜ੍ਹੀ ਜਿਹੀ ਏਜ ਹੁੰਦੀ ਆ, ਪਰ ਕਈ ਵਾਰੀ ਪ੍ਰੋਬਲਮ ਪੈ ਜਾਂਦੀ, ਹਾਰਟ ਦੀ ਪ੍ਰੋਬਲਮ ਹੁੰਦੀ ਆ, ਤਾਂ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ, ਇਹਨਾਂ ਕੋਲ ਬੜਾ ਅੱਛਾ ਕਰੂ ਆ ਸਨੋਅ ਰਿਮੂਵਲ ਦਾ, ਤਾਂ ਵਿੰਟਰ ਵੀ ਸਨੋਅ ਤਾਂ ਆਉਣੀ ਹੋਣੀ ਆ, ਪਰ ਹੁਣ ਇਹਨਾਂ ਤੋਂ ਤੁਸੀਂ ਬੁੱਕ ਕਰਾ ਕੇ ਚੰਗਾ ਆਪਣਾ ਲੈ ਲਓ, ਆਪਣੀ ਬੁੱਕ ਕਰਾ ਲਓ, ਕਈ ਵਾਰੀ ਬਾਅਦ 'ਚ ਓਵਰ ਬੁਕਿੰਗ ਹੋ ਜਾਂਦੀ ਆ, ਤਾਂ ਕਾਲ ਕਰ ਲਓ, ਮੈਂ ਨੰਬਰ ਦਿੰਦਾ SS ਲਾਨ ਕੇਅਰ ਅਤੇ ਸਨੋਅ ਰਿਮੂਵਲ ਦਾ, 4376551984, 437-655-1984। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਮਿਰਜ਼ਾ ਬੜੇ ਲੋਕਾਂ ਨੇ ਗਾਇਆ, ਹਾਂਜੀ ਗੁਰਮੀਤ ਬਾਬਾ ਹੋਰ ਨੇ ਵੀ ਗਾਇਆ, ਆਲਮ ਲਹਾਰ ਸਾਹਿਬ ਨੇ ਵੀ ਗਾਇਆ, ਕੁਲਦੀਪ ਮਾਨਕ ਸਾਹਿਬ ਨੇ ਵੀ ਗਾਇਆ, ਅਤੇ ਜਗਮੋਹਨ ਕੌਰ ਹਮੇਸ਼ਾ ਗਾਇਆ ਨਾ ਸਟੇਜ ਦੇ ਉੱਤੇ ਸੁਣਦੇ ਹੁੰਦੇ ਉਹਨਾਂ ਨੂੰ ਸੁਣੇ, ਅਤੇ ਉਹ ਕਹਿੰਦੇ ਸੀ ਮਿਰਜ਼ਾ ਕਹਿੰਦੇ ਮਰਨ ਲੱਗਾ ਔਖੇ ਇੰਨਾ ਨਹੀਂ ਹੋਇਆ ਹੋਣਾ, ਜਿੰਨਾ ਹਰ ਗਾਉਣ ਵਾਲਿਆਂ ਨੂੰ ਔਖਾ ਕਰ ਰਿਹਾ, ਕਿਉਂਕਿ ਇਹ ਕੁਛ ਹੀ ਲਾਉਣੀ ਪੈਂਦੀ ਨਾ ਬੜੀ, ਇਹ ਹਰ ਕਿਸੇ ਬਸ ਦੀ ਗੋਲ ਹੋ ਜਾਣੀ ਹੈ ਨਾ। ਰੇਡੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ, ਕੋਈ ਵੀ ਕੰਮ ਸੌਖਾ ਨਹੀਂ, ਆਪਾਂ ਨੂੰ ਲੱਗਦਾ ਗਾਉਣਾ ਸੌਖਾ ਚਾਹੀਦਾ, ਨਹੀਂ ਕੋਈ ਚੀਜ਼ ਸੌਖੀ ਨਹੀਂ ਹੈ, ਕਹਿੰਦੇ ਕੋਈ ਵੀ ਕੰਮ ਸੌਖਾ ਨਹੀਂ। ਕਦੇ ਹੁੰਦੇ ਨਾ ਦੂਜੇ ਦੀ ਥਾਲੀ 'ਚ ਲੱਡੂ ਵੱਡੇ ਲੱਗਦੇ ਆ, ਅਕਸਰ ਲੋਕਾਂ ਨੂੰ ਲੱਗਦੇ ਆ, ਪਰ ਨਹੀਂ ਇਸ ਤਰ੍ਹਾਂ ਨਹੀਂ, ਲਾਈਫ ਇਸ ਤਰ੍ਹਾਂ ਨਹੀਂ ਹੈਗੀ, ਹਰ ਕੰਮ ਦੇ ਵਿੱਚ ਅਗਰ ਮਿਹਨਤ ਆ, ਮੁਸ਼ਕਤ ਹੈਗੀ ਆ, ਜੋਖਮ ਵੀ ਹੈਗੇ ਨੇ, ਸਭ ਕੁਛ ਹੈਗਾ। ਰੈਡੀ ਪ੍ਰਾਪ ਦੇਸ਼ ਪ੍ਰਦੇਸ਼

ਸੁਪਰ ਸੇਲ ਲੱਗੀ ਆ ਇੱਕੋ ਇੱਕ ਲੋਕੇਸ਼ਨ 'ਤੇ 25 ਸੈਂਡਲਵੁੱਡ ਪਾਰਕ ਵੇ ਆਹ ਬੇਟਿਆਂ ਦੇ ਕੋਲ। ਸ਼ੇਅਰ ਆਟਾ 6.99 ਦਾ 10 ਪਾਉਂਡ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ। ਇੰਡੀਅਨ ਗੇਟ ਜਿਹੜੇ ਰਾਈਸ ਨੇ ਉਹ ਹੈਗੇ ਨੇ 10 ਪਾਉਂਡ 8.99 ਦੇ। ਬਰਾਡ ਦਹੀਂ ਚਾਹੇ ਦੋ ਜਾਂ ਹੋਮ ਜਿਹੜਾ ਖਾਂਦੇ ਆਪ 5.99 ਦਾ 1.8 ਕੇਜੀ। ਰਸ ਮਲਾਈ ਤਿੰਨ ਫਲੇਵਰ ਦੇ ਵਿੱਚ 6.99 ਦੀ। ਪੈਸੇ ਵਾਲੀ ਚੱਕ ਲਓ, ਹਾਂਜੀ ਕੇਸਰ ਵਾਲੀ ਚੱਕ ਲਓ, ਕਾਫੀ ਫਲੇਵਰ ਹੁੰਦੇ ਨੇ। ਅਤੇ ਨਿਲਸਨ ਜਿਹੜਾ ਮਿਲਕ ਹੈਗਾ 2% 4.99 ਦਾ 4 ਲੀਟਰ। ਔਰ ਸਰੋਂ ਦਾ ਤੇਲ ਕਲਾੜੀ ਵਾਲਾ 5 ਲੀਟਰ 19.99 ਦਾ। ਬਰਾੜ ਘਿਓ 22.99 ਦਾ 1.8 ਕੇਜੀ, ਹਾਂਜੀ। ਅਤੇ ਰਾਈਸ ਲੈਣੇ 8 ਪਾਉਂਡ ਇਹਨਾਂ ਨੇ 5.99 ਦੇ। ਇੰਡੀਅਨ ਡਿਲਾਈਟ ਇੰਡੀਅਨ ਹੈ ਨਾ। ਅਤੇ ਅੱਗੇ ਕਿਹੜੀ ਪ੍ਰਾਈਸ ਸਰ? ਹਾਂਜੀ ਹਲਦੀਰਾਮ ਸਨੈਕ 3.99 ਦੇ, ਕਵਾਨ ਪਰਾਂਠਾ ਪਲੇਨ 4.99 ਦੇ, ਬਾਂਸੀ ਪੋਹਾ ਥਿੱਕ ਅਤੇ ਥਿਨ ਸੇਮ ਹੀ ਪ੍ਰਾਈਸ ਆ 1.99 ਦੀ ਦੋ ਪਾਉਂਡ। ਬਰਾਡ ਬਰਗਰ ਲਗਾਏ ਨੇ ਬੈਜੀ ਇਹਨਾਂ ਨੇ 4.99 ਦੇ, ਅੱਜ ਬਣਾਓ ਜਿਹੜੇ ਬੈਜੀ ਲਵਰ ਨੇ। ਹੈਪੀ ਡੇਅਰੀ ਪਨੀਰ 3.99 ਦਾ। ਸਰੋਂ ਦੇ ਸਾਗ ਦਾ ਡੱਬਾ ਕਿਹੜਾ? ਹਾਂਜੀ ਅਤੇ ਉਹ $1.99 ਦਾ। ਬਾਲਟੀ ਵਾਲਾ ਗੁੜ 5 ਕਿਲੋ 8.99 ਦਾ ਲਗਾਇਆ। ਹੁਣ ਮੈਂ ਸਾਰੀਆਂ ਪ੍ਰਾਈਸਾਂ ਬੋਲਦੀਆਂ, ਆਮ ਘੱਟ ਹੀ ਬੋਲ ਦਿੰਦੇ ਹਾਂ। ਪ੍ਰੀਮੀਅਰ ਚਾਹ ਪੱਤੀ 1 ਕਿਲੋ 9.99 ਦੀ। ਬਾਗ ਬੱਗਰੀ ਚਾਹ ਪੱਤੀ 9.99 ਦੀ 2 ਪਾਉਂਡ। ਮਾਂਬਰਾ ਹੈਗਾ $1.99 ਨੂੰ। ਬੇਸਣ ਇਕੜਾ ਅੰਗੂਰ ਦਾ 3.99 ਨੂੰ 4 ਪਾਉਂਡ। ਸਵਰਨਾ ਸੂਜੀ 3.99 ਦੀ 4 ਪਾਉਂਡ। ਚਨਾ ਦਾਲ 2.99 ਨੂੰ 4 ਪਾਉਂਡ। ਮਸਰਾਂ ਦੀ ਦਾਲ 2.99 ਨੂੰ 4 ਪਾਉਂਡ। ਇੰਡੀਅਨ ਉਰਦ ਦਾਲ ਸਪਲਿਟ ਹੈਗੀ ਹੈ 3.99 4 ਪਾਉਂਡ। ਇਹ ਵੀ ਸਸਤੀ ਆ। ਖਾਣ ਪੀਣ ਦੇ ਸੈਕਸ਼ਨ ਜ਼ਿਆਦਾ ਦੱਸਦਾ ਕਿਉਂਕਿ ਮੈਂ ਫਿਰ ਉਸ ਤੋਂ ਬਾਅਦ 4 ਵਜੇ ਤੋਂ ਬਾਅਦ ਹੁਣ ਮੈਂ ਇੱਕ ਵਾਰੀ ਬੋਲਾਂਗਾ ਇਹਨਾਂ ਦੀ ਐਡ, ਫਿਰ ਮੁੜ ਕੇ 4 ਵਜੇ ਤਾਂ ਮੈਂ ਤੁਹਾਨੂੰ ਬਾਏ ਬਾਏ ਕਹਿਣਾ। ਖਾਣ ਵਾਲੇ ਸੈਕਸ਼ਨ 'ਚ ਇੰਡੀਅਨ ਫਰੂਟ ਲੈਂਡ, ਇਹ ਸਿਰਫ 25 ਸੈਂਡਲਵੁੱਡ ਪਾਰਕ ਵੇ 'ਤੇ ਆ। ਬੈਜੀ ਥਾਲੀ ਲੋਡਡ, 2 ਦਾਣਾ ਪਵਾਓ ਜਾਂ 3 ਦਾਣਾ ਪਵਾਓ ਤੁਹਾਡੀ ਮਰਜ਼ੀ, 3 ਸਬਜ਼ੀਆਂ ਪਾਉਣੀਆਂ ਉਹ ਤੁਹਾਡੀ ਇੱਛਾ, 3 ਚੀਜ਼ਾਂ ਹੁੰਦੀਆਂ। ਰਾਈਸ ਹੋਣਗੇ, ਸੈਲਡ ਹੋਊਗਾ, ਰਾਇਤਾ ਹੈਗਾ, ਮਿੱਠਾ ਗੁਲਾਬ ਜਾਮਣ ਖਾਣੀ ਆ ਜਾਂ ਫਿਰ ਗਜਰੇਲਾ ਖਾਣਾ। ਨਾਨ ਪਲੇਨ ਚਾਹੀਦੇ ਨੇ, ਗਾਰਲਿਕ ਚਾਹੀਦੇ ਨੇ ਥੋੜ੍ਹੀ ਇੱਛਾ, ਨਾਲ ਰੋਟੀਆਂ ਹੋ ਜਾਣਗੀਆਂ ਤੰਦੂਰੀ ਜੇ ਇਫ ਯੂ ਵਾਂਟ ਰੋਟੀ। ਦਾਲੀ ਥਾਲੀ ਲਾਈ ਇਹਨਾਂ ਨੇ ਬਹੁਤ ਵੱਟ ਕੱਢ ਮੇ, ਕਿਤੇ ਨਹੀਂ ਪ੍ਰਾਈਸ ਮਿਲਣੀ ਤੁਹਾਨੂੰ ਆਪਣੇ ਸ਼ਹਿਰ 'ਚ 4.99 ਦੀ। ਹਾਂਜੀ ਖਾਓ, ਚੱਕ ਲਿਆਓ, 1-2 ਬੰਦੇ ਬਸ ਖਾਣਗੇ ਉਸ ਥਾਲੀ ਨੂੰ 4.99 ਦੀ। ਵੈਜੀ ਬਰਗਰ 3.99 ਦਾ, ਚਿਕਨ ਬਰਿਆਨੀ 6.99, ਚਨਾ ਭਟੂਰਾ 3.99 ਨੂੰ। ਅੱਛਾ ਇਹਨਾਂ ਨੇ ਪਰੌਂਠੇ ਵੀ ਲਾਏ ਨੇ, ਆਲੂ ਮੂਲੀ ਦੇ ਪਰੌਂਠੇ ਖਾਣੇ ਨੇ। ਇੱਕ ਪਰੌਂਠਾ 2.99 ਈਚ, ਨਾਲ ਬਟਰ ਨਾਲ ਸੌਸ। ਪੀਜ਼ਾ ਬੈਜੀ ਲਗਾਇਆ ਉਹਨਾਂ ਨੇ, ਇਸ ਬ੍ਰਾਂਚ 'ਚ ਪੀਜ਼ਾ ਵੀ ਹੈਗਾ, ਮੀਡੀਅਮ ਪੀਜ਼ਾ 2 ਟੋਪਿੰਗ ਦੇ ਨਾਲ 6.99 ਦਾ। ਇਹ ਅਸੀਂ ਪ੍ਰਾਈਸ ਇਹਨਾਂ ਦੀਆਂ ਪੂਰੀਆਂ ਬੋਲਤੀਆਂ ਵੀ ਆਪਾਂ। ਹਾਂਜੀ ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦਾ, ਸਨਿਚਰ ਦਾ ਪ੍ਰੋਗਰਾਮ ਹੈਗਾ, ਇੰਜੋਏ ਕਰ ਰਹੇ ਹੋ ਤੁਸੀਂ ਬਹੁਤ ਅੱਜ, ਅਤੇ ਤੁਸੀਂ ਵੀ ਮੈਨੂੰ ਬਿਜ਼ੀ ਰੱਖਿਆ। ਜੋ ਤੁਸੀਂ ਪਰਮਾਇਸ਼ਾ ਕਰਦੇ ਹੋ ਨਾ, ਫਿਰ ਉਹਦੇ ਤੋਂ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਫਲੇਵਰ ਜਿਹਾ ਬਣ ਜਾਂਦਾ ਕਿ ਹਰ ਡਿਫਰੈਂਟ ਚੀਜ਼ ਬਣ ਜਾਂਦੀ ਆ। ਤੋ ਅੱਜ ਤੁਸੀਂ ਬਹੁਤ ਵਧੀਆ ਵਧੀਆ ਰਿਕੁਐਸਟ ਕੀਤੀਆਂ, ਸਾਰਿਆਂ ਦਾ ਧੰਨਵਾਦ ਤੁਹਾਡਾ, ਅਤੇ ਮੈਨੂੰ ਵੀ ਬਿਜ਼ੀ ਰੱਖਿਆ। ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ ਹੂੰ। ਕਿ ਮੈਂ ਕੋਈ ਪੁਰਾਣਾ ਜਿਹਾ ਗੀਤ ਸੁਣ ਲਈ, ਫਿਰ ਨਹੀਂ ਲਓ ਫਿਰ ਪੁਰਾਣਾ ਕੋਈ ਫਿਲਮੀ ਗੀਤ ਸੁਣ ਲੈਂਦਾ ਪੁਰਾਣਿਆਂ ਹੈ ਨਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼। ਅੱਛਾ ਪਹਿਲਾਂ ਮੇਰੀ ਨਾ ਚੱਲ ਰਹੀ ਹੈ ਉੱਥੇ ਪਿੱਛੇ ਕੋਈ ਗਾਣਾ, ਲੋਕ ਪਿਕਚਰ ਦਾ ਪੁਰਾਣਾ ਗੀਤ ਸੁਣਦੇ ਆ, ਬੜੇ ਪਿਆਰ ਨਾਲ ਇੰਜੋਏ ਕਰੋ। ਬਲੈਕ ਐਂਡ ਵਾਈਟ ਮੂਵੀ ਤਾਂ ਜੋ ਗੁੰਦਾ ਸੀਗਾ ਪੁਰਾਣਾ ਪੰਜਾਬੀ ਮੂਵੀਆਂ ਦਾ, ਉਹਦੇ ਵਿੱਚ ਤੁਹਾਡੇ ਲਈ ਗੀਤ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼।

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਤੁਸੀਂ ਜੁੜੇ ਹੋਏ ਹੋ ਚਲੋ AM 530 ਤੋਂ
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 अपने घर दे लिविंग रूम दी गिनती मिनती करके लेके जाओ ते हंसा सोफा तैयार करवाओ। चार सीटा वाला, पांच सीटा वाला तुहाडी अपनी मर्जी आ। 11x11, 10x10 दा सोफा तैयार करवा सकते हो। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਖੁਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
2: ਹਾਏ ਰੱਬਾ, ਹੁਣ ਕੀ ਬਣੂ?
3: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
4: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
3: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਕੋਲ ਤਾਂ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ। ਇਹ ਪੈਸੇ

0: there is but
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਮੈਂ ਜਾਣਕਾਰੀ ਦੇ ਦਿਆਂ ਤੁਹਾਨੂੰ ਕਿ ਗਿੱਲ ਸਵੀਟ ਫੈਕਟਰੀ ਤੁਹਾਡੇ ਘਰ ਕੋਈ ਫੰਕਸ਼ਨ ਆ ਰਿਹਾ, ਵਿਆਹ ਸ਼ਾਦੀ ਆ ਰਹੀ ਆ, ਤਾਂ ਹਰ ਤਰ੍ਹਾਂ ਦਾ ਫੂਡ ਕੇਟਰਿੰਗ ਵੀ ਕਰਾਓਗੇ, 100% ਸ਼ੁੱਧ ਵੈਜੀਟੇਰੀਅਨ ਨੇ, ਪਲੱਸ ਭਾਜੀ ਵੀ ਯਾਨੀ ਪਕਾਉਣੀ ਆ, ਸ਼ੱਕਰਪਾਰੇ ਪਕੌੜੀਆਂ ਆਦਿ ਸਭ ਕੁਝ ਤਿਆਰ ਕਰਦੇ ਨੇ ਤੁਹਾਡੇ ਵਿਆਹ ਸ਼ਾਦੀ ਵਾਸਤੇ, ਅਤੇ ਕੇਟਰਿੰਗ ਵੀ ਕਰਦੇ ਨੇ 100% ਜਿਹੜੀ ਸ਼ੁੱਧ ਵੈਜੀਟੇਰੀਅਨ ਨੇ। ਟਰੱਕ ਇਹਨਾਂ ਦੇ ਪਾਸ ਨੇ, 6 ਲੋਕੇਸ਼ਨ ਨੇ ਇਹਨਾਂ ਦੀਆਂ ਆਪਣੇ ਟੋਰਾਂਟੋ ਦੇ ਵਿੱਚ, 5 ਤਾਂ ਚਲੋ ਫਰੈਸ਼ਕੋ ਦੇ ਵਿੱਚ ਆ, ਹੈੱਡ ਆਫ ਜਿੱਥੇ ਸਭ ਕੁਝ ਬਣਦਾ ਹੈਗਾ 2131 ਵਿਲੀਅਮਸ ਪਾਰਕਵੇ, ਜੁੜਨ ਨੰਬਰ 3 ਏਅਰਪੋਰਟ ਦੇ ਵਿਲੀਅਮ, ਅਤੇ ਪਿਓਰ ਵੈਜੀਟੇਰੀਅਨ ਨੇ, ਗਿੱਲ ਸਵੀਟ ਫੈਕਟਰੀ ਵਾਲੇ ਆ, ਫੈਕਟਰੀ ਦੇ ਵਿੱਚ ਖੁਦ ਮਠਿਆਈਆਂ ਤੁਹਾਡੇ ਸਾਹਮਣੇ ਤਿਆਰ ਕਰਦੇ ਨੇ, ਅਤੇ ਜਿੰਨੀਆਂ ਵੀ ਮਠਿਆਈਆਂ ਹੈਗੀਆਂ ਨੇ, ਸਮੋਸੇ ਵੀ ਤਿਆਰ ਕਰਦੇ ਨੇ ਤੁਹਾਡੇ ਵਾਸਤੇ, ਜਿਹੜੇ ਕਿ ਹੈਂਡਮੇਡ ਸਮੋਸੇ ਔਰ ਮਸ਼ੀਨ ਵਾਲੇ ਸਮੋਸੇ ਤਿਆਰ ਕਰਨੇ ਉਹ ਵੀ ਕਰਦੇ ਨੇ। ਨੰਬਰ ਇਹਨਾਂ ਦਾ 905-799-2616, 9057992616, ਗਿੱਲ ਸਵੀਟ ਐਂਡ ਫੈਕਟਰੀ। ਅੱਛਾ, ਮੈਂ ਜਾਣਕਾਰੀ ਦੀਆਂ, ਬੜਾ ਪਿਆਰਾ ਸ਼ੋਅ ਹੋ ਰਿਹਾ 17 ਨੂੰ, ਟਿਕਟਾਂ ਰੱਖਵੀਆਂ ਕਰ ਲਓ ਇਹਦੀਆਂ, ਰਾਹਤ ਫਤਿਹ ਅਲੀ ਖਾਨ ਸਾਹਿਬ ਲਾਈਵ ਇਨ ਕਾਂਸਰਟ, ਸ਼ਕੋਸ਼ੀਆ ਅਰੀਨਾ ਡਾਊਨਟਾਊਨ ਟੋਰਾਂਟੋ, ਅਤੇ ਟਿਕਟਾਂ ਤੁਹਾਨੂੰ ticketmaster.ca ਤੋਂ ਮਿਲ ਜਾਣੀਆਂ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਗਾਣਾ ਚੱਲ ਰਿਹਾ, ਮੈਂ ਕੋਈ ਗੱਲ ਨਹੀਂ, ਆਪਾਂ ਇਹਨੂੰ ਦੁਬਾਰਾ ਚਲਾ ਦਿੰਦੇ ਹਾਂ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋ ਤੁਸੀਂ, ਚਲੋ AM 5

0: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
1: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
2: ਹੈਂ ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
2: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
3: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ।

ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਜਿਹੜੇ ਨੇ ਜਿਹੜੇ ਹੋਏ ਹੋ ਇੱਕ ਵਾਰੀ ਫਿਰ ਸਾਰਿਆਂ ਨੂੰ ਚੀਆਂ ਨੂੰ ਮੈਂ ਦੱਸਦਾ ਦੋਸਤੋ ਕਿ ਜੇਕਰ ਤੁਸੀਂ ਕੋਈ ਬ੍ਰੈਂਡ ਨਿਊ ਕਮਰਸ਼ੀਅਲ ਬਿਲਡਿੰਗ ਲੈਣੀ ਆ ਉਹਦੇ ਵਾਸਤੇ 90% ਫੰਡ ਜਾਣੀ ਲੋਨ ਤੁਹਾਨੂੰ ਲੈ ਦੇਣਗੇ ਰਾਹੁਲ ਗਰੇਵਾਲ ਜਿਹੜੇ ਕਿ ਕਮਰਸ਼ੀਅਲ ਦੇ ਵਿੱਚ ਕਾਫੀ ਮਾਹਰ ਨੇ ਜਾਂ ਕੋਈ ਗੈਸ ਸਟੇਸ਼ਨ ਤੁਸੀਂ ਬਾਏ ਕਰਨਾ ਕੋਈ ਬਿਜ਼ਨਸ ਬਾਏ ਕਰਨਾ ਉਹਦੇ ਵਾਸਤੇ ਜਿੰਨਾ ਵੀ ਲੋਨ ਚਾਹੀਦਾ ਉਹ ਵੀ ਦਵਾ ਦੇਣਗੇ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਲਾਈਨ ਆਫ ਕ੍ਰੈਡਿਟ ਬਣਾਉਣੀ ਹੈਗੀ ਆ ਉਹ ਵੀ ਬਣਾ ਦੇਣਗੇ ਪ੍ਰਾਈਵੇਟ ਮੌਰਗੇਜ ਚਾਹੀਦੀ ਆ ASP ਉਹਦਾ ਵੀ ਇਲਾਜ ਹੈਗਾ ਮੌਰਗੇਜ ਦਾ ਜੀ ਹਾਂ ਰਾਹੁਲ ਗਰੇਵਾਲ ਦਾ ਨੰਬਰ ਨੋਟ ਕਰ ਲਓ 647-640-2511 647-640-2511 ਰਾਹੁਲ ਗਰੇਵਾਲ ਹੋ ਰਹੀ ਦਾ ਨੰਬਰ ਹੈ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹੋ ਇਹ ਦੋ ਤਿੰਨ ਮਿੰਟ ਹੋਰ ਨਹੀਂ ਦੋ ਤਿੰਨ ਮਿੰਟ ਨਹੀਂ 10 ਮਿੰਟ ਹੈਗੇ ਅਜੇ ਨੇ ਗੀਤ ਸੁਣਾਉਂਦੇ ਹਾਂ ਇੱਕ ਦੋ ਲਾਵਾਂਗੇ ਜਾਣ ਲੱਗੇ

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ। ਚਲੋ AM 522 ਦੋਸਤੋ, ਜਾਣਕਾਰੀ ਦੇ ਦਈਏ ਤੁਹਾਨੂੰ ਕਿ ਏਬਲ ਟਰੈਕਿੰਗ ਵਾਲਿਆਂ ਨੂੰ AZ ਡਰਾਈਵਰ ਚਾਹੀਦੇ ਨੇ ਔਰ ਕਲੀਨ ਡਰਾਈਵਿੰਗ ਰੈਕਡ ਹੋਣਾ ਚਾਹੀਦਾ, 2 ਸਾਲ ਦਾ ਤਜਰਬਾ ਚਾਹੀਦਾ, ਸ਼ਹਿਰ ਦੀ ਨੌਲੇਜ ਚਾਹੀਦੀ ਹੈ ਕਿਉਂਕਿ ਲੋਕਲ ਕੰਮ ਆ ਪਿਕਅਪ ਡਰੋਪ ਦਾ। ਅਤੇ ਤੁਸੀਂ ਏਬਲ ਟਰੈਕਿੰਗ ਵਾਲੇ ਨੂੰ ਕਾਲ ਕਰ ਲਓ, ਨੰਬਰ ਹੈ 905-838-4346, 905-838-4346। ਅਤੇ ਤੁਸੀਂ ਸੁਣਦੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਅਤੇ ਮੈਂ ਹੁਣ ਤੁਹਾਨੂੰ ਸਾਈਨ ਅਪ ਕਰਾਂਗਾ ਅਤੇ ਅੱਗੇ ਲਵਾਂਗਾ। ਬ੍ਰੇਕ ਤੋਂ ਬਾਅਦ ਮੁਲਾਕਾਤ ਹੋਏਗੀ। ਇਸ ਤਰ੍ਹਾਂ ਸੁਣਦੇ ਰਹੋ ਚਲੋ AM 530 ਨੂੰ, ਅਤੇ ਬਹੁਤ ਅੱਛੇ ਅੱਛੇ ਪ੍ਰੋਗਰਾਮ ਇੱਥੇ ਆਉਂਦੇ ਨੇ ਅਤੇ ਕੈਰੀ ਔਨ ਕਰਾਂਗੇ 24 ਆਵਰ ਤੁਹਾਡੇ ਨਾਲ ਚੱਲਦੇ ਰਹਿੰਦੇ ਨੇ। ਮੇਰੀ ਮੁਲਾਕਾਤ ਆਉਣ ਵਾਲੇ ਦਿਨਾਂ ਵਿੱਚ ਹੋਏਗੀ, ਤੇਰੇ ਨਾਲ ਸੋਮਵਾਰ ਨੂੰ ਹੋਏਗੀ। ਅਤੇ ਦੇਵਾ ਗਿਆ ਸਤਿ ਸ਼੍ਰੀ ਅਕਾਲ, ਅਤੇ ਜਾਂਦੇ ਵਾਸਤੇ ਰਮਸ ਕਰਾਉਂਦੇ ਰਹੋ। ਵੀਕਐਂਡ ਤੁਹਾਡਾ ਖੁਸ਼ਗਵਾਰ ਹੋਵੇ, ਬੜੇ ਚੰਗਾ ਮੌਸਮ ਆ, ਪਲੱਸ ਦੇ ਵਿੱਚ ਟੈਂਪਰੇਚਰ ਆ ਰਿਹਾ, ਪੂਰਾ ਵੀਕ ਜਾਣਗੇ ਵੀਕਐਂਡ 'ਤੇ ਵੀ, ਲੋਕ ਕਰੋ ਇੰਜੋਏ। ਅਤੇ ਫਿਰ ਠੰਡ ਜਦੋਂ ਆਉਣੀ ਹੈ ਫਿਰ ਤਾਂ ਠੰਡ ਤਾਂ ਆਉਣੀ ਹੈ, ਕੋਈ ਫਰਕ ਨਹੀਂ, ਪਰ ਜਿੰਨਾ ਕੁ ਵਧੀਆ ਮੌਸਮ ਆ ਤਾਂ ਉਹਨੂੰ ਆਪਣਾ ਵੇਲ ਆਊਟ ਕਰ ਲਓ। ਸਤਿ ਸ਼੍ਰੀ ਅਕਾਲ, ਦਿਓ ਤੁਸੀਂ ਜਿੰਦਾ ਸੀਜ਼ਨ ਆ ਗਿਆ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।

0: WCHLO AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: वेलकम टू डेव टॉडलर शो। आज के प्रोग्राम में बहनों और भाइयों आप सबका स्वागत है। आशा करते हैं, उम्मीद करते हैं तुहाडा अज दा दिन अच्छा गुजर रहा होगा। साडी कोशिश रहेगी अगले घंटे बाद ढेर सारे डॉलर है उन्होंने बचत की जाए, चाहे ब्रैम्पटन टीवी अपलायंसेस हो फिर ग्रैंड फर्नीचर हो। सुल्तान जी भी स्टूडियो आ चुके हैं। सुल्तान जी पूरा स्वागत है।
4: थैंक यू वेरी मच जी, बहुत बहुत शुक्रिया।
3: की हाल चाल है वीरे?
4: बिल्कुल ठीक, उपर वाले का शुक्र
3: है। शुक्र ही चाहिए। अच्छा, जो टैरिफ का चक्कर आते माड़ी रोशनी पायो।
4: टैरिफ जिहड़ा भाजी एक्चुअली ब्रैम्पटन टीवी एंड अपलायंसेस नहीं, बल्कि जिहड़ियां भी साडियां अपलायंसेस कंपनियां है उन्हां दे उपर 25% टैरिफ, स्टील दे होम अपलायंसेस ते 25% दा टैरिफ जिहड़ा ओह स्टार्ट कर दिता गया। हुण की होया कि जिहड़ा साडे कोल एक या दो वीक पहले दे ऑर्डर प्लेस होए हुए सी, ओह सानू जिहड़ियां डिलीवरी रिसीव हो रही साडे वेयर हाउस च, ਉਹਦੇ 'ਚ ਬਿਨਾਂ ਟੈਰਿਫ ਲੱਗੀ ਪ੍ਰਾਈਸ ਸਾਡੇ ਕੋਲ ਆ ਰਹੀ ਹੈ ਅਤੇ ਬਿਨਾਂ ਟੈਰਿਫ ਲੱਗੀ ਪ੍ਰਾਈਸ ਹੀ ਅਸੀਂ ਆਪਣੇ ਕਸਟਮਰ ਨੂੰ ਦੇਵਾਂਗੇ। ਪਰ ਇਹ ਹੈ ਲਿਮਿਟਿਡ ਇਨਵੈਂਟਰੀ।
3: ਠੀਕ ਹੈ, ਠੀਕ ਹੈ।
4: ਇਹਦੇ ਵਿੱਚ ਇਗਜ਼ੈਂਪਲ ਦੇ ਕੇ ਚੱਲਦਾ, 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਲਵੋ ਨਾ ਜੀ, $1,000 ਵਾਲਾ ਟੈਰਿਫ ਲੱਗੀ ਪ੍ਰਾਈਸ ਹੈ $1,300।
3: ਅੱਛਾ,
4: ਅੱਜ ਮਿਲੇਗਾ $1,899 ਦਾ। ਸਾਡੇ ਕੋਲ ਤਕਰੀਬਨ 8 to 10 ਫਰਿੱਜ ਇਨ ਸਟੋਕ ਹੈਗੇ ਆ। $1,899 'ਚ ਤੁਸੀਂ ਲੈ ਕੇ ਟੈਰਿਫ ਲੱਗੀ ਪ੍ਰਾਈਸ ਤੋਂ ਬਚ ਸਕਦੇ ਹੋ।
3: ਓਕੇ,
4: ਇਸੇ ਤਰ੍ਹਾਂ $2,000 ਵਾਲੀ ਵਾਸ਼ਰ ਐਂਡ ਡਰਾਇਰ ਜਿਹੜੀ ਆ ਉਹਦੀ ਟੈਰਿਫ ਲੱਗੀ ਪ੍ਰਾਈਸ ਹੈ ਜੀ $2,600। ਪਰ $1,799 'ਚ ਅੱਜ ਵੀ ਲੈ ਕੇ ਤੁਸੀਂ ਟੈਰਿਫ ਲੱਗੀ ਪ੍ਰਾਈਸ ਤੋਂ ਬਚ ਸਕਦੇ ਹੋ, ਕਿਉਂਕਿ ਸਾਡੇ ਕੋਲ ਤਕਰੀਬਨ ਇਹ 20 ਪੇਅਰ ਇਨ ਸਟੋਕ ਹੈਗੇ ਆ। ਵਾਸ਼ਰ ਵੀ ਸਟੀਮ, ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਹੈ। ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ, ਸਟੈਕੇਬਲ ਵਾਸ਼ਰ ਐਂਡ ਡਰਾਇਰ ਦੇਖ ਰਹੇ, ਉਹਨਾਂ ਨੂੰ ਵੀ ਟੈਰਿਫ ਲੱਗੀ ਪ੍ਰਾਈਸ ਜਿਹੜਾ $1,800 ਵਾਲਾ ਵਾਸ਼ਰ ਐਂਡ ਡਰਾਇਰ ਹੈ $1,499 ਦਾ ਸਟੈਕੇਬਲ ਮਿਲੇਗਾ। ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ। 27-inch ਵਾਈਡ ਅਤੇ 76-inch ਹਾਈਟ 'ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ, ਸਿਰਫ $1,499 ਦਾ। ਫਰੀ ਡਿਲੀਵਰ ਹੋਣਾ ਅਤੇ $1,499 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਚਾਹੇ ਬੰਡਲ ਪੈਕੇਜ ਲੈਣ ਜੀ,
3: ਹਾਂਜੀ,
4: ਫਰਿੱਜ ਸਟੋਵ ਡਿਸ਼ਵਾਸ਼ਰ,
3: ਠੀਕ ਹੈ,
4: ਜਾਂ ਸਿੰਗਲ ਸਿੰਗਲ ਪੀਸ ਲੈਣ,
3: ਸਾਰਿਆਂ ਦੇ ਇਸ ਤਰ੍ਹਾਂ ਬੱਚਤ ਹੋਏਗੀ।
4: ਸਾਰੇ ਦੇ ਉੱਪਰ ਟੈਰਿਫ ਲੱਗੀ ਪ੍ਰਾਈਸ ਤੋਂ ਸੇਵਿੰਗ ਕੀਤੀ ਜਾ ਸਕਦੀ ਹੈ। 30% ਦੀ ਸੇਵਿੰਗ ਹੈ, ਕੋਈ ਥੋੜ੍ਹੀ ਜਿਹੀ ਸੇਵਿੰਗ ਨਹੀਂ ਹੈ, ਕਿਉਂਕਿ 25% ਟੈਰਿਫ ਲੱਗਿਆ ਅਤੇ 5% ਫਰੇਟ ਇਨਕਰੀਜ਼ ਹੋਇਆ। ਟੋਟਲ ਜਿਹੜੀ ਨਵੀਂ ਪ੍ਰਾਈਸ ਲਿਸਟ ਸਾਡੇ ਕੋਲ ਆਈ ਹੈ ਉਹਦੇ 'ਚ 30% ਪ੍ਰਾਈਸ ਇਨਕਰੀਜ਼ ਹੋਈ ਹੈ। $1,000 ਵਾਲੀ ਚੀਜ਼ $1,300, $2,000 ਵਾਲੀ ਚੀਜ਼ $2,600 ਅਤੇ $3,000 ਵਾਲੀ ਚੀਜ਼ $3,899 'ਚ ਹੋ ਗਿਆ। ਪਰ ਸਾਡੇ ਕੋਲ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ $2,999 'ਚ, ਆਲਮੋਸਟ 6 ਫਰਿੱਜ, 6 ਸਮੂਥ ਟੋਪ ਇਲੈਕਟ੍ਰਿਕ ਸਟੋਵ ਅਤੇ 6 ਡਿਸ਼ਵਾਸ਼ਰਸ ਪਏ ਆ। 6 ਲੱਕੀ ਕਸਟਮਰ ਕੈਨ ਗੈਟ ਇਟ। 10% ਡਿਪੋਜ਼ਿਟ ਦੇ ਕੇ $300-$400 ਨਾਲ ਡੀਲ ਲੌਕ ਕੀਤੀ ਜਾ ਸਕਦੀ ਹੈ। ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖ ਸਕਦੇ ਹੋ। ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ। ਡਿਲੀਵਰੀ ਬਿਲਕੁਲ ਫਰੀ ਮਿਲੇਗੀ, ਕੋਈ ਇੰਟਰਸਟ ਨਹੀਂ ਹੈ 6 ਮਹੀਨੇ ਪੇਮੈਂਟ ਦੇ ਵਿੱਚ। $3,000 ਦੀ ਵੀ ਸ਼ੋਪਿੰਗ ਕਰੋ ਅਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ। ਬਸ ਵਿਜ਼ਿਟ ਕਰਨਾ, ਕੁਇਕ ਐਕਟ ਕਰਨਾ, ਤਾਂ ਕਿ ਜਿਹੜਾ ਥੋੜ੍ਹਾ ਥੋੜ੍ਹਾ ਸਟੋਕ ਸਾਡੇ ਕੋਲ ਅਵੇਲੇਬਲ ਹੈ, ਜਿਹੜਾ ਲਾਸਟ ਵੀਕ ਸਾਡੇ ਕੋਲ ਬਿਨਾਂ ਟੈਰਿਫ ਲੱਗਿਓ ਪ੍ਰਾਈਸ ਆਇਆ, ਉਹਨਾਂ ਦੇ ਉੱਪਰ ਤੁਸੀਂ 30% ਦੀ ਐਟਲੀਸਟ ਮਿਨੀਮਮ ਸੇਵਿੰਗ ਕਰ ਸਕੋ। 9054502828 ਸਾਡਾ ਨੰਬਰ ਹੈ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਮਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ, ਅਤੇ ਬ੍ਰੈਮਟਨ ਟੀਵੀ ਐਪ, ਬ੍ਰੈਮਟਨ ਟੀਵੀ APP, ਬ੍ਰੈਮਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ। ਜਿੰਨੇ ਵੀ ਟਿਕਟੋਕ ਅਕਾਊਂਟ ਨੂੰ ਫੋਲੋ ਕਰ ਰਹੇ ਆ ਉਹਨਾਂ ਦਾ ਨਾਮ ਅਸੀਂ ਲੱਕੀ ਡਰੋਅ 'ਚ ਪਾ ਰਹੇ ਹਾਂ, ਅਤੇ ਲੱਕੀ ਡਰੋਅ 'ਚ ਤੁਸੀਂ ਨਿੰਜਾ ਦਾ ਜੂਸਰ ਵਿਨ ਕਰ ਸਕਦੇ ਹੋ। ਬ੍ਰੈਮਟਨ ਟੀਵੀ ਐਪ, ਟਿਕਟੋਕ ਅਕਾਊਂਟ, ਤੇ brampton appliances.com ਸਾਡੀ ਵੈਬਸਾਈਟ ਹੈ। 905-450-2828 ਯਾਦ ਰੱਖਣਾ ਕਿ ਜਿੱਥੇ ਲਾਂਡਰੀ 'ਚ ਸੇਵਿੰਗ ਹੋ ਰਹੀ ਹੈ, ਜਿੱਥੇ ਕਿਚਨ ਅਪਲਾਈਸਿਸ 'ਚ ਸੇਵਿੰਗ ਹੋ ਰਹੀ ਹੈ, ਉੱਥੇ ਸਾਡੇ ਟੀ ਵੀ ਸੈਕਸ਼ਨ 'ਚ ਵੀ ਮੇਰੇ ਕੋਲ ਸਿਰਫ 3 ਟੀ ਵੀ ਅਵੇਲੇਬਲ ਹੈ, 75 ਇੰਚ ਦਾ ਸੈਮਸੰਗ। 3 ਲੱਕੀ ਕਸਟਮਰ ਕੈਨ ਗੈਟ ਇਟ। ਟੈਰਿਫ ਲੱਗੀ ਪ੍ਰਾਈਸ ਇਹਦੀ ਹੈ ਜੀ $10.99, $1100, 75 ਇੰਚ ਹੈ ਨਾ ਸੈਮਸੰਗ ਦਾ,
3: ਠੀਕ ਹੈ।
4: $7.99 ਓਨਲੀ,
3: 1100 ਤੋਂ $7.99
4: ਓਨਲੀ, 3 ਲੱਕੀ ਕਸਟਮਰ ਕੈਨ ਗੈਟ ਇਟ। ਤੇ $7.99 ਵੀ 6 ਮਹੀਨੇ ਚ ਪੇ ਕਰਨਾ। 905-450-2828
3: ਬ੍ਰੈਂਪਟਨ ਟੀਵੀ।

0: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
2: Are you ready?
3: Pika Junction leke aaye special offers for festive season. Khas festive season le catering start sirf 999 ch.
4: Jis vich milan giyan 8 items. Eh live catering vi karde ne.
3: Function vadda hove ya chota, catering wala ta sira la denge.
4: Ena kol shandar party hall vi aa, oh bhi reasonable food prices te.
3: Is festival season banao apniyan khushiyan nu dugna te pahuncho Tikka Junction.
4: Call 647-429-4040.
3: 647-429-4040. ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: ਸੁਲਤਾਨ ਜੀ, ਦੋ ਸਵਾਲ ਨੇ
6: ਜੀ।
5: ਪਹਿਲਾ ਸਵਾਲ, ਜਿਹੜਾ ਟੈਰਿਫ ਦਾ ਸਮਾਨ ਹੈਗਾ, ਬਿਨਾਂ ਟੈਰਿਫ ਤੋਂ ਤੁਸੀਂ ਦੇ ਰਹੇ ਹੋ ਸਾਨੂੰ $400-500 ਜਾਂ ਜਿੰਨੇ ਵੀ ਬਚਦੇ, ਡਿਪੈਂਡ ਕੀ ਬਾਏ ਕਰਦੇ ਆ, ਜੇ ਚੀਜ਼ ਹੋਣ ਲੈ ਲਈਏ ਤੇ ਡਿਲੀਵਰੀ ਗਈ ਹੈ 3 ਮਹੀਨਿਆਂ ਨੂੰ, ਫਿਰ ਵੀ ਲਾਗੂ ਹੋਊਗਾ
6: ਜਿਹੜਾ ਤਾਂ ਸਮਾਨ ਇਸ ਟਾਈਮ ਸਾਡੇ ਕੋਲ ਵੇਅਰ ਹਾਊਸ ਚ ਆ ਜੀ, ਜਿਹੜਾ ਵੀਕ ਜਾਂ 2 ਵੀਕ ਪਹਿਲੇ ਆਰਡਰ ਪਲੇਸ ਹੋਇਆ ਸੀ ਸਾਨੂੰ ਹੁਣ ਰਿਸੀਵ ਹੋਇਆ, ਉਹ ਤਾਂ ਬਿਨਾਂ ਟੈਰਿਫ ਤੋਂ ਹੀ ਡੀਲ ਲੌਕ ਹੋ ਜਾਏਗੀ 10% ਨਾਲ $300-400 ਨਾਲ।
5: ਅੱਛਾ,
6: ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ।
5: ਹੋ ਗਿਆ
6: ਤੇ ਜਿਹੜੇ ਕਸਟਮਰ ਅੱਜ ਤੋਂ 2 ਵੀਕ ਬਾਅਦ ਡਿਸਾਈਡ ਕਰਨਗੇ ਤੇ ਜਿਹੜਾ ਟੈਰਿਫ ਲੱਗਾ ਸਮਾਨ ਆਏਗਾ ਓਬਵੀਅਸਲੀ ਉਹ 30% ਉੱਪਰ ਮਿਲਣਾ। $1,000 ਦੀ ਚੀਜ਼ ਲੈਣੀ 1,300 ਪੇ ਕਰਨਾ ਪੈਣਾ, 2,000 ਦਾ ਵਾਸ਼ਰ ਡਰਾਇਰ ਸਿਲੈਕਟ ਕਰਨਾ 2,600 ਪੇ ਕਰਨਾ ਪੈਣਾ।
5: ਓਕੇ, ਵਾਸ਼ਰ ਡਰਾਇਰ ਦੀ ਗੱਲ ਕੀਤੀ ਆ, ਲੌਂਡਰੀ ਕਿੰਨੇ ਕਿਸਮਾਂ ਦੀ ਆਪਣੇ ਕੋਲ ਜਨਾਬ?
6: ਲੌਂਡਰੀ ਭਾਜੀ ਹੁੰਦੀ ਟੌਪ ਲੋਡ ਵਾਸ਼ਰ ਐਂਡ ਡਰਾਇਰ,
5: ਓਕੇ,
6: ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ, ਕੰਪੈਕਟ ਵਾਸ਼ਰ ਐਂਡ ਡਰਾਇਰ,
5: ਓਕੇ,
6: ਐਂਡ 1-ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ।
5: ਓਕੇ,
6: ਸੋ ਲੋਟਸ ਆਫ ਵਰਾਇਟੀ ਹੈਗੀ ਹੈ ਜਿਹੜੀ ਕਿ ਲੌਂਡਰੀ 'ਚ ਚੋਇਸਿਸ ਵੀ ਹੈ, ਵਰਾਇਟੀ ਵੀ ਹੈ, ਚੋਇਸਿਸ ਵੀ ਹੈ। ਉਹਦੀ ਰੀਜ਼ਨ ਇਹ ਆ ਕਿ ਹਰ ਲੌਂਡਰੀ ਰੂਮ ਜਿਹੜੇ ਬਣੇ ਆ ਉਹਨਾਂ ਦੇ ਹਿਸਾਬ ਨਾਲ ਉੱਥੇ ਲੌਂਡਰੀ ਜਾਣੀ ਹੈ।
5: ਠੀਕ ਹੈ,
6: ਜੇ ਕੰਪੈਕਟ ਦੀ ਆਪਾਂ ਗੱਲ ਕਰਦੇ ਹਾਂ ਜੀ, ਕੰਪੈਕਟ 24 ਇੰਚ ਹੁੰਦੀ ਆ, ਮੋਸਟਲੀ ਕੋਨੋਮੀਨੀਅਮ 'ਚ ਜਾਂਦੀ ਹੈ।
5: ਹਾਂਜੀ,
6: ਮੋਸਟਲੀ 1-ਬੈਡਰੂਮ 2-ਬੈਡਰੂਮ ਅਪਾਰਟਮੈਂਟਸ 'ਚ ਲੱਗਦੀ ਹੈ।
5: ਓਕੇ,
6: ਜੇ ਆਪਾਂ ਗੱਲ ਕਰਦੇ ਹਾਂ ਜੀ ਆਲ ਇਨ ਵਨ ਜਿਹੜੀ ਆ ਉਹ ਹੈ ਵਾਸ਼ਰ ਵਿਦ ਬਿਲਟ ਇਨ ਡਰਾਇਰ। ਸੋ ਇਹਦੇ ਵਾਸਤੇ ਇਹ ਲੇਟੈਸਟ AI ਟੈਕਨੋਲੋਜੀ ਦੇ ਨਾਲ ਲਾਂਚ ਕੀਤੀ ਗਈ ਹੈ
5: ਜੀ।
6: ਇਹਦੇ ਵਾਸਤੇ ਸੈਪਰੇਟ ਡਰਾਇਰ ਲੱਗਣਾ ਹੀ ਨਹੀਂ, ਇਹ 'ਚ ਸਿਰਫ ਵਾਸ਼ਰ ਹੀ ਹੈ ਤੇ ਵਾਸ਼ਰ ਹੀ ਜਿਹੜਾ ਉਹਨੇ ਵਾਸ਼ ਸਾਈਕਲ ਕੰਪਲੀਟ ਕਰਨ ਤੋਂ ਬਾਅਦ ਕਨਵਰਟ ਇਨ ਟੂ ਡਰਾਇਰ
5: ਤੇ
6: ਡਰਾਈ ਸਾਈਕਲ ਕੰਪਲੀਟ ਕਰਨਾ।
5: ਉਹ ਬਟਨ ਤਾਂ ਨਹੀਂ ਦਬਣੇ ਪੈਣੇ?
6: ਨਹੀਂ ਜੀ, ਨਹੀਂ ਨਹੀਂ, ਹੀਟ ਪੰਪ ਡਰਾਇਰ ਆ ਇਹਦਾ।
5: ਅੱਛਾ,
6: 110 ਤੇ ਹੀ ਚੱਲਦਾ, ਨਹੀਂ ਤਾਂ ਦੂਜੇ ਡਰਾਇਰ ਜਿਹੜੇ ਆ 220 ਤੇ।
5: ਉਹ ਬਿਜਲੀ ਵੀ ਜ਼ਿਆਦਾ ਲੱਗਦੀ ਉਹਦੀ?
6: ਬਿਲਕੁਲ, ਔਰ ਉਹਦੇ 'ਚ ਵੈਂਟ ਆਊਟ ਵੀ ਚਾਹੀਦਾ ਹੁੰਦਾ। ਇਹ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਤੁਹਾਨੂੰ ਮਿਲ ਰਿਹਾ ਅੱਜ $3,000 ਤੋਂ ਦੇ ਰਹੇ ਜੀ, $2,199 ਦਾ। ਵੈਸੇ ਇਹ $2,700 ਟੈਰਿਫ ਲੱਗ ਗਈ ਆ ਇਹਦੇ ਤੇ, $2,700 ਪ੍ਰਾਈਸ ਹੈ ਇਹਦੀ।
5: ਠੀਕ ਹੈ,
6: ਟੈਰਿਫ ਲੱਗੀ ਪ੍ਰਾਈਸ $2,700 ਹੈ, ਅੱਜ ਲੈਣਗੇ ਕਸਟਮਰ ਤੇ $2,199 ਚ ਹੋਲਡ ਹੋ ਜਾਏਗਾ 3 ਪੀਸ।
5: ਓਕੇ,
6: ਸੋ 3 ਲੱਕੀ ਕਸਟਮਰ ਕੈਨ ਗੈਟ ਇਟ $2,199 ਚ ਆਲ ਇਨ ਵਨ। ਤੇ ਫਿਰ ਇੱਕ ਆ ਜਾਂਦੀ ਹੈ ਜੀ ਫਿਟ ਇਨ ਅ ਕਲੋਜ਼ਟ।
5: ਠੀਕ ਹੈ,
6: ਫਿਟ ਇਨ ਕਲੋਜ਼ਟ ਜਿਹੜੀ ਆ ਬੜੀ ਸਟ੍ਰੇਟ ਸ਼ੇਪ ਬਣਾਈ ਆ ਉਹਨਾਂ ਨੇ ਜਿਹੜੀ ਕਿ ਤੁਹਾਡੇ ਕਲੋਜ਼ਟ ਦੇ ਅੰਦਰ ਹੀ ਵਾਸ਼ਰ ਡਰਾਇਰ ਲੱਗ ਜਾਏਗਾ। ਕਲੋਜ਼ਟ ਖੋਲੋਗੇ ਤੇ ਪਤਾ ਲੱਗੇਗਾ ਅੰਦਰ ਵਾਸ਼ਰ ਡਰਾਇਰ ਲੱਗਾ,
5: ਤੁਹਾਡੇ ਉੱਥੇ ਲਾਇਆ ਹੋਇਆ ਡਿਸਪਲੇ,
6: ਡਿਸਪਲੇ ਤੇ ਬਿਲਕੁਲ ਲੱਗਾ ਹੋਇਆ। ਚੈੱਕ ਕਰ ਸਕਦੇ ਕਸਟਮਰ ਜਾ ਕੇ ਔਰ ਉਹਨੂੰ ਚੈੱਕ ਕਰਕੇ ਦੇਖ ਕੇ ਕੰਪੇਅਰ ਕਰਕੇ ਫਿਰ ਜਿਨ੍ਹਾਂ ਦੇ ਵੀ ਕਲੋਜ਼ਟ ਦੇ ਵਿੱਚ ਵਾਸ਼ਰ ਐਂਡ ਡਰਾਇਰ ਹੈ ਉਹ ਜ਼ਰੂਰ ਇਹਨੂੰ ਬੁੱਕ ਕਰ ਲੈਣ, ਕਿਉਂਕਿ ਇਹ ਸਪੈਸ਼ਲ ਤੇ ਅਸੀਂ ਦੇ ਰਹੇ ਹਾਂ ਇਸ ਟਾਈਮ $1,999 ਦਾ, ਜਦਕਿ ਇਹਦੇ ਤੇ ਟੈਰਿਫ ਲੱਗੀ ਪ੍ਰਾਈਸ $2,600 ਹੈ।
5: ਠੀਕ ਹੈ,
6: ਪਰ ਤੁਸੀਂ ਐਟਲੀਸਟ 30% ਅੱਜ ਦੀ ਡੇਟ 'ਚ ਸੇਵ ਕਰ ਰਹੇ ਹੋ। ਮੇਰੇ ਕੋਲ ਇਹ ਲਿਮਿਟਿਡ ਇਨਵੈਂਟਰੀ ਇਨ ਸਟੋਕ ਹੈ, ਫਸਟ ਕਮ ਫਸਟ ਸਰਵ। ਜਿਹੜੇ ਵੀ ਕਸਟਮਰ ਗਰੰਟਿਡ 30% ਦੀ ਸੇਵਿੰਗ ਚਾਹੁੰਦੇ ਆ ਉਹ ਅੱਜ ਸ਼ਾਮ ਤੱਕ ਨੂੰ ਇਹਨਾਂ ਡੀਲਰ ਨੂੰ ਲੌਕ ਕਰ ਲੈਣ, ਮਿਸ ਨਾ ਕਰਨ। ਪਹੁੰਚਣਾ ਇਹਦੇ ਵਾਸਤੇ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਸਾਡਾ ਨੰਬਰ ਹੈ। ਤੇ ਜਿਹੜੇ ਕਸਟਮਰ 65 ਇੰਚ ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ ਮੇਰੇ ਕੋਲ ਵੀ 5 ਪੀਸ ਇਨ ਸਟਾਕ ਹੈਗੇ,
5: ਠੀਕ ਹੈ।
6: 65 ਇੰਚ ਸੋਨੀ ਬ੍ਰੇਵੀਆ ਮਾਡਲ, ਸੋਨੀ ਬ੍ਰੇਵੀਆ ਜਿਹੜਾ ਲੇਟੈਸਟ ਮਾਡਲ ਹੈ 2026 ਦਾ, ਔਰ ਇਹ ਗੂਗਲ ਫੀਚਰਸ ਦੇ ਨਾਲ ਹੈ। ਗੂਗਲ ਤੇ ਨੋਨ ਗੂਗਲ ਦਾ ਇਹ ਫਰਕ ਹੈ ਕਿ ਨੋਨ ਗੂਗਲ 'ਚ ਤੁਹਾਡੀਆਂ ਐਪਸ ਆਲਰੇਡੀ ਫੈਕਟਰੀ ਪ੍ਰੀ ਸੈਟਅਪ
5: ਹੁੰਦੀਆਂ,
6: ਪਹਿਲੀਆਂ ਫੈਕਟਰੀ ਵੱਲੋਂ ਹੀ ਸੈਟਅਪ ਹੈ, ਲੇਕਿਨ ਗੂਗਲ ਦੇ ਵਿੱਚ ਤੁਹਾਨੂੰ ਐਪ ਸਟੋਰ ਮਿਲਦਾ,
5: ਅੱਛਾ ਜੀ,
6: ਤੁਸੀਂ ਅਨਲਿਮਿਟਿਡ ਐਪਸ ਜਿਹੜੀਆਂ ਉਹ ਡਾਊਨਲੋਡ ਵੀ ਕਰ ਸਕਦੇ ਹੋ। ਸੋ ਗੂਗਲ ਫੀਚਰਸ ਦੇ ਨਾਲ ਸੋਨੀ ਬ੍ਰੇਵੀਆ ਮਾਡਲ 65 ਇੰਚ ਟੀਵੀ, ਜੇ ਤੁਸੀਂ ਅੱਜ 899 ਚ ਲੈਣਾ ਤਾਂ ਤੁਹਾਨੂੰ ਇਹ $1100 ਵਾਲਾ ਟੀਵੀ 899 ਚ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਫਰੀ ਡਿਲੀਵਰ ਵੀ ਹੋਣਾ। 85 ਇੰਚ ਲੈਣਾ ਚਾਹੁੰਦੇ ਹੋ, ਇਹ ਵੀ ਸੋਨੀ ਬ੍ਰੇਵੀਆ 3 ਹੈ 85 ਇੰਚ, ਇਹ ਵੀ ਤੁਹਾਨੂੰ $1800 ਇਹਦੀ ਪ੍ਰਾਈਸ ਹੈਗੀ ਹੈ ਜੀ, ਇਸ ਟਾਈਮ 1599 ਦਾ ਮਿਲ ਜਾਏਗਾ। ਔਰ ਚਾਹੇ 85 ਇੰਚ ਲਵੋ ਜਾਂ 65 ਇੰਚ ਲਵੋ, 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਹੈ। ਯਾਦ ਰੱਖਣਾ, ਸੋਨੀ ਐਂਡ ਸੈਮਸੰਗ ਐਨੀ ਬ੍ਰਾਂਡ ਸਿਲੈਕਟ ਕਰੋਗੇ, ਲੋਐਸਟ ਪ੍ਰਾਈਸ ਗਰੰਟੀ ਮਿਲੇਗੀ, $400 to $600 ਦੀ ਸੇਵਿੰਗ ਹੈ, ਕਿਉਂਕਿ 98 ਇੰਚ ਸੈਮਸੰਗ ਸਿਰਫ 1999 ਦਾ, ਇਹਦੀ ਵੈਸੇ ਰੈਗੂਲਰ $3500 ਸੀ, $1500 ਕਸਟਮਰ ਸੇਵ ਕਰ ਰਹੇ ਸੀ, ਅਤੇ ਟੈਰਿਫ ਲੱਗੀ ਪ੍ਰਾਈਸ ਹੈ $2600, ਪਰ 1999 ਦਾ ਅੱਜ ਵੀ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, 801 ਬੋਵੇ ਡਰਾਈਵ ਵੈਸਟ 905-450-2828 905-450-2828
5: ਜੀ। ਜਿਹੜੀ ਇਨਵੈਂਟੋਰੀ ਹੈਗੀ ਸੁਲਤਾਨ ਜੀ ਕੋਲੇ ਬ੍ਰੈਂਪਟਨ ਟੀਵੀ ਅਪਲਾਈਸਿਸ ਕੋਲੇ, ਜਿਹਤੇ ਟੈਰਿਫ ਨਹੀਂ ਲੱਗਿਆ, ਉਹਦੀ ਬੱਚਤ ਤੁਸੀਂ ਹੁਣ ਕਰ ਸਕਦੇ ਹੋ, ਅੱਜ ਕਰ ਸਕਦੇ ਹੋ। ਉਹਦੇ ਲਈ ਸਾਨੂੰ ਸਿਰਫ ਤੇ ਸਿਰਫ ਜਾਣਾ ਪਏਗਾ 905-450-2828 801 ਬੋਵੇ ਡਰਾਈਵ ਨੀਅਰ ਚੰਗਿਊਸੀ, ਜਾਓ ਉੱਥੇ, ਇਹਨਾਂ ਨੇ ਦੱਸ ਦੇਣਾ ਸਾਡੇ ਕੋਲ ਇੰਨੇ ਪੀਸ ਪਏ ਆ, ਇੰਨੇ ਪੀਸ ਪਏ ਆ, ਤੁਸੀਂ $600-$800-$1000 ਜਿਹੜੀ ਬੱਚਤ ਹੋਏਗੀ, ਡਿਪੈਂਡਿੰਗ ਤੁਸੀਂ ਕੀ ਲੈ ਰਹੇ ਹੋ, ਉਹ ਬੱਚਤ ਹੋ ਜਾਏਗੀ। ਪੈਸੇ 6 ਮਹੀਨੇ ਬਾਅਦ ਦੇਣੇ ਆ ਤੁਸੀਂ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ, ਕੋਈ ਕੁਛ ਨਹੀਂ ਹੈ, ਥੋੜ੍ਹੇ ਥੋੜ੍ਹੇ ਕਰਕੇ ਦੇਈ ਚੱਲੋ ਨਾਲ ਦੀ ਨਾਲ, ਇਕੱਠੇ ਦੇਣੇ 2-4 ਦਿਨ ਪਹਿਲਾਂ, ਜਦੋਂ 6 ਮਹੀਨੇ ਹੋਣੇ ਉਦੋਂ ਇਕੱਠੇ ਦੇ ਦਿਓ। ਨੰਬਰ ਅਜੇ ਵੀ ਇਹੀ ਹੈ 905-450-2828।

0: ਸੁਲਤਾਨ ਜੀ
1: ਜੀ ਸਰ
0: ਜਿਹੜਾ ਪੈਨਲ ਰੈਡੀ ਹੁੰਦਾ ਦੱਸਿਓ ਕੀ ਹੈ
1: ਪੈਨਲ ਰੈਡੀ ਜਿਹੜਾ ਜੀ ਇਹ ਐਕਚੁਅਲੀ 42 ਇੰਚ ਜਾਂ 48 ਇੰਚ ਫਰਿੱਜ ਹੈ ਜਿਹੜੇ ਕਿ ਪੈਨਲ ਰੈਡੀ ਹੁੰਦੇ ਆ ਇਹ ਪੈਨਲ ਰੈਡੀ ਜਿਹੜਾ ਪੈਨਲ ਤੁਹਾਡੇ ਕਿਚਨ 'ਚ ਕਿਚਨ ਕੈਬਨਿਟਸ ਦਾ ਪੈਨਲ ਹੋਏਗਾ ਕਿਚਨ ਕੈਬਨਿਟਸ ਵਾਲੇ ਹੀ ਸੇਮ ਪੈਨਲ ਜਿਹੜਾ ਤੁਹਾਡੇ ਫਰਿੱਜ ਦੇ ਉੱਪਰ ਲਗਾ ਦੇਣਗੇ ਸੋ ਜਦੋਂ ਤੁਸੀਂ ਹੈਂਡਲ ਵੀ ਮੈਚਿੰਗ ਹੋਣਗੇ ਕਿਚਨ ਦੇ ਨਾਲ ਜਦੋਂ ਤੁਸੀਂ ਡੋਰ ਖੋਲੋਗੇ ਪਤਾ ਲੱਗੇਗਾ ਅੰਦਰ ਫਰਿੱਜ ਹੈਗਾ ਸੋ ਅਗਰ ਕੋਈ ਪੈਨਲ ਰੈਡੀ ਲੈਣਾ ਚਾਹੁੰਦੇ ਉਹਨਾਂ ਨੂੰ ਤਾਂ ਹਿਊਜ ਸੇਵਿੰਗ ਹੈ ਕਿਉਂਕਿ 30% ਪ੍ਰਾਈਸ ਇੰਕਰੀਜ਼ ਹੋਈ ਹੈ ਜੀ 25% ਟੈਰਿਫ ਹੈ 5% ਜਿਹੜਾ ਫਰੇਟ ਇੰਕਰੀਜ਼ ਹੋਇਆ ਨਵੀਂ ਪ੍ਰਾਈਸ ਲਿਸਟ ਦੇ ਹਿਸਾਬ ਨਾਲ ਇਹ ਟੈਰਿਫ ਲੱਗੀ ਪ੍ਰਾਈਸ 48 ਇੰਚ ਦਾ ਫਰਿੱਜ ਇਕੱਲਾ ਹੀ $16,000 ਦਾ ਜੀ ਲੇਕਿਨ ਅੱਜ ਅਸੀਂ ਦੇ ਰਹੇ ਹਾਂ ਸਿਰਫ ਤੇ ਸਿਰਫ
0: ਹਾਂਜੀ
1: $12,900 'ਚ ਸੋ ਮੇਰੇ ਕੋਲ ਇਹ ਵੈਰੀ ਲਿਮਿਟਿਡ ਇਨਵੈਂਟਰੀ ਇਨ ਸਟੋਕ ਹੈ ਜੇ ਤੁਸੀਂ ਕੁਇਕ ਐਕਟ ਕਰੋਗੇ 12,900 'ਚ ਤੁਹਾਨੂੰ 48 ਇੰਚ ਦਾ ਪੈਨਲ ਰੈਡੀ ਫਰਿੱਜ ਮਿਲ ਜਾਏਗਾ ਫਰੀ ਡਿਲੀਵਰ ਹੋਏਗਾ ਅਤੇ 6 ਮਹੀਨੇ 'ਚ ਤੁਸੀਂ ਪੇ ਕਰੋਗੇ ਕੋਈ ਇੰਟਰਸਟ ਨਹੀਂ ਹੈ 905-450-2828 ਨੰਬਰ ਹੈ ਇਹ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ ਤਾਂ ਕਿ ਉਹ ਵੀ 30% ਦੀ ਐਟਲੀਸਟ ਸੇਵਿੰਗ ਜਿਹੜੀ ਹੈ ਹਿਊਜ ਸੇਵਿੰਗ ਹੈ ਹੋਮ ਅਪਲਾਇੰਸਿਸ ਦੇ ਉੱਪਰ ਕਰ ਸਕਣ ਅਤੇ ਜਦੋਂ ਅਸੀਂ ਤੁਹਾਡੀ ਸੇਵਿੰਗ ਕਰਾਉਂਦੇ ਹਾਂ ਜਦੋਂ ਅਸੀਂ ਸੇਵਿੰਗ ਦੀ ਗੱਲ ਕਰਦੇ ਹਾਂ ਤਾਂ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਬਵੇੜ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ ਹੀ ਤੁਹਾਨੂੰ ਸੇਵਿੰਗ ਨਹੀਂ ਹੋ ਰਹੀ ਬਲਕਿ ਗ੍ਰੈਂਡ ਗ੍ਰੈਂਡ ਗ੍ਰੈਂਡ ਸੇਵਿੰਗ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ ਵੀ ਕਰਾ ਕੇ ਦੇ ਰਹੇ ਹਾਂ ਗ੍ਰੈਂਡ ਫਰਨੀਚਰ ਵਾਲਿਆਂ ਦਾ ਕਹਿਣਾ ਹੈ ਕਿ ਬੇਸ਼ੱਕ ਜਿਹੜੇ ਕੰਟੇਨਰ ਭਾਅ ਜੀ ਸਪਟੰਬਰ ਦੇ ਫਸਟ ਵੀਕ 'ਚ ਜਾਂ ਜੁਲਾਈ ਦੇ ਲਾਸਟ ਵੀਕ 'ਚ ਆਏ ਸੀ ਉਹ ਸਾਡੇ ਕੋਲ ਬਿਨਾਂ ਟੈਰਿਫ ਲੱਗੀ ਪ੍ਰਾਈਸ ਦੇ ਆ ਅਸੀਂ ਉਹੀ ਪ੍ਰਾਈਸਿਸ ਜਿਹੜੀ ਆ ਆਪਣੇ ਕਸਟਮਰ ਨੂੰ ਦੇਵਾਂਗੇ ਪਰ ਦੇ ਉਨੀ ਕੁ ਦੇਰ ਤੱਕ ਹੀ ਸਕਦੇ ਹਾਂ ਜਿੰਨੀ ਦੇਰ ਸਾਡੇ ਕੋਲ ਸਟੋਕ ਹੈਗਾ ਜੇ ਹੁਣ ਸਟੋਕ ਹੀ 6 ਪੇਅਰ ਆ ਤਾਂ ਫਿਰ 6 ਹੀ ਕਸਟਮਰਾਂ ਨੂੰ ਮਿਲਣਾ ਜੇ ਸਟੋਕ ਹੀ 2 ਰਹਿ ਗਿਆ ਪੀਸ ਦਾ ਤਾਂ ਫਿਰ 2 ਕਸਟਮਰ ਨੂੰ ਮਿਲਣਾ ਅਤੇ ਆਓ ਪੁੱਛਦੇ ਹਾਂ ਕਿਹੜਾ ਕਿਹੜਾ ਸਟੋਕ ਹੈ ਆ ਅਤੇ ਕਿਹੜੀ ਕਿਹੜੀ ਪ੍ਰਾਈਸ ਦੇ ਵਿੱਚ ਟੈਰਿਫ ਲੱਗੀ ਪ੍ਰਾਈਸ ਤੋਂ ਆਪਾਂ ਬਚ ਸਕਦੇ ਹਾਂ ਸੁੱਖ ਜੀ ਨੰਗਿਆਓ ਆ ਕੇ ਦਿਓ ਪ੍ਰਾਈਸਿਸ ਕਿਹੜੀਆਂ ਕਿਹੜੀਆਂ ਪ੍ਰਾਈਸਿਸ ਹੈ ਜਿਹੜੇ 'ਚ ਤੁਸੀਂ ਸੇਵਿੰਗ ਕਰਾਓਗੇ ਸਾਡੇ ਕਸਟਮਰ ਦੀ ਅਤੇ ਅੱਜ ਗਰੰਟਿਡ ਸੇਵਿੰਗ ਹੋਣੀ ਚਾਹੀਦੀ ਹੈ
2: ਬਹੁਤ ਸ਼ੁਕਰੀਆ ਧੰਨਵਾਦ ਸੁਲਤਾਨ ਜੀ ਪਹਿਲਾਂ ਤਾਂ ਮੈਂ ਪਰਿਵਾਰਾਂ ਤੱਕ ਇਹ ਮੈਸੇਜ ਦਊਂਗਾ ਜੀ ਆਲਰੇਡੀ ਸੁਲਤਾਨ ਜੀ ਜਿਹੜੇ ਹੁਣ ਕੰਟੇਨਰ ਸਾਡੇ ਕੋਲ ਇਹ 2 ਤੋਂ 3 ਕੰਟੇਨਰ ਜਿਹੜੇ ਮੰਡੇ ਨੂੰ ਪਹੁੰਚ ਰਹੇ ਨੇ ਸੁਲਤਾਨ ਜੀ 28-30% ਪ੍ਰਾਈਸ ਆਲਰੇਡੀ ਜਿਹੜੀਆਂ ਵੱਧ ਚੁੱਕੀਆਂ ਜਿਹੜੀ ਹੁਣ ਨਵੀਂ ਸ਼ਿਪਮੈਂਟ ਮੰਡੇ ਨੂੰ ਸਾਡੇ ਕੋਲ ਰਿਸੀਵ ਹੋ ਰਹੀ ਆ ਉਹ ਸਾਰੀ 28-30% ਟੈਰਿਫ ਦੀ ਵਜ੍ਹਾ ਦੇ ਕਰਕੇ ਪ੍ਰਾਈਸ ਜਿਹੜੀਆਂ ਵੱਧ ਚੁੱਕੀਆਂ ਪਰ ਮੈਂ ਡੀਲਾਂ ਉਹ ਤੁਹਾਨੂੰ ਦਿੰਦਾ ਜਿਹੜਾ ਸਾਡੇ ਕੋਲ ਸਮਾਨ ਇਨ ਸਟੋਕ ਹੈਗਾ ਪਰ ਇਸ ਵੀਕਐਂਡ ਤੱਕ ਵੀ ਉਹ ਤੁਹਾਨੂੰ ਪ੍ਰਾਈਸ ਮਿਲਣੀ ਆ ਕਿਉਂਕਿ ਮੰਡੇ ਤੱਕ ਸਟੋਕ ਨਵਾਂ ਆਉਣਾ ਤੇ ਪ੍ਰਾਈਸ ਜਿਹੜੀਆਂ ਹਾਈ ਹੋ ਜਾਣੀਆਂ ਸੋ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਮੈਂ ਚੋਕਲੇਟ ਕਲਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ 3-ਸੀਟ ਸੋਫਾ 2-ਸੀਟ ਲਪਸਡ ਵਿਦ 4 ਰਿਕਲਾਈਨਰਸ ਤੇ ਨਾਲ ਡ੍ਰੌਪ ਡਾਊਨ ਕੱਪ ਹੋਲਡਰ ਵੀ ਨੇ ਸੁਲਤਾਨ ਜੀ ਸੋਫਾ ਐਂਡ ਲਪਸਡ ਅੱਜ ਜਿੰਨੇ ਵੀ ਪਰਿਵਾਰ ਆਉਣਗੇ ਸਿਰਫ $9.99 ਦਾ ਜੀ ਹਾਂ $1,000 ਦੇ ਵਿੱਚ ਰਿਕਲਾਈਨਰ 3-ਸੀਟ ਸੋਫਾ 2-ਸੀਟ ਲਪਸਡ 4 ਰਿਕਲਾਈਨਰਾਂ ਦੇ ਨਾਲ ਸਿਰਫ $9.99 ਦਾ ਪਰ ਇਹ ਸੰਡੇ ਤੱਕ ਹੀ ਮਿਲਣਾ ਮੰਡੇ ਨੂੰ ਇਹਦੇ ਤੇ ਵੀ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ $1,000 ਵਾਲਾ ਰਿਕਲਾਈਨਰ ਮੰਡੇ ਨੂੰ $1,300 ਦਾ ਮਿਲੂਗਾ ਸੋ ਵੀਕਐਂਡ ਤੱਕ ਆ ਕੇ ਤੁਸੀਂ ਰਿਕਲਾਈਨਰ ਦੀ ਡੀਲ ਜਿਹੜੀ ਮਿਨੀਮਮ ਡਿਪੋਜ਼ਿਟ ਦੇ ਕੇ ਲੌਕ ਕਰ ਸਕਦੇ ਹੋ ਡਿਲੀਵਰੀ ਤੁਹਾਨੂੰ ਅਕਤੂਬਰ ਨਵੰਬਰ ਜਦੋਂ ਵੀ ਚਾਹੀਦੀ ਉਸ ਹਿਸਾਬ ਨਾਲ ਸਕੈਜੂਲ ਕੀਤੀ ਜਾਊਗੀ ਸੋ 3-ਸੀਟਰ ਸੋਫਾ 2-ਸੀਟਰ ਲਪਸਡ 4 ਰਿਕਲਾਈਨਰਾਂ ਦੇ ਨਾਲ ਸਿਰਫ $9.99 ਦਾ $1,000 ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਸੁਲਤਾਨ ਜੀ ਜਿਹਨਾਂ ਪਰਿਵਾਰ ਨੇ ਨਵੀਂ ਕਿਚਨ ਅਪਗ੍ਰੇਡ ਕੀਤੀ ਆ ਨਾਲ ਕਾਊਂਟਰਟੌਪ ਦੇ ਨਾਲ ਤੁਸੀਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਮੈਚ ਕਰਨਾ ਚਾਹੁੰਦੇ ਹੋ ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ ਵੀ ਮਿਲਣਗੀਆਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਵ ਟਰਵੇ ਪਹੁੰਚ ਜਾਣਗੇ ਸਿਰਫ $3.99 ਦਾ ਰੀਅਲ ਮਾਰਬਲ ਟੇਬਲ ਵਿਦ 6 ਚੇਅਰ $3.99 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਪਰ ਇਹ ਵੀ ਟੇਬਲ ਜੇ ਤੁਸੀਂ ਅਗਲੇ ਵੀਕ ਲੈਣ ਆਉਂਦੇ ਹੋ 30-35% ਇਹਦੇ ਤੇ ਵੀ ਤੁਹਾਨੂੰ ਐਕਸਟਰਾ ਪੇ ਕਰਨਾ ਪਊਗਾ ਟੈਰਿਫ ਦੀ ਵਜ੍ਹਾ ਨਾਲ ਕਰਕੇ ਸੋ ਤੁਸੀਂ ਬੈੱਡ ਸੈੱਟ ਦੇਖ ਰਹੇ ਸੀ ਸੋਫਾ ਸੈੱਟ ਚਾਹੀਦਾ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ ਕਿੰਗ ਸਾਈਜ਼ ਦੇ ਬੈੱਡਰੂਮ ਸੈੱਟ ਚਾਹੀਦੇ ਨੇ ਤੇ ਇਸ ਵੀਕਐਂਡ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਲੌਕ ਕਰ ਸਕਦੇ ਹੋ ਮਿਨੀਮਮ ਡਿਪੋਜ਼ਿਟ ਦੇਖ ਕੇ ਸੋ ਡਿਲੀਵਰੀ ਤੁਹਾਡੇ ਅਕੋਰਡਿੰਗਲੀ ਜਿਹੜੀ ਸਕੈਜੂਲ ਹੋ ਜਾਊਗੀ ਸੋ ਪਹੁੰਚਣਾ ਕਿੱਥੇ ਜੀ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ ਪਰਿਵਾਰ 294 ਵਾਕਰ ਡਰਾਈਵ ਦੇ ਉੱਪਰ 294 ਵਾਕਟ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 291 ਵਾਕਟ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਵਧੇਰੇ ਜਾਣਕਾਰੀ ਲਈ ਜਾਂ ਪਿਕਚਰ ਮੰਗਵਾਉਣ ਲਈ ਰਾਈਟ ਵੇ ਕਾਲ ਵੀ ਕਰ ਸਕਦੇ ਹੋ 905-302-9494 905-302-9494 ਸੁਲਤਾਨ ਭਾਜੀ।
1: ਲਓ ਜੀ ਦੇਖੋ ਤੁਸੀਂ, $1000 ਦਾ ਅੱਜ ਤੁਹਾਨੂੰ ਰਿਕਲਾਈਨਰ ਮਿਲ ਰਿਹਾ ਜਿਹਦੀ ਟੈਰਿਫ ਲੱਗੀ ਪ੍ਰਾਈਸ $1300 ਹੈ। ਅੱਜ ਤੁਹਾਨੂੰ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਵਿਦ 6 ਚੇਅਰ $399 ਦਾ ਮਿਲ ਰਿਹਾ ਜਿਹਦੀ ਟੈਰਿਫ ਲੱਗੀ ਪ੍ਰਾਈਸ $800 ਹੈ। ਸੋ ਕਿਉਂ ਨਾ ਤੁਸੀਂ ਇਹ ਸੇਵਿੰਗ ਕਰੋ, ਕਿਉਂ ਇਸ ਟਾਈਮ ਨੂੰ ਮਿਸ ਕਰ ਦਿਓ, ਕਿਉਂ ਨਾ ਇਹਨਾਂ ਡੀਲਸ ਨੂੰ ਲੌਕ ਕਰ ਲਓ। ਬੇਸ਼ੱਕ ਸਪਟੰਬਰ, ਅਕਤੂਬਰ, ਨਵੰਬਰ ਜਦੋਂ ਮਰਜ਼ੀ ਡਿਲੀਵਰੀ ਲੈ ਲੈਣਾ, $300-$400 ਨਾਲ ਡਿਪੋਜ਼ਿਟ ਨਾਲ ਡੀਲ ਲੌਕ ਹੋ ਜਾਣੀ ਹੈ। ਪਹੁੰਚਣਾ ਕਿੱਥੇ ਹੈ ਤੁਸੀਂ ਇਸ ਟਾਈਮ? ਗ੍ਰੈਂਡ ਫਰਨੀਚਰ 'ਤੇ। ਨੰਬਰ ਟੂ ਕਾਲ ਇਜ਼ 905-302-9494 905-302-9494

0: ਸੁਲਤਾਨ ਜੀ, ਤੁਸੀਂ ਬਿਲਟ ਇਨ ਕਿਚਨ ਦੀ ਗੱਲ ਕਰਦੇ ਹੋ
1: ਜੀ,
0: ਇਹ ਘਰ ਲੈਣ ਤੋਂ ਬਾਅਦ ਸਿਲੈਕਟ ਕੀਤਾ ਜਾਵੇ, ਘਰ ਲੈਣ ਤੋਂ ਪਹਿਲਾਂ ਕੀਤਾ ਜਾਵੇ, ਕਲੋਜ਼ਿੰਗ ਵੇਲੇ ਕਦੋਂ ਇਹਦਾ ਸਿਲੈਕਸ਼ਨ?
1: ਜਦੋਂ ਡੈਕੋਰ ਸੈਂਟਰ ਤੇ ਬਿਲਡਰ ਬੁਲਾਉਂਦਾ ਜੀ,
0: ਜਦੋਂ ਉਹ ਆ ਕੇ ਕਹਿੰਦਾ ਵੀ ਰੰਗ ਕਿਹੋ ਜਿਹਾ ਚਾਹੀਦਾ, ਕਲਰ ਕਿਹੋ ਜਿਹਾ ਚਾਹੀਦਾ,
1: ਕਲਰ ਚੇਂਜ ਕਰਨੇ ਆ, ਤੁਸੀਂ ਟਾਈਲਸ ਚੇਂਜ ਕਰਨੀ ਆ, ਤੁਸੀਂ ਕਿਚਨ ਚੇਂਜ ਕਰਨਾ, ਕਿਚਨ ਨੂੰ ਜੇ ਚੇਂਜ ਕਰਨਾ। ਅੱਛਾ, ਲੇਕਿਨ ਜਿਨ੍ਹਾਂ ਨੇ ਰੈਨੋਵੇਟ ਕਰਨੇ ਕਿਚਨ,
0: ਹਾਂਜੀ ਹਾਂ,
1: ਐਗਜ਼ਿਸਟਿੰਗ ਘਰ ਨੂੰ ਅਗਰ ਰੈਨੋਵੇਟ ਕਰਨਾ, ਫਿਰ ਵੀ ਤੁਸੀਂ ਬਿਲਟ ਇਨ ਕਿਚਨ 'ਚ ਜਾਓ, ਕਿਉਂਕਿ ਜਿੱਦਾਂ ਤੁਸੀਂ ਪਹਿਲੇ ਵੀ ਕਿਹਾ ਜੀ ਕਿ ਪੈਨਲ ਰੈਡੀ ਫਰਿੱਜ ਕੀ ਹੈ, ਉੱਥੇ ਤੁਸੀਂ ਪੈਨਲ ਰੈਡੀ ਫਰਿੱਜ ਵੀ ਲਗਾ ਸਕਦੇ ਹੋ, 42 ਤੇ 48 ਇੰਚ ਫਰਿੱਜ ਵੀ ਲੱਗ ਸਕਦਾ। ਪਰ ਜੇ ਤੁਸੀਂ ਪੈਨਲ ਰੈਡੀ ਫਰਿੱਜ ਨਹੀਂ ਲਗਾਉਣਾ, 42-48 ਇੰਚ ਨਹੀਂ ਲਗਾਉਣਾ, ਨੋ ਪ੍ਰੋਬਲਮ, 36 ਇੰਚ ਫਰਿੱਜ ਦੇ ਨਾਲ ਵੀ ਤੁਹਾਨੂੰ ਬਿਲਟ ਇਨ ਕਿਚਨ ਮਿਲ ਜਾਂਦਾ, ਜਿਹਦੇ 'ਚ ਬਿਲਟ ਇਨ ਕੁੱਕਟੋਪ ਹੈ, ਬਿਲਟ ਇਨ ਵਾਲ ਓਵਨ ਹੈ, ਬਿਲਟ ਇਨ ਮਾਈਕਰੋਵੇਵ ਹੈ, ਬਿਲਟ ਇਨ ਡਿਸ਼ਵਾਸ਼ਰ ਹੈ, ਅਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੈ। ਕਾਊਂਟਰ ਡੈਪਥ ਫਰਿੱਜ ਵੀ ਜਿਹੜਾ ਪੂਰੇ ਦਾ ਪੂਰਾ ਬਿਲਟ ਹੋ ਜਾਏਗਾ ਤੁਹਾਡੀ ਕਿਚਨ ਕੈਬਨਿਟ 'ਚ। ਕੁਛ ਇੱਕ ਕੰਪਨੀਆਂ ਜਿਨ੍ਹਾਂ ਨੇ ਬਿਲਕੁਲ ਕਿਚਨ ਐਸਾ ਫਰਿੱਜ ਲਾਂਚ ਕੀਤੇ ਆ ਜੀ, ਜਿਹੜੇ ਫਲੱਸ਼ ਕੱਟ ਆਊਟ ਦੇ ਨਾਲ
0: ਬਾਹਰ ਨੂੰ ਉਹ
1: ਬਾਹਰ ਸਟਿਕ ਆਊਟ ਕਰਨਗੇ ਹੀ ਨਹੀਂ। ਜਿਹੜਾ ਕਾਊਂਟਰ ਡੈਪਥ ਫਰਿੱਜ ਹੁੰਦਾ ਉਹਦੇ ਸਿਰਫ ਡੋਰ ਬਾਹਰ ਹੁੰਦੇ ਆ,
0: ਹਾਂਜੀ ਹਾਂਜੀ,
1: ਤੇ ਜਿਹੜਾ ਫਲੱਸ਼ ਹੈ ਉਹਦੇ ਡੋਰ ਵੀ ਅੰਦਰ ਹੀ ਹੁੰਦੇ,
0: ਯਾਨੀ ਪੱਧਰੀ ਹੁੰਦੀ ਆ
1: ਬਿਲਕੁਲ ਫਲੱਸ਼ ਕੱਟ ਆਊਟ ਦੇ ਨਾਲ।
0: ਮੈਂ ਕਿਹਾ ਉਹ ਤਾਂ ਬਹੁਤ ਵਧੀਆ ਲੱਗਦੀ ਹੋਣੀ ਹੈ,
1: ਜ਼ੀਰੋ ਸਪੇਸ, ਹਾਂਜੀ ਬਿਲਕੁਲ, ਉਹ ਬਹੁਤ ਖੂਬਸੂਰਤ ਲੱਗਦੀ ਹੈ ਜੀ। ਮੇਰੇ ਕੋਲ ਇਸ ਟਾਈਮ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਫਲੱਸ਼ ਕੱਟ ਆਊਟ ਦੇ ਨਾਲ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਜੀ, ਇਹ $12,000 ਦਾ ਵੈਸੇ ਕਿਚਨ ਸੀ, ਇਹਦੀ ਅੱਜ ਦੀ ਡੇਟ 'ਚ ਵੀ ਸੇਲ ਤੋਂ ਬਾਅਦ ਤੁਸੀਂ ਅਗਰ ਟੈਰਿਫ ਪ੍ਰਾਈਸ ਦੇਖੋ ਤੇ ਅੱਜ ਦੀ ਡੇਟ 'ਚ ਵੀ $8,900 ਹੈ, ਪਰ ਤੁਹਾਨੂੰ ਸਿਰਫ $6,900 'ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲ ਜਾਏਗਾ। 905-450-2828 ਨੰਬਰ ਹੈ। ਜੇ ਕੋਈ ਬਿਲਟ ਇਨ ਕਿਚਨ ਬਣਾ ਰਿਹਾ, ਡੈਫੀਨੇਟਲੀ ਰੈਨੋਵੇਟ ਕਰ ਰਹੇ ਹੋ ਕਿਚਨ ਨੂੰ, ਤੇ ਫਿਰ ਤੁਹਾਡਾ ਚੱਕਰ ਲਾਉਣਾ ਬਣਦਾ ਕਿ 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਡੈਮੋ ਕਿਚਨ 'ਚ ਆ ਕੇ ਦੇਖੋ ਕਿ ਬਿਲਟ ਇਨ ਕਿਚਨ ਕੈਸਾ ਲੱਗ ਰਿਹਾ, ਫਿਰ ਇਹਦਾ ਆਰਡਰ ਬੁੱਕ ਕਰੀਓ, ਕਿਉਂਕਿ ਮਿਨੀਮਮ ਤੁਸੀਂ 30% ਟੈਰਿਫ ਲੱਗੀ, ਪ੍ਰਾਈਸ ਇਨਕਰੀਜ਼ਡ ਜਿਹੜੀ ਹੋਈ ਹੈ ਉਹਦੇ ਤੋਂ ਇਸ ਟਾਈਮ ਸੇਵਿੰਗ ਕਰ ਜਾਓਗੇ, $400-500 ਨਾਲ ਤੁਹਾਡੀ ਡੀਲ ਲੌਕ ਹੋ ਜਾਣੀ ਹੈ। 905-450-2828 ਨੰਬਰ ਹੈ ਜੀ, 905-450-2828। ਅਤੇ ਜਦੋਂ ਅਸੀਂ ਬਿਲਟ ਇਨ ਕਿਚਨ ਦੀ ਗੱਲ ਕਰਦੇ ਹਾਂ, ਇਹ ਵੀ ਯਾਦ ਰੱਖਣਾ, 30% ਦੀਆਂ ਪ੍ਰਾਈਸਿਸ ਜਿਹੜੀਆਂ ਤੁਹਾਨੂੰ ਅਸੀਂ ਸੇਵ ਕਰਾ ਰਹੇ ਹਾਂ ਸਿੰਗਲ ਸਿੰਗਲ ਪੀਸ ਤੇ ਵੀ ਹੈ,
0: ਇਹਦੇ ਵੀ 30% ਦੀ ਸੇਵਿੰਗ ਹੈ
1: ਜੀ, ਟੈਰਿਫ ਤਾਂ ਸਾਰੇ ਹੋਮ ਅਪਲਾਇੰਸਿਸ ਤੇ ਲੱਗਾ ਨਾ,
0: ਠੀਕ ਹੈ,
1: ਸੋ ਇਹਦੇ 'ਚ ਵੀ 30% ਸੇਵ ਹੋ ਜਾਣਾ, ਸਿੰਗਲ ਸਿੰਗਲ ਪੀਸ ਤੇ ਵੀ 30% ਸੇਵ ਹੋ ਜਾਣਾ। ਇਕੱਲਾ ਫਰਿੱਜ ਕਿਸੇ ਨੇ ਲੈਣਾ, ਮੇਰੇ ਕੋਲ 36 ਇੰਚ ਫੁੱਲ ਸਾਈਜ਼ ਦਾ ਫ੍ਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੌਪ,
0: ਠੀਕ ਹੈ,
1: ਸਿਰਫ ਤੇ ਸਿਰਫ ਟੈਰਿਫ ਲੱਗੀ ਪ੍ਰਾਈਸ ਹੈ $2,200,
0: ਹਾਂਜੀ,
1: $1,499 ਚ ਦੇਵਾਂਗੇ।
0: ਲਓ ਜੀ, ਬਹੁਤ ਬਚਤ ਹੋ ਰਹੀ ਹੈ, ਪੈਸੇ ਦੀ ਬਚਤ ਇੰਨੀ, ਮੇਰੇ ਖਿਆਲ ਟੈਰਿਫ ਦੇ ਕਰਕੇ ਬਚਤ ਹੋ ਰਹੀ ਹੈ,
1: ਬਿਲਕੁਲ, ਟੈਰਿਫ 30% ਸਿੱਧਾ ਸਿੱਧਾ ਸੇਵ ਹੋ ਰਿਹਾ, ਕੁਛ ਜਿਹੜਾ ਕੰਪਨੀ ਪ੍ਰਮੋਸ਼ਨਸ ਦਿੰਦੀਆਂ ਹੁੰਦੀਆਂ ਜੀ, ਉਹ ਸੇਵਿੰਗ ਹੋ ਰਹੀ ਹੈ, ਸੋ ਇਸ ਕਰਕੇ $2,200 ਵਾਲਾ ਫੁੱਲ ਸਾਈਜ਼ ਦਾ ਕਾਊਂਟਰ ਡੈਪਥ ਫਰਿੱਜ ਤੁਹਾਨੂੰ ਸਿਰਫ ਤੇ ਸਿਰਫ 36 ਇੰਚ ਜਿਹੜਾ ਦੇ ਰਹੇ ਹਾਂ, $1,499, ਲਿਮਿਟਿਡ ਇਨਵੈਂਟਰੀ ਇਨ ਸਟੋਕ ਹੈ, 8 ਜਾਂ 10 ਫਰਿੱਜ ਇਨ ਸਟੋਕ ਹੋਣਗੇ, ਫਸਟ ਕਮ ਫਸਟ ਸਰਵ, ਗਰੰਟਿਡ ਲੋਐਸਟ ਪ੍ਰਾਈਸ ਇਨ ਮਾਰਕੀਟ ਹੋਲ ਇੰਡਸਟਰੀ। 905-450-2828। ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ $1,400 ਵਾਲਾ, ਸਿਰਫ ਔਰ ਸਿਰਫ $799 ਦਾ ਮਿਲੇਗਾ। 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਚਾਹੀਦਾ $1,000 ਵਾਲਾ, ਟੈਰਿਫ ਲੱਗੀ ਪ੍ਰਾਈਸ $1,300 ਹੈ, $899 ਦਾ ਮਿਲ ਜਾਏਗਾ, ਅਤੇ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ। $3,000 ਤੱਕ ਦੀ ਵੀ ਸ਼ੋਪਿੰਗ ਕਰੋ ਅਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ। ਮਿਸ ਨਾ ਕਰਨਾ, ਕੁਇਕ ਐਕਟ ਕਰਨਾ ਅਤੇ ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਤੁਹਾਡੇ ਉਹਨਾਂ ਫਰੈਂਡਸ, ਫੈਮਿਲੀ ਫਰੈਂਡਸ, ਰੈਲੇਟਿਵ ਨੂੰ ਜਿਹੜੇ ਕਿਚਨ ਰੈਨੋਵੇਟ ਕਰ ਰਹੇ ਆ, ਜਾਂ ਜਿਹੜੇ ਇਸ ਟਾਈਮ ਪਰਚੇਸ ਕਰਨ ਦਾ ਸੋਚ ਰਹੇ ਆ, ਜਾਂ ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗ ਜਿਹੜੀ ਸਪਟੰਬਰ, ਅਕਤੂਬਰ, ਨਵੰਬਰ 'ਚ ਆ ਰਹੀ ਹੈ, ਉਹਨਾਂ ਲਈ ਬੈਸਟ ਚਾਂਸ ਅਤੇ ਬੈਸਟ ਮੌਕਾ ਹੈ ਕਿ ਉਹ ਆਪਣੀ ਡੀਲ ਨੂੰ $300-400 ਨਾਲ ਲੌਕ ਕਰ ਲੈਣ। 905-450-2828, 905-450-2828। ਅਤੇ ਯਾਦ ਰੱਖਣਾ, ਜੇ ਲੇਟੈਸਟ ਟੈਕਨੋਲੋਜੀ ਮਿੰਨੀ ਐੱਲ ਈ ਡੀ, ਮਿੰਨੀ ਐੱਲ ਈ ਡੀ ਦਾ ਤੁਹਾਨੂੰ ਅੱਜ ਚਾਹੀਦਾ 85 ਇੰਚ ਸੈਮਸੰਗ ਦਾ, ਮਿੰਨੀ ਐੱਲ ਈ ਡੀ 85 ਇੰਚ ਸੈਮਸੰਗ, 1399 ਓਨਲੀ, $1800 ਪ੍ਰਾਈਸ ਹੈ ਜੀ ਇਹਦੀ।
0: ਅੱਛਾ
1: $1399
0: ਇਹਦਾ ਮਿੰਨੀ ਤੁਸੀਂ ਲਾਈਕ ਕੀ ਕਿਹਾ ਸੀ
1: ਮਿੰਨੀ ਐਲਈਡੀ
0: ਮਿੰਨੀ ਐਲਈਡੀ ਜਿਹੜਾ ਕਿ ਮਤਲਬ

450-2828 ਨੰਬਰ ਹੈ। ਅੱਜ ਸ਼ਾਮ 7 ਵਜੇ ਤੱਕ ਪਹੁੰਚਣਾ ਜਾਂ ਵਿਜ਼ਿਟ ਕਰਨਾ ਜਾਂ ਕਾਲ ਕਰਕੇ ਆਪਣਾ ਪ੍ਰੋਡਕਟ ਹੋਲਡ ਕਰਾ ਦੇਣਾ 9054502828 ਬਰੈਂਪਟਨ ਅਪਲਾਈਂਸਿਸ ਡੋਟ ਕੋਮ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ 9054502828 ਜੀ।

0: ਸੁਲਤਾਨ ਜੀ
1: ਜੀ,
0: ਜਿਹੜੇ ਜੂਸਰ ਆਪਣੇ ਕੋਲੇ
1: ਜੀ,
0: ਉਹ ਦੱਸਿਓ ਕਰਮਣ।
1: ਇਹ ਜੂਸਰ ਹੈ ਜੀ ਨਿੰਜਾ ਕੰਪਨੀ ਦੇ। ਨਿੰਜਾ ਜਿਹੜੇ ਆ ਜੀ ਇਸ ਟਾਈਮ ਬੈਸਟ ਬ੍ਰਾਂਡ ਕੰਸਿਡਰ ਕੀਤਾ ਜਾਂਦਾ ਕਾਊਂਟਰ ਟੋਪ ਹੋਮ ਅਪਲਾਈਸਿਸ ਦੇ ਉੱਪਰ। ਨਿੰਜਾ ਦਾ ਜੂਸਰ ਸਿਰਫ ਅੱਜ ਤੁਹਾਨੂੰ ਦੇਵਾਂਗੇ $300 ਵਾਲਾ, $179 'ਚ। ਇਹਦੇ 'ਚ ਦੋ ਅਟੈਚਮੈਂਟ ਆਉਣਗੀਆਂ, ਇੱਕ ਹੈਗੀ ਵਿਦ ਪਲਪ, ਇੱਕ ਹੈਗੀ ਵਿਦਆਊਟ ਪਲਪ। ਸੋ ਜੇ ਤੁਸੀਂ ਵਿਦ ਪਲਪ ਜੂਸ ਲੈਣਾ ਤਾਂ ਉਹ ਅਟੈਚਮੈਂਟ ਲਗਾ ਸਕਦੇ ਹੋ, ਵਿਦਆਊਟ ਪਲਪ ਜੂਸ ਲੈਣਾ ਤਾਂ ਦੂਸਰੀ ਅਟੈਚਮੈਂਟ ਲਗਾ ਸਕਦੇ ਹੋ। $179 'ਚ ਮਿਲ ਜਾਏਗਾ ਬ੍ਰੈਂਪਟਨ TV ਐਂਡ ਅਪਲਾਈਸਿਸ 'ਤੇ ਜੀ। 905-450-2858 ਨੰਬਰ ਹੈ। ਫਿਰ ਜਿਹੜੇ ਕਸਟਮਰ TV ਲੈਣਾ ਚਾਹੁੰਦੇ ਉਹ ਤਾਂ ਬਿਲਕੁਲ ਮਿਸ ਨਾ ਕਰਨ, 75-inch ਸੈਮਸੰਗ ਮੇਰੇ ਕੋਲ $799 ਦਾ ਅਵੇਲੇਬਲ ਹੈ। ਦੋ ਜਾਂ ਤਿੰਨ ਪੀਸ ਓਨਲੀ ਇਨ ਸਟੋਕ ਹੈਗੇ ਆ। ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ ਰਾਈਟ ਵੇ ਕਾਲ ਕਰਕੇ ਹੋਲਡ ਕਰਾ ਦੇਣਾ, ਕਿਉਂਕਿ $799 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 BramptonAppliances.com ਸਾਡੀ ਵੈਬਸਾਈਟ ਹੈ ਜੀ। ਅਤੇ ਬ੍ਰੈਂਪਟਨ TV ਐਪ ਤੁਹਾਨੂੰ ਇਹ ਸਾਡਾ ਟਿਕਟੋਕ ਅਕਾਊਂਟ ਮਿਲੇਗਾ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਜਿਹੜੀ ਹੈ ਪ੍ਰਾਈਸਿਸ ਮਿਲਦੀਆਂ ਰਹਿਣ। ਬ੍ਰੈਂਪਟਨ TV ਐਪ ਟਿਕਟੋਕ 'ਤੇ ਹੈ। 905-450-2828 ਚਾਹੇ ਤੁਸੀਂ 65-inch TV ਲੈਣਾ $599 ਦਾ, ਤੁਸੀਂ 75-inch TV ਲੈਣਾ $799 ਦਾ, ਤੁਸੀਂ 85-inch TV ਲੈਣਾ $1399 ਦਾ, ਤਾਂ ਜ਼ਰੂਰ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। BramptonAppliances.com ਸਾਡੀ ਵੈਬਸਾਈਟ ਹੈ। 905-450-2828 ਐਟਲੀਸਟ 30% ਦੀ ਸੇਵਿੰਗ ਕੀਤੀ ਜਾ ਸਕਦੀ ਹੈ ਇਲੈਕਟ੍ਰੋਨਿਕਸ, ਹੋਮ ਅਪਲਾਈਸਿਸ ਐਂਡ ਲਾਂਡਰੀ ਦੇ ਨਾਲ ਨਾਲ। ਜੇ ਤੁਸੀਂ ਗ੍ਰੈਂਡ

0: ਗ੍ਰੈਂਡ ਫਰਨੀਚਰ 'ਤੇ ਕਾਲ ਕਰ ਲਓਗੇ, ਜੇ ਗ੍ਰੈਂਡ ਫਰਨੀਚਰ 'ਤੇ ਵਿਜ਼ਿਟ ਕਰ ਲਓਗੇ, ਜੇ ਗ੍ਰੈਂਡ ਫਰਨੀਚਰ 'ਤੇ ਚਾਹੇ ਡਾਇਨਿੰਗ ਰੂਮ ਸੈੱਟ ਲੈਣਾ, ਬੈੱਡਰੂਮ ਸੈੱਟ ਲੈਣਾ, ਜਾਂ ਤੁਸੀਂ ਪੂਰੇ ਦਾ ਪੂਰਾ ਲਿਵਿੰਗ ਰੂਮ ਸੈੱਟ ਲੈਣਾ, ਤਾਂ ਤੁਹਾਨੂੰ 30% ਦੀ ਸੇਵਿੰਗ ਵੀ ਕਰਾ ਕੇ ਦੇਵਾਂਗੇ। ਅਤੇ ਹਰ ਲਿਵਿੰਗ ਰੂਮ ਨਾਲ, ਚਾਹੇ ਤੁਸੀਂ ਐੱਲ ਸ਼ੇਪ ਸੋਫਾ ਲਵੋ, ਚਾਹੇ ਤੁਸੀਂ ਰਿਕਲਾਈਨਰ ਸੋਫਾ ਲਵੋ, ਤੁਹਾਨੂੰ ਨਾਲੇ ਸੇਵਿੰਗ ਹੋਏਗੀ, ਨਾਲ ਕੌਫੀ ਟੇਬਲ ਫਰੀ ਦਿੱਤਾ ਜਾਏਗਾ ਗ੍ਰੈਂਡ ਫਰਨੀਚਰ 'ਤੇ ਓਨਲੀ ਫੋਰ ਦਿਸ ਵੀਕੈਂਡ। ਅੱਜ ਸ਼ਾਮ 7 ਵਜੇ ਤੱਕ ਕੁਛ ਵੀ ਪਰਚੇਜ਼ ਕਰਦੇ ਹੋ ਡਾਇਨਿੰਗ ਰੂਮ 'ਚ, ਤੁਹਾਨੂੰ ਚਾਹੇ 399 ਦਾ ਐੱਲ ਸ਼ੇਪ ਸੋਫਾ ਵੀ ਲੈਣਾ, ਤਦ ਵੀ ਤੁਹਾਨੂੰ ਜਿਹੜਾ ਹੈ ਉਹ ਕੌਫੀ ਟੇਬਲ ਫਰੀ ਮਿਲਣਾ। ਅਤੇ ਪੁੱਛਦੇ ਹੈ ਸੁੱਖੋ ਨਹੀਂ ਸਾਡੇ ਨਾਲ ਲਾਈਨ 'ਤੇ ਆ ਗਏ ਆ, ਆ ਕੇ ਦੱਸੋ ਜੀ ਕਿ ਵਾਕਈ ਇਹ ਤਾਂ ਤੁਸੀਂ ਇੱਕ ਨਵੀਂ ਗੱਲ ਹੀ ਕੱਢ ਦਿੱਤੀ ਹੈ ਕਿ ਚਾਹੇ ਸੋਫਾ ਕਮ ਬੈੱਡ ਲੈਣ 399 ਦਾ, ਤਦ ਵੀ $300 ਦਾ ਕੌਫੀ ਟੇਬਲ ਫਰੀ।
1: ਬਿਲਕੁਲ ਸੁਲਤਾਨ ਜੀ, ਪਰ ਇਹ ਪ੍ਰਾਈਜ਼ਾਂ ਮੈਂ ਬਾਰ ਬਾਰ ਪ੍ਰਵਾਨ ਨੂੰ ਦੱਸਦਾ ਕਿ ਸੰਡੇ ਤੱਕ ਆ ਤੁਹਾਨੂੰ ਸੇਮ ਮਿਲ ਜੂਗਾ, ਪਰ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ। ਸੋ ਫੋਰ ਐਗਜ਼ਾਮਪਲ ਤੁਸੀਂ 1000 ਵਾਲਾ ਬੈਡਰੂਮ ਸੈੱਟ ਦੇਖ ਰਹੇ ਸੀ, ਆ ਸੰਡੇ ਤੱਕ ਤਾਂ 1000 ਦਾ ਮਿਲੂਗਾ, ਪਰ ਮੰਡੇ ਨੂੰ ਸੇਮ ਬੈਡਰੂਮ ਸੈੱਟ ਤੁਹਾਨੂੰ $1300 ਦਾ ਮਿਲੂਗਾ, 2000 ਵਾਲਾ ਬੈਡਰੂਮ ਸੈੱਟ $2600 ਦਾ ਮਿਲੂਗਾ। ਸੋ ਮੰਡੇ ਤੋਂ 30% ਪ੍ਰਾਈਸ ਵੱਧ ਜਾਣੀ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤਾਂ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਤੇ ਨਾਲ ਸੁਲਤਾਨ ਜੀ ਤੁਸੀਂ ਕਿਹਾ ਐਲ ਸ਼ੇਪ ਦਾ ਸੈਕਸ਼ਨਲ, ਜੀ ਹਾਂ ਫੈਬਰਿਕ ਦਾ ਗ੍ਰੇ ਕਲਰ ਦਾ ਐਲ ਸ਼ੇਪ ਦਾ ਸੈਕਸ਼ਨਲ ਸਿਰਫ 399 ਦਾ। ਅੱਜ ਸ਼ਾਮ 7 ਵਜੇ ਤੱਕ ਜਿੰਨੇ ਵੀ ਪਰਿਵਾਰ ਆਉਣਗੇ ਐਲ ਸ਼ੇਪ ਦਾ ਸੈਕਸ਼ਨਲ $399 ਦਾ ਮਿਲੂ।
0: ਔਰ ਦੇਖੋ ਇਹਦੀ $800 ਪ੍ਰਾਈਸ ਹੈ, ਟੈਰਿਫ ਲੱਗੀ $700 ਬਣਦੀ ਹੈ, ਫਿਰ ਵੀ $399 ਦਾ ਮਿਲ ਰਿਹਾ, ਫਿਰ ਵੀ ਨਾਲ ਕੌਫੀ ਟੇਬਲ ਫਰੀ ਲੈ ਕੇ ਦੇ ਰਹੇ ਹਾਂ, ਸਿਰਫ ਔਰ ਸਿਰਫ ਇਸ ਵੀਕਐਂਡ 'ਤੇ ਹੈ, ਓਨਲੀ ਫੋਰ ਦਿਸ ਵੀਕਐਂਡ। ਰਾਈਟ ਵੇ ਕਾਲ ਕਰ ਲੈਣੀ ਹੈ 905-302-9494। ਜੀ ਗੋ ਹੈਡ
1: ਜੀ ਸੁਲਤਾਨ ਜੀ। ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈੱਡਰੂਮ ਸੈੱਟ ਲੈਣਾ, ਜੀ ਹਾਂ ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡਰੈਸਰ, ਮਿਰਰ ਸੁਲਤਾਨ ਜੀ ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਨਾਈਟ ਸਟੈਂਡ ਵੀ ਸਟੇਨਲੈਸ ਸਟੀਲ ਦੇ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਵਿਦ ਸਾਈਡ ਟੇਬਲ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $2200 ਸੀ, ਇਹ ਵੀ $999 ਦਾ, ਅੱਜ $1000 ਦਾ ਪੂਰਾ ਬੈੱਡਰੂਮ ਸੈੱਟ ਮਿਲ ਰਿਹਾ। ਪਰ ਸੰਡੇ ਤੱਕ, ਮੰਡੇ ਨੂੰ ਇਹ ਵੀ ਲਓਗੇ ਤਾਂ $1300 ਦਾ ਹੋ ਜਾਣਾ। ਸੋ ਸੰਡੇ ਤੱਕ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ $999 ਦਾ $1000 ਦਾ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰ ਜਿਹੜਾ ਬਿਲਕੁਲ ਤੁਸੀਂ ਫਰੀ ਲੈ ਕੇ ਜਾ ਸਕਦੇ ਹੋ। ਸ਼ਾਮ 7 ਵਜੇ ਤੱਕ ਤੁਹਾਡਾ ਅਸੀਂ ਇੰਤਜ਼ਾਰ ਕਰ ਰਹੇ ਹਾਂ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਹੈ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ।
0: ਤੇ ਇੱਕ ਗੱਲ ਯਾਦ ਰੱਖਣਾ, ਕਿੰਗ ਸਾਈਜ਼ ਬੈੱਡਰੂਮ ਸੈੱਟ ਲਵੋਗੇ, ਗਰੰਟਿਡ ਅੱਜ ਕਿੰਗ ਸਾਈਜ਼ ਮੈਟਰਸ ਵੀ ਨਾਲ ਫਰੀ ਮਿਲੇਗਾ, ਐਲ ਸ਼ੇਪ ਸੈਕਸ਼ਨਲ ਲਵੋਗੇ ਤੇ ਨਾਲ ਕੌਫੀ ਟੇਬਲ ਫਰੀ ਮਿਲੇਗਾ। ਤੁਸੀਂ 4 ਰਿਕਲਾਈਨਰ ਦੇ ਨਾਲ ਰਿਕਲਾਈਨਰ ਆਪਣਾ ਸੋਫਾ ਲਵੋਗੇ ਤੇ ਨਾਲ ਕੌਫੀ ਟੇਬਲ ਫਰੀ ਮਿਲੇਗਾ। ਸੋ $300 ਦੇ ਤਾਂ ਗਿਫਟ ਹੀ ਮਿਲ ਰਹੇ ਆ, ਪਲੱਸ 30% ਤੁਸੀਂ ਸੇਵ ਵੀ ਕਰਨਾ, ਤੇ ਕੋਈ ਵੱਡੀ ਗੱਲ ਨਹੀਂ, ਜੇ ਸਿਰਫ $300-$400 ਨਾਲ ਡੀਲ ਲੌਕ ਕਰ ਲਓ, ਡਿਲੀਵਰੀ ਡੇਟ 7 ਅਕਤੂਬਰ 9 ਨਵੰਬਰ ਦੀ ਕੋਈ ਵੀ ਰੱਖ ਲੈਣਾ, 905-302-9494, 905-302-9494।

0: ਹਾਦਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੈਟਰਿੰਗ ਸਟਾਰਟ ਸਿਰਫ 999 ਚ,
4: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੈਟਰਿੰਗ ਵੀ ਕਰਦੇ ਨੇ।
3: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੈਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
3: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
4: ਕਾਲ 647-429-4040,
3: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
5: I am Dev Tatla and you are not. ਬ੍ਰੈਂਪਟਨ ਟੀਵੀ ਅਪਲਾਈਂਸਸ ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ ਜੁੜੇ ਹੋਏ ਨੇ। ਸੁਲਤਾਨ ਜੀ, ਅੱਜ ਤੁਹਾਨੂੰ 30% ਮਿਨੀਮਮ, ਘੱਟੋ ਘੱਟ 30% ਬਚਾ ਰਹੇ ਨੇ ਜਿਹੜੀਆਂ ਪ੍ਰਮੋਸ਼ਨਾਂ ਨੇ ਕੰਪਨੀ ਵੱਲੋਂ ਉਹ ਐਕਸਟਰਾ ਦਿੱਤੀਆਂ ਜਾ ਰਹੀਆਂ। ਸੁਲਤਾਨ ਜੀ, ਮਾੜੇ ਪਾਇਓ ਰੋਸ਼ਨੀ ਫਿਰ।
6: ਬਿਲਕੁਲ ਜੀ, ਜਿਹੜੇ ਵੀ ਕਸਟਮਰ ਟੀਵੀ ਲੈਣਾ ਚਾਹੁੰਦੇ ਆ ਉਹ ਮਿਸ ਨਾ ਕਰਨ। 98 ਇੰਚ ਟੀਵੀ ਅੱਜ ਤੁਹਾਨੂੰ ਮਿਲ ਰਿਹਾ 1999 ਦਾ ਸੈਮਸੰਗ ਦਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ $2600 ਹੋ ਗਈ ਹੈ। ਇਹ ਨਾ ਹੋਵੇ ਕਿ ਸਾਡੇ ਕੋਲ ਜਿਹੜੇ 1-2 ਟੀਵੀ ਸਟਾਕ 'ਚ ਪਏ ਆ, ਇਸ ਤੋਂ ਬਾਅਦ ਤੁਹਾਨੂੰ 98 ਇੰਚ ਟੀਵੀ ਲੈਣਾ ਪਵੇ ਅਤੇ 2600 ਖਰਚਣਾ ਪਵੇ। 1999 'ਚ ਫਰੀ ਡਿਲੀਵਰ ਕਰਾਓ ਅਤੇ 1999 ਵੀ 6 ਮਹੀਨੇ 'ਚ ਪੇ ਕਰਨਾ। ਇਸੇ ਤਰ੍ਹਾਂ ਲਾਂਡਰੀ ਸੈਕਸ਼ਨ 'ਚ ਖਾਸ ਤੌਰ 'ਤੇ ਮੈਂ ਗੱਲ ਕਰੂੰਗਾ, ਜਿਹੜੇ ਕਸਟਮਰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ ਆ, ਇਹ ਪਲੈਟੀਨਮ ਸੀਰੀਜ਼ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ। ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। $2000 ਇਹਦੀ ਰੈਗੂਲਰ ਪ੍ਰਾਈਸ ਹੁੰਦੀ ਸੀ, ਲੇਕਿਨ ਟੈਰਿਫ ਲੱਗੀ ਪ੍ਰਾਈਸ ਹੈ $2600। ਅੱਜ ਮਿਲ ਰਿਹਾ ਤੁਹਾਨੂੰ 1799 ਦਾ ਪੇਅਰ, ਵਾਸ਼ਰ ਡਰਾਇਰ ਦੋਨੋਂ 1799 'ਚ। ਅਤੇ ਜੇ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਅੱਜ ਮਿਲਣਾ ਤੁਹਾਨੂੰ 1499 ਦਾ, ਸਿਰਫ 1499। ਉਹ ਵੀ ਫਰੀ ਡਿਲੀਵਰ ਹੋ ਜਾਣਾ ਹੈ ਅਤੇ 1499 ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜੇ ਤੁਸੀਂ ਫਰਿੱਜ ਇਕੱਲਾ ਦੇਖ ਰਹੇ ਹੋ, ਜੇ ਤਾਂ 30 ਇੰਚ ਫਰਿੱਜ ਲੈਣਾ, 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ ਹੈ ਇਹਦੀ $1000 ਤੋਂ $1300, ਪਰ ਅੱਜ ਮਿਲੂਗਾ 899 ਦਾ, ਸਿਰਫ 899 ਦਾ। ਅਤੇ ਜੇ ਤੁਸੀਂ 36 ਇੰਚ ਫਰਿੱਜ ਲੈਣਾ, ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਵੈਸੇ ਇਹਦੀ ਪ੍ਰਾਈਸ ਹੈਗੀ ਜੀ, ਟੈਰਿਫ ਲੱਗੀ ਪ੍ਰਾਈਸ ਹੈ $1800, ਅੱਜ ਮਿਲੇਗਾ 1499 ਦਾ, ਅਤੇ ਡਿਲੀਵਰ ਵੀ ਫਰੀ ਹੋ ਜਾਣਾ, ਪੇਮੈਂਟ ਵੀ ਤੁਸੀਂ 6 ਮਹੀਨੇ 'ਚ ਕਰਨੀ ਹੈ, ਇੰਟਰਸਟ ਵੀ ਕੋਈ ਨਹੀਂ ਹੈ। ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ, ਅਤੇ ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਡਾ ਨਾਮ ਜਿਹੜਾ ਹੈ ਉਹ ਅਸੀਂ ਐਂਟਰ ਕਰ ਦਈਏ ਸਾਡੇ ਫੋਲੋਅਰਸ 'ਚ, ਅਤੇ ਜਦੋਂ ਫੋਲੋਅਰਸ 'ਚ ਨਾਮ ਐਂਟਰ ਹੋ ਜਾਂਦਾ ਤੁਸੀਂ ਵਿਨ ਕਰ ਸਕਦੇ ਹੋ 90 ਦਾ ਜੂਸਰ। ਸੋ ਨਾਮ ਆਪਣਾ ਜ਼ਰੂਰ ਫੋਲੋ ਕਰੋ ਸਾਨੂੰ, ਬ੍ਰੈਂਪਟਨ ਟੀਵੀ ਐਪ ਟਿਕਟੋਕ ਅਕਾਊਂਟ 'ਤੇ 905-450-2828 ਨੰਬਰ ਹੈ, 905-450-2828। ਕਈ ਵਾਰੀ ਇਕੱਲਾ ਵਾਸ਼ਰ ਦੀ ਲੋੜ ਪੈਂਦੀ ਹੈ ਜੀ,
5: ਪੈਂਦੀ ਹੈ,
6: ਅਤੇ ਇਕੱਲਾ ਵਾਸ਼ਰ ਤੁਹਾਨੂੰ ਅੱਜ $1100 ਵਾਲਾ ਦੇਵਾਂਗੇ, ਓਨਲੀ 599 ਦਾ,
5: ਠੀਕ ਹੈ।
6: ਇਕੱਲੇ ਡਰਾਇਰ ਦੀ ਲੋੜ ਪੈਂਦੀ, ਉਹ ਵੀ 599 'ਚ।
5: ਠਹਿਰੋ, ਪਹਿਲਾਂ ਹੁਣ ਦੂਜੇ ਪਾਸੇ ਚੱਲਦੇ ਆ, 32 ਇੰਚ ਟੈਲੀਵਿਜ਼ਨ ਦੇ ਅੱਜ
6: 32 ਇੰਚ ਸੋਲਡ ਆਊਟ ਹੈ,
5: 40 ਇੰਚ
6: 199,
5: 55 ਇੰਚ
6: 55 ਇੰਚ 399
5: 'ਚ 55 ਇੰਚ ਟੈਲੀਵਿਜ਼ਨ ਮਿਲ ਰਿਹਾ, ਤੇ 65 ਇੰਚ
6: 65 ਇੰਚ 599
5: 599 'ਚ 65 ਇੰਚ, ਤੇ 75 ਇੰਚ
6: 75 ਇੰਚ 799
5: ਚੱਕ ਲਓ ਜਾ ਕੇ, ਤੇ 85 ਇੰਚ
6: 85 ਇੰਚ 1399
5: ਬੱਲੇ, ਤੇ ਇੱਕੋ ਹੀ ਰਹਿ ਗਿਆ ਬਾਬਾ ਬੋਰਡ 98 ਇੰਚ
6: 1999, ਤੇ ਪੀਸ ਵੀ ਉਹ ਦੋ ਹੀ ਹੈ,
5: ਦੋ ਹੀ ਰਹਿ ਗਏ। 905-450-2828, 450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਦਾ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ ਅਤੇ ਤੁਹਾਡੀ ਮਿਨੀਮਮ ਦਾ ਵਰਡ ਮੈਂ ਯੂਜ਼ ਕਰ ਰਿਹਾ, ਮਿਨੀਮਮ 30%, ਕਿਉਂਕਿ ਟੈਰਿਫ ਲੱਗੀਆਂ ਇਨਕਰੀਜ਼ਡ ਪ੍ਰਾਈਸਿਸ ਦੀ ਤਾਂ ਤੁਹਾਡੀ ਸੇਵਿੰਗ ਹੋ ਹੀ ਰਹੀ ਹੈ, ਪਰ ਨਾਲ ਐਡੀਸ਼ਨਲ ਡਿਸਕਾਊਂਟ ਵੀ ਮਿਲ ਰਿਹਾ। ਜਿੱਦਾਂ ਕਿ $1000 ਵਾਲਾ ਫਰਿੱਜ $1300 ਦਾ ਹੋਣਾ ਪਰ ਤੁਹਾਨੂੰ $899 ਦਾ ਮਿਲ ਰਿਹਾ, ਜਿੱਦਾਂ $2000 ਵਾਲੀ ਵਾਸ਼ਰ ਐਂਡ ਡਰਾਇਰ $2600 ਦੀ ਹੋਣੀ ਹੈ ਪਰ ਤੁਹਾਨੂੰ $1799 ਦੀ ਮਿਲ ਰਹੀ ਹੈ। ਇਸੇ ਤਰ੍ਹਾਂ ਸਾਡੇ ਨਾਲ ਗ੍ਰੈਂਡ ਫਰਨੀਚਰ ਨੇ ਵੀ ਅੱਜ ਪ੍ਰੋਮਿਸ ਕੀਤਾ ਕਿ ਗ੍ਰੈਂਡ ਫਰਨੀਚਰ ਅਤੇ ਸੁਲਤਾਨ ਭਾਅ ਜੀ ਗ੍ਰੈਂਡ ਪ੍ਰਾਈਸਿਸ ਹੀ ਦੇਵਾਂਗੇ, 30% ਵੀ ਸੇਵ ਕਰਾਵਾਂਗੇ ਅਤੇ ਐਡੀਸ਼ਨਲ ਡਿਸਕਾਊਂਟ ਵੀ ਜ਼ਰੂਰ ਦੇਵਾਂਗੇ। ਅਤੇ ਐਡੀਸ਼ਨਲ ਡਿਸਕਾਊਂਟ ਦੇ ਨਾਲ ਕੋਈ ਕੌਫੀ ਟੇਬਲ 100-200 ਦਾ ਨਹੀਂ, $300 ਦੀ ਵੈਲਿਊ ਦਾ ਕੌਫੀ ਟੇਬਲ ਆ ਜਿਹੜਾ ਫ੍ਰੀ ਮਿਲਣਾ। ਫ੍ਰੀ ਕਿਹਦੇ ਨਾਲ ਮਿਲਣਾ? 4 ਰਿਕਲਾਈਨਰ ਹੈ, ਸੋਫਾ ਤੁਹਾਨੂੰ ਦਿੱਤਾ ਜਾ ਰਿਹਾ, ਔਰ ਉਹ ਵੀ $2000 ਵਾਲਾ ਅੱਧੀ ਪ੍ਰਾਈਸ 'ਤੇ $999 'ਚ ਲੈ ਕੇ 50% ਦੀ ਸੇਵਿੰਗ ਕਰੋਗੇ, ਨਾਲ $300 ਦਾ ਕੌਫੀ ਟੇਬਲ ਫ੍ਰੀ ਮਿਲਣਾ। 905-302-9494 905-302-9494। ਸੁਖਵੀਰ ਜੀ, ਮੈਨੂੰ ਇੱਕ ਟੈਕਸਟ ਮੈਸੇਜ ਆਇਆ ਕਿ ਭਾਅ ਜੀ Airbnb ਕਰਨਾ ਸੀ ਨਿਆਗਰਾ ਫਾਲ ਵੈਲੈਂਡ ਏਰੀਏ 'ਚ, ਸਾਡੇ ਕੋਲ ਇੱਕ ਘਰ ਹੈ ਟਾਊਨ ਹਾਊਸ ਹੈ ਅਤੇ 3 ਬੈਡਰੂਮਾਂ ਦਾ ਸਮਾਨ ਚਾਹੀਦਾ, ਨਾਲ ਲਿਵਿੰਗ ਐਂਡ ਡਾਈਨਿੰਗ ਵੀ ਹੋ ਜਾਏ।
1: ਡਨ ਸੁਲਤਾਨ ਜੀ, ਵੈਸੇ ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਹਾਂ ਜੀ, ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਨੂੰ ਫਰਨਿਸ਼ ਕਰਨਾ, ਜਿਹਦੇ ਚੋਂ ਆਪ ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਹਾਂ ਜੀ। ਕਿੰਗ ਸਾਈਜ਼ ਦਾ ਪਰਿਵਾਰਾਂ ਨੇ ਬੈੱਡ ਬਾਏ ਕਰ ਲੈਣਾ ਤੇ ਕਿੰਗ ਸਾਈਜ਼ ਦਾ ਮੈਟਰ ਜਿਹੜਾ ਐਬਸੋਲੂਟਲੀ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਦੂਸਰੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਤੁਸੀਂ ਬਾਏ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਐਬਸੋਲੂਟਲੀ ਫ੍ਰੀ ਮਿਲੂਗਾ। ਥਰਡ ਰੂਮ ਦੇ ਲਈ ਤੁਸੀਂ ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਫੈਮਿਲੀ ਰੂਮ ਦੇ ਵਿੱਚ ਐਲ ਸ਼ੇਪ ਦਾ ਸੋਫਾ ਸੈੱਟ ਤੁਸੀਂ ਬਾਏ ਕਰ ਲੈਣਾ ਤੇ ਨਾਲ ਕੌਫੀ ਟੇਬਲ ਜਿਹੜਾ ਤੁਸੀਂ ਬਿਲਕੁਲ ਫ੍ਰੀ ਆਫ ਕੋਸਟ ਆਪਣੇ ਘਰ ਲੈ ਕੇ ਜਾਣਾ। ਡਾਇਨਿੰਗ ਟੇਬਲ ਤੇ 6 ਚੇਅਰ ਤੁਸੀਂ ਬਾਏ ਕਰ ਲੈਣੀਆਂ ਤੇ ਏਰੀਆ ਰੱਗ ਤੁਸੀਂ ਬਿਲਕੁਲ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ 3 ਬੈੱਡ ਤੇ 3 ਨਾਲ ਤੁਹਾਨੂੰ ਮੈਟਰ ਫ੍ਰੀ ਮਿਲਣੇ ਆ। ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ ਏਰੀਆ ਰੱਗ ਫ੍ਰੀ ਮਿਲਣੀ ਆ। ਐਲ ਸ਼ੇਪ ਸੋਫੇ ਦੇ ਨਾਲ ਤੁਹਾਨੂੰ ਕੌਫੀ ਟੇਬਲ ਬਿਲਕੁਲ ਫ੍ਰੀ ਮਿਲਣਾ। ਸੋ ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ ਜਿਹੜਾ $5,000-6,000 ਦਾ ਕੋਂਬੋ ਸੀ, ਜਿੰਨੇ ਵੀ ਪਰਿਵਾਰ ਆ ਜਾਣਗੇ $1,999 ਦੇ ਵਿੱਚ, ਜੀ ਹਾਂ $2,000 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਪਰ ਇਹ ਫਰਨੀਚਰ ਜੇ ਤੁਸੀਂ ਨੈਕਸਟ ਵੀਕ ਮੰਡੇ ਨੂੰ ਲੈਣ ਆਉਂਦੇ ਹੋ ਤੇ $2,600 ਦਾ ਮਿਲਣਾ। ਜੀ ਹਾਂ $2,600 ਦਾ, ਕਿਉਂਕਿ 30% ਪ੍ਰਾਈਜ਼ਾਂ ਜਿਹੜੀਆਂ ਵਧਣ ਜਾ ਰਹੀਆਂ। ਸੋ ਇਸ ਵੀਕਐਂਡ ਤੱਕ ਆ ਕੇ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਪੂਰੇ ਘਰ ਦਾ ਫਰਨੀਚਰ ਜਿਹੜਾ ਤੁਹਾਨੂੰ $2,000 ਦੇ ਵਿੱਚ ਮਿਲ ਰਿਹਾ, ਜਿਸ 3 ਬੈੱਡ 3 ਮੈਟਰਸ ਨਾਲ ਫ੍ਰੀ ਮਿਲ ਰਹੇ ਆ। ਡਾਇਨਿੰਗ ਟੇਬਲ 6 ਚੇਅਰਾਂ ਏਰੀਆ ਰੱਗ ਫ੍ਰੀ ਮਿਲ ਰਹੀ ਆ। ਐਲ ਸ਼ੇਪ ਦਾ ਸੋਫਾ ਸੈੱਟ ਨਾਲ ਕੌਫੀ ਟੇਬਲ ਫ੍ਰੀ ਮਿਲ ਰਿਹਾ। ਪੂਰਾ ਘਰ ਫਰਨਿਸ਼ $2,000 ਦੇ ਵਿੱਚ ਤੁਸੀਂ ਕਰ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਭਾਜੀ
0: ਲਓ ਜੀ, ਜਿਹੜਾ ਪ੍ਰੋਮਿਸ ਕੀਤਾ ਸੀ ਸੁਖਵੀਰ ਨੇ ਪੂਰਾ ਕਰਤਾ। ਹਰ ਪਰਚੇਜ਼ ਦੇ ਨਾਲ ਗਿਫਟ ਵੀ ਦਿੱਤਾ ਜਾ ਰਿਹਾ, $300-$300 ਦੀ ਵੈਲਿਊ ਦਾ ਗਿਫਟ ਹੈਗਾ। ਅਤੇ ਨਾਲ ਤੁਹਾਨੂੰ ਇੱਕ ਹੋਰ ਚੀਜ਼ ਹੈ ਕਿ ਇਹ $3,000 ਵਾਲਾ ਪੂਰੇ ਘਰ ਦਾ ਫਰਨੀਚਰ $1,999 'ਚ ਮਿਲ ਰਿਹਾ, ਜਿਹਦੀ ਕਿ $1,000 ਐਕਸਟਰਾ ਸੇਵਿੰਗ ਵੀ ਹੈ। ਪਰ ਜੇ ਤੁਸੀਂ ਟੈਰਿਫ ਲੱਗੀ ਪ੍ਰਾਈਸ ਗਿਣੋਗੇ ਤਾਂ ਸੇਮ ਬੰਡਲ ਪੈਕੇਜ ਤੁਹਾਨੂੰ $2,600 ਤੋਂ ਘੱਟ ਨਹੀਂ ਮਿਲਣਾ। ਸੋ 30% ਵੀ ਸੇਵ ਕਰ ਰਹੇ ਹੋ, ਐਕਸਟਰਾ ਸੇਵਿੰਗ ਵੀ ਹੋ ਰਹੀ ਹੈ ਅਤੇ ਨਾਲ ਦੀ ਨਾਲ ਗਿਫਟ ਵੀ ਦਿੱਤੇ ਜਾ ਰਹੇ ਆ। ਪਹੁੰਚਣਾ ਤੁਸੀਂ ਗ੍ਰੈਂਡ ਫਰਨੀਚਰ 'ਤੇ, 905-302-9494 905-302-9494। ਜਿੱਥੇ ਵੀ ਸੁਣ ਰਹੇ ਹੋ ਮੈਸੇਜ ਨੂੰ ਕਾਲ ਕਰਕੇ ਆਪਣਾ ਨਾਮ ਅਤੇ ਨੰਬਰ ਦੇ ਕੇ ਹੋਲਡ ਕਰਾ ਲਓ, ਵਿਜ਼ਿਟ ਕਰ ਲੈਣਾ, ਹੋਲਡ ਹੋ ਜਾਏਗਾ ਤੁਹਾਡਾ, ਜਾ ਕੇ ਚੈੱਕ ਕਰੋਗੇ, ਕੰਪੇਅਰ ਕਰੋਗੇ, ਫਿਰ ਡਿਲੀਵਰੀ ਸਕੈਜੂਅਲ ਕਰਾਉਣਾ। 905-302-9494 905-302-9494।

0: ਜੀ ਇੱਕ ਵਾਰ ਸਾਰੀਆਂ ਜਿਹੜੀ ਚੀਜ਼ਾਂ ਆਪਾਂ ਦੱਸੀਆਂ ਨੇ ਅੱਜ ਸਾਰਿਆਂ ਨੂੰ ਕਵਰ ਕਰ ਦਿਓ।
1: ਲਓ ਜੀ 75 ਇੰਚ ਟੀਵੀ ਦੇ ਰਹੇ 799 ਚ, 85 ਇੰਚ ਟੀਵੀ ਦੇ ਰਹੇ 1399 ਚ, ਇਸੇ ਤਰ੍ਹਾਂ ਵਾਸ਼ਰ ਐਂਡ ਡਰਾਇਰ ਤੁਹਾਨੂੰ 1099 ਦਾ ਪੇਅਰ ਮਿਲ ਜਾਏਗਾ, ਵਾਸ਼ਰ ਡਰਾਇਰ ਦੋਨੋਂ 1099 ਚ, ਜਦਕਿ ਇਹਦੀ $1700 ਪ੍ਰਾਈਸ ਹੈ, ਟੈਰਿਫ ਲੱਗੀ ਵੀ $1600 ਬਣਨੀ ਹੈ, ਪਰ ਤੁਹਾਨੂੰ 1099 ਚ ਮਿਲ ਰਿਹਾ। ਇਸੇ ਤਰ੍ਹਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਹੈ 1499 ਚ, ਜਿਹਦੇ 'ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ। ਇਸੇ ਤਰ੍ਹਾਂ ਕਿਚਨ ਅਪਲਾਈਸਿਸ 'ਚ ਜੇ ਬਿਲਟ ਇਨ ਕਿਚਨ ਲੈਣਾ ਤਾਂ ਤੁਹਾਨੂੰ $6900 ਚ ਮਿਲ ਜਾਣਾ। ਜੇ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਲੈਣਾ ਤਾਂ ਤੁਹਾਨੂੰ 2999 ਚ ਮਿਲ ਜਾਣਾ। ਅਤੇ ਜੇ ਤੁਸੀਂ ਸਿੰਗਲ ਪੀਸ ਇਕੱਲਾ ਫੁੱਲ ਸਾਈਜ਼ 36 ਇੰਚ ਦਾ ਫਰਿੱਜ ਲੈਣਾ ਤਾਂ 1499 ਦਾ ਸਟੇਨਲੈਸ ਸਟੀਲ ਦਾ ਮਿਲਣਾ। ਅਤੇ ਜੇ ਇਕੱਲੀ ਡਿਸ਼ ਵਾਸ਼ਰ ਲੈਣੀ ਹੈ 499 ਦੀ ਸਟੇਨਲੈਸ ਸਟੀਲ ਦੀ ਮਿਲਣੀ ਹੈ। ਪਰ ਇਹਦੇ ਲਈ ਤੁਸੀਂ ਹੁਣ ਕੁਇਕ ਐਕਟ ਕਰਨਾ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ। ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 9054502828, 905-450-2828।
0: ਉੱਪਰ ਵਾਲਾ ਦੁਆ ਕਰ, ਮੇਰੇ ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: Once again, welcome to the program. ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ. ਨਾਸਿਰ ਜੀ, ਇੱਕ ਮੈਸੇਜ ਆਇਆ ਸੀ ਕਿ ਹੀ ਸੈਡ ਕਿ ਮੈਂ ਹਰ ਰਾਤ ਦਿਨ ਰਾਤ ਆਈ ਐਮ ਗ੍ਰੇਟਫੁਲ ਟੂ ਗੋਡ, ਜੋ ਕੁਛ ਮੇਰੀ ਜ਼ਿੰਦਗੀ ਵਿੱਚ ਹੈ ਸ਼ੁਕਰਾਨਾ ਕਰਦੇ ਹਾਂ. 5 ਮਿੰਟ ਬੈਠ ਕੇ, 5 ਮਿੰਟ ਚਾਹੀਦੇ ਤੁਹਾਨੂੰ ਆਪਣੀ ਜ਼ਿੰਦਗੀ ਦੇ, ਰਾਈਟ? ਯੂ ਨੀਡ 5 ਮਿੰਟਸ ਅ ਡੇ, ਮਤਲਬ ਸਟਾਰਟ 5 ਮਿੰਟ ਤੋਂ ਕਰੋ. 24 ਘੰਟੇ ਵਿੱਚੋਂ 5 ਮਿੰਟ ਤੁਸੀਂ ਵੀ ਨਮਾਜ਼ ਪੜ੍ਹਦੇ ਹੋ 5 ਟਾਈਮਸ, ਰਾਈਟ? ਤੋ ਉਹਦੇ ਵਿੱਚ ਸ਼ੁਕਰਾਨਾ ਹੀ ਹੁੰਦਾ ਨਾ. ਅਸੀਂ ਵੀ ਸ਼ੁਕਰ ਗੁਜ਼ਾਰ ਕਰਦੇ ਹਾਂ ਕਿ ਜੋ ਕੁਛ ਸਾਡੀ ਜ਼ਿੰਦਗੀ ਵਿੱਚ ਹੈ, ਜੋ ਕੁਛ ਸਾਨੂੰ ਮਿਲਿਆ ਹੈ, ਇੱਕ ਇੱਕ ਸਾਂਸ, ਇੱਕ ਇੱਕ ਪਲ ਦੇ ਲਈ ਵੀ ਸ਼ੁੱਡ ਬੀ ਗ੍ਰੇਟਫੁਲ ਟੂ ਗੋਡ, ਇਨਸਟੈਡ ਆਫ ਕਿ ਅਸੀਂ ਕੰਪਲੇਂਟਸ ਕਰਦੇ ਰਹੀਏ ਕਿ ਮੇਰੇ ਕੋਲ ਇਹ ਨਹੀਂ ਹੈ, ਮੇਰੇ ਕੋਲ ਉਹ ਨਹੀਂ ਹੈ, ਜਾਂ ਨੈਗੇਟਿਵ ਥਿੰਕਿੰਗ ਕਰਦੇ ਰਹੀਏ, ਕਿਉਂਕਿ ਨੈਗੇਟਿਵਿਟੀ ਸਾਡੇ ਅੰਦਰ ਹੀ ਹੈ, ਰਾਈਟ? ਜਿਵੇਂ ਕਹਿੰਦੇ ਆ ਨਾ, ਬੈਕਯਾਰਡ ਦੇ ਵਿੱਚ ਵੀਡ ਰੋਜ਼ ਉੱਗ ਜਾਂਦੀ ਹੈ, ਹੈ ਨਾ, ਉਹਨੂੰ ਰੋਜ਼ ਤੋਂ ਤੁਹਾਨੂੰ ਕੱਟਣਾ ਪੈਂਦਾ. ਐਵੇਂ ਹੀ ਨੈਗੇਟਿਵਿਟੀ ਸਾਡੇ ਹਿਊਮਨ ਬੀਂਗਸ ਦੇ ਵਿੱਚ ਹੁੰਦੀ ਹੈ, ਉਹਨੂੰ ਰੋਜ਼ ਕੱਟਣ ਲਈ ਸਾਨੂੰ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ. ਸੋ ਬੀ ਗ੍ਰੇਟਫੁਲ ਔਰ ਗਿਵ ਅਸ ਅ ਕਾਲ 4162337368 ਐਂਡ ਮਾਈ ਨੰਬਰ ਇਜ 4169106000. ਮੈਸੇਜ ਨਾ ਕਰੋ ਪਲੀਜ਼, ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ. ਐਂਡ ਸੋ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਸ਼ਾਇਦ ਕਿਸੇ ਦੂਸਰੇ ਦੇ ਕੰਮ ਆ ਜਾਣ.
1: ਬਿਲਕੁਲ ਸੋਨਾ ਜੀ, ਇਸ ਤਰ੍ਹਾਂ ਹੀ ਹੈ. ਔਰ ਦੇਖੋ ਕੀ ਹੁੰਦਾ ਨਾ, ਕੁਛ ਗੱਲਾਂ ਐਸੀਆਂ ਹੁੰਦੀਆਂ ਜਿਹੜੇ ਦਿਲੋਂ ਨਿਕਲਦੀਆਂ. ਜਦੋਂ ਵੀ ਕੋਈ ਐਸੀ ਫੀਲਿੰਗ ਆਵੇ, ਤੁਸੀਂ ਅੰਦਰੋਂ ਦਿਲ ਤੋਂ ਅੰਦਰ ਆਵਾਜ਼ ਆ ਰਹੀ ਹੈ, ਤਾਂ ਉਹਨੂੰ ਲਾਜ਼ਮੀ ਉਹਦੇ 'ਤੇ ਅਮਲ ਕਰਿਆ ਕਰੋ. ਕੋਈ ਵੀ ਚੰਗੀ ਅਗਰ ਤੁਹਾਨੂੰ ਅੰਦਰੋਂ ਫੀਲਿੰਗ ਆ ਰਹੀ ਹੈ, ਉਹਨੂੰ ਲਾਜ਼ਮੀ ਉਹਦੇ 'ਤੇ ਅਮਲ ਕਰਿਆ ਕਰੋ, ਕਿਉਂਕਿ ਉਹਦੇ ਫਾਇਦੇ ਬੜੇ ਨੇ. ਕਿਉਂਕਿ ਬਹੁਤ ਸਾਰੇ ਲੋਕ ਸੋਚ ਕੇ ਬੈਠੇ ਹੁੰਦੇ ਨੇ, ਪਤਾ ਨਹੀਂ ਹੋਣਾ ਨਹੀਂ ਹੁੰਦਾ. ਨੈਗੇਟਿਵ ਨਾ ਸੋਚੋ. ਮੈਂ ਹਮੇਸ਼ਾ ਆਪਣੀ ਪੂਰੀ ਫੈਮਿਲੀ ਨੂੰ ਇਹੀ ਕਹਿੰਦਾ, ਨੈਗੇਟਿਵ ਨਾ ਸੋਚੋ, ਪੋਜ਼ਿਟਿਵ ਸੋਚ ਕੇ ਕੋਈ ਗੱਲ ਕਰੋਗੇ ਨਾ, ਉਹਦਾ ਤੁਹਾਨੂੰ ਫਾਇਦਾ ਹੋਏਗਾ. ਅਗਰ ਤੁਸੀਂ ਜਿਸ ਦਿਨ ਪੋਜ਼ਿਟਿਵ ਸੋਚਣਾ ਸ਼ੁਰੂ ਕਰਤਾ, ਇਹ ਨਾ ਕਹੋ ਪਤਾ ਨਹੀਂ ਹੋਣਾ ਨਹੀਂ ਹੋਣਾ, ਉਹ ਹੋਣਾ ਹੈ,
0: ਕਿਉਂਕਿ 99.9% ਵਰਕ ਨਹੀਂ ਕਰਦਾ, ਹੈ ਨਾ.
1: ਸਾਡੇ ਨਾ ਫਾਦਰ ਇੱਕ ਸ਼ੇਰ ਪੜ੍ਹਦੇ ਹੁੰਦੇ ਸੀ, ਮਾਲੀ ਦਾ ਕੰਮ ਹੈ ਪਾਣੀ ਦੇਣਾ, ਭਰ ਭਰ ਮਸ਼ਕਾਂ ਲਾਵੇ. ਰੱਬ ਦਾ ਕੰਮ ਹੈ ਫਲ ਫੁੱਲ ਲਾਣਾ, ਤੁਸੀਂ ਸਮਝੋ ਕਾਮਯਾਬੀ ਕਾਮਯਾਬ. ਫਲ ਲੱਗਣਾ ਹੈ, ਦੇਰ ਹੋ ਸਕਦੀ ਹੈ, ਦੇਰ ਨੀ ਹੋ ਸਕਦਾ.
0: ਜਦੋਂ
1: ਤੁਹਾਡਾ ਬਿਲੀਵ ਸਟਰੋਂਗ ਹੋ ਗਿਆ, ਤੁਸੀਂ ਅੱਗੇ ਵਧੋਗੇ ਵਧੋਗੇ. ਸਾਡਾ ਤਾਂ ਇਹੀ ਬਿਲੀਵ ਹੈ, ਔਰ ਰੱਬ ਦੀ ਜਿੰਨੀਆਂ ਮਿਹਰਬਾਨੀਆਂ ਐਸੇ ਬਿਲੀਵ ਦੇ ਨਾਲ ਮਿਹਰਬਾਨੀਆਂ, ਔਰ ਰੱਬ ਨੇ ਹਮੇਸ਼ਾ ਸਾਡੇ 'ਤੇ ਕਰਮ ਕੀਤਾ ਐਸੇ ਵਜ੍ਹਾ ਤੋਂ, ਅਸੀਂ ਬਿਲੀਵ ਆਪਣਾ ਸਟਰੋਂਗ ਰੱਖਿਆ. ਅਤੇ ਮੈਂ ਆਲਵੇਜ਼ ਇਹੀ ਕਹਿੰਦਾ, ਆਪਣਾ ਬਿਲੀਵ ਸਟਰੋਂਗ ਰੱਖ ਕੇ ਚਲੋ, ਔਰ ਅੱਗੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਵਧਣ ਤੋਂ. ਬਹੁਤ ਸਾਰੇ ਲੋਕ ਬੈਠੇ ਹੁੰਦੇ ਨੇ, ਉਹ ਯਾਰ ਸਾਨੂੰ ਕੰਪਨੀ ਮਿਲਦਾ ਪਿਆ, ਯਾਰ ਸਾਨੂੰ ਇਹ ਪ੍ਰਾਪਰਟੀ ਨਹੀਂ ਮਿਲਦੀ ਪਈ, ਇਹ ਚੀਜ਼ਾਂ ਸੋਚਣੀਆਂ ਬੰਦ ਕਰ ਦਿਓ. ਕਿਉਂਕਿ ਮਿਲਣਗੀਆਂ ਅਗਰ ਤੁਸੀਂ ਕੋਸ਼ਿਸ਼ ਕਰੋਗੇ, ਕੋਸ਼ਿਸ਼ ਕਰੋ, ਫਿਰ ਵੇਖੋ, ਪੋਜ਼ਿਟਿਵ ਥਿੰਕਿੰਗ ਕਰੋ, ਕੋਸ਼ਿਸ਼ ਕਰੋ, ਰੱਬ ਦਾ ਸ਼ੁਕਰਾਨਾ ਕਰੋ, ਔਰ ਰੱਬ ਦੇ ਨਾਮ 'ਤੇ ਕੁਛ ਨਾ ਕੁਛ, ਭਾਵੇਂ ਰੁਪਿਆ ਦੇਵੋ, ਭਾਵੇਂ 100 ਰੁਪਿਆ ਦੇਵੋ, ਅਤੇ ਕੁਛ ਨਾ ਕੁਛ ਦੇਵੋ, ਅਤੇ ਰੱਬ ਦੀਆਂ ਮਿਹਰਬਾਨੀਆਂ.
0: ਮੈਨੂੰ ਲੱਗਦਾ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਇਸ ਦੌਰ 'ਚੋਂ ਗੁਜ਼ਰੇ ਹੋਣਗੇ, ਜਾਂ ਜਿਨ੍ਹਾਂ 'ਤੇ ਕੁਛ ਐਕਸਪੀਰੀਅੰਸਿਸ ਹੋਣਗੇ ਜ਼ਰੂਰ, ਕਿ ਨੈਗੇਟਿਵਿਟੀ ਤੋਂ ਪੋਜ਼ਿਟਿਵਿਟੀ ਦੀ ਤਰਫ ਜਿਹੜੇ ਚੇਂਜ ਹੋਏ ਨੇ, ਜਾਂ ਫਿਰ ਸ਼ੁਕਰਾਨਾ. ਸ਼ੁਕਰਾਨੇ ਦੇ ਉੱਪਰ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਭਰਿਆ ਹੋਇਆ, ਰਾਈਟ? ਗ੍ਰੈਟੀਟਿਊਡ ਕਰਨ ਦੇ ਨਾਲ ਤੁਹਾਡੀ ਬੋਡੀ ਦਾ ਇੱਕ ਇੱਕ ਸੈੱਲ ਜਿਹੜਾ ਉਹ ਚੇਂਜ ਹੋ ਜਾਂਦਾ, ਕਿਉਂਕਿ ਸਾਨੂੰ ਹੁਣ ਪਤਾ ਲੱਗਿਆ, ਪਹਿਲੇ ਪਤਾ ਹੀ ਨਹੀਂ ਸੀਗਾ ਕਿ ਜਦੋਂ ਅਸੀਂ ਜੋ ਵੀ ਕੁਛ ਸੋਚਦੇ ਹਾਂ, ਜਾਂ ਸਾਡਾ ਮਨ ਸੋਚਦਾ, ਸਾਡਾ ਮਨ ਕੁਛ ਕਰਦਾ, ਉਹ ਸਾਡੇ ਸੈਲਸ ਦੇ ਉੱਪਰ ਅਫੈਕਟ ਕਰਦਾ, ਰਾਈਟ? ਜਿਸ ਤਰ੍ਹਾਂ ਅਸੀਂ ਸੋਚਦੇ ਹਾਂ, ਜੋ ਸਾਡੀ ਸੋਚ ਹੈ, ਤੁਹਾਡੇ ਹਾਰਮੋਨਸ ਇਮਬੈਲੈਂਸ ਹੁੰਦੇ ਆ, ਤੁਹਾਡੀ ਡਿਪਰੈਸ਼ਨ ਹੁੰਦਾ, ਤੁਹਾਨੂੰ, ਇਟਸ ਆਲ ਰਿਲੇਟਿਡ ਟੂ ਬ੍ਰੇਨ,
1: ਰਾਈਟ?
0: ਜਿਸ ਤਰ੍ਹਾਂ ਤੁਸੀਂ ਸੋਚਦੇ ਹੋ, ਔਰ ਤੁਹਾਡੀ ਜ਼ਿੰਦਗੀ ਉੱਦਾਂ ਹੀ, ਕਹਿੰਦੇ ਨੇ ਮੈਨੀਫੈਸਟੇਸ਼ਨ, ਜੋ ਤੁਸੀਂ ਸੋਚਦੇ ਹੋ, ਵਟ ਯੂ ਥਿੰਕ ਯੂ ਗੈਟ ਔਰ ਯੂ ਡੂ, ਰਾਈਟ? ਚਲੋ, ਇਹ ਗੱਲਬਾਤ ਸਾਡੀ ਚੱਲਦੀ ਰਹੇਗੀ. 4162337368.
1: ਤੁਸੀਂ ਅਗਰ ਚੰਗਾ ਫੂਡ ਖਾਣਾ ਹੈ, ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਲਾਹੌਰ ਦੀ ਯਾਦ ਆ ਜਾਏ, ਤੁਸੀਂ ਬਹੁਤ ਸਾਰੇ ਸਾਡੇ ਪੰਜਾਬੀ ਭੈਣ ਭਾਈ ਵੀ ਹੈਗੇ ਨੇ ਜਿਹੜਾ ਪੰਜਾਬੀ ਉਹ ਕਹਿੰਦੇ ਨਾ ਕੜਾਈ, ਲਾਹੌਰੀ ਕੜਾਈ ਖਾ ਕੇ ਬੜੇ ਖੁਸ਼ ਹੁੰਦੇ. ਅਗਰ ਤੁਸੀਂ ਚਿਕਨ ਕੜਾਈ ਜਾਂ ਗੋਲਡ ਕੜਾਈ ਖਾਣੀ ਹੈ, ਤਾਂ ਤੁਹਾਨੂੰ ਪਹੁੰਚਣਾ ਪਏਗਾ ਓਪਨ ਮਾਈ ਕੈਫੇ ਐਂਡ ਕੁਜ਼ੀਨ, ਜਿਹੜਾ ਡਿਕਸੀ ਐਂਡ ਡੰਡਾਸ ਦੇ ਬਿਲਕੁਲ ਕਾਰਨਰ ਤੇ ਹੈਗਾ, 1310 ਡੰਡਾਸ ਸਟਰੀਟ, ਈਸਟ ਮਿਸੀਸਾਗਾ. ਔਰ ਇਹ ਗਰੰਟੀ ਕਰਨੇ ਆ, ਤੁਸੀਂ ਉੱਥੇ ਜਾ ਕੇ ਇੱਕ ਵਾਰੀ ਜਦੋਂ ਤੁਸੀਂ ਟੇਸਟ ਕਰੋਗੇ, ਤੁਹਾਨੂੰ ਬਹੁਤ ਚੰਗਾ ਲੱਗੇਗਾ. ਔਰ ਮੈਂ ਆਲਵੇਜ਼ ਔਨ ਏਅਰ ਕਹਿੰਦਾ ਹੁੰਦਾ, ਮਜ਼ਾ ਨਹੀਂ ਆਏਗਾ ਤਾਂ ਪੈਸੇ ਨਾ ਲੈਣਾ.
0: ਕਿਆ ਬਾਤ ਹੈ, ਪੈਸੇ ਨਹੀਂ ਲੈਣੇ,
1: ਪੈਸੇ ਉਹ ਨਹੀਂ ਲੈਂਦੇ.
0: ਪਰ ਇਹ ਕੰਮ ਨਹੀਂ ਕਰਨਾ ਕਿ ਖਾ ਪੀ ਕੇ ਅੱਛਾ ਹੋਵੇ ਤੇ ਫਿਰ ਕਹਿਣਾ ਕਿ ਅਸੀਂ ਕਿਸੇ ਨੂੰ ਅੱਛਾ ਨਹੀਂ ਲੱਗਿਆ
1: ਜੇ ਤੁਸੀਂ ਨਾ ਰਿਵਿਊਜ਼ ਪੜ੍ਹਨਾ MCC.CA ਤੇ ਜਾ ਕੇ ਰਿਵਿਊਜ਼ ਪੜ੍ਹਨਾ ਵੀ ਕੈਸੇ ਲੋਕੀ ਇੰਜੋਏ ਕਰਦੇ ਨੇ ਉੱਥੇ ਜਾ ਕੇ ਉਹ ਕਿੰਨਾ ਐਪਰੀਸ਼ੀਏਟ ਕਰਦੇ ਨੇ ਕਿਉਂਕਿ ਜਿੰਨੇ ਵੀ ਉੱਥੇ ਸੀ ਕਬਾਬ ਖਾਧੇ ਨੇ ਚਿਕਨ ਦੇ ਔਰ ਉਹਨੇ ਹਮੇਸ਼ਾ ਥੈਂਕ ਯੂ ਕੀਤਾ ਲੋ ਜੀ ਇਸ ਵਧੀਆ ਬਾਰਬੀਕਿਊ ਸਾਨੂੰ ਨਹੀਂ ਮਿਲਿਆ ਇਸ ਵਧੀਆ ਸਾਨੂੰ ਚਿਕਨ ਕੜਾਈ ਨਹੀਂ ਮਿਲੀ ਇਸ ਵਧੀਆ ਸਾਨੂੰ ਲਾਹੌਰੀ ਚਰਗਾ ਨਹੀਂ ਮਿਲਿਆ ਲਾਹੌਰੀ ਚਿਕਨ ਚਰਗਾ ਹੁੰਦਾ ਉਹ ਬਹੁਤ ਹੀ ਟੇਸਟੀ ਔਰ ਫਿਸ਼ ਅਗਰ ਤੁਸੀਂ ਖਾਣੀ ਰੋ ਫਿਸ਼ ਖਾ ਸਕਦੇ ਹੋ ਕਿਸੇ ਤਰ੍ਹਾਂ ਈਵਨ ਦਾਲ ਬਹੁਤ ਸਾਰੇ ਵੈਜੀਟੇਰੀਅਨ ਚੀਜ਼ਾਂ ਅਗਰ ਤੁਸੀਂ ਪਸੰਦ ਕਰਦੇ ਹੋ ਤਾਂ ਉਹ ਵੀ ਤੁਹਾਨੂੰ ਦਾਲ ਮਿਲੇਗੀ ਤੁਹਾਨੂੰ ਰਾਈਸ ਮਿਲਣਗੇ ਵੈਜੀ ਤੁਹਾਨੂੰ ਬਹੁਤ ਸਾਰਾ ਵੈਜੀ ਪਲਾਓ ਮਿਲੇਗਾ ਉਹਦੇ ਵਾਸਤੇ ਤੁਹਾਨੂੰ ਪਹੁੰਚਣਾ ਪਏਗਾ ਓਪਨ ਮਾਈ ਕੈਫੇ ਡਿਕਸੀ ਐਂਡ ਡੰਗਜ਼ਾਸ ਦੇ ਬਿਲਕੁਲ ਕਾਰਨਰ ਤੇ ਹੈਗਾ ਨੰਬਰ ਬਹੁਤ ਸੌਖਾ ਜਿਹਾ ਹੈਗਾ 416-526-6800 ਤੇ ਕਾਲ ਕਰ ਸਕਦੇ ਹੋ 416-526-6800 ਤੇ ਕਾਲ ਕਰਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਔਰ ਦੋ ਦਿਨ ਬ੍ਰੇਕਫਾਸਟ ਸੋਨਮ ਜੀ ਹੁੰਦਾ ਸੈਚਰਡੇ ਐਂਡ ਸੰਡੇ ਉਹ ਸੁਬਹਾ 10 ਤੋਂ ਲੈ ਕੇ ਦੁਪਹਿਰੀ 3 ਵਜੇ ਤੱਕ ਬ੍ਰੇਕਫਾਸਟ ਪਹਿਲੇ ਹੁੰਦਾ ਫਿਰ ਬ੍ਰੰਚ ਹੁੰਦਾ 3 ਵਜੇ ਤੱਕ ਬ੍ਰੰਚ ਚੱਲਦਾ ਨਾਲ ਤੇ ਉਹਦੇ ਚ 14 ਆਈਟਮਾਂ ਸਿਰਫ $19.99 ਵਿੱਚ 14 ਆਈਟਮਾਂ ਮਿਲਣਗੀਆਂ ਔਰ ਤੁਸੀਂ ਖਾ ਖਾ ਕੇ ਥੱਕ ਜਾਓਗੇ ਮਟਨ ਪਾਏ ਖਾਣੇ ਨੇ ਹਲਵਾ ਪੂਰੀ ਖਾਣੀ ਹੈ ਜਾਂ ਲਾਹੌਰੀ ਚਨੇ ਖਾਣੇ ਨੇ ਤੁਸੀਂ ਕੁਛ ਵੀ ਉੱਥੇ ਚੀਜ਼ਾਂ ਖਾ ਸਕਦੇ ਹੋ 14 ਆਈਟਮਾਂ ਸਿਰਫ $20 ਵਿੱਚ ਕਦੀ ਸੁਣਿਆ ਜਾਂ ਅੱਜ ਤੱਕ $20 ਵਿੱਚ 14 ਆਈਟਮਾਂ ਤੁਹਾਨੂੰ ਮਿਲਣਗੀਆਂ ਪਹੁੰਚਣਾ ਕਿੱਥੇ ਓਪਨ ਮਾਈ ਕੈਫੇ ਇਨ ਕੁਜ਼ੀਨ ਜਾਣਕਾਰੀ ਵਾਲੇ ਸੀ ਕਾਲ ਕਰੋ
0: 416-526-6800
2: जीटीए में अगस्त ने बायर्स को थोड़ा फायदा दिया लेकिन सेलर्स के लिए वार्निंग बेल टोरंटो मार्केट में अगस्त में सेल्स कमजोर हुई और इन्वेंट्री काफी बढ़ी इसमें प्राइसेस पर डाउनवर्ड प्रेशर आया और 2026 में अब तक की सबसे बड़ी प्राइस डिक्लाइन देखने को मिली है हिडन फैक्ट है कि जब इन्वेंट्री बढ़ती है और सेल्स उसी स्पीड से नहीं बढ़ती तो सिर्फ प्राइस कम होना ही इम्पोर्टेंट नहीं होता बायर्स की नेगोशिएटिंग पावर बढ़ती है मतलब आज का बायर सिर्फ कितने में मिलेगा नहीं पूछ रहा बल्कि सेलर्स कितनी नेगोशिएशन करेगा वो भी पूछ सकता है ओंटारियो में हाउसिंग एक्टिविटी का डॉलर वॉल्यूम भी नीचे रहा क्रिया डेटा के अनुसार अगस्त 2026 में ओंटारियो में होम सेल्स का कुल डॉलर वॉल्यूम लगभग 10.7 बिलियन रहा जो अगस्त 2025 में 7.7% कम है ये सिर्फ प्राइसेस गिरे हैं कि कहानी नहीं है इसका मतलब कम ट्रांजेक्शन प्लस सॉफ्टवेयर प्राइसिंग इज इक्वल टू मार्केट में पैसा कम घूम रहा है बैंक ऑफ कनाडा ने सितंबर में रेट को 2.25% पर बनाए रखा लेकिन इन्फ्लेशन रिस्क को लेकर ज्यादा कॉन्शियस टोन सामने आई है लोग अक्सर कहते हैं कि रेट नहीं बढ़े मतलब मॉर्गेज सस्ता हो जाएगा लेकिन मॉर्गेज रेट सिर्फ बैंक ऑफ कनाडा की ओवरनाइट रेट से तय नहीं एक्सपेक्टेशन भी मॉर्गेज प्राइसेस पर असर डालते हैं अगस्त में 5057 होम सोल्ड हुए जो पिछले साल के मुकाबले 2.1% कम है इंटरेस्टिंग नंबर है न्यू लिस्टिंग 12,075 जो एक साल पहले के मुकाबले 14.1% कम है और एवरेज सेलिंग प्राइस रही लगभग 993,410 अक्सर सुनते हैं कि सेल्स कम है मतलब मार्केट खराब है लेकिन जरूरी नहीं अगर बायर्स कम हैं और सेलर्स भी मार्केट में कम आए हैं तो कंपटीशन कुछ नेबरहुड्स में फिर से बढ़ सकता है ट्रेब ने भी कहा है कि कम इन्वेंट्री और कुछ एरियाज में कम चॉइसेस आगे चलकर प्राइस ग्रोथ का कारण बन सकती हैं। मतलब मार्केट को सिर्फ बायर्स मार्केट या सेलर्स मार्केट कहना अब थोड़ा ओवर सिंप्लीफिकेशन हो सकता है एक छोटा सा कैलकुलेशन देखते हैं मान लीजिए आप लगभग 1 मिलियन का घर खरीदते हैं और 20% डाउन पेमेंट देते हैं मतलब करीब 8 लाख का अगर इलस्ट्रेटिव मॉर्गेज रेट 4.5% है और अमोर्टाइजेशन 25 इयर्स की है तो प्रिंसिपल और इंटरेस्ट की मंथली पेमेंट लगभग 44-47 बनती है इसमें आप प्रॉपर्टी टैक्सेस होम इंश्योरेंस मेंटेनेंस और यूटिलिटीज ऐड कीजिए तो 1 मिलियन का घर सिर्फ 44-47 पर मंथ नहीं है ये है मेरा रियलिटी चेक घर की कीमत देखकर अफोर्डेबिलिटी जज मत कीजिए टोटल मंथली कैरिंग कॉस्ट देखकर कीजिए और यही कैलकुलेशन इन्वेस्टर्स के लिए भी इम्पोर्टेंट है सेलर्स के लिए हिडन लेसन है कि अगर आपकी प्रॉपर्टी मार्केट में 30 से 60 दिन बैठी है तो सिर्फ प्राइस देखकर डिसीजन मत लीजिए अपने रियल्टर से पूछिए मेरी प्रॉपर्टी को कितने क्वालिफाइड बायर्स ने देखा या सिंपली सिमिलर प्रॉपर्टीज कितने में बिक रही हैं मेरा कंपटीशन कितना है, क्योंकि कभी कभी प्रॉब्लम प्राइस नहीं होती, प्रेजेंटेशन, कंडीशंस, टाइमिंग या मार्केटिंग भी हो सकती है। और बायर्स के लिए लोअर प्राइस हमेशा बेटर डील नहीं होता। अगर आपको 50,000 सस्ती प्रॉपर्टी मिलती है लेकिन उसमें 80,000 की रिपेयर है तो डिस्काउंट कहाँ गया। इसलिए ऑफर प्राइस से पहले टोटल कॉस्ट ऑफ ऑनरशिप देखिए। जीटीए में मार्केट में अभी नंबर्स हमें एक मिक्स्ड पिक्चर दे रहे हैं। प्राइसेस पिछले साल से नीचे हैं लेकिन इन्वेंट्री भी कम हो रही है। अगस्त में बेंचमार्क प्राइस 4.5% नीचे था जबकि लिस्टिंग्स 14.1% नीचे थी। इसलिए आने वाले महीनों में मार्केट को सिर्फ प्राइसेस गिराएंगी या प्राइसेस बढ़ाएंगी के चश्मे से देखा जाए तो ये सही नहीं होगा। सप्लाई कहाँ जा रही है, डिमांड कहाँ लौट रही है और सबसे जरूरी बायर्स की परचेजिंग पावर कहाँ खड़ी है। मार्केट को सिर्फ देखे मत, समझिए भी। मिलते हैं अगले रियल एस्टेट वीकली अपडेट में। शुक्रिया।
3: प्रोग्राम आप सुन रहे हैं रेडियो गोल्ड शाइन विद सोनम। कीप लिसनिंग एंड कीप स्माइलिंग। वी विल बी राइट बैक आफ्टर अ शॉर्ट ब्रेक।

0: ਵਾਂਸ ਅਗੇਨ ਵੈਲਕਮ ਟੂ ਦਾ ਪ੍ਰੋਗਰਾਮ, ਸਵਾਗਤ ਹੈ ਤੁਹਾਡਾ ਸਭ ਦਾ। ਚਲੋ ਰੀਅਲ ਅਸਟੇਟ ਦੀਆਂ ਮਾਰਕੀਟ ਅਪਡੇਟ ਤੁਸੀਂ ਸੁਣਿਆ। ਰੀਅਲ ਅਸਟੇਟ ਇਜ਼ ਨੋਟ ਕੰਪਲੀਟ ਵਿਦਆਊਟ ਮੋਰਗੇਜ, ਮੋਰਗੇਜ ਨਾ ਹੋਵੇ ਤਾਂ ਰੀਅਲ ਅਸਟੇਟ ਦਾ ਕੋਈ ਮਤਲਬ ਨਹੀਂ ਬਣਦਾ। ਔਰ ਨਾਸਿਰ ਜੀ ਨੂੰ ਕਾਫੀ ਤਜਰਬਾ ਹੈ ਰੀਅਲ ਮੋਰਗੇਜ ਦਾ, ਆਈ ਥਿੰਕ ਆਲਮੋਸਟ ਮੋਰ ਦੈਨ 25 ਇਅਰ ਸਿਲਵਰ ਜੁਬਲੀ ਤੇ ਹੋ ਗਈ ਕੰਪਲੀਟ
1: ਜੀ। ਟੱਪ ਗਏ ਅਸੀਂ 27 ਇਅਰਸ ਹੋ ਗਏ।
0: ਬਾਪ ਰੇ, 27 ਇਅਰਸ?
1: ਹਾਂਜੀ,
0: ਲੌਂਗ ਟਾਈਮ।
1: ਹਾਂਜੀ ਬਿਲਕੁਲ। ਔਰ
0: ਤੁਹਾਡੇ ਫਿੰਗਰਸ ਤੇ ਹੋਣ ਗਿਆ।
1: ਹਾਂਜੀ,
0: ਕੈਲਕੂਲੇਸ਼ਨਸ
1: ਦੇਖੋ ਨਾ, ਜਦੋਂ ਤੁਸੀਂ ਕੰਮ ਡੇਲੀ ਕੋਈ ਕਰਦੇ ਹੋ ਤੇ ਉਹ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਅਸੀਂ ਕੋਸ਼ਿਸ਼ ਕਰਨੇ ਜੋ ਵੀ ਸਿੱਖਿਆ ਅਸੀਂ ਆਪਣੇ ਜਿੰਨੇ ਵੀ ਸਾਡੇ ਲਿਸਨਰ ਉਹਨਾਂ ਨੂੰ ਫਾਇਦਾ ਪਹੁੰਚਾਈਏ। ਅਗਰ ਵਾਕਈ ਤੁਸੀਂ ਚਾਹੁੰਦੇ ਹੋ ਤੁਹਾਨੂੰ ਚੰਗਾ ਰੇਟ ਔਰ ਚੰਗੀਆਂ ਟਰਮਸ ਐਂਡ ਕੰਡੀਸ਼ਨ ਮਿਲਣ ਤੇ ਉਹਦੇ ਵਾਸਤੇ ਤੁਹਾਨੂੰ ਸਾਨੂੰ ਕਾਲ ਕਰਨੀ ਪੈਣੀ ਹੈ 6477419000 ਤੇ ਕਾਲ ਕਰੋ। ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਤੁਹਾਨੂੰ ਕਿਸ ਤਰ੍ਹਾਂ ਦੀ ਮੋਰਗੇਜ ਮਿਲ ਸਕਦੀ ਹੈ। ਸੋਨੂੰ ਸਭ ਤੋਂ ਵਧੀਆ ਗੱਲ, ਮੈਨੂੰ 3 ਮਿੰਟ ਲੱਗਦੇ
0: ਨੇ,
1: ਮੈਂ 3 ਮਿੰਟ ਤੋਂ ਬਾਅਦ ਇੰਟਰਵਿਊ ਲੈਂਦਾ। ਪਹਿਲਾਂ ਸਟਾਰਟਿੰਗ ਜਿਹੜਾ ਆਉਂਦਾ ਇੰਟਰਵਿਊ, ਉੱਥੇ ਮੈਂ 3 ਮਿੰਟਾਂ 'ਚ ਫਾਈਨਲ ਕਰ ਲੈਂਦਾ ਵੀ ਹਾਂ ਵੀ ਇਹਦੀ ਅਗਰ ਮੋਰਗੇਜ ਹੋਣੀ ਤਾਂ ਕਿੱਥੋਂ ਹੋਣੀ ਹੈ ਔਰ ਕਿਵੇਂ ਹੋਣੀ ਹੈ, ਸਭ ਮੈਨੂੰ ਪਤਾ ਲੱਗਦਾ। ਇਹ ਚੀਜ਼ਾਂ ਉਦੋਂ ਹੀ ਹੁੰਦੀਆਂ ਜਦੋਂ ਤੁਹਾਨੂੰ ਐਕਸਪੀਰੀਅੰਸ ਹੁੰਦਾ ਕਿਸੇ ਫੀਲਡ 'ਚ, ਔਰ ਅਸੀਂ ਇੰਨੇ ਸਾਲ ਇਹ ਕੰਮ ਕੀਤਾ ਸਾਨੂੰ ਤਦ ਜਲਦੀ ਪਤਾ ਲੱਗਦਾ। ਔਰ ਮੈਂ ਆਲਵੇਜ਼ ਔਨ ਏਅਰ ਕਹਿੰਦਾ ਭਾਈ ਪਹਿਲੇ ਘੁੰਮੋ ਫਿਰੋ, ਚੈੱਕ ਕਰੋ ਔਰ ਆਖਰ 'ਤੇ ਸਾਨੂੰ ਕਾਲ ਕਰੋ। ਕਹਿਣ ਦਾ ਮਕਸਦ ਕੀ ਹੁੰਦਾ, ਜਦੋਂ ਤੱਕ ਤੁਸੀਂ ਸਾਡੇ ਕੋਲ ਪਹੁੰਚੋ ਤੁਹਾਡੀ ਤਸੱਲੀ ਹੋਣੀ ਚਾਹੀਦੀ ਹੈ, ਬਾਕੀ ਲੋਕ ਤੁਹਾਨੂੰ ਕੀ ਔਫਰ ਕਰ ਰਹੇ ਹਨ, ਅਸੀਂ ਤੁਹਾਨੂੰ ਕੀ ਔਫਰ ਕਰਨ ਜਾ ਰਹੇ ਹਾਂ। ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਕਮਰਸ਼ੀਅਲ ਮੋਰਗੇਜ, ਪਹਿਲੇ ਮੈਂ ਜ਼ਿਕਰ ਕਰਾਂਗਾ ਕਮਰਸ਼ੀਅਲ ਮੋਰਗੇਜ, ਹੋਟਲ ਮੋਟਲ ਗੈਸ ਸਟੇਸ਼ਨ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਕਿਸੇ ਤਰ੍ਹਾਂ ਦੀ ਕਮਰਸ਼ੀਅਲ ਮੋਰਗੇਜ ਲੈਣੀ ਹੈ ਜਾਂ ਆਲਰੇਡੀ ਤੁਹਾਡੇ ਕੋਲ ਕਮਰਸ਼ੀਅਲ ਮੋਰਗੇਜ ਹੈਗੀ ਹੈ ਤੇ ਤੁਸੀਂ ਉਹਨੂੰ ਰੀਫਾਈਨਾਂਸ ਕਰਕੇ ਉਹਦੇ 'ਚੋਂ ਪੈਸੇ ਕੱਢਣਾ ਚਾਹੁੰਦੇ ਹੋ ਤੇ ਕਾਲ ਕਰੋ 6477419000। ਔਰ ਫਿਰ ਮੈਂ ਦੁਬਾਰਾ ਦਿਖਾਵਾਂਗਾ ਵੀ ਬੈਸਟ ਰੇਟ ਤੇ ਬੈਸਟ ਟਰਮਸ ਐਂਡ ਕੰਡੀਸ਼ਨ ਦਵਾਵਾਂਗੇ, ਇਹ ਚੀਜ਼ ਦੀ ਮੈਂ ਔਨ ਏਅਰ ਗਰੰਟੀ ਕਰ ਰਿਹਾ। ਔਰ ਉਹਦੇ ਨਾਲ ਅਗਰ ਤੁਸੀਂ ਘਰ ਬਾਈ ਕਰਨਾ, ਘਰ ਬਾਈ ਕਰਨਾ,
0: ਸੌਰੀ ਮੈਂ ਵਿੱਚ ਤੁਹਾਨੂੰ ਬ੍ਰੇਕ ਕਰ ਰਹੀ ਹਾਂ ਕਿ ਅੱਜ ਕੱਲ੍ਹ ਤੁਹਾਨੂੰ ਕੀ ਲੱਗਦਾ ਕਿ ਮੋਰਗੇਜਿਸ ਲੈਣੀ ਇਟਸ ਵੈਰੀ ਡਿਫੀਕਲਟ, ਵੈਰੀ ਟਫ?
1: ਜੀ ਸੋਨਮ ਜੀ, ਬਿਲਕੁਲ ਗੱਲ ਤੁਸੀਂ ਸਹੀ ਕਹੀ ਹੈ। ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਨਵਾਂ ਨਵਾਂ ਕੰਮ ਸਟਾਰਟ ਕੀਤਾ ਹੈ, ਅਸੀਂ ਲੋਕ ਬਹੁਤ ਪੁਰਾਣੇ ਆ, ਸਾਨੂੰ ਤਕਰੀਬਨ ਸਾਰੇ ਬੈਂਕ ਜਾਣਦੇ ਨੇ, ਉਹ ਸਾਡਾ ਚੰਗਾ ਨਾਮ ਹੈ। ਹੁਣ ਤੁਸੀਂ ਇਹ ਵੇਖੋ ਰੱਬ ਦੀ ਕਿੰਨੀ ਮਿਹਰਬਾਨੀ ਹੈ, 27 ਸਾਲਾਂ ਤੋਂ ਮੈਂ ਕੰਮ ਕਰ ਰਿਹਾ ਔਰ ਮੈਨੂੰ ਕਿਸੇ ਬੈਂਕ 'ਚ ਕੋਈ ਪ੍ਰੋਬਲਮ ਨਹੀਂ। ਤੁਸੀਂ ਜਿਹੜੇ ਬੈਂਕ 'ਚ ਹੱਥ ਰੱਖੋਗੇ ਮੈਂ ਤੁਹਾਨੂੰ ਉੱਥੇ ਲੈ ਜਾਵਾਂਗਾ। ਇਸ ਵਧੀਆ ਗੱਲ ਕੀ ਹੋ ਸਕਦੀ ਹੈ? ਜਦੋਂ ਇੰਨਾ ਕੌਨਫੀਡੈਂਸ ਹੁੰਦਾ ਉਦੋਂ ਹੀ ਹੁੰਦਾ ਜਦੋਂ ਤੁਸੀਂ ਲੱਗੇ ਰਹਿੰਦੇ ਹੋ ਕੋਈ ਕੰਮ ਕਰਨਾ, ਵਾਰ ਵਾਰ ਰਿਪੀਟ ਕਰਦੇ ਹੋ। ਇਸ ਵਾਸਤੇ ਸਾਡੇ ਵਾਸਤੇ ਬਹੁਤ ਈਜ਼ੀ ਹੈ ਕੋਈ ਵੀ ਤੁਸੀਂ ਮੋਰਗੇਜ ਲੈਣੀ ਹੈ। ਔਰ ਅਗਰ ਤੁਸੀਂ ਕੋਈ ਘਰ ਬਾਈ ਕਰਨਾ ਜਾਂ ਘਰ ਆਲਰੇਡੀ ਬੁੱਕ ਕੀਤਾ ਹੈ ਤੁਹਾਨੂੰ ਬੈਂਕਾਂ ਨੇ ਨਾ ਕਰਤੀ ਹੈ, ਉਹਦੇ ਵਾਸਤੇ ਸਾਨੂੰ ਕਾਲ ਕਰੋ। ਅਸੀਂ ਤੁਹਾਨੂੰ ਬੜੀ ਆਸਾਨੀ ਨਾਲ ਦਵਾ ਸਕਦੇ ਹਾਂ ਮੋਰਗੇਜ। ਸਾਡੇ ਕੋਲ ਏ ਬੀ ਸੀ ਡੀ ਤੱਕ ਸਾਡੇ ਕੋਲ ਲੈਂਡਰ ਹੈਗੇ ਨਾ, ਹਰ ਕੈਟਾਗਰੀ ਦੀ ਸਾਡੇ ਕੋਲ ਮੋਰਗੇਜ ਹੋ ਸਕਦੀ ਹੈ। ਤੁਹਾਡੇ ਕੋਲ ਜਾਬ ਨਹੀਂ ਹੈਗੀ ਤਦ ਵੀ ਅਸੀਂ ਮੋਰਗੇਜ ਕਰਵਾ ਦਿੰਦੇ ਹਾਂ, ਤੁਹਾਡੇ ਕੋਲ ਪ੍ਰੋਪਰ ਇਨਕਮ ਨਹੀਂ ਹੈਗੀ ਤਦ ਵੀ ਮੋਰਗੇਜ ਹੋਏਗੀ। ਕਈ ਸਾਡੇ ਕੋਲ ਬੈਂਕਸ ਹੈਗੇ ਨੇ, ਕਈ ਸਾਡੇ ਕੋਲ ਲੈਂਡਰਸ ਹੈਗੇ ਨੇ ਜਿਨ੍ਹਾਂ ਨੂੰ ਵਾਸਤੇ ਜਾਬ ਰਿਕੁਆਇਰਮੈਂਟ ਨਹੀਂ ਹੁੰਦੀ, ਉਹਨਾਂ ਵਾਸਤੇ ਰਿਕੁਆਇਰਮੈਂਟ ਇੱਕੋ ਚੀਜ਼ ਹੁੰਦੀ ਹੈ ਤੁਸੀਂ ਕਿੰਨਾ ਡਾਊਨ ਪੇਮੈਂਟ ਪੇ ਕਰਨੀ ਹੈ ਔਰ ਤੁਹਾਨੂੰ ਕਿਸ ਤਰ੍ਹਾਂ ਦਾ ਰੇਟ ਚਾਹੀਦਾ। ਇਸ ਵਾਸਤੇ ਬਹੁਤ ਸਾਰੇ ਲੋਕ ਇਹ ਵੀ ਘਬਰਾ ਕੇ ਬੈਠੇ ਨੇ, ਪਤਾ ਨਹੀਂ ਮੋਰਗੇਜ ਹੋਣੀ ਨਹੀਂ ਹੋਣੀ, ਤੁਹਾਡੀ ਮੋਰਗੇਜ ਹੋ ਸਕਦੀ। ਕਾਲ ਕਰੋ 6477419000। ਔਰ ਕਮਰਸ਼ੀਅਲ ਲੋਨ ਦੇ ਬਾਰੇ ਇੱਕ ਦੱਸਣਾ ਚਾਹਾਂਗੇ, ਇੱਕ ਬਹੁਤ ਵਧੀਆ ਲੋਨ ਹੈ, 5 ਲੱਖ ਤੱਕ ਤੁਹਾਨੂੰ ਆਸਾਨੀ ਨਾਲ ਮਿਲ ਸਕਦਾ। 5 ਲੱਖ ਤੱਕ ਅਗਰ ਤੁਹਾਨੂੰ ਬਿਜ਼ਨਸ ਲੋਨ ਚਾਹੀਦਾ ਉਹਦੇ ਵਾਸਤੇ ਵੀ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਉਹ 5 ਲੱਖ ਲੋਨ ਦਵਾ ਸਕਦੇ ਹਾਂ। ਕੋਈ ਵੀ ਤੁਸੀਂ ਇੰਡਸਟਰੀ ਲਗਾਉਣੀ ਹੈ, ਲੇਜ਼ਰ ਮਸ਼ੀਨ ਬਾਈ ਕਰਨੀ, ਬਿਊਟੀ ਪਾਰਲਰ ਖੋਲ੍ਹਣਾ ਜਾਂ ਕੋਈ ਤੁਸੀਂ ਗਰੋਸਰੀ ਸਟੋਰ ਖੋਲ੍ਹਣਾ, ਡਾਲਰ ਸਟੋਰ ਖੋਲ੍ਹਣਾ, ਕਿਸੇ ਤਰ੍ਹਾਂ ਦਾ ਕੋਈ ਸਟੋਰ ਖੋਲ੍ਹਣਾ ਜਾਂ ਕੋਈ ਤੁਸੀਂ ਇੰਡਸਟਰੀ ਲਗਾਉਣੀ, ਮਸ਼ੀਨਾਂ ਬਾਈ ਕਰਨੀਆਂ, ਉਹਦੇ ਵਾਸਤੇ ਕਾਲ ਕਰੋ। ਅਸੀਂ 3 ਚੀਜ਼ਾਂ ਉਹਦੇ ਵਾਸਤੇ ਜ਼ਰੂਰੀ ਨੇ, ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ, ਤੁਹਾਡੇ ਕੋਲ ਡਾਊਨ ਪੇਮੈਂਟ ਹੋਣੀ ਚਾਹੀਦੀ ਹੈ, ਉਹ ਤੁਹਾਡੇ ਨਾਮ ਕਾਰ ਹੋਣਾ ਚਾਹੀਦਾ। ਅਗਰ 3 ਚੀਜ਼ਾਂ ਹੈਗੀਆਂ, ਬਾਕੀ ਸਾਰੇ ਦਾ ਸਾਰਾ ਟਰਨਕੀ ਪ੍ਰੋਜੈਕਟ ਤੁਹਾਨੂੰ ਅਸੀਂ ਦੇ ਸਕਦੇ ਹਾਂ, A to Z। ਜਗ੍ਹਾ ਵੀ ਲੱਭ ਕੇ ਦੇਵਾਂਗੇ, ਤੁਹਾਨੂੰ ਮਸ਼ੀਨਾਂ ਵੀ ਲੱਭ ਕੇ ਦੇਵਾਂਗੇ ਜਾਂ ਸਟੋਰ ਚਾਹੀਦਾ ਸਟੋਰ ਵੀ ਲੱਭ ਕੇ ਦੇਵਾਂਗੇ, ਹਰ ਤਰ੍ਹਾਂ ਦਾ ਤੁਹਾਡੇ ਵਾਸਤੇ ਅਸੀਂ ਕੰਮ ਕਰ ਸਕਦੇ ਹਾਂ। ਨੰਬਰ ਆਲਵੇਜ਼ ਸਾਡਾ ਕੋਲ ਰੱਖੋ 6477419000। ਉਹ ਸਾਡੇ ਕੋਲ ਇੱਕ ਬਹੁਤ ਵਧੀਆ ਸੋਨਮ ਜੀ, ਲੇਡੀਜ਼ ਵਾਸਤੇ ਪ੍ਰੋਗਰਾਮ ਆਇਆ, ਉਹ ਮਾਵਾਂ ਧੀਆਂ ਉਹ ਭੈਣਾਂ ਵਾਸਤੇ ਖੁਸ਼ਖਬਰੀ ਆਇਆ ਵੇ, ਤੁਸੀਂ ਘਰੋਂ ਬਹਿ ਕੇ ਕੋਈ ਕੰਮ ਸਟਾਰਟ ਕਰਨਾ ਚਾਹੁੰਦੇ ਹੋ, 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਅਗਰ ਲੋਨ ਚਾਹੀਦਾ ਔਰ ਤੁਸੀਂ ਕਿਸੇ ਤਰ੍ਹਾਂ ਦਾ ਕੰਮ ਘਰੋਂ ਬਹਿ ਕੇ ਰਨ ਕਰ ਸਕਦੇ ਹੋ, ਉਹਦੀ ਸ਼ਰਤ ਇੱਕੋ ਹੀ ਹੈ, ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ। ਅਗਰ ਕ੍ਰੈਡਿਟ ਤੁਹਾਡਾ 700+ ਹੈਗਾ ਬੀਕਨ ਸਕੋਰ, ਤਾਂ ਤੁਸੀਂ ਕਾਲ ਕਰੋ, ਅਸੀਂ ਬੜੀ ਆਸਾਨੀ ਨਾਲ 50,000 ਤੋਂ ਲੈ ਕੇ 1 ਲੱਖ ਤੱਕ ਦਵਾ ਸਕਦੇ ਹਾਂ। 6477419000 ਤੇ ਕਾਲ ਕਰ ਸਕਦੇ ਹੋ। ਔਰ ਉਹਦੇ ਨਾਲ ਨਾਲ ਕੋਈ ਵੀ ਤੁਹਾਨੂੰ ਸੈਕਿੰਡ ਮੋਰਗੇਜ ਦੀ ਲੋੜ ਪੈ ਗਈ, ਐਮਰਜੈਂਸੀ ਪੈਸਿਆਂ ਦੀ ਲੋੜ ਪੈ ਗਈ, 24 ਘੰਟੇ ਦੇ ਵਿੱਚ 1 ਮਿਲੀਅਨ ਦਵਾ ਸਕਦੇ ਹਾਂ, ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ 24 ਘੰਟੇ ਦੇ ਵਿੱਚ। ਉਹਦੇ ਵਾਸਤੇ ਸ਼ਰਤ ਇੱਕੋ ਹੀ ਹੈ, ਤੁਹਾਡੇ ਘਰ 'ਚ ਇਕੁਇਟੀ ਹੋਣੀ ਚਾਹੀਦੀ। ਅਗਰ ਤੁਹਾਡੇ ਘਰ 'ਚ ਇਕੁਇਟੀ ਹੈ ਤਾਂ ਅਸੀਂ ਬੜੇ ਆਰਾਮ ਨਾਲ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ। ਉਹਦੇ 'ਚ ਨਾ ਸਾਨੂੰ ਤੁਹਾਡੀ ਜਾਬ ਦੀ ਇਨਫੋਰਮੇਸ਼ਨ ਚਾਹੀਦੀ, ਨਾ ਤੁਹਾਡਾ ਕ੍ਰੈਡਿਟ ਸਹੀ ਚਾਹੀਦਾ, ਕੁਛ ਵੀ ਨਹੀਂ। ਉਹਦੇ ਬਾਵਜੂਦ ਤੁਹਾਨੂੰ ਪੈਸੇ ਮਿਲ ਸਕਦੇ ਨੇ। ਕਾਲ ਕਰੋ 6477419000। ਜੀ ਸੋਨਮ ਜੀ,
0: ਜੀ ਬਿਲਕੁਲ, ਔਰ ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਮੋਰਗੇਜ ਦੇ ਰਿਗਾਰਡਿੰਗ ਤੁਹਾਡੀ ਕੋਈ ਵੀ ਇਨਕੁਆਇਰੀ ਹੈ ਤਾਂ ਨਾਸਿਰ ਜੀ ਨੂੰ ਕਾਲ ਐਨੀ ਟਾਈਮ, ਔਰ ਸਟੂਡੀਓਜ਼ ਦਾ ਨੰਬਰ 416-233-7368। ਕਾਲ ਦਿਸ ਨੰਬਰ, ਫਿਰ ਅੱਗੇ ਚੱਲ ਕੇ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਾਂਗੇ, ਲੇਕਿਨ ਆਫਟਰ

0: ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਤੁਹਾਡੇ ਮੈਸੇਜਿਸ ਦਾ, ਕਾਲਸ ਦਾ ਬਹੁਤ ਬਹੁਤ ਸ਼ੁਕਰੀਆ, ਔਰ ਪਿਆਰ ਦੇਣ ਲਈ ਔਰ ਪ੍ਰੋਗਰਾਮ ਨੂੰ ਪਿਆਰ ਨਾਲ ਸੁਣਨ ਲਈ। ਸਟੂਡੀਓ 'ਚ ਵੀ ਕਾਲ ਕਰ ਸਕਦੇ ਹੋ 4162-337-368। ਔਰ ਅੱਜ ਕੱਲ੍ਹ ਨਾਸਿਰ ਜੀ ਕਰਜ਼ੇ ਬਹੁਤ ਚੜ ਗਏ ਸਭ ਦੇ ਉੱਪਰ, ਕਰਜ਼ਿਆਂ ਦੇ ਉੱਪਰ, ਔਰ ਕਰਜ਼ਿਆਂ ਦੇ ਵਿੱਚੋਂ ਨਿਕਲਣਾ ਕਿੱਦਾਂ। ਹਰਵਿੰਦਰ ਜੀ ਸਾਡੇ ਨਾਲ ਹੈ, ਤੁਹਾਨੂੰ ਟਿਪਸ ਦੇਣਗੇ, ਔਰ ਇਹਨਾਂ ਦਾ ਵੀ ਤਜਰਬਾ ਬਹੁਤ ਹੈ ਜ਼ਿੰਦਗੀ ਦਾ ਔਰ ਪ੍ਰੋਫੈਸ਼ਨ ਦਾ ਵੀ। ਸੋ ਹੀ ਕੈਨ ਗਿਵ ਦਾ ਟਿਪਸ ਕਿ ਆਪਣੇ ਕਰਜ਼ਿਆਂ 'ਚੋਂ ਤੁਸੀਂ ਬਾਹਰ ਕਿੱਦਾਂ ਨਿਕਲ ਸਕਦੇ ਹੋ। ਹਰਵਿੰਦਰ ਜੀ ਤੁਹਾਡਾ ਸਵਾਗਤ ਹੈ। ਹੈਲੋ,
1: ਜੀ ਜੀ ਸੋਨਮ ਜੀ, ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਬਹੁਤ ਸਾਰੇ ਲੋਕ

0: ਰੁਜ਼ਗਾਰ ਦੇ ਮੌਕੇ ਜਿਹੜੇ ਆ, ਅਨਇੰਪਲਾਇਮੈਂਟ ਵੱਧਦੀ ਹੈ, ਲੋਕਾਂ ਕੋਲ ਪੈਸਾ ਨਹੀਂ ਹੁੰਦਾ, ਘਰ ਚਲਾਉਣਾ ਉਹਨਾਂ ਵਾਸਤੇ ਮੁਸ਼ਕਲ ਹੁੰਦਾ ਕਿਉਂਕਿ ਘਰ ਦੇ ਖਰਚੇ ਤਾਂ ਸਾਨੂੰ ਕਰਨੇ ਪੈਣੇ ਆ। ਲੋਕਾਂ ਕੋਲ ਸੋਨਮ ਜੀ ਕੋਈ ਚੋਇਸ ਨਹੀਂ ਹੁੰਦੀ, ਜਿਸ ਕਰਕੇ ਨਾ ਕ੍ਰੈਡਿਟ ਕਾਰਡ ਦੀ ਵਰਤੋਂ ਜਿਹੜੀ ਹੈ ਉਹ ਕੀਤੀ ਜਾਂਦੀ ਹੈ, ਪਰ ਉਹਦਾ ਇੰਟਰਸਟ ਰੇਟ ਬਹੁਤ ਜ਼ਿਆਦਾ ਹੁੰਦਾ, ਫਿਰ ਉਹ ਥਾਂ ਜਲਦੀ ਜਾਂਦਾ ਨਹੀਂ, ਪਰਦਾ ਲੱਥਦਾ ਨਹੀਂ ਹੈਗਾ, ਜਿਸ ਕਰਕੇ ਜਿਹੜੀ ਸਥਿਤੀ ਹੈ ਫਿਰ ਉਹ ਡੋਮੈਸਟਿਕ ਚੀਜ਼ਾਂ ਜਿਹੜੀਆਂ ਉਹਦੀ ਹੋਰ ਖਰਾਬੀ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਲੋਨ ਜਿਹੜਾ ਵੱਧਦਾ ਜਾਂਦਾ। ਸੋ ਸਾਰੇ ਬਜ਼ੁਰਗਾਂ ਦਾ ਸਭ ਧਰਮਾਂ ਵਿੱਚ ਇਹ ਕਿਹਾ ਜਾਂਦਾ ਕਿ ਜਦੋਂ ਕਰਜ਼ਾ ਚੜ੍ਹੇ ਇਹਨੂੰ ਬਹੁਤੀ ਦੇਰ ਤੱਕ ਨਾ ਰਹਿਣ ਦਿਓ। ਤਾਂ ਇਹ ਇੱਕ ਸਮੱਸਿਆ, ਸਾਨੂੰ ਸਮੱਸਿਆ ਦੇ ਹੱਲ ਵਾਸਤੇ ਸਾਨੂੰ ਸੋਚਣ ਦੀ ਲੋੜ ਆ, ਸਾਨੂੰ ਵਿਉਂਤਬੰਦੀ ਬਹੁਤ ਵਧੀਆ ਚਾਹੀਦੀ ਹੈ, ਯੋਜਨਾ ਬਣਾਉਣ ਦਾ ਸਮਾਂ ਜਿਹੜਾ ਸਾਨੂੰ ਬਣਾਉਣਾ ਚਾਹੀਦਾ, ਤਾਂ ਕਿ ਅਸੀਂ ਜਿਹੜੀ ਪੈਸੇ ਆ ਉਹ ਕਿੱਥੇ ਖਰਚਣੇ ਆ, ਕਿਵੇਂ ਖਰਚ ਕਰਨੇ ਆ, ਉਹਦਾ ਬੈਸਟ ਯੂਜ਼ ਕਰਨ ਵਾਸਤੇ ਸਾਡੇ ਕੋਲ ਉਹਦਾ ਪ੍ਰੋਪਰ ਨੌਲੇਜ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਜਿਵੇਂ ਮੈਂ ਗੱਲ ਕੀਤੀ ਕਿ ਪੈਸੇ ਕਿਵੇਂ ਖਰਚਣੇ, ਇਹ ਸਿੱਖਣਾ ਬਹੁਤ ਜ਼ਰੂਰੀ ਆ ਕਿ ਪੈਸੇ ਅਸੀਂ ਆਪਣੀ ਹੈਲਥ ਤੇ, ਬੱਚਿਆਂ ਦੀ ਐਜੂਕੇਸ਼ਨ, ਗਰੋਸਰੀ, ਸੋ ਸਾਡੇ ਕੋਲ ਚੀਜ਼ਾਂ ਚੋਇਸਿਸ ਹੁੰਦੀਆਂ ਸਾਡੇ ਕੋਲ। ਕਿਸੇ ਵੀ ਭੈਣ ਭਰਾ ਦੇ ਜਦੋਂ ਕਰਜ਼ੇ ਚੜ੍ਹ ਗਿਆ, ਉਹਨਾਂ ਦੇ ਚਾਹੇ ਬਿਜ਼ਨਸ ਲੋਨ ਨੇ, ਕ੍ਰੈਡਿਟ ਕਾਰਡ ਨੇ, ਰਾਦਰ ਦੇਣ ਕਿ ਅਸੀਂ ਸੋਨਾ ਗੋਲਡ ਵੇਚ ਕੇ ਤੇ ਉਹਦਾ ਹੱਲ ਲੱਭੀਏ, ਸਾਨੂੰ ਉਸ ਸਮੇਂ ਤੇ ਸੋਨਮ ਜੀ ਤਰੀਕੇ ਲੱਭਣ ਦੀ ਲੋੜ ਹੈ। ਸਾਨੂੰ ਜਿਵੇਂ ਸਮਾਂ ਬਦਲਦਾ ਸਾਨੂੰ ਵੀ ਉਵੇਂ ਬਦਲਣਾ ਚਾਹੀਦਾ, ਜੇਕਰ ਲੋੜ ਪਏ ਤਾਂ ਯੂ ਟਰਨ ਵੀ ਮਾਰਨੀ ਚਾਹੀਦੀ। ਯੂ ਟਰਨ ਦਾ ਮਤਲਬ ਆ ਕਿ ਅੱਗੇ ਅੱਗੇ ਜਾ ਕੇ ਜੇਕਰ ਹੋਰ ਨੁਕਸਾਨ ਹੋ ਰਿਹਾ ਤਾਂ ਸਾਨੂੰ ਕ੍ਰੀਏਟਿਵ ਡਿਸੀਜਨ ਜਿਹੜੇ ਆ ਉਹ ਲੈਣੇ ਚਾਹੀਦੇ ਨੇ ਜੀ। ਕ੍ਰੀਏਟਿਵ ਡਿਸੀਜਨ ਜਿਹੜੇ ਆ ਜੀ, ਉਹਦੇ ਵਾਸਤੇ ਤੁਹਾਨੂੰ ਜਿਹੜਾ ਐਡਵਾਈਜ਼ਰ ਹੈ ਉਹ ਵੀ ਕ੍ਰੀਏਟਰ ਚਾਹੀਦਾ, ਜਿਹੜਾ ਉਹਦੇ ਬਾਰੇ ਪ੍ਰੋਪਰ ਹੱਲ ਦੱਸਦਾ ਹੋਵੇ। ਦੇਖੋ ਕੁਝ ਐਡਵਾਈਜ਼ਰ ਜਿਹੜੇ ਆ ਹਰ ਫੀਲਡ ਵਿੱਚ ਬਹੁਤ ਕ੍ਰੀਏਟਿਵ ਹੁੰਦੇ ਆ, ਜਿਵੇਂ ਮੈਂ ਪਹਿਲਾਂ ਹੁਣੇ ਸੁਣ ਰਿਹਾ ਸੀ ਭਾਈ ਸਾਹਿਬ ਦੱਸ ਰਹੇ ਸੀ ਕਿਸੇ ਨੂੰ $1,00,000, $1,000,000, $5,00,000 ਕਿੰਨੇ ਵੀ ਚਾਹੀਦੇ ਆ, ਉਹ ਉਹਨਾਂ ਦਾ ਆਪਣਾ ਬਿਜ਼ਨਸ ਹੈ। ਮੈਨੂੰ ਉਹਦੇ ਬਾਰੇ ਬਹੁਤਾ ਨੌਲੇਜ ਨਹੀਂ ਹੈਗਾ, ਪਰ ਸਰੋਤਿਆਂ ਨੂੰ ਇਹੋ ਜਿਹੇ ਸਮੇਂ ਵਿੱਚ ਫਾਇਦਾ ਲੈਣਾ ਚਾਹੀਦਾ। ਕਰਜ਼ਿਆਂ ਦੇ ਹੱਲ ਵਾਸਤੇ ਅਗਰ ਆਪਾਂ ਗੱਲ ਕਰੀਏ, ਜੇਕਰ ਲਏ ਸੀ, ਬਿਜ਼ਨਸ ਫੇਲ ਹੋ ਗਿਆ ਬਿਕਾਜ਼ ਆਫ ਕੋਵਿਡ ਜਾਂ ਰਿਸੈਸ਼ਨ, ਕੋਈ ਵੀ ਕਾਰਨ ਹੈਗਾ, ਕਿਸੇ ਵੀ ਭੈਣ ਭਰਾ ਉੱਪਰ ਕ੍ਰੈਡਿਟ ਕਾਰਡ ਕਰਕੇ ਜਾਂ ਸੀਬਾ ਲੋਨ, ਬਿਜ਼ਨਸ ਦੇ ਕਰਜ਼ੇ, ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਟਰੱਕ ਲੋਨ, ਟ੍ਰੇਲਰ ਲੋਨ, ਲੀਜ਼ ਡਿਫਾਲਟ ਆਈ ਹੈ ਉਹਨਾਂ ਨੂੰ, ਉਹਦੇ ਵਾਸਤੇ ਨੰਬਰ ਹੈ 416-400-4444, 416-444-4444 ਨੰਬਰ ਹੈ। ਇਹਦੇ ਤੋਂ ਇਲਾਵਾ ਜੀ, ਕਈ ਵਾਰੀ ਕੀ ਸਿਚੁਏਸ਼ਨ ਹੁੰਦੀ ਹੈ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਇੰਪਲਾਈ ਰੱਖੇ ਆ ਪਰ ਸਾਡੇ ਕੋਲੋਂ ਉਹਨਾਂ ਦੀਆਂ ਪੇਮੈਂਟਸ ਟਾਈਮ ਤੇ ਨਹੀਂ ਹੋ ਸਕਦੀਆਂ, ਤਾਂ ਸਾਨੂੰ ਉਹਦੇ ਸੰਬੰਧੀ ਕਈ ਵਾਰੀ ਲੇਬਰ ਰਿਲੇਟਡ ਇਸ਼ੂਜ਼ ਆ ਜਾਂਦੇ ਆ। ਕਿਸੇ ਵੀ ਭੈਣ ਭਰਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ੇ ਦੀ ਪ੍ਰੋਬਲਮ ਹੈ, ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਲੀਗਲ ਨੋਟਿਸ ਆਇਆ, ਉਹਨਾਂ ਦੀ ਵੇਜ ਗਾਰਨਿਸ਼ ਜਾਂ ਉਹਨਾਂ ਦਾ CRA ਵੱਲੋਂ ਕੋਈ HST ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਦੀ ਕੋਈ ਪ੍ਰੋਬਲਮ ਹੈਗੀ ਹੈ, ਤਾਂ ਉਹ ਕੌਨਫੀਡੈਂਸ਼ੀਅਲੀ ਡਿਸਕਸ ਕਰਨ ਵਾਸਤੇ ਨੰਬਰ 416-400-4444 ਮੇਰਾ ਨੰਬਰ ਹੈ। ਸਰੋਤਿਆਂ ਨੂੰ ਐਂਡ ਤੇ ਮੈਂ ਇੱਕ ਗੱਲ ਜ਼ਰੂਰ ਦੱਸਦਾ ਜੀ, ਮੈਨੂੰ ਇਹ ਲਾਇਸੈਂਸ ਲਏ ਨੂੰ 20 ਸਾਲ ਹੋ ਗਿਆ। 2006 ਤੋਂ ਮੈਂ ਭੈਣ ਭਰਾਵਾਂ ਦੀ ਲੋਨ ਸੰਬੰਧੀ, ਕਰਜ਼ਿਆਂ ਸੰਬੰਧੀ ਜਿਹੜੀਆਂ ਜਿਹੜੀਆਂ ਵੀ ਲੋੜਾਂ ਉਹਨਾਂ ਵਾਸਤੇ ਹਮੇਸ਼ਾ ਜਿਵੇਂ ਪਹਿਲਾਂ ਕਰ ਰਿਹਾ ਉਸੇ ਤਰ੍ਹਾਂ ਹੈਲਪ ਕਰਦੇ ਰਹਾਂਗੇ। ਨੰਬਰ ਹੈ 416-400-4444
1: ਸਮਾਂ ਦੇਣ ਲਈ ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਜੀ, ਥੈਂਕ
2: ਜੀ ਸੋਨਮ ਜੀ। ਔਰ ਮੈਂ ਤੁਹਾਨੂੰ ਦੱਸਦਾ ਜਾਵਾਂ ਵੀ ਜਿੰਨੇ ਵੀ ਸਾਡੇ ਰੇਡੀਓ ਪ੍ਰੋਗਰਾਮ ਸੁਣ ਵਾਲੇ ਨੇ, ਉਹਨਾਂ ਵਾਸਤੇ ਖੁਸ਼ਖਬਰੀ ਹੈ ਵੀ ਇੱਕ ਬਹੁਤ ਵਧੀਆ ਡਾਕਟਰ ਸਾਹਿਬ ਨੇ ਜਿਹੜੇ ਗੋਲਡ ਮੈਡਲਿਸਟ ਨੇ ਕੈਨੇਡੀਅਨ ਗੋਲਡ ਮੈਡਲ ਹੋਮੋਪੈਥਿਕ ਦੇ, ਹੋਮੋਪੈਥਿਕ ਸੋਨਮ ਜੀ ਐਸੀ ਤੁਸੀਂ ਕਹਿ ਲਓ ਵੀ ਟ੍ਰੀਟਮੈਂਟ ਹੈ ਜਿਹਦਾ ਕੋਈ ਸੈਡ ਇਫੈਕਟ

0: ਨਹੀਂ ਹੈਗਾ, ਸਭ ਤੋਂ ਵਧੀਆ ਜੇ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ। ਅਗਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਕਿਸੇ ਤਰ੍ਹਾਂ ਦੀ, ਤੁਸੀਂ ਇੱਕ ਵਾਰੀ ਇਹ ਡਾਕਟਰ ਸਾਹਿਬ ਜਿਹੜੇ ਗੋਲਡ ਮੈਡਲਿਸਟ ਹੈਗੇ ਨੇ, ਕਨੇਡੀਅਨ ਗੋਲਡ ਮੈਡਲ ਇੱਥੋਂ ਦੇ ਪੜ੍ਹੇ ਹੋਏ, ਉਹਨਾਂ ਨੇ ਗੋਲਡ ਮੈਡਲ ਲੈ ਕੇ ਇਹ ਡਿਗਰੀ ਲਿੱਤੀ ਹੈ, ਔਰ ਤੁਸੀਂ ਉਹਨਾਂ ਨੂੰ ਕਾਲ ਕਰੋ, ਔਰ ਕੋਈ ਤੁਹਾਡਾ ਫੈਟੀ ਲੀਵਰ, ਕਿਉਂਕਿ ਬਹੁਤ ਸਾਰੇ ਇੱਥੇ ਤੁਹਾਨੂੰ ਪਤਾ ਆਪਣੇ ਪੰਜਾਬੀ ਭੈਣ ਭਾਈ ਉਹ ਦਾਰੂ ਪੀ ਕੇ ਉਹਨਾਂ ਦਾ ਫੈਟੀ ਲੀਵਰ ਹੋ ਜਾਂਦਾ ਹੈ, ਜਾਂ ਕੋਈ ਹੋਰ ਐਸੀ ਤਰ੍ਹਾਂ ਦੀ ਤੁਹਾਨੂੰ ਬਿਮਾਰੀ ਹੈ, ਤੁਹਾਨੂੰ ਪਿਸ਼ਾਬ ਰਾਤੀ ਸੌਣ ਵੇਲੇ ਬਹੁਤ ਆਉਂਦਾ ਹੈ, ਔਰ ਕਈ ਚੀਜ਼ਾਂ ਉਹ ਡਾਕਟਰ ਸਾਹਿਬ ਕਹਿੰਦੇ ਨੇ, ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਤਕਲੀਫ ਹੈ ਇੱਕ ਵਾਰੀ ਡਿਸਕਸ ਕਰ ਲਓ 6475531500 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਕਿਸੇ ਤਰ੍ਹਾਂ ਦਾ ਟ੍ਰੀਟਮੈਂਟ ਤੁਸੀਂ ਕਰਨਾ ਇੱਕ ਵਾਰੀ ਤੁਸੀਂ ਇਹਨੂੰ ਲਾਜ਼ਮੀ ਟਰਾਈ ਕਰੋ, ਕਿਉਂਕਿ ਬਹੁਤ ਵਧੀਆ। ਮੈਂ ਖੁਦ ਟਰਾਈ ਕੀਤਾ ਸੀ ਡਾਕਟਰ ਸਾਹਿਬ ਨੂੰ, ਅਤੇ ਮੈਨੂੰ ਜਿਹੜੀ ਪ੍ਰੋਬਲਮ ਹੈਗੀ ਸੀ ਉਹ ਖਤਮ ਹੋ ਗਈ, ਔਰ ਇਹਨਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹਦਾ ਤੁਹਾਨੂੰ ਫਾਇਦਾ ਹੋ ਸਕਦਾ, ਉਹਦਾ ਕੋਈ ਸਾਈਡ ਇਫੈਕਟ ਨਹੀਂ। ਸਭ ਤੋਂ ਵਧੀਆ ਜਿਹੜੀ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਵੀ ਇਸ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ, ਤੁਹਾਨੂੰ ਆਰਾਮ ਆ ਸਕਦਾ, ਅਤੇ ਉਹਦੇ ਵਾਸਤੇ ਕਾਲ ਕਰੋ ਡਾਕਟਰ ਅਬਰਾਰ ਹੈਗਾ ਉਹਦਾ ਨਾਮ, ਅਤੇ 6475531500 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਡਾਕਟਰ ਅਬਰਾਰ ਗੋਲਡ ਮੈਡਲਿਸਟ, ਕਨੇਡੀਅਨ ਗੋਲਡ ਮੈਡਲਿਸਟ। ਜੀ ਸੋਨਮ ਜੀ,
1: ਬਿਲਕੁਲ ਜੀ, ਔਰ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਔਰ ਥੋੜ੍ਹੀ ਜਿਹੀ ਗੱਲਬਾਤ ਕਰ ਲਈ, ਅਸੀਂ ਰੀਅਲ ਇਸਟੇਟ ਦੀ ਗੱਲਬਾਤ ਕੀਤੀ ਹੈ, ਮੌਰਗੇਜ ਦੀ ਗੱਲਬਾਤ ਕੀਤੀ ਹੈ, ਔਰ ਉਹਦੇ ਨਾਲ ਨਾਲ ਘਰ ਨੂੰ ਰੈਨੋਵੇਟ ਕਰਨ ਦੀ ਵੀ ਗੱਲਬਾਤ ਹੋਣੀ ਚਾਹੀਦੀ ਹੈ। ਤੁਸੀਂ ਵਿੰਡੋਜ਼ ਡੋਰਸ ਚੇਂਜ ਕਰਨੇ ਆ, ਬਲਾਇੰਡਸ ਲਗਵਾਉਣੇ ਆ, ਤਾਂ ਬ੍ਰੈਂਡ ਨੇਮ ਯਸ਼ ਵਿੰਡੋਜ਼ ਐਂਡ ਡੋਰਸ। ਸਭ ਤੋਂ ਵੱਡਾ ਇਹਨਾਂ ਦਾ ਪਲੱਸ ਪੁਆਇੰਟ ਕੀ ਹੈ ਨਾਸਿਰ ਜੀ, ਕਿ ਮੀਡੀਏਟਰ ਕੋਈ ਨਹੀਂ ਹੈ, ਖੁਦ ਹੀ ਮੈਨੂਫੈਕਚਰ ਕਰਦੇ ਆ, ਔਰ ਦੋ ਲੋਕੇਸ਼ਨ ਤੋਂ ਸਰਵ ਕਰਦੇ ਆ, ਬ੍ਰੈਂਪਟਨ ਵਿੱਚ ਐਂਡ ਇਟੋਬੀਕੋ ਦੇ ਵਿੱਚ। ਧਰਮ ਜੀ ਸਵਾਗਤ ਹੈ ਤੁਹਾਡਾ। ਥੋੜਾ ਸਾ ਬਤਾ ਪਹਿਲੇ ਤੋਂ ਨਈ ਲੋਕੇਸ਼ਨ ਜਿਹੜੀ ਜੋ ਆਪਕੀ ਹੈ ਬ੍ਰੈਂਪਟਨ ਮੇ ਨਈ ਓਪਨ ਕੀ ਹੈ ਆਪਨੇ।
2: ਵਿੰਡੋ ਯਸ ਵਿੰਡੋਜ਼ ਐਂਡ ਡੋਰ ਪਹਿਲੇ ਤੋਂ 2012 ਸੇ ਵਿੰਡੋ ਡੋਰ ਕੀ ਮੈਨੂਫੈਕਚਰਿੰਗ ਕਰਤੇ ਹੈ ਅਕ੍ਰੋਸ ਓਂਟਾਰੀਓ, ਹਮਾਰੇ 34 ਪ੍ਰੋਫੈਸ਼ਨਲ ਇੰਸਟਾਲਰ ਕੇ ਸਾਥ ਵਿੰਡੋ ਐਂਡ ਡੋਰ ਇੰਸਟਾਲ ਕਰਤੀ ਹੈ। ਅਬ ਹਮਨੇ ਅਕ੍ਰੋਸ ਓਂਟਾਰੀਓ ਮੇ ਧੀਰੇ ਧੀਰੇ ਕਰਕੇ ਲੋਕੇਸ਼ਨ ਖੋਲ ਰਹੇ ਹੈ। ਫਸਟ ਲੋਕੇਸ਼ਨ ਬ੍ਰੈਂਪਟਨ ਗੋਰ ਰੋਡ ਪਲਾਜ਼ਾ ਮੇ ਸਬਜ਼ੀ ਮੰਡੀ ਕੇ ਸਾਹਮਣੇ, ਉਸੀ ਪਲਾਜ਼ਾ ਮੇ ਸਬਜ਼ੀ ਮੰਡੀ ਕੇ ਸਾਹਮਣੇ ਹਮਾਰਾ ਯਸ ਵਿੰਡੋਜ਼ ਕਾ ਡੋਰ ਕਾ ਫੈਕਟਰੀ ਆਊਟਲੈਟ ਖੋਲ ਚੁਕਾ ਹੈ। ਆਪਕੋ ਵਿੰਡੋ ਡੋਰ ਕੀ ਕਿਆ ਕੁਆਲਿਟੀ ਹੋਤੀ ਹੈ ਔਰ ਪ੍ਰਾਈਸਿੰਗ ਸਬਸੇ ਕਮ ਪ੍ਰਾਈਸ ਮੇ ਕਿਆ ਵਰਲਡ ਕਲਾਸ ਕੁਆਲਿਟੀ ਮਿਲਤੀ ਹੈ, ਵੋ ਜਾ ਕੇ ਆਪ ਦੇਖ ਸਕਦੇ ਹੋ। ਪ੍ਰਮੋਸ਼ਨ ਵੀ ਚੱਲ ਰਿਹਾ, ਵੋ ਸਾਰੀ ਇਨਫਾਰਮੇਸ਼ਨ ਆਪਕੋ ਬਤਾਈ ਜਾਏਗੀ। ਔਰ ਅਗਲੇ ਹਫਤੇ ਯਾਨੀ 19 ਤਾਰੀਖ ਕੋ ਬੈਰੀ ਲੋਕੇਸ਼ਨ ਵੀ ਖੁੱਲ ਰਿਹਾ ਹੈ
1: ਜੀ। ਔਰ ਬਿਲਕੁਲ 4167323600 ਨੰਬਰ ਹੈ, ਯਸ਼ ਵਿੰਡੋਜ਼ ਐਂਡ ਡੋਰਸ, 2 ਲੋਕੇਸ਼ਨ, ਨੋ ਮੀਡੀਏਟਰ, ਮੈਨੂਫੈਕਚਰਿੰਗ ਖੁਦ ਕਰਦੇ ਹੈ। ਔਰ ਕਿੰਨਾ ਟਾਈਮ ਹੋ ਗਿਆ ਧਰਮ ਜੀ ਇਸ ਬਿਜ਼ਨਸ?
2: 14 ਸਾਲ ਹੋ ਗਏ, ਔਰ ਹਮਨੇ ਟੋਟਲ 19,000 ਜੋਬ ਅਬ ਤੱਕ ਪੂਰੀ ਕਰ ਚੁੱਕੇ ਹੈ।
1: ਕਿਆ ਬਾਤ ਹੈ, ਜ਼ਬਰਦਸਤ। 4167323600 ਆਪਣੇ ਘਰ ਰੈਨੋਵੇਟ ਕਰਨਾ ਹੈ, ਉਸਕੋ ਨਯਾ ਬਣਾਨਾ ਹੈ, ਵਿੰਡੋਜ਼ ਡੋਰ ਚੇਂਜ ਕਰਨੇ ਹੈ, ਬਲਾਇੰਡ ਚੇਂਜ ਕਰਨੇ ਹੈ, ਤੋ 4167323600 ਇਜ਼ ਦਾ ਨੰਬਰ ਟੂ ਕਾਲ। ਥੈਂਕ ਯੂ ਯਸ਼ੀ, ਧਰਮ ਜੀ ਬਹੁਤ ਸ਼ੁਕਰੀਆ।
2: ਥੈਂਕ ਯੂ ਮੈਮ, ਥੈਂਕ ਯੂ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi, high end da saman mile sasta.
2: Once again, welcome. Hanji aur jaan da waqt aa gaya hai. Jaan to pehla ek baar fir to same cheez, be grateful whatever you have in your life. ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਕਰਨ ਨਾਲ ਆਈ ਥਿੰਕ ਅੱਧੀਆਂ ਪ੍ਰੋਬਲਮ ਜ਼ਿੰਦਗੀ ਦੀਆਂ ਦੂਰ ਹੋ ਜਾਂਦੀਆਂ। ਅਸਲੀ ਇਨਸਾਨ ਉਹੀ ਹੈ ਸਬਰ ਅਤੇ ਸੁੱਖ ਦੇ ਵਿੱਚ ਤਾਂ ਸਾਰੇ ਸ਼ੁਕਰਾਨਾ ਕਰਦੇ ਹਾਂ, ਪਰ ਜਦੋਂ ਤੁਹਾਡੀ ਜ਼ਿੰਦਗੀ 'ਚ ਬਹੁਤ ਦੁੱਖ ਹੋਵੇ, ਪ੍ਰੋਬਲਮਸ ਨੇ ਚਾਰੇ ਪਾਸੇ ਤੋਂ ਘੇਰਿਆ ਹੋਇਆ ਤੁਹਾਨੂੰ, ਹੈ ਨਾ, ਕੋਈ ਰਸਤਾ ਨਜ਼ਰ ਨਹੀਂ ਆ ਰਿਹਾ, ਬਲੈਕਆਊਟ ਹੋ ਗਿਆ, ਉਸ ਵਕਤ ਜਿਹੜੇ ਲੋਕ ਸਬਰ ਨਾਲ ਉਸ ਚੀਜ਼ ਨੂੰ ਐਕਸੈਪਟ ਕਰਦੇ ਹੈ, ਰੱਬ ਦਾ ਸ਼ੁਕਰਾਨਾ ਕਰਦੇ ਹੈ, ਰੱਬ ਉਹਨਾਂ 'ਤੇ ਜ਼ਰੂਰ ਮਿਹਰਬਾਨ ਹੁੰਦਾ।
3: ਬਿਲਕੁਲ, ਜਾਂਦੇ ਜਾਂਦੇ ਸੋਨਮ ਜੀ ਇੱਕ ਵਾਰੀ ਮੈਂ ਫੇਰ ਸ਼ੇਅਰ ਕਰਦਾ ਜਾਵਾਂ, ਓਪਨ ਮਾਈ ਕੈਫੇ ਇਨ ਕੁਜ਼ੀਨ, ਤੁਸੀਂ ਅਗਰ ਚਾਹੁੰਦੇ ਹੋ ਲਾਹੌਰ ਤੁਹਾਨੂੰ ਟੇਸਟ ਮਿਲ ਅੰਜ ਲੱਗੇ, ਤੁਸੀਂ ਲਾਹੌਰ ਜਾ ਕੇ ਖਾਂਦੇ ਪਏ ਹੋ ਤੇ ਤੁਹਾਨੂੰ ਓਪਨ ਮਾਈ ਕੈਫੇ ਇਨ ਕੁਜ਼ੀਨ, ਸਾਰੇ ਦੇ ਸਾਰੇ ਕੁੱਕ ਐਂਡ ਸ਼ੈਫ ਸਾਰੇ ਪਾਕਿਸਤਾਨ ਤੋਂ ਆਏ ਨੇ ਔਰ ਤੁਹਾਡੇ ਵਾਸਤੇ ਬੈਠੇ ਨੇ ਔਰ ਬਹੁਤ ਵਧੀਆ ਫੂਡ ਬਣਾ ਰਹੇ ਨੇ। ਕੋਈ ਵੀ ਤੁਸੀਂ ਲਾਹੌਰੀ ਟੇਸਟ ਲੈਣਾ, ਕੜਾਹੀ ਗੋਸ਼ਤ ਬਣਾਉਣਾ, ਗੁੜ ਕੜਾਹੀ ਜਾਂ ਤੁਸੀਂ ਚਿਕਨ ਕੜਾਹੀ ਜਾਂ ਸ਼ਨਵਾਰੀ ਕਿਸੇ ਤਰ੍ਹਾਂ ਦਾ ਵੀ ਆ ਬਾਰਬੀਕਿਊ, ਤੁਸੀਂ ਇੱਕ ਵਾਰੀ ਕਬਾਬ ਇਹਨਾਂ ਦੇ ਖਵਾ ਕੇ ਵੇਖੋ, ਤੁਹਾਨੂੰ ਪਤਾ ਲੱਗੇ ਕਿਸ ਲੈਵਲ ਦੇ ਕਬਾਬ ਨੇ ਔਰ ਚਿਕਨ ਕਬਾਬ ਬਹੁਤ ਵਧੀਆ, ਬੜੀ ਦੂਰੋਂ ਦੂਰੋਂ ਦੁਨੀਆ ਆਉਂਦੀ ਨੇ ਕਬਾਬ ਖਾਣ ਔਰ ਚਿਕਨ ਕੜਾਹੀ ਬੜੀ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ, ਉਹਨਾਂ ਵਾਸਤੇ ਤੁਸੀਂ ਡਾਈਨਿੰਗ ਕਰ ਸਕਦੇ ਹੋ, ਲੰਚ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ ਜਾਂ ਬ੍ਰੇਕਫਾਸਟ ਤੁਸੀਂ ਵੀਕਐਂਡ 'ਤੇ ਉਹਨਾਂ ਕੋਲ ਬਫੇ ਹੈਗਾ ਜੇ, ਸਿਰਫ ਨਾਈਨਟੀਨ 'ਚ $20 'ਚ 14 ਆਈਟਮਾਂ, ਉਹਦੇ 'ਚ ਮਟਨ ਪਾਏ, ਹਲਵਾ ਪੂੜੀ, ਲਾਹੌਰੀ ਚਨੇ ਔਰ ਬਹੁਤ ਸਾਰੀਆਂ ਚੀਜ਼ਾਂ, 14 ਆਈਟਮਾਂ ਤੁਹਾਨੂੰ ਅਗਰ ਖਾਣੀਆਂ ਨਾ ਤਾਂ ਤੁਸੀਂ ਓਪਨ ਮਾਈ ਕੈਫੇ ਕਿਉਂਕਿ 10 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਨੂੰ ਬ੍ਰੇਕਫਾਸਟ ਐਂਡ ਬ੍ਰੰਚ ਮਿਲੇਗਾ। ਔਰ ਅਗਰ ਤੁਸੀਂ ਹਾਲ ਕੋਈ ਬੁਕਿੰਗ ਪਾਰਟੀ ਕਰਨੀ ਹੈ, ਛੋਟੀ ਮੋਟੀ ਬਰਥਡੇ ਪਾਰਟੀ ਜਾਂ ਕੋਈ ਵੀ ਪਾਰਟੀ ਕਰਨੀ ਹੈ, 20 ਆਈਟਮਾਂ ਸਿਰਫ $24.99 ਦੀ ਹੈ, 20 ਆਈਟਮਾਂ $24.99 ਨੰਬਰ ਸੌਖਾ ਜਗ੍ਹਾ 416-526-6800 ਤੁਸੀਂ ਓਪਨ ਮਾਈ ਕੈਫੇ ਦੀ ਵਿਜ਼ਿਟ ਵੀ ਕਰ ਸਕਦੇ ਹੋ, omcc.ca ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ। ਜੀ ਸੋਨਮ ਜੀ,
2: ਜੀ ਬਹੁਤ ਸ਼ੁਕਰੀਆ ਨਾਸਿਰ ਜੀ ਤੁਹਾਡਾ ਵੀ ਔਰ ਸਾਰੇ ਲਿਸਨਰਸ ਦਾ ਪ੍ਰੋਗਰਾਮ ਨੂੰ ਸੁਣਨ ਲਈ ਕਰਨ ਲਈ। 416-910-6000 ਆਫਟਰ ਦਾ ਸ਼ੋਅ ਮਾਈ ਨੰਬਰ, ਟੇਕ ਕੇਅਰ ਆਫ ਯੋਰਸੈਲਫ, ਇੰਜੋਏ ਯੋਰ ਵੀਕਐਂਡ, ਨੈਕਸਟ ਵੀਕ ਫਿਰ ਤੁਹਾਡੇ ਨਾਲ ਗੱਲਬਾਤ ਹੋਏਗੀ। ਥੈਂਕ ਯੂ ਸੋ ਮਚ ਫੋਰ ਲਿਸਨਿੰਗ ਰੇਡੀਓ ਗੋਲਡ।

0: 530. CHLO AM. Serving Brampton, Mississauga, Toronto, the GTA, and the world at am530.ca. This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਾਂਝਾ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
2: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
1: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
2: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
1: ਵੱਖਰਾ ਢੰਗ ਵੱਖਰਾ ਰੰਗ,
2: ਰੇਡੀਓ ਜਿਹਦਾ ਵੱਖਰਾ ਅੰਦਾਜ਼, ਜਿਹਦਾ ਵੱਖਰਾ ਅੰਦਾਜ਼।
1: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
2: ਰੇਡੀਓ ਅੰਦਾਜ਼।
1: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ। ਨੰਬਰ ਟੂ ਕਾਲ 647-234-6000।

Adab, namaskar, pyar, satkar de naal, sat shri akaal and a very good evening. Vapas aa gaye ji, weekend vapas aa gaya te naal hi vapas thode layi assi aa gaye haan. Radio Andaz de vich ik vaar phir to sade sare listeners jinne vi program nu tune in kar chuke aa, unhan nu param vallon bahut niggi sat shri akaal ji ayan nu warm welcome. Jinne vi parivar, jinne vi listeners sun rahe ne, bahut bahut dhanwad ji, khushamdeed. Program nu sunde rehna 7 ਵਜੇ ਤੱਕ ਤੁਹਾਡਾ ਸਾਡਾ ਸਾਥ ਹੁੰਦਾ ਹੈ 6 ਤੋਂ 7 ਰੇਡੀਓ ਅੰਦਾਜ਼ ਤੁਹਾਡੇ ਲਈ ਵਾਪਸ ਆ ਗਿਆ ਵੈਲਕਮ ਬੈਕ ਛੇ ਵੱਜ ਕੇ 3 ਮਿੰਟ ਹੋ ਗਏ ਆ ਜੀ ਸਮਰ ਕਹਿ ਚੱਲੀ ਬਾਏ ਬਾਏ ਮੈਂ ਚੱਲੀ ਹਾਂ ਕਦੋਂ ਦੇ ਉਡੀਕਦੇ ਸੀ ਕਿ ਸਮਰ ਆਊਗੀ ਗਰਮੀਆਂ ਕਦੋਂ ਲੰਘ ਗਈਆਂ ਸਾਨੂੰ ਪਤਾ ਨਹੀਂ ਲੱਗਿਆ ਅਤੇ ਹੁਣ ਜੀ ਆ ਗਿਆ ਬਹੁਤ ਖੂਬਸੂਰਤ ਮੌਸਮ ਸੀਜ਼ਨ ਫਾਲ ਦਾ ਸੀਜ਼ਨ ਸੋ ਫਾਲ ਸਟਾਰਟ ਹੋ ਜਾਣੀ ਆ ਅਤੇ ਚਲੋ ਬਹੁਤ ਸੋਹਣਾ ਵਾਰਮ ਨਿੱਘਾ ਮੌਸਮ ਹੋਊਗਾ ਕਿਉਂਕਿ ਅੱਜ ਵੀ 24 ਡਿਗਰੀ ਆ ਬਟ ਫੀਲਸ ਲਾਈਕ 29-30 ਦੇ ਲਾਗੇ ਜਿਹੜਾ ਟੈਂਪਰੇਚਰ ਆ ਤੁਸੀਂ ਫੀਲ ਕਰ ਰਹੇ ਹੋ ਬਹੁਤ ਗਰਮ ਵੈਦਰ ਆ ਅਤੇ ਜੀ ਆਉਣ ਵਾਲੇ ਜਿਹੜੇ ਦਿਨ ਆ ਉਹ ਬਹੁਤ ਖੂਬਸੂਰਤ ਰੁੱਤ ਸਾਡੇ ਲਈ ਲੈ ਕੇ ਆ ਰਹੇ ਨੇ ਬੇਸ਼ਰਤੀ ਮੈਂ ਆਲਵੇਜ਼ ਕਹਿੰਦੀ ਹੁੰਦੀ ਹਾਂ ਕਿ ਸਾਡੇ ਕੋਲ ਟਾਈਮ ਹੋਵੇ ਸਾਡੇ ਆਸ ਪਾਸ ਵੇਖਣ ਦਾ ਕੁਦਰਤ ਦੇ ਵਿੱਚ ਬਹੁਤ ਨਜ਼ਾਰੇ ਬਹੁਤ ਖਜ਼ਾਨੇ ਛੁਪੇ ਹੁੰਦੇ ਆ ਪਰ ਕਈ ਵਾਰ ਅਸੀਂ ਆਪਣੀਆਂ ਹੀ ਉਲਝਣਾਂ 'ਚ ਆਪਣੇ ਹੀ ਕੰਮਾਂ 'ਚ ਆਪਣੀ ਹੀ ਜ਼ਿੰਦਗੀ 'ਚ ਇੰਨੇ ਉਲਝੇ ਹੁੰਦੇ ਹਾਂ ਇੰਨੇ ਵਿਅਸਤ ਹੁੰਦੇ ਹਾਂ ਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ ਸੋ ਜ਼ਰੂਰ ਕੋਸ਼ਿਸ਼ ਕਰਿਓ ਜੇ ਪਿਛਲੀ ਫਾਲ ਇੱਦਾਂ ਹੀ ਲੰਘ ਗਈ ਸੀ ਤੁਸੀਂ ਦੇਖਿਆ ਨਹੀਂ ਸੀ ਕਿ ਆਸੇ ਪਾਸੇ ਜਦੋਂ ਤੁਸੀਂ ਡਰਾਈਵ ਕਰਦੇ ਹੋ ਕਿੰਨੇ ਸੋਹਣੇ ਦਰੱਖਤ ਆ ਕਿੰਨੇ ਸੋਹਣੇ ਦਰੱਖਤਾਂ ਦੇ ਪੱਤੇ ਰੰਗ ਬਦਲ ਚੁੱਕੇ ਨੇ ਫਿਰ ਹੌਲੀ ਹੌਲੀ ਪੱਤਿਆਂ ਨੇ ਝੜਨਾ ਫਿਰ ਜੀ ਵਿੰਟਰ ਆ ਜਾਣੀ ਅਤੇ ਫਿਰ ਅੱਗੇ ਜਾ ਕੇ ਇੱਦਾਂ ਹੀ ਰੁੱਤਾਂ ਚੱਲਦੀਆਂ ਰਹਿਣੀਆਂ ਸੋ ਆਪਣਾ ਆਪ ਇੰਜੋਏ ਕਰੋ ਆਪਣੇ ਆਪ ਨੂੰ ਵੀ ਟਾਈਮ ਦੇਣਾ ਬੜਾ ਜ਼ਰੂਰੀ ਹੈ ਅਤੇ ਆਸ ਪਾਸ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ ਸੋ ਵੈਲਕਮ ਬੈਕ ਜੀ ਛੇ ਵੱਜ ਕੇ 4 ਮਿੰਟ ਹੋ ਗਏ ਨੇ ਤੁਹਾਡਾ ਸਾਡਾ ਸਾਥ 7 ਵਜੇ ਤੱਕ ਹੈ ਰੇਡੀਓ ਅੰਦਾਜ਼ ਦੇ ਵਿੱਚ ਮੈਂ ਤੁਹਾਡੀ ਹੋਸਟ ਪਰਮ ਹਾਜ਼ਰ ਹੋ ਚੁੱਕੀ ਹਾਂ ਮੇਰੇ ਵੱਲੋਂ ਸਾਡੇ ਸਾਰੇ ਲਿਸਨਰਸ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਐਂਡ ਖੁਸ਼ਾਮਦੀਦ

0: ਸਪਟੈਂਬਰ 12 ਹੋ ਚੁੱਕਿਆ ਤੇ ਜੀ ਸੁਣਾਓ ਕੀ ਹਾਲ ਚਾਲ ਨੇ ਜਿੱਥੇ ਜਿੱਥੇ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ ਸਟੂਡੀਓਜ਼ ਦਾ ਨੰਬਰ 416-233-7868 4162-33-7368 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਤੇ ਆਪਣੀਆਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੀਆਂ ਕਰਨੀਆਂ ਜੀ, ਕਿਉਂਕਿ ਜਦੋਂ ਤੁਹਾਡੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਸਾਂਝੀ ਹੁੰਦੀ ਹੈ ਤਾਂ ਪ੍ਰੋਗਰਾਮ ਕੰਪਲੀਟ ਹੋ ਜਾਂਦਾ, ਕਿਉਂਕਿ ਅਦਰਵਾਈਜ਼ ਤਾਂ ਫਿਰ ਇੱਕ ਦੀਆਂ ਗੱਲਾਂ ਬਾਤਾਂ ਨੇ। ਬਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ 416-233-7368 4162-33-7368 'ਤੇ ਕਾਲ ਕੀਤੀ ਜਾ ਸਕਦੀ ਆ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ 7 ਵਜੇ ਤੱਕ ਚੱਲਦੀਆਂ ਰਹਿਣਗੀਆਂ। ਪ੍ਰੋਗਰਾਮ ਦੇ ਦੌਰਾਨ ਗੱਲਬਾਤ ਜ਼ਰੂਰ ਕਰਨੀ ਜੀ, ਅਤੇ ਅਗਰ ਡਰਾਈਵ ਕਰ ਰਹੇ ਹੋ ਫਿਰ ਨਹੀਂ ਕਰਨੀ। 416-233-7368 ਸਟੂਡੀਓਜ਼ ਦੇ ਨੰਬਰ 'ਤੇ।
1: क्या बात है, बड़े परेशान बैठे हो।
2: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
1: बस इतनी सी बात, अभी फोन करो कुलविंदर गुलेरिया को जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट प्रोवाइड कर सकते हैं।
2: थैंक्स दोस्त, तूने तो मेरी प्रॉब्लम ही हल कर दी।
1: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट और प्रोफेशनल सर्विस चाहते हैं तो फोन करें कुलविंदर गुलेरिया को 6472180726, दैट इज 6472180726।
3: जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस और या फिर आप हैं फर्स्ट टाइम होम बायर। मयंक भटनागर जी 6472-2023-647-702-VDE।
4: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
5: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।

ਵੈਲਕਮ ਬੈਕ ਜੀ। 6:08 ਹੋ ਗਏ ਆ ਰੇਡੀਓ ਦਾ, ਤੁਸੀਂ ਸੁਣ ਰਹੇ ਹੋ ਚਲੋ AM 530 ਤੇ। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ ਅਤੇ ਮੈਂ ਪੂਰੀ ਆਸ ਕਰਦੀ ਹਾਂ ਜਿੱਥੇ ਜਿੱਥੇ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ। ਅਗਰ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਜੀ, ਡਰਾਈਵ ਨਹੀਂ ਕਰ ਰਹੇ, ਤਾਂ ਪਲੀਜ਼ ਡੂ ਕਾਲ 416-233-7368 416-233-7368 'ਤੇ ਕਾਲ ਤੁਸੀਂ ਕਰ ਸਕਦੇ ਹੋ। 416-233-7368 416-233-7368 'ਤੇ ਕਾਲ ਕੀਤੀ ਜਾ ਸਕਦੀ ਆ। ਸੋ ਕੁਛ ਗੱਲਾਂ ਬਾਤਾਂ ਅਤੇ ਕੁਛ ਖਬਰਾਂ ਅਤੇ ਕੁਛ ਹੋਰ ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਦੇ ਸੁਨੇਹੇ ਤੁਹਾਡੇ ਤੱਕ ਪਹੁੰਚਣਗੇ। ਅਤੇ ਮੈਂ ਸਭ ਤੋਂ ਪਹਿਲਾਂ ਜਿੱਦਾਂ ਨੇਮ ਹੁੰਦਾ ਸਾਡਾ, ਮੈਂ ਜ਼ਰੂਰ ਦੱਸਦੀ ਹੁੰਦੀ ਹਾਂ, ਪਹਿਲਾਂ ਮੇਰੀ ਭੈਣਾਂ ਦੀ ਗੱਲ ਹੁੰਦੀ ਆ। ਸੋ ਭੈਣਾਂ ਦੇ ਲਈ ਸੂਟਾਂ ਦੀ ਗੱਲ ਕਰਦੇ ਹਾਂ ਜੀ। ਅਗਰ ਤੁਸੀਂ ਸੂਟ ਖਰੀਦਣੇ ਆ, ਹੁਣ ਅੱਗੇ ਤਿਉਹਾਰ ਆ ਰਹੇ ਨੇ, ਜਾਂ ਤੁਸੀਂ ਕਿਤੇ ਵਿਆਹ ਸ਼ਾਦੀ 'ਤੇ ਚੱਲੇ ਹੋ ਅਤੇ ਫਿਕਰ ਪਿਆ ਹੋਇਆ ਕਿ ਕਿਹੜਾ ਸੂਟ ਪਾਉਣਾ, ਅਤੇ ਫਿਰ ਤੁਸੀਂ ਸੂਟਾਂ ਦੇ ਲਈ ਅਪਰਾ ਫੈਸ਼ਨ 'ਤੇ ਪਹੁੰਚਣਾ ਜੀ, ਕਿਉਂਕਿ ਅਪਰਾ ਫੈਸ਼ਨ ਵਾਲੇ ਇੱਕ ਤਾਂ ਬੜੇ ਅਫੋਰਡੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਾ। ਕਈ ਵਾਰ ਸਾਡੇ ਮਨ 'ਚ ਰੀਝ ਹੀ ਰਹਿ ਜਾਂਦੀ ਆ ਵੀ ਹਾਏ ਸੂਟ ਤਾਂ ਇੰਨਾ ਮਹਿੰਗਾ ਸੀ, ਸੂਟ ਲੈਣਾ ਸੀ। ਪਰ ਸੋ ਇੱਥੇ ਜਾ ਕੇ ਤੁਹਾਨੂੰ ਇੱਦਾਂ ਨਹੀਂ ਹੋਊਗਾ ਵੀ ਸੂਟ ਲੈਣਾ ਸੀ ਅਤੇ ਰੀਝ ਮਨ 'ਚ ਰਹਿ ਜਾਵੇ। ਸੋ ਅਫੋਰਡੇਬਲ ਪ੍ਰਾਈਸਿਸ 'ਚ ਨਵੇਂ ਨਵੇਂ ਡਿਜ਼ਾਈਨਾਂ ਅਤੇ ਰੰਗਾਂ ਅਤੇ ਕਢਾਈਆਂ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣੇ ਆ। ਲਹਿੰਗੇ ਗਰਾਰੇ ਸ਼ਰਾਰੇ ਤੁਹਾਨੂੰ ਮਿਲ ਜਾਣੇ ਆ ਜੀ। ਗੱਲ ਕਰੀ ਜੀ ਤੁਸੀਂ ਸਾੜੀਆਂ ਲੈਣੀਆਂ, ਹੈਵੀ ਡਰੈਸਿਸ ਲੈਣੀਆਂ, ਉਹ ਵੀ ਤੁਹਾਨੂੰ ਮਿਲ ਜਾਣੀਆਂ। ਸੂਟਾਂ ਦੇ ਨਾਲ ਮੈਚ ਕਰਦੀ ਜੁਐਲਰੀ ਵੀ ਤੁਹਾਨੂੰ ਇੱਥੋਂ ਹੀ ਮਿਲ ਜਾਣੀਆਂ। ਅਤੇ ਨਾਲ ਦੀ ਨਾਲ ਅਗਰ ਵਿਆਹ ਸ਼ਾਦੀ ਘਰ ਦੇ ਵਿੱਚ ਰੱਖਿਆ ਹੋਇਆ ਜਿਹੜੇ ਸੂਟ ਚਾਹੀਦੇ ਹੁੰਦੇ ਦੇਣ ਲੈਣ ਲਈ, ਉਹ ਵੀ ਤੁਹਾਨੂੰ ਇੱਥੋਂ ਹੀ ਮਿਲ ਜਾਣੀਆਂ। ਸੋ ਸਾਰੀਆਂ ਚੀਜ਼ਾਂ ਤੁਹਾਨੂੰ ਇੱਕੋ ਛੱਤ ਦੇ ਥੱਲੋਂ ਮਿਲ ਜਾਣੀਆਂ। ਅਪਰਾ ਫੈਸ਼ਨ, 2575 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 21, ਬਰੈਂਪਟਨ ਦੇ ਵਿੱਚ। ਇਹ ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ। ਅਪਰਾ ਫੈਸ਼ਨ 647-641-4595, 6476-441-4595। ਅਤੇ ਅਗਰ ਤੁਸੀਂ ਸੂਟ ਸਵਾਉਣਾ ਹੈਗਾ, ਕੋਈ ਸੂਟ ਘਰ ਪਿਆ ਸੀ, ਅਤੇ ਟੇਲਰ ਦੀਆਂ ਸਰਵਿਸਿਸ, ਇੱਥੇ ਜਿਹੜੇ ਟੇਲਰ ਮੈਡਮ ਹੈਗੇ ਉਹ ਬੜਾ ਸੋਹਣਾ ਸੂਟ ਤੁਹਾਡਾ ਸਿਉਂ ਕੇ ਦੇਣਗੇ। ਸੋ ਆਪਣਾ ਸੂਟ ਸਟਿਚ ਕਰਾਉਣਾ ਅਤੇ ਉਹਦੇ ਲਈ ਵੀ ਤੁਸੀਂ ਕਿਤੇ ਹੋਰ ਨਹੀਂ ਜਾਣਾ, ਅਪਰਾ ਫੈਸ਼ਨ 'ਤੇ ਜਾਇਓ ਜੀ। ਸਟੀਲਸ ਐਂਡ ਟੋਰਬਮ 647-641-4595, 6476-441-4595, ਅਪਰਾ ਫੈਸ਼ਨ 647-641-4595। ਹੁਣ ਮੈਂ ਬਹੁਤ ਵਾਰ ਨੰਬਰ ਦੱਸਦਾ ਜੀ, ਨੋਟ ਕਰ ਲਿਓ ਅਤੇ ਪਹੁੰਚੋ ਅਪਰਾ ਫੈਸ਼ਨ 'ਤੇ।

0: Hi, I'm Kate.
1: Welcome to Picton. I love that.
2: So, welcome back to GIN. Ek baar fir to 416-233-7368 416-233-7368 te gal baat tusi kar sakde ho. Most welcome to call. ਅਤੇ ਜੀ ਗੱਲ ਕਰ ਰਹੇ ਸੀਗੇ ਕੁਛ ਤਾਂ ਆਪਾਂ ਖਬਰਾਂ ਦੀ ਗੱਲ ਕਰ ਲਈ ਫਿਰ ਆਪਣੀ ਗੱਲਬਾਤ ਸ਼ੁਰੂ ਹੋਵੇਗੀ ਇੱਕ ਸਵਾਲ ਵੀ ਤੁਹਾਡੇ ਲਈ ਹੋਏਗਾ ਇੱਕ ਤਾਂ ਦੱਸੀਏ ਕਿ ਧਿਆਨ ਰੱਖਣਾ ਵੈਸੇ ਠੱਗੀ ਹਰ ਇੱਕ ਚੀਜ਼ 'ਚ ਚੱਲਦੀ ਰਹਿੰਦੀ ਹੈ ਅਤੇ ਇਹ ਚੱਲਦੀ ਰਹਿਣੀ ਵੀ ਹੈ ਮੈਨੂੰ ਲੱਗਦਾ ਕਿਉਂਕਿ ਜਿੱਦਾਂ ਜਿੱਦਾਂ ਟੈਕਨੋਲੋਜੀ ਡਿਵੈਲਪ ਹੋ ਰਹੀ ਆ ਉੱਦਾਂ ਉੱਦਾਂ ਫਿਰ ਉੱਦਾਂ ਦੇ ਨਵੇਂ ਫਰੋਡ ਸ਼ੁਰੂ ਹੋ ਜਾਂਦੇ ਆ ਸੋ ਆਪਣੇ ਆਪ ਨੂੰ ਕੋਸ਼ਿਸ਼ ਕਰਕੇ ਚੱਲਣਾ ਅਤੇ ਥੋੜ੍ਹੇ ਜਿਹੇ ਸਤਰਕ ਰਹਿਣਾ ਬੜਾ ਜ਼ਰੂਰੀ ਆ ਕਦੇ ਵੀ ਕੋਈ ਤੁਸੀਂ ਪਰਚੇਜ਼ ਕਰਦੇ ਹੋ ਕਿਸੇ ਵੀ ਪ੍ਰੋਫੈਸ਼ਨਲ ਦੇ ਨਾਲ ਡੀਲ ਕਰਦੇ ਹੋ ਥੋੜ੍ਹਾ ਜਿਹਾ ਇਹ ਹੁੰਦਾ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਸਾਨੂੰ ਆਪਣਾ ਦਿਮਾਗ ਵੀ ਵਰਤਣਾ ਚਾਹੀਦਾ ਸੋ ਜ਼ਰੂਰ ਇੱਕ ਤੁਹਾਨੂੰ ਦੱਸ ਦਈਏ ਕਿ ਇੱਕ ਬੰਦਾ ਮਿਸੀਸਾਗਾ ਦਾ ਅਰੈਸਟ ਕੀਤਾ ਗਿਆ ਉਹਨੂੰ 2 ਸਾਲ ਤੋਂ ਵੱਧ ਹੋ ਗਏ ਸੀਗੇ ਜਿਹੜੀਆਂ ਨਕਲੀ ਇੰਸ਼ੋਰੈਂਸ ਪੋਲਿਸੀਜ਼ ਉਹ ਵੇਚਦਾ ਸੀਗਾ ਬੰਦਾ ਅਤੇ ਹੁਣ ਦੇਖ ਲਓ ਜੀ ਕਿਤੇ ਤੁਹਾਡੀ ਕੋਈ ਪੋਲਿਸੀ ਗੋਡ ਫਰਬਿਡ ਇੱਦਾਂ ਦੀ ਨਾ ਹੋਵੇ ਅਪ੍ਰੈਲ 2024 ਤੋਂ ਲੈ ਕੇ ਉਹਨੇ ਔਗਸਤ 2026 ਤੱਕ ਕੰਮ ਕੀਤਾ ਅਤੇ ਦੋ ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ ਅਤੇ 2 ਸਾਲਾਂ ਦੇ ਵਿੱਚ ਉਹਨੇ ਨਕਲੀ ਇੰਸ਼ੋਰੈਂਸ ਪੋਲਿਸੀਜ਼ ਬਹੁਤ ਵੇਚੀਆਂ ਸੋ ਇਹ ਮਿਸੀਸਾਗਾ ਦਾ ਰਹਿਣ ਵਾਲਾ ਬੰਦਾ ਹੈ ਪਹਿਲਾਂ ਇਹਦੇ ਕੋਲ ਲਾਇਸੈਂਸ ਸੀਗਾ ਪਰ ਬਾਅਦ ਵਿੱਚ ਲਾਇਸੈਂਸ ਨਹੀਂ ਰਿਹਾ ਅਤੇ ਉਸ ਤੋਂ ਬਾਅਦ ਵੀ ਫਿਰ ਇਹਨੇ ਇੰਸ਼ੋਰੈਂਸ ਜਿਹੜੀਆਂ ਪੋਲਿਸੀਜ਼ ਵੇਚਣੀਆਂ ਜਾਰੀ ਰੱਖੀਆਂ ਕਿਉਂਕਿ ਤੁਸੀਂ ਇੱਕ ਲੀਗਲੀ ਇੰਸ਼ੋਰੈਂਸ ਐਡਵਾਈਜ਼ਰ ਜਿਹਦੇ ਕੋਲ ਲਾਇਸੈਂਸਡ ਹੋਵੇ ਉਹ ਤੁਸੀਂ ਇੰਸ਼ੋਰੈਂਸ ਲੈ ਸਕਦੇ ਹੋ ਉਹਦੇ ਤੋਂ ਬਟ ਇੱਦਾਂ ਦੀਆਂ ਚੀਜ਼ਾਂ ਤੋਂ ਖਿਆਲ ਰੱਖੋ ਜੀ ਕਿਉਂਕਿ ਗੋਡ ਫਰਬਿਡ ਕੋਈ ਇੱਦਾਂ ਦੀ ਇੰਸ਼ੋਰੈਂਸ ਪੋਲਿਸੀ ਅਸੀਂ ਲੈ ਲਈਏ ਨਾ ਪਤਾ ਲੱਗੇ ਅਤੇ ਕੱਲ੍ਹ ਨੂੰ ਕਿਤੇ ਰੱਬ ਨਾ ਕਰੇ ਕਿਤੇ ਅਸੀਂ ਕੋਈ ਦੁਰਘਟਨਾ ਹੋ ਜੇ ਜਾਂ ਤੁਸੀਂ ਕੋਈ ਕਲੇਮ ਤੁਹਾਨੂੰ ਕਰਨਾ ਪੈ ਜੇ ਅਤੇ ਫਿਰ ਐਟ ਦਾ ਐਂਡ ਜਿਹੜਾ ਹੈਗਾ ਅਸੀਂ ਫਸ ਜਾਣਾ ਹੁੰਦਾ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਸੋ ਪਲੀਜ਼ ਬੀ ਕੇਅਰਫੁਲ ਅਤੇ ਕੁਛ ਹੋਰ ਗੱਲਾਂ ਕਰ ਲਈਏ ਇੱਕ ਤਾਂ ਡਰਾਈਵਿੰਗ ਕਰਦੇ ਹੋਏ ਕਿਉਂ ਨਹੀਂ ਕਾਲ ਕਰਨੀ ਇਹ ਬੜੀ ਡੇਂਜਰਸ ਹੈਗੀ ਆ ਆਪਾਂ ਨੂੰ ਪਤਾ ਸੋ ਬੀ ਸੇਫ ਵਾਟਰਲੂ ਰੀਜਨ ਦੇ ਵਿੱਚ ਜੀ 12 ਕੁ ਘੰਟੇ ਦੇ ਟਾਈਮ ਦੇ ਵਿੱਚ 14 ਇੰਪੇਅਰਡ ਡਰਾਈਵਰ ਜਿਹੜੇ ਹੈਗੇ ਆ ਪੁਲਿਸ ਨੇ ਫੜੇ ਹੈਗੇ ਆ ਉਹਨਾਂ 'ਤੇ ਰਿਲੇਟਡ ਜਿਹੜੇ ਇੰਪੇਅਰਡ ਡਰਾਈਵਿੰਗ ਰਿਲੇਟਡ ਜਿਹੜੇ ਚਾਰਜਸ ਲੱਗੇ ਆ ਸੋ ਜਦੋਂ ਡਰਾਈਵ ਕਰਦੇ ਹੁੰਦੇ ਹੋ ਜੀ ਸਾਨੂੰ ਪਤਾ ਸਾਰਿਆਂ ਨੂੰ ਹੈਗਾ ਪਰ ਕਦੇ ਨਾ ਕਦੇ ਜਿਹੜਾ ਸਾਡਾ ਆਹ ਫੋਨ ਹੈਗਾ ਨਾ ਇਹ ਸਾਡਾ ਖਹਿੜਾ ਨਹੀਂ ਛੱਡਦਾ ਜਾਂ ਅਸੀਂ ਫੋਨ ਦਾ ਖਹਿੜਾ ਨਹੀਂ ਛੱਡਦੇ ਇਹ ਵੀ ਹੋ ਸਕਦਾ 416-233-7368 ਸੁਣਾਓ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਕਿੱਥੇ ਕਿੱਥੇ ਪ੍ਰੋਗਰਾਮ ਨੂੰ ਸੁਣ ਰਹੇ ਹੋ ਕਿਉਂਕਿ ਆਪਣਾ ਟਾਈਮ ਚੇਂਜ ਹੋਇਆ ਪ੍ਰੋਗਰਾਮ ਦਾ ਅਤੇ ਕਿਹੜੇ ਲਿਸਨਰ ਜਿਹੜੇ ਪਹਿਲਾਂ 7 ਤੋਂ 8 ਸੁਣਦੇ ਸੀਗੇ ਜੇ ਸਾਡੇ ਲਿਸਨਰ ਉਹ ਵੀ ਸੁਣ ਰਹੇ ਨੇ ਤਾਂ ਜ਼ਰੂਰ ਕਾਲ ਕਰਿਓ ਜੀ ਸਟੂਡੀਓ 'ਚ ਦੱਸਿਓ ਮੈਨੂੰ ਜ਼ਰਾ ਕਿ ਕਿੱਥੇ ਕਿੱਥੇ ਆਵਾਜ਼ ਪਹੁੰਚ ਰਹੀ ਹੈ 416-233-7368 416-233-7368 'ਤੇ ਕਾਲ ਕਰ ਲਿਓ ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਚਲੋ AM 530 'ਤੇ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ ਆਸ ਕਰਦੀ ਹਾਂ ਤੁਸੀਂ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ 416-233-7368 416-233-7368

0: ਕਹਿੰਦੇ ਕਿ ਕੈਨੇਡਾ ਸਾਨੂੰ ਪਿਛਲੇ 50 ਸਾਲਾਂ ਤੋਂ ਲੁੱਟ ਰਿਹਾ ਸੀ। ਸੋ ਆਇਰਲੈਂਡ ਦੇ ਵਿੱਚ ਜਦੋਂ ਉਹਨਾਂ ਦੀ ਇੱਕ ਗੱਲਬਾਤ ਚੱਲ ਰਹੀ ਸੀ ਤਾਂ ਇੱਕ ਰਿਪੋਰਟਰ ਨੇ ਪੁੱਛਿਆ ਕਿ ਤੁਸੀਂ ਕਿੱਦਾਂ ਦੇਖਦੇ ਹੋ ਯੂ ਐਸ ਏ ਦਾ ਅਤੇ ਮੈਕਸੀਕੋ ਦਾ ਅਤੇ ਕੈਨੇਡਾ ਦਾ ਜਿਹੜਾ ਐਗਰੀਮੈਂਟ ਆ ਜਾਂ ਜਿਹੜਾ ਗੱਠਜੋੜ ਆ ਉਹਨੂੰ ਕਿੱਦਾਂ ਦੇਖਦੇ ਹੋ, ਤਾਂ ਮਿਸਟਰ ਟਰੰਪ ਕਹਿੰਦੇ ਕਿ ਕੈਨੇਡਾ ਜਿਹੜਾ ਪਿਛਲੇ ਸਾਨੂੰ 50 ਸਾਲਾਂ ਤੋਂ ਲੁੱਟ ਰਿਹਾ ਸੀਗਾ, ਕੈਨੇਡਾ ਸਾਡੇ ਨਾਲ ਜਿਹੜਾ ਵੱਧ ਬਿਜ਼ਨਸ ਕਰਦਾ ਅਤੇ ਸਾਡਾ ਤਾਂ ਬਹੁਤ ਲਿਟਲ ਵੈਰੀ ਲਿਟਲ ਬਿਜ਼ਨਸ ਹੈਗਾ ਕੈਨੇਡਾ ਦੇ ਨਾਲ, ਅਤੇ ਕੈਨੇਡਾ ਨੂੰ ਸਾਡੇ ਤੋਂ ਵੱਧ ਚੀਜ਼ਾਂ ਚਾਹੀਦੀਆਂ, ਸਾਨੂੰ ਤਾਂ ਕੈਨੇਡਾ ਤੋਂ ਕੁਛ ਨਹੀਂ ਚਾਹੀਦਾ। ਸੋ ਲਓ ਜੀ ਕੈਨੇਡਾ ਵਾਲਿਓ ਸੁਣ ਲਓ। ਸੋ ਇਹ ਟਰੰਪ ਸਾਹਿਬ ਦਾ ਕਹਿਣਾ ਹੈਗਾ, ਪਰ ਉਹ ਕਹਿੰਦੇ ਕਿ ਜਿਹੜਾ ਮੇਰਾ ਜਿਹੜੀ ਹੈਗੀ ਆ ਉਹਨਾਂ ਦੀ ਟੀਮ ਜਾਂ ਜਿਹੜੀ ਵੀ ਟੀਮ ਗੱਲਬਾਤ ਕਰ ਲਈ ਆ, ਜਿਹੜੀ ਜਦੋਂ ਆਪਾਂ ਗੱਲ ਕਰਦੇ ਸੀ ਵੀ ਮਿਸਟਰ ਕਾਰਨੀ ਕਹਿੰਦੇ ਕਿ ਅਸੀਂ ਜੀ ਸਾਨੂੰ ਫੇਅਰਲੀ ਔਫਰ ਨਹੀਂ ਕੀਤਾ ਗਿਆ ਕੰਡੀਸ਼ਨਸ ਜਿਹੜੀਆਂ ਟੈਰਿਫ ਦੇ ਰਿਗਾਰਡਿੰਗ, ਤਾਂ ਹੁਣ ਉਹ ਕਹਿੰਦੇ ਵੀ ਛੇਤੀ ਕੋਈ ਡੀਲ ਅਸੀਂ ਮੈਂ ਚਾਹੁੰਦਾ ਵੀ ਹੋ ਜਾਵੇ, ਪਰ ਕਹਿੰਦੇ ਵੀ ਕੈਨੇਡਾ ਸਾਨੂੰ ਲੁੱਟ ਰਿਹਾ ਸੀ ਅਤੇ ਕੈਨੇਡਾ ਨੇ ਆਹ ਵੀ ਕਰਤਾ ਅਤੇ ਕੈਨੇਡਾ ਨੇ ਉਹ ਵੀ ਕਰਤਾ। ਸੋ ਇਹ ਕੈਨੇਡਾ ਦੇ ਇਲਜ਼ਾਮ ਮਿਸਟਰ ਟਰੰਪ ਨੇ ਲਗਾਏ ਹੈਗੇ ਆ। ਨੰਬਰ ਦੱਸੀਏ ਤੁਹਾਨੂੰ, ਇੰਸ਼ੋਰੈਂਸ ਅਗਰ ਪੋਲਿਸੀ ਤੁਹਾਨੂੰ ਚਾਹੀਦੀ ਹੈ ਜਿਹੜੀ ਕਿ ਵੈਲਿਡ ਹੋਵੇ ਅਤੇ ਇੱਕ ਪ੍ਰੋਪਰਲੀ ਇੰਸ਼ੋਰਡ ਬ੍ਰੋਕਰ ਤੋਂ ਹੋਵੇ, ਕੁਲਵਿੰਦਰ ਗੁਲੇਰੀਆ ਜੀ ਨੂੰ ਤੁਸੀਂ ਕਾਲ ਕਰ ਲੈਣੀ ਆ। ਇਹ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਨੇ, ਆਲਮੋਸਟ ਜਿੰਨੀਆਂ ਵੀ ਸਾਰੀਆਂ ਐਗਜ਼ਿਸਟ ਕਰਦੀਆਂ। ਆਟੋ, ਹੋਮ ਐਂਡ ਬਿਜ਼ਨਸ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੋਵੇ ਅਤੇ ਇੰਸ਼ੋਰੈਂਸ ਦੇ ਵਿੱਚ ਕੁਝ ਪੈਸੇ ਵੀ ਸੇਵ ਹੋ ਜਾਣ, 647-218-0726 647-218-0726 'ਤੇ ਕਾਲ ਕਰ ਸਕਦੇ ਹੋ ਕੁਲਵਿੰਦਰ ਗੁਲੇਰੀਆ ਜੀ ਨੂੰ। 647-218-0726 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਆਟੋ ਐਂਡ ਹੋਮ ਇੰਸ਼ੋਰੈਂਸ ਦੇ ਲਈ। ਦਵਿੰਦਰ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਪਰਮ ਜੀ, ਕਿੱਦਾਂ ਜੀ?
0: ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਚਾਲ?
1: ਹਾਂਜੀ ਠੀਕ ਆ। ਮੈਂ ਕਿਹਾ ਤੁਹਾਨੂੰ, ਮੈਂ ਦੱਸਾਂ, ਮੈਂ ਤੁਹਾਡਾ ਪੈਂਸਲ ਦੇ ਕੋਲੋਂ ਪ੍ਰੋਗਰਾਮ ਸੁਣ ਰਿਹਾ।
0: ਓ ਅੱਛਾ ਜੀ, ਉਹ ਕਿੱਥੇ ਆ? ਜਾਇਓ ਜੀ ਜਾਇਓ, ਕੋਈ ਦੋ ਚਾਰ ਸਿਫਾਰਸ਼ਾਂ ਕਰਕੇ ਆਓ, ਕਿਉਂਕਿ ਕੈਨੇਡਾ ਨੂੰ ਤਾਂ ਉਹ ਵਿਚਾਰੇ ਬਹੁਤ ਸੁਣਾਉਂਦੇ ਪਏ ਆ। ਹਾਂਜੀ ਹਾਂਜੀ ਬਿਲਕੁਲ,
1: ਇਹ ਵੀ ਗੱਲ
0: ਆਪਾਂ ਸਾਰਿਆਂ ਨੇ, ਕਿਉਂਕਿ ਜਦੋਂ ਵੀ ਕੋਈ ਖਰੀਦਣੀ ਆ ਚੀਜ਼ ਤੇ ਐਟ ਦ ਐਂਡ ਉਹ ਸਾਰਾ ਜਿਹੜਾ ਬਰਡਨ ਆ ਉਹ ਆਪਣੇ ਤੇ ਪੈਣਾ। ਬਿਲਕੁਲ ਜੀ ਬਿਲਕੁਲ। ਹਾਂਜੀ ਠੀਕ ਹੈ ਜੀ, ਲਗਾ ਦਿੰਦੇ, ਨੋ ਪ੍ਰੋਬਲਮ, ਬਹੁਤ ਸ਼ੁਕਰੀਆ ਦਵਿੰਦਰ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਉਹ ਵਿੰਡਸਰ ਤੋਂ ਕਹਿੰਦੇ ਸੁਣ ਰਹੇ ਨੇ ਤੇ ਆਵਾਜ਼ ਆਈ ਥਿੰਕ ਠੀਕ ਜਾ ਰਹੀ ਹੋਗੀ ਵਿੰਡਸਰ ਤੱਕ। ਸੋ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਜੀ, ਗੱਲਬਾਤ ਕਰਨੀ ਆ ਰੇਡੀਓ ਅੰਦਾਜ਼, ਤੁਸੀਂ ਸੁਣ ਰਹੇ ਹੋ, ਮੇਰਾ ਨਾਮ ਪਰਮ ਆ ਤੇ ਮੈਂ ਤੁਹਾਡਾ ਸਾਥ ਦੇ ਰਹੀ ਹਾਂ। ਸਟੂਡੀਓਜ਼ ਵਿੱਚ 416-233-7368 416-233-7368 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 416-233-7368।

ਜਾਂ ਕਦੇ ਨਾ ਕਦੇ ਜ਼ਿੰਦਗੀ 'ਚ ਜ਼ਰੂਰ ਇੱਦਾਂ ਦੀ ਚੀਜ਼ ਫੇਸ ਕੀਤੀ ਹੋਊਗੀ ਵੀ ਕਿਹੜੀ ਚੀਜ਼ ਤੋਂ ਤੁਸੀਂ ਕਿਹੜੀ ਚੀਜ਼ ਦੇ ਵਿੱਚੋਂ ਨਹੀਂ ਲੰਘ ਸਕਦੇ। ਇਨਸਾਨ ਹਰ ਇੱਕ ਦੁੱਖ ਤਕਲੀਫ ਜ਼ਿੰਦਗੀ 'ਚ ਸਹਾਰ ਲੈਂਦਾ, ਉਹਦੇ ਵਿੱਚੋਂ ਲੰਘ ਜਾਂਦਾ, ਪਰ ਇੱਕ ਚੀਜ਼ ਜਿਹੜੀ ਘਰ ਦੇ ਵਿੱਚ ਹੁੰਦੀ ਹੈ ਉਹਦੇ ਵਿੱਚੋਂ ਤੁਸੀਂ ਨਹੀਂ ਲੰਘ ਸਕਦੇ। ਬਹੁਤ ਸੌਖਾ ਹੈ, ਥੋੜ੍ਹਾ ਜਿਹਾ ਸੋਚੋਗੇ ਯਾਦ ਆ ਜਾਏਗਾ। 416-233-3068

0: 6:36 ਹੋ ਗਿਆ ਜੀ ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਚਲੋ AM 530 ਤੇ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ ਆਸ ਕਰਦੀ ਹਾਂ ਕਿ ਤੁਸੀਂ ਮੇਰਾ ਸਾਥ ਜ਼ਰੂਰ ਦੇ ਰਹੋਗੇ ਸੋ ਜ਼ਿੰਦਗੀ ਦੇ ਵਿੱਚ ਇਨਸਾਨ ਹਰ ਇੱਕ ਚੀਜ਼ ਦੇ ਵਿੱਚੋਂ ਲੰਘ ਜਾਂਦਾ ਹੈ ਪਰ ਐਸੀ ਕਿਹੜੀ ਚੀਜ਼ ਹੈ ਜਿਹੜੀ ਘਰ ਦੇ ਵਿੱਚ ਹੈ ਅਤੇ ਜਿਹਦੇ ਵਿੱਚੋਂ ਲੰਘਣਾ ਆਲਮੋਸਟ ਇਮਪੋਸੀਬਲ ਹੈ ਅਤੇ ਜੇ ਕਿਤੇ ਭੁੱਲ ਭੁਲੇਖੇ ਤੁਸੀਂ ਲੰਘ ਗਏ ਫਿਰ ਕੀ ਹੋਊਗਾ ਫਿਰ ਬਹੁਤ ਔਖਾ ਹੋ ਜਾਣਾ ਤੁਹਾਡੇ ਲਈ ਬਲਦੇਵ ਜੀ ਸਤਿ ਸ਼੍ਰੀ ਅਕਾਲ
1: ਹਾਂਜੀ ਮੈਂ ਚੰਦ ਤੋਂ ਬੋਲਦਾ
0: ਜੀ
1: ਮੈਂ ਕਿਹਾ ਉਹ ਹੈਗਾ ਅੰਦਰਲਾ ਹੰਕਾਰ ਦੇ ਅੰਨਾ ਮੋਹ ਉਹ ਪਾਰ ਨਹੀਂ ਕਰ ਸਕਦੇ ਆਪਾਂ
0: ਅੱਛਾ ਠੀਕ ਹੈ ਉਹ ਪਾਰ ਨਹੀਂ ਕਰ ਸਕਦੇ
1: ਹਾਂ ਤੇ ਬਾਕੀ ਮੈਂ ਤੁਹਾਨੂੰ ਬਾਤ ਪਾਉਣਾ ਸਾਕਾਂ ਦੇ ਘਰ ਸਾਕ ਆਏ
0: ਅੱਛਾ
1: ਮਿਲੇ ਜੱਫੀਆਂ ਪਾ ਖੋ ਦਾੜੀ ਪੱਟ ਮੁੱਛਾਂ ਕੱਲੇ ਨੰਗ ਬਣਾ
0: ਓਕੇ ਠੀਕ ਹੈ ਜੀ ਮੈਂ ਬੁੱਝ ਲੈਂਦੇ ਜੀ ਥੈਂਕ ਯੂ ਸੋ ਮਚ ਹੈਲਪ ਮੰਗ ਲੈਂਦੇ ਹਾਂ ਥੈਂਕ ਯੂ ਸੋ ਮਚ ਸੋ ਇਹ ਬਾਤ ਦਾ ਵੀ ਤੁਹਾਨੂੰ ਆਨਸਰ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਮੈਂ ਤਾਂ ਪਹਿਲੀ ਵਾਰ ਸੁਣੀ ਓਨੈਸਟਲੀ ਆਨਸਰ ਤਾਂ ਮੈਨੂੰ ਨਹੀਂ ਪਤਾ ਅਤੇ ਇੱਕ ਸਵਾਲ ਮੇਰਾ ਹੈਗਾ ਕਿ ਇਨਸਾਨ ਹਰ ਇੱਕ ਚੀਜ਼ ਦੇ ਵਿੱਚੋਂ ਲੰਘ ਜਾਂਦਾ ਹਰ ਇੱਕ ਦੁੱਖ ਤਕਲੀਫ ਦੇ ਵਿੱਚੋਂ ਅਤੇ ਪਰ ਐਸੀ ਕਿਹੜੀ ਚੀਜ਼ ਹੈ ਘਰਾਂ ਦੇ ਵਿੱਚ ਹੀ ਹੁੰਦੀ ਹੈ ਇਹ ਘਰ ਦੇ ਵਿੱਚ ਹੀ ਆਪਣੇ ਜਿਹਦੇ ਵਿੱਚੋਂ ਤੁਸੀਂ ਨਹੀਂ ਲੰਘ ਸਕਦੇ ਅਤੇ ਜੇ ਤੁਸੀਂ ਲੰਘ ਗਏ ਤਾਂ ਫਿਰ ਘਰ ਦੇ ਵਿੱਚ ਭੁਚਾਲ ਆ ਜਾਣਾ ਇਹ ਤੁਸੀਂ ਕਦੇ ਨਾ ਕਦੇ ਭੁਚਾਲ ਲਿਆਂਦਾ ਵੀ ਹੋਏਗਾ ਘਰੇ ਤੇ ਫਿਰ ਜੀ ਦੱਸ ਦਿਓ ਕੀ ਹੈ ਇਹ 416-233-7368 416-233-7368 ਤੇ ਕਾਲ ਕਰ ਸਕਦੇ ਹੋ ਪ੍ਰੋਗਰਾਮ ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਤੇ ਤੁਹਾਡੇ ਨਾਲ ਸਾਡੀ ਗੱਲਬਾਤ ਠੀਕ 7 ਵਜੇ ਤੱਕ ਚੱਲਦੀ ਰਹਿਣੀ ਆ ਜੀ 416-233-7368 416-233-7368 ਤੇ ਕਾਲ ਕੀਤੀ ਜਾ ਸਕਦੀ ਹੈ ਸੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਵੀ ਚੱਲਦੀ ਰਹੇਗੀ ਅਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਲੈ ਚਲੀਏ ਕੁਛ ਇਨਫੋਰਮੇਸ਼ਨ ਐਸੀ ਜਿਨ੍ਹਾਂ ਨੂੰ ਤੁਸੀਂ ਪਸੰਦ ਵੀ ਕਰਦੇ ਹੋ ਪਸੰਦ ਉਹ ਚੀਜ਼ ਕੀਤੀ ਜਾਂਦੀ ਹੈ ਜਿਹੜੀ ਸਾਡੇ ਜ਼ਿੰਦਗੀ 'ਚ ਕੰਮ ਆਵੇ ਅਤੇ ਅੱਜ ਕੱਲ੍ਹ ਦੀ ਟਾਈਮ ਦੇ ਵਿੱਚ ਇੱਕ ਚੀਜ਼ ਜਦੋਂ ਅਸੀਂ ਕਰਜ਼ਿਆਂ ਦੀ ਗੱਲ ਕਰਦੇ ਹਾਂ ਉਹ ਕਰਜ਼ੇ ਜਿਹੜੇ ਸਾਡੇ ਗਲੋਂ ਲਹਿੰਦੇ ਨਹੀਂ ਆ ਅਤੇ ਸਾਨੂੰ ਬੜੇ ਔਖੇ ਹੋ ਜਾਂਦੇ ਆ ਵੀ ਇਹਦੇ ਤੋਂ ਖਹਿੜਾ ਕਿਵੇਂ ਛੁਡਾਈਏ ਗੱਲ ਕਰਾਂਗੇ ਹਰਿੰਦਰ ਘੁੰਮਰ ਜੀ ਸਾਡੇ ਨਾਲ ਨੇ ਇੱਕ ਕਾਲ ਹੈ ਉਹਨਾਂ ਤੋਂ ਪਹਿਲਾਂ ਸਵਾਲ ਦਾ ਜਵਾਬ ਪੁੱਛ ਲਈਏ ਅਤੇ ਫਿਰ ਆਪਾਂ ਹਰਿੰਦਰ ਜੀ ਨੂੰ ਪੁੱਛਾਂਗੇ ਆਪਣੀ ਗੱਲਬਾਤ ਦੇ ਬਾਰੇ ਨੈਕਸਟ ਕਾਲ ਆ ਜੀ 8522 ਨੰਬਰ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
2: ਵਿਸ਼ਵਾਸ
0: ਅੱਛਾ ਵਿਸ਼ਵਾਸ ਓਕੇ ਠੀਕ ਹੈ ਜੀ ਠੀਕ ਹੈ ਬਹੁਤ ਸ਼ੁਕਰੀਆ ਕੀ ਨਾਮ ਆ ਜੀ ਤੁਹਾਡਾ ਸਰਨਜੀਤ ਥੈਂਕ ਯੂ ਸੋ ਮਚ ਜੀ ਕਾਲ ਕਰਨ ਦੇ ਲਈ ਇਹ ਕਹਿੰਦੇ ਵਿਸ਼ਵਾਸ ਵੀ ਹੈ ਅਤੇ ਨੈਕਸਟ ਕਾਲ ਇੱਕ ਹੋਰ ਕਰ ਲਈਏ ਜੀ ਔਨ ਏਅਰ 6162 ਨੰਬਰ ਜੀ ਸਤਿ ਸ਼੍ਰੀ ਅਕਾਲ
3: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਇਹ ਜਿੱਦਾਂ ਟਰੰਪ ਕਰ ਰਿਹਾ ਨਾ ਇਹ ਚੰਗੀ ਗੱਲ ਨਹੀਂ ਗੀ ਜੀ ਜਿਵੇਂ ਟੈਰਿਫ ਲਗਾ ਰਿਹਾ ਕਿਉਂਕਿ ਹੁਣ ਉਹ ਕਹਿੰਦਾ ਓਨਟਾਰੀਓ ਲੇਕ ਵੀ ਅਮੈਰੀਕਾ ਦੀ ਹੋਈ ਹੈ ਹਾਂਜੀ ਬਾਅਦ ਚ ਕਹੂਗਾ ਕਿ ਨੈਗਰਾ ਫਾਲ ਵੀ ਇਹ ਵੀ
0: ਸਹੀ ਹੈ ਜੀ ਬਾਅਦ ਚੋ ਇਹ ਨਾ ਕਹਿੰਦੇ ਸੀ ਅੰਡਾਵਰ ਵੀ ਅਮਰੀਕਾ ਦਾ ਹੀ ਆ
3: ਹਾਂਜੀ ਬਿਲਕੁਲ ਕਿਉਂਕਿ ਨੈਗਰਾ ਫਾਲ ਇਹ ਤਾਂ ਚੀਜ਼ ਦੇਖਣ ਵਾਲੀ ਹੈ ਰਾਈਟ
0: ਬਿਲਕੁਲ ਜੀ ਬਿਲਕੁਲ
3: ਇਹ ਚੰਗੀ ਗੱਲ ਨਹੀਂ ਹੈ
0: ਬਿਲਕੁਲ ਚੰਗੀ ਨਹੀਂ ਹੈ ਜੀ ਪਰ ਕੀ ਕਰ ਸਕਦੇ ਹਾਂ ਹੁਣ
3: ਹਾਂਜੀ ਹੁਣ ਦੇਖੋ ਜਿਵੇਂ ਕਹਿ ਰਿਹਾ ਵੀ 50 ਸਾਲ ਹੋ ਗਏ ਕੈਨੇਡਾ ਸਾਨੂੰ ਲੁੱਟ ਕੇ ਖਾ ਰਿਹਾ
0: ਚਲੋ ਇੰਟਰਟੇਨਮੈਂਟ ਵੀ ਹੋ ਜਾਂਦਾ ਜੀ ਬਹੁਤ ਸ਼ੁਕਰੀਆ ਕਾਲ ਕਰਨ ਲਈ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਕਹਿੰਦੇ ਚੰਗੀ ਗੱਲ ਨਹੀਂ ਟਰੰਪ ਦੀ ਇਹ ਪਰ ਐਨੀ ਹਾਓ ਇੱਕ ਚੰਗੀ ਗੱਲ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ ਅਗਰ ਤੁਸੀਂ ਕਰਜ਼ੇ

0: ਦੇ ਨਾਲ ਡੀਲ ਕਰ ਰਹੇ ਹੋ, ਰਾਤ ਨੂੰ ਨੀਂਦ ਨਹੀਂ ਆਉਂਦੀ, ਸਵੇਰੇ ਕਿਸ਼ਤ ਭਰਨੀ ਆ, ਵਿਆਜ ਹੀ ਜਾਣਾ, ਤੇ ਕਿੱਦਾਂ ਕਿਸ਼ਤ ਭਰਨੀ ਆ? ਨੰਬਰ ਤੁਹਾਨੂੰ ਦੱਸਦੀ ਹੈ, ਬੜਾ ਸੌਖਾ। ਹਰਿੰਦਰ ਕੁਮਾਰ ਜੀ ਨੂੰ ਕਾਲ ਕਰਨੀ, ਬੜੇ ਪ੍ਰੋਫੈਸ਼ਨਲ ਨੇ, ਓਨੈਸਟਲੀ ਤੁਹਾਨੂੰ ਦੱਸ ਦੇਣਗੇ ਤੁਹਾਡੀ ਸਿਚੁਏਸ਼ਨ ਦਾ, ਕਿਉਂਕਿ ਹਰ ਇੱਕ ਬੰਦੇ ਦੀ ਸਿਚੁਏਸ਼ਨ ਅਲੱਗ ਹੁੰਦੀ ਆ। ਸੋ ਤੁਹਾਡੀ ਸਿਚੁਏਸ਼ਨ ਦਾ ਕੀ ਹੱਲ ਹੋ ਸਕਦਾ? 416-444-44 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਅਤੇ ਕਰਜ਼ਿਆਂ ਦੇ ਨਾਲ ਡੀਲ ਕਰ ਰਹੇ ਹੋ ਤਾਂ ਹਰਿੰਦਰ ਘੁੰਮਰ ਜੀ ਨੂੰ ਫਟਾਫਟ ਕਾਲ ਕਰ ਲਓ, ਇਹਨਾਂ ਨੂੰ ਮਿਲ ਲਓ, ਅਤੇ ਆਪਣੇ ਸਿਰ ਤੋਂ ਇਹ ਜਿਹੜਾ ਬਹੁਤ ਵੱਡਾ ਬੋਝ ਤੁਸੀਂ ਚੱਕੀ ਫਿਰਦੇ ਹੋ, ਹਰ ਰੋਜ਼ ਸਵੇਰੇ ਨਾਲ ਲੈ ਕੇ ਜਾਂਦੇ ਹੋ ਅਤੇ ਨਾਲ ਘਰ ਲੈ ਕੇ ਆਉਂਦੇ ਹੋ, ਉਹਨੂੰ ਲਾ ਕੇ ਪਰਾਂ ਸੁੱਟੋ ਅਤੇ ਆਪਣੀ ਜ਼ਿੰਦਗੀ ਸੌਖੀ ਕਰੋ। 416-444-44 ਨੰਬਰ 'ਤੇ ਕਾਲ ਕਰ ਲੈਣੀ ਹੈ ਜੀ। ਕਿਸੇ ਵੀ ਤਰ੍ਹਾਂ ਦਾ ਕਰਜ਼ਾ ਡੀਲ ਕਰਨਾ ਚਾਹੁੰਦੇ ਹੋ, ਜ਼ਿੰਦਗੀ 'ਚੋਂ ਬਾਹਰ ਕੱਢਣਾ, 416-400-4444। ਜੀ ਆਇਆਂ ਨੂੰ ਹਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਜੀ ਪਰਮ ਜੀ, ਤੁਹਾਡਾ ਸਮਾਂ ਦੇਣ ਲਈ ਧੰਨਵਾਦ। ਨੰਬਰ ਤੁਸੀਂ ਵੀ ਦੱਸਿਆ, ਮੈਂ ਆਪਣੀ ਜ਼ੁਬਾਨੀ ਦੱਸਦਾ ਜੀ, 416-400-4444, 416-444-4444 ਮੇਰਾ ਨੰਬਰ ਹੈ। ਤੇ ਮੈਨੂੰ ਲੱਗਦਾ ਕਿ ਕੋਵਿਡ ਬਾਰੇ ਵੀ ਆਪਾਂ ਪਹਿਲਾਂ ਕਦੇ ਨਹੀਂ ਸੀ ਸੁਣਿਆ
0: ਜੀ।
1: ਰਿਸੈਸ਼ਨ ਬਾਰੇ ਜਿਹੜਾ ਉਹ ਤੇ ਦੋ ਤਿੰਨ ਵਾਰੀ ਆਪਾਂ ਨੇ ਵੇਖੇ ਹੋਏਗਾ, ਜਿਹਨਾਂ ਨੇ 40-50 ਇਅਰਸ ਬੈਕ ਜਾਈਏ ਤੇ 1990 ਵਿੱਚ ਵੀ ਆਇਆ ਸੀ। ਪਰ ਵੇਖਣ ਦੀ ਜ਼ਰੂਰਤ ਪਰਮ ਜੀ ਇਹ ਹੈ ਕਿ ਰਿਸੈਸ਼ਨ ਕਿਹਨੂੰ ਕਹਿੰਦੇ ਆ ਤੇ ਹੁੰਦਾ ਕੀ ਆ
0: ਜੀ।
1: ਇਹਦੇ ਨਾਲ ਤਿੰਨ ਚੀਜ਼ਾਂ ਤੇ ਅਸਰ ਪੈਂਦਾ, ਤਿੰਨੇ ਘਟਦੀਆਂ। ਡਿਮਾਂਡ ਵੀ ਕਿਲ ਕਰ ਦਿੰਦਾ ਰਿਸੈਸ਼ਨ, ਸੇਲਸ ਘਟ ਜਾਂਦੀਆਂ, ਪ੍ਰੋਫਿਟ ਵੀ ਘਟ ਜਾਂਦੇ ਆ। ਹੁਣ ਸੇਲਸ ਘਟਣ ਦੀ ਗੱਲ ਹੈ ਤੇ ਰੀਅਲ ਸਟੇਟ ਵਾਲਿਆਂ ਨੂੰ ਪੁੱਛੋ ਕਿ ਘਰ ਵੇਖਦਾ ਹੀ ਨਹੀਂ, ਜਿੰਨੀ ਮਰਜ਼ੀ ਪ੍ਰਾਈਸ ਘੱਟ ਕਰਦੇ ਆ, ਬੜੀ ਮੁਸ਼ਕਲ ਹੈ। ਮਤਲਬ
0: ਬਿਲਕੁਲ ਜੀ, ਬਿਲਕੁਲ, ਬਹੁਤ ਮੁਸ਼ਕਲ।
1: ਜਿਹੜੇ ਸਰੋਤਿਆਂ ਨੂੰ ਆਸ ਸੀਗੀ ਕਿ ਘਰਾਂ ਦੀਆਂ ਕੀਮਤਾਂ ਇਸੇ ਤਰੀਕੇ ਨਾਲ ਵਧਦੀਆਂ ਜਾਣਗੀਆਂ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਘਰ ਵੇਚ ਕੇ ਉੱਥੋਂ ਪੈਸੇ ਕੱਢ ਕੇ ਤੇ ਆਪਣੀਆਂ ਜਿੰਨੀਆਂ ਸਾਡੀਆਂ ਆਸਾਂ ਖੁਸ਼ੀਆਂ ਚੀਜ਼ਾਂ ਪੂਰੀਆਂ ਆਪਾਂ ਕਰਨਾ ਚਾਹੁੰਦੇ ਸੀ
0: ਜੀ।
1: ਪਰ ਰਿਸੈਸ਼ਨ ਇਹਦੇ ਉਲਟ ਚੱਲਦਾ, ਇਹਦੇ 'ਚ ਰੁਜ਼ਗਾਰ ਦੇ ਮੌਕੇ ਘਟਦੇ ਆ, ਲੋਕਾਂ ਕੋਲ ਪੈਸਾ ਆਉਂਦਾ ਨਹੀਂ, ਉਹਨਾਂ ਨੂੰ ਮਜਬੂਰੀ ਵਿੱਚ ਚੋਇਸ ਕੋਈ ਨਹੀਂ ਹੁੰਦੀ, ਕੋਈ ਨਹੀਂ ਕ੍ਰੈਡਿਟ ਕਾਰਡ ਵਰਤਣਾ ਚਾਹੁੰਦਾ, ਕੋਈ ਨਹੀਂ ਵਿਆਜ ਵੱਧ ਭਰਨਾ ਚਾਹੁੰਦਾ, ਪਰ ਮਜਬੂਰੀ ਵਿੱਚ ਕਾਰਡ ਜਿਹੜੇ ਆ ਪਰਮ ਜੀ ਇਹ ਵਰਤਣੇ ਹੀ ਪੈਂਦੇ ਆ ਸਭਨਾਂ ਨੂੰ ਆਲਮੋਸਟ।
0: ਬਿਲਕੁਲ ਸਹੀ ਹੈ ਜੀ।
1: ਇਹ ਜਿਹੜੀ ਇਹ ਸਮੱਸਿਆ ਪੈਦਾ ਕਰਦਾ ਜਿਹੜਾ ਕਰਜ਼ਾ, ਇਹਦੇ ਪਿੱਛੇ ਲੀਗਲ ਇੰਪਲੀਕੇਸ਼ਨ ਬਹੁਤ ਨੇ। ਜਿਹੜੇ ਵੀ ਭੈਣ ਭਰਾ ਨੂੰ ਕਰਜ਼ੇ ਦੀ ਪ੍ਰੋਬਲਮ ਹੈ ਜਾਂ ਆਉਣ ਦੀ ਸੰਭਾਵਨਾ, ਉਹਨਾਂ ਨੂੰ ਕੀ ਕਰਨਾ ਚਾਹੀਦਾ ਅੱਜ ਹੀ ਸੋਚਣ, ਜਿਨ੍ਹਾਂ ਨੇ ਪਰਮ ਹਰਾਂ ਦਾ ਰੇਡੀਓ ਸੁਣ ਲਿਆ, ਅੱਜ ਹੀ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿਓ। ਹੁਣ ਯੋਜਨਾ ਬਣਾਉਣ ਦਾ ਸਮਾਂ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਜਾਂ ਪ੍ਰੈਜੈਂਟਲੀ ਉਹਨਾਂ ਚੀਜ਼ਾਂ ਚੋਂ ਕਿਵੇਂ ਨਿਕਲਣਾ। ਜਿਹਨੂੰ ਇਹ ਚੀਜ਼ ਆ ਗਈ ਉਹਦੇ ਸਾਹਮਣੇ ਪ੍ਰੋਬਲਮ ਕੋਈ ਰਹਿ ਹੀ ਨਹੀਂ ਸਕਦੀ
0: ਜੀ।
1: ਪਰ ਇਹਦੇ ਵਾਸਤੇ ਲੋੜ ਕਿਸ ਗੱਲ ਦੀ ਹੈ, ਤਰੀਕੇ ਲੱਭਣ ਦੀ ਲੋੜ ਹੈ, ਯੂਨੀਕ ਨੌਲੇਜ ਸਾਡੇ ਕੋਲ ਹੋਣਾ ਚਾਹੀਦਾ, ਸਾਡੇ ਕੋਲ ਅਲੱਗ ਤਰ੍ਹਾਂ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ, ਸਾਡਾ ਬ੍ਰੇਨ ਕ੍ਰੀਏਟਿਵ ਚਾਹੀਦਾ, ਸਾਡੇ ਜਿਹੜੇ ਡਿਸੀਜਨਸ ਨੇ ਉਹ ਕ੍ਰੀਏਟਿਵ ਹੋਣੇ ਚਾਹੀਦੇ ਨੇ, ਤਾਂ ਕਿ ਅਸੀਂ ਇਹਨਾਂ ਪ੍ਰੋਬਲਮਸ ਵਿੱਚੋਂ ਅਵੇਅਰਨੈਸ ਨਾਲ, ਨੌਲੇਜ ਦੇ ਨਾਲ ਆਪਾਂ ਨਿਕਲ ਸਕੀਏ। ਮੈਂ ਪਰਮ ਜੀ ਇਹ ਨੌਲੇਜ ਜਿਹੜਾ ਕਰਜ਼ਿਆਂ ਸੰਬੰਧੀ ਆ, ਇਹਦੀ ਪੜ੍ਹਾਈ ਲਿਖਾਈ ਜਿਹੜੀ ਮੈਂ 2006 ਵਿੱਚ ਅੱਜ ਤੋਂ 20 ਸਾਲ ਪਹਿਲਾਂ ਕੰਪਲੀਟ ਕੀਤੀ, ਉਦੋਂ ਤੋਂ ਲੱਗ ਕੇ ਮੈਨੂੰ ਇਹ ਇੰਨਾ ਆਤਮ ਵਿਸ਼ਵਾਸ ਕਾਨਫੀਡੈਂਸ ਹੋਇਆ, ਔਰ ਮੈਂ ਪੜ੍ਹਾਈ ਵਿੱਚ ਵੀ ਪੜ੍ਹਿਆ ਕਿ ਜਿੰਨੇ ਦੁਨੀਆਂ ਦੇ ਲੋਕ ਅਮੀਰ ਬਣੇ ਆ ਉਹਨਾਂ ਨੇ ਪਲੈਨਿੰਗ ਤੇ ਨੌਲੇਜ ਤੋਂ ਉਹਨਾਂ ਨੇ ਕੰਮ ਲਿਆ
0: ਜੀ।
1: ਸਟਰਗਲ ਕਰਨ ਦੀ ਕੋਈ ਜ਼ਰੂਰਤ ਨਹੀਂ, ਸਟਰਗਲ ਨਾਲ ਤਾਂ ਕੁਛ ਹੋਣਾ ਵੀ ਨਹੀਂ ਹੈਗਾ, ਸਟਰਗਲ ਜਿਹੜਾ ਕਰੇਗਾ ਉਹ ਜ਼ੋਰ ਲਾ ਕੇ ਵੇਖ ਲਏ, ਜਿਹੜਾ ਵੀ ਸਮਾਰਟ ਵੇ ਨਾਲ ਚੱਲੇਗਾ ਕਾਮਯਾਬੀ ਉਹਨੂੰ ਮਿਲਣੀ ਹੈ
0: ਜੀ।
1: ਕੋਈ ਭੈਣ ਭਰਾ ਜਿਨ੍ਹਾਂ ਉੱਪਰ ਕ੍ਰੈਡਿਟ ਕਾਰਡਸ, ਸੀਬਾ ਜਾਂ ਬਿਜ਼ਨਸ ਡੈਟਸ ਜਿਵੇਂ ਟਰੱਕ ਟ੍ਰੇਲਰ ਲੋਨ ਡਿਫਾਲਟ ਚੀਜ਼ਾਂ ਹੈਗੀਆਂ, ਉਹਨਾਂ ਵਾਸਤੇ ਘਬਰਾਉਣ ਦੀ ਬਜਾਏ, ਸਟਰਗਲ ਕਰਨ ਦੀ ਬਜਾਏ, ਵਾਰ ਵਾਰ ਮੈਂ ਇਹ ਗੱਲ ਦੱਸ ਰਿਹਾ ਸਰੋਤਿਆਂ ਨੂੰ ਕਿ ਸਟਰਗਲ ਨਹੀਂ ਕਰਨੀ, ਸਕੀਮ ਲਾ ਲਓ ਉਹ ਠੀਕ ਹੈ, ਮਕਸਦ ਖੇਡ ਲਓ ਕਰਜ਼ੇ ਨਾਲ, ਉਹ ਵੀ ਠੀਕ ਆ। ਨੰਬਰ ਕੀ ਇਹਨਾਂ ਚੀਜ਼ਾਂ ਵਾਸਤੇ, ਇਹਨਾਂ ਚੋਂ ਨਿਕਲਣ ਵਾਸਤੇ 416-400-44-44, 416-400-44-44, ਜਿਵੇਂ ਪਰਮਰੀ ਹਮੇਸ਼ਾ ਦੱਸਦੇ ਰਹਿੰਦੇ ਆ ਕਿ ਆਨੈਸਟ ਤੇ ਸਟ੍ਰੇਟ ਫਾਰਵਰਡ ਆਨਸਰ ਵਾਸਤੇ ਮੇਰਾ ਨਾਂ ਦੱਸਦੇ ਆ ਹਰਿੰਦਰ। ਕਿਸੇ ਵੀ ਭੈਣ ਭਰਾ ਨੂੰ ਬਹੁਤਾ ਇਹਦੇ ਬਾਰੇ ਵਰੀ ਕਰਨ ਦੀ ਜ਼ਰੂਰਤ ਨਹੀਂ ਗੀ। ਕੈਨੇਡਾ ਇੱਕ ਇਹੋ ਜਿਹਾ ਮੁਲਕ ਹੈ, ਸਾਡੇ ਕੋਲ ਇਹੋ ਜਿਹਾ ਪਲੇਟਫਾਰਮ ਹੈ ਕਰਜ਼ਿਆਂ ਵਿੱਚੋਂ ਤੁਹਾਨੂੰ ਕੱਢਣ ਵਾਸਤੇ। ਆਪਾਂ ਪੂਰਾ ਪ੍ਰਾਮਿਸ ਕਰਦੇ ਹਾਂ, ਓਨੈਸਟੀ ਨਾਲ ਹਰ ਗੱਲ ਹੋਏਗੀ। ਕਿਸੇ ਤਰ੍ਹਾਂ ਦਾ ਤੁਹਾਡਾ ਕੋਈ ਸਵਾਲ ਹੈ ਕ੍ਰਿਸਟਲ ਕਲੀਅਰ ਐਡਵਾਈਸ ਵਾਸਤੇ 416-400-44-44, 416-400-44-44, ਤੇ ਪਰਮਜੀਤ ਤੁਹਾਨੂੰ ਤੁਸੀਂ ਲੋਕਾਂ ਦਾ ਟੈਸਟ ਕਰਦੇ ਹੋ ਕਿ ਸਵਾਲਾਂ ਦੇ ਜਵਾਬ ਦੱਸੋ, ਤੁਹਾਡਾ ਟੈਸਟ ਇਹ ਹੈ ਕਿ ਵੇਖੋ ਇਹ ਤੁਹਾਨੂੰ ਜਿਹੜਾ ਨੰਬਰ ਚਾਰ ਚੌਕਾਂ ਵਾਲਾ ਪੂਰਾ ਕੰਪਲੀਟਲੀ ਯਾਦ ਹੈ ਜਾਂ ਨਹੀਂ।
0: ਬਿਲਕੁਲ ਜੀ, ਇਹ ਬੜਾ ਸੌਖਾ ਨੰਬਰ ਹੈ ਤੇ ਸਾਡੇ ਲਿਸਨਰਸ ਨੂੰ ਵੀ ਯਾਦ ਹੈ। ਨੰਬਰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਜੀ, ਹਰਿੰਦਰ ਘੁੰਮਰ ਜੀ ਨਾਲ ਤੁਸੀਂ ਗੱਲਬਾਤ ਕਰਨੀ ਆ। ਅਗਰ ਕਰਜ਼ਿਆਂ ਦੇ ਨਾਲ ਡੀਲ ਕਰ ਰਹੇ ਹੋ, ਜ਼ਿੰਦਗੀ ਨਰਕ ਬਣ ਗਈ ਆ ਤੇ ਕਰਜ਼ੇ ਇੱਕ ਦਲਦਲ ਹੁੰਦੀ ਹੈ, ਇਸ ਦਲਦਲ ਚੋਂ ਜਿੰਨੀ ਛੇਤੀ ਆਪਣੇ ਆਪ ਨੂੰ ਬਾਹਰ ਕੱਢ ਲਓਗੇ ਉਨੀ ਚੰਗੇ ਤੁਸੀਂ ਰਹੋਗੇ। ਨੰਬਰ ਹਰਿੰਦਰ ਘੁੰਮਰ ਜੀ ਦਾ 416-400-44-44, 416-400-44-44 ਨੰਬਰ ਤੇ ਕਾਲ ਹੁਣੇ ਵੀ ਕਰ ਸਕਦੇ ਹੋ ਜੀ। ਬਹੁਤ ਸ਼ੁਕਰੀਆ ਹਰਿੰਦਰ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। 416-400-44-44 ਫੋਨ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ ਹਰਿੰਦਰ ਘੁੰਮਰ ਜੀ ਦੇ ਨਾਲ ਗੱਲਬਾਤ ਕਰਨ ਲਈ।

ਹੌਸਲਾ ਬੜਾ ਜ਼ਰੂਰੀ ਹੈ ਜੀ। ਅਸੀਂ ਆਪਾਂ ਅਕਸਰ ਕਦੇ ਕਦਾਈ ਗੱਲ ਬਾਤ ਕਰਦੇ ਰਹਿੰਦੇ ਹੁੰਦੇ ਹਾਂ ਗਾਹੇ ਬਗਾਹੇ ਕਿ ਹੱਸਦੇ ਰਹਿਣਾ ਚਾਹੀਦਾ ਹੈ, ਕਿਉਂਕਿ ਜਿਹੜੇ ਫੇਸ ਮਸਲ ਹੈਗੇ ਆ ਸਾਡੇ, ਫੇਸ ਦੀਆਂ ਮਾਸਪੇਸ਼ੀਆਂ ਹੈਗੀਆਂ, ਜਦੋਂ ਅਸੀਂ ਇੱਕੋ ਹੀ ਸਾਡੇ ਐਕਸਪ੍ਰੈਸ਼ਨਸ ਰਹਿੰਦੇ ਆ, ਸਾਡਾ ਫੇਸ ਉੱਦਾਂ ਦਾ ਹੀ ਰਹਿੰਦਾ ਸਾਰਾ ਦਿਨ ਹੀ ਉੱਦਾਂ ਦਾ ਰਹਿੰਦਾ, ਚੇਂਜ ਹੀ ਨਹੀਂ ਕਰਦੇ ਅਸੀਂ ਫੇਸ ਦੇ ਵਿੱਚ ਕੁਛ, ਤਾਂ ਉਹ ਜਿਹੜੀਆਂ ਮਾਸਪੇਸ਼ੀਆਂ ਹੁੰਦੀਆਂ ਉਹ ਕਹਿ ਲਓ ਵੀ ਉੱਥੇ ਸਟੱਕ ਹੋ ਜਾਂਦੀਆਂ। ਸੋ ਉਹਨਾਂ ਦੇ ਵਿੱਚ ਕੋਈ ਲਚਕੀਲਾਪਣ ਨਹੀਂ ਰਹਿੰਦਾ, ਇਲਾਸਟੀਸਿਟੀ ਸਾਡੇ ਫੇਸ ਦੇ ਵਿੱਚ ਜਾਂ ਖਤਮ ਹੋ ਜਾਂਦੀ ਆ। ਸੋ ਹੱਸਦੇ ਰਿਹਾ ਕਰੋ, ਜਦੋਂ ਹੱਸੋਗੇ ਤੁਹਾਡਾ ਫੇਸ ਵੀ, ਤੁਹਾਡਾ ਮਨ ਵੀ ਖੁਸ਼ ਹੋ ਜਾਣਾ, ਤੁਹਾਡਾ ਫੇਸ ਵੀ ਕਹਿੰਦੇ ਸੋਹਣਾ ਲੱਗਦਾ। ਜਦੋਂ ਮੱਥੇ ਵੱਟ ਪਏ ਹੋਣ ਅਤੇ ਕੋਈ ਬੰਦਾ ਸਾਡੇ ਵੱਲ ਦੇਖੇ ਤਾਂ ਉਹ ਖੁਸ਼ ਹੋਊਗਾ? ਨਹੀਂ ਖੁਸ਼ ਹੋਊਗਾ ਨਾ। ਸੋ ਤੁਹਾਡੇ ਫੇਸ 'ਤੇ ਮੁਸਕਾਨ ਹੋਏਗੀ, ਫੇਸ ਖਿਲਿਆ ਖਿਲਿਆ ਲੱਗੂਗਾ, ਤੁਹਾਨੂੰ ਵੀ ਫਾਇਦਾ, ਜਿਹੜਾ ਨੈਕਸਟ ਬੰਦਾ ਕੋਈ ਤੁਹਾਨੂੰ ਮਿਲੂਗਾ ਉਹਨੂੰ ਵੀ ਚੰਗਾ ਲੱਗੂਗਾ। ਸੋ ਹੱਸਦੇ ਰਹਿਣਾ ਚਾਹੀਦਾ ਜ਼ਿੰਦਗੀ 'ਚ, ਨਹੀਂ ਕਦੇ ਕਦਾਈ ਰੋਜ਼ ਹੀ ਹੱਸ ਲੈਣਾ ਚਾਹੀਦਾ। ਵੈਸੇ ਤਾਂ ਅਸੀਂ ਭੁੱਲ ਜਾਂਦੇ ਹਾਂ ਜ਼ਿੰਦਗੀ 'ਚ ਵੀ ਇੰਨੇ ਬਿਜ਼ੀ ਹੋ ਚੁੱਕੇ ਹਾਂ, ਸਾਨੂੰ ਹੱਸਣਾ ਭੁੱਲ ਗਿਆ, ਪਰ ਹੱਸਦੇ ਰਹਿਣਾ ਚਾਹੀਦਾ। ਸੋ ਕੀਪ ਲਾਫਿੰਗ, ਹੱਸੋ, ਖੁੱਲ੍ਹ ਕੇ ਹੱਸੋ ਜਦੋਂ ਵੀ ਜੀ ਕਰਦਾ। 416-233-7368 416-233-7368 ਜਿਹੜਾ ਮੈਂ ਆਂਸਰ ਪੁੱਛਿਆ, ਯਾਨੀ ਕਿ ਜਿਹੜਾ ਮੈਂ ਸਵਾਲ ਪੁੱਛਿਆ ਅਤੇ ਆਂਸਰ ਤਾਂ ਤੁਸੀਂ ਦੱਸਣਾ, ਆਂਸਰ ਤਾਂ ਨਹੀਂ ਮੈਂ ਪੁੱਛਿਆ, ਖੈਰ ਉਹਦਾ ਜਿਹੜਾ ਆਂਸਰ ਹੈਗਾ, ਉਹਦਾ ਜਿਹੜਾ ਜਵਾਬ ਆ ਉਹ ਵੀ ਵੈਸੇ ਤਾਂ ਹਾਸੇ ਵਾਲਾ ਹੀ ਹੈ, ਅਤੇ ਪਰ ਜਦੋਂ ਇਹ ਚੀਜ਼ ਵਾਪਰਦੀ ਹੈ ਸਾਡੇ ਨਾਲ ਘਰੇ ਉਦੋਂ ਹਾਸਾ ਨਹੀਂ ਆਉਂਦਾ। ਸੋ ਸਵਾਲ ਕੀ ਹੈ ਕਿ ਬੰਦਾ ਹਰ ਇੱਕ ਮੁਸ਼ਕਲ ਦੇ ਵਿੱਚੋਂ, ਹਰ ਇੱਕ ਪ੍ਰੋਬਲਮ ਦੇ ਵਿੱਚੋਂ ਲੰਘ ਸਕਦਾ ਹੈ, ਪਰ ਘਰੇ ਕਿਹੜੀ ਐਸੀ ਚੀਜ਼ ਹੈ ਜਿਹਦੇ ਵਿੱਚੋਂ ਤੁਸੀਂ ਲੰਘ ਜਾਓ ਅਤੇ ਫਿਰ ਭੁਚਾਲ ਆ ਜਾਂਦਾ, ਫਿਰ ਬਹੁਤ ਔਖਾ ਹੋ ਜਾਂਦਾ। ਸੋ ਐਸੀ ਕਿਹੜੀ ਚੀਜ਼ ਹੈ, ਪਰ ਕਦੇ ਕਦਾਈ ਤੁਸੀਂ ਜ਼ਰੂਰ ਇਸ ਚੀਜ਼ ਦੇ ਵਿੱਚੋਂ ਲੰਘੇ ਹੋਵੋਗੇ। 416-233-7368 416-233-7368 ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ। ਆਪਣੇ ਬਿਜ਼ਨਸ ਨੂੰ ਰੇਡੀਓ ਅੰਦਾਜ਼ ਦੇ ਜ਼ਰੀਏ ਪ੍ਰਮੋਟ ਕਰਨਾ ਚਾਹੁੰਦੇ ਹੋ, ਸਾਡੇ ਸਾਰੇ ਲਿਸਨਰਸ ਤੱਕ, ਪਰਿਵਾਰਾਂ ਤੱਕ ਪਹੁੰਚਣਾ ਚਾਹੁੰਦੇ ਹੋ, ਮੇਰਾ ਫੋਨ ਨੰਬਰ 647-234-6000 6472-34-6000 ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਖਾਣ ਪੀਣ ਦੀ ਗੱਲ ਕਰ ਲਈਏ, ਗੱਲਾਂ ਬਹੁਤ ਹੋ ਗਈਆਂ, ਦੇਸੀ ਫਰਾਈਡ ਮੈਨੀਆਂ ਦੀ ਗੱਲ ਕਰ ਲਈਏ ਕਿ ਜਦੋਂ ਤੁਸੀਂ ਕੁਛ ਖਾਣਾ ਹੋਵੇ, ਲਜ਼ੀਜ਼ ਖਾਣਾ ਹੋਵੇ, ਤੁਹਾਡਾ ਮਨ ਹੋਵੇ ਕਿ ਅੱਜ ਘਰ ਰੋਟੀ ਨਹੀਂ ਬਣਾਉਣ ਦਾ ਜੀ ਕਰਦਾ, ਦੇਸੀ ਫਰਾਈਡ ਮੈਨੀਆਂ ਜਿਹੜੇ ਕਿ 6171 ਮੇਫੀਲਡ ਰੋਡ ਯੂਨਿਟ ਨੰਬਰ 96 ਦੇ ਵਿੱਚ ਲੋਕੇਟਡ ਨੇ, ਇਹ ਏਅਰਪੋਰਟ ਐਂਡ ਮੇਫੀਲਡ ਦਾ ਮੇਨ ਇੰਟਰਸੈਕਸ਼ਨ ਆ, ਜਿਹੜਾ ਨਵਾਂ ਪਲਾਜ਼ਾ ਬਣਿਆ ਹੋਇਆ ਉਹਦੇ ਵਿੱਚ ਯੂਨਿਟ ਨੰਬਰ 96 ਦੇ ਵਿੱਚ ਲੋਕੇਟਡ ਨੇ। ਸੋ ਜਦੋਂ ਤੁਸੀਂ ਦੇਸੀ ਫਰਾਈਡ ਮੈਨੀਆਂ 'ਤੇ ਜਾਣਾ ਤਾਂ ਇੱਥੇ ਤੁਹਾਨੂੰ ਵੈੱਜ ਅਤੇ ਨੋਨ ਵੈੱਜ ਦੇ ਵਿੱਚ ਬਹੁਤ ਵਧੀਆ ਮੈਨਿਊ ਇਹਨਾਂ ਨੇ ਦੇ ਦੇਣਾ ਤੁਹਾਨੂੰ। ਸੋ ਬਹੁਤ ਸਾਰੀਆਂ ਆਈਟਮਸ ਹੈਗੀਆਂ, ਜੇ ਤੁਸੀਂ ਨੋਨ ਵੈੱਜ ਖਾਣ ਦੇ ਸ਼ੌਕੀਨ ਹੋ, ਕੋਈ ਚਿਕਨ ਖਾਣਾ ਹੈ, ਫਿਸ਼ ਟਰਾਈ ਕਰਨੀ ਆ, ਉਹਦੇ ਵਿੱਚ ਵੀ ਕਾਫੀ ਸਾਰੀਆਂ ਆਪਸ਼ਨਸ ਹੈਗੀਆਂ, ਲਾਹੌਰੀ ਫਿਸ਼ ਟਰਾਈ ਕਰ ਸਕਦੇ ਹੋ, ਜਾਂ ਚਿਕਨ ਦੇ ਵਿੱਚ ਵੀ ਚਿਕਨ ਵਿੰਗਸ ਹੋ ਗਏ, ਹੋਰ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ। ਅਤੇ ਜੇ ਗੱਲ ਕਰ ਲਈਏ ਜੀ ਤੁਸੀਂ ਵੈਜੀਟੇਰੀਅਨ ਹੋ, ਅਤੇ ਫਿਰ ਉਹਦੇ ਵਿੱਚ ਤੁਹਾਨੂੰ ਹੋਰ ਆਪਸ਼ਨਸ ਮਿਲ ਜਾਣੀਆਂ, ਸਟਰੀਟ ਫੂਡ ਟਾਈਪ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣੀਆਂ, ਜਿੱਦਾਂ ਨੂਡਲ ਬਰਗਰ ਹੋ ਗਿਆ, ਟਿੱਕੀਜ਼ ਹੋ ਗਈਆਂ, ਜਾਂ ਫਿਰ ਰੈਪਸ ਹੋ ਗਏ, ਜਾਂ ਫਿਰ ਮੋਮੋਸ ਹੋ ਗਏ, ਸਪਰਿੰਗ ਰੋਲਸ ਹੋ ਗਏ, ਇੱਦਾਂ ਦੀਆਂ ਕੁਛ ਚੀਜ਼ਾਂ ਤੁਸੀਂ ਖਾਣੀਆਂ, ਮਨ ਕਰ ਰਿਹਾ ਸੀ ਤਾਂ ਜ਼ਰੂਰ ਜੀ ਦੇਸੀ ਫਰਾਈਡ ਮੈਨੀਆ 'ਤੇ ਪਹੁੰਚਣਾ। ਘਰ ਕੋਈ ਵਿਆਹ ਸ਼ਾਦੀ ਰੱਖਿਆ, ਕੋਈ ਇਵੈਂਟ ਤੁਸੀਂ ਕਰਵਾ ਰਹੇ ਹੋ, ਕੇਟਰਿੰਗ ਦੇ ਲਈ ਫੋਨ ਨੰਬਰ ਦੇਸੀ ਫਰਾਈਡ ਮੈਨੀਆ ਦਾ 647-534-3475 647-534-3475 'ਤੇ ਕਾਲ ਕੀਤੀ ਜਾ ਸਕਦੀ ਆ ਦੇਸੀ ਫਰਾਈਡ ਮੈਨੀਆ 'ਤੇ। ਅਤੇ ਘਰ ਨੂੰ ਸੋਹਣਾ ਬਣਾਉਣਾ, ਰੰਗ ਰੋਗਣ ਕਰਾਉਣਾ, ਅਸੀਂ ਆਪਣਾ ਤਾਂ ਰੰਗ ਰੋਗਣ ਕਰ ਲੈਂਦੇ ਹਾਂ, ਆਪਣਾ ਤਾਂ ਬੜਾ ਖਿਆਲ ਰੱਖਦੇ ਹਾਂ ਕਿ ਸਾਡਾ ਫੇਸ ਸੋਹਣਾ ਲੱਗੇ ਬਾਹਰ ਜਾਣਾ, ਮੇਕਅਪ ਕਰਕੇ ਜਾਈਏ ਜਿੱਦਾਂ ਵੀ, ਪਰ ਜੇ ਘਰ ਦਾ ਮੇਕਅਪ ਕਰਨਾ, ਘਰ ਨੂੰ ਰੰਗ ਰੋਗਣ ਕਰਾਉਣਾ, ਅਤੇ ਫਿਰ ਤੁਹਾਡੇ ਲਈ ਰਫਤਾਰ ਪੇਂਟਿੰਗ ਵਾਲੇ ਹਾਜ਼ਰ ਨੇ, ਰਫਤਾਰ ਪੇਂਟਿੰਗ ਦੀ ਟੀਮ ਨੂੰ ਕਾਲ ਕਰ ਲੈਣੀ ਹੈ ਜੀ। ਇਹ ਇੰਟੀਰੀਅਰ ਐਕਸਟੀਰੀਅਰ ਪੇਂਟ ਕਰਦੇ ਨੇ, ਘਰ ਨੂੰ ਅੰਦਰੋਂ ਬਾਹਰੋਂ ਪੇਂਟ ਕਰਾਉਣਾ, ਕਿਚਨ ਪੇਂਟ ਕਰਾਉਣੀ ਹੈ ਜਾਂ ਪੋਪਕੋਰਨ ਸੀਲਿੰਗ ਰਿਮੂਵ ਕਰਾਉਣੀ ਆ। ਅਤੇ ਰਫਤਾਰ ਪੇਂਟਿੰਗ ਦਾ ਨੰਬਰ 647-996-5530 647-996-5630 647-996-5530 'ਤੇ ਕਾਲ ਕੀਤੀ ਜਾ ਸਕਦੀ ਆ ਰਫਤਾਰ ਪੇਂਟਿੰਗ ਦੀ ਟੀਮ ਨੂੰ। ਸੋ ਕਿਹੜੀ ਚੀਜ਼ ਆ ਜਿਹੜੀ ਘਰ ਦੇ ਵਿੱਚ ਹੋਵੇ ਅਤੇ ਉਹਦੇ ਵਿੱਚੋਂ ਦੀ ਤੁਸੀਂ ਨਹੀਂ ਲੰਘ ਸਕਦੇ, ਵਿੱਚੋਂ ਦੀ ਲੰਘ ਜਾਂਦੇ ਹਾਂ ਕਈ ਵਾਰੀ ਅਸੀਂ, ਅਤੇ ਫਿਰ ਥੋੜ੍ਹਾ ਜਿਹਾ ਔਖਾ ਹੁੰਦਾ, ਕੀ ਹੋ ਸਕਦਾ ਦੱਸਿਓ ਜੀ, ਅਗਰ ਕੁਛ ਮਾਇੰਡ 'ਚ ਆਉਂਦਾ ਕੋਈ ਇਹਦਾ ਆਂਸਰ ਕੀ ਹੋ ਸਕਦਾ। 416-233-7368 416-233-7368

ਸਟੀਵਨਸ ਫਰਨੀਚਰ ਦਾ ਸੁਨੇਹਾ ਵੀ ਦੱਸ ਦਈਏ ਜੀ, ਤੁਹਾਨੂੰ ਘਰ ਨੂੰ ਪੇਂਟ ਕਰਾ ਲਿਆ, ਘਰ ਸੋਹਣਾ ਬਣ ਗਿਆ, ਤੇ ਪਰ ਜੇ ਘਰ ਦੇ ਵਿੱਚ ਫਰਨੀਚਰ ਪਾਉਣਾ ਹੈ ਤੇ ਫਿਰ ਫਰਨੀਚਰ ਦੇ ਲਈ ਤੁਸੀਂ ਸਟੀਵਨਸ ਫਰਨੀਚਰ ਤੇ ਪਹੁੰਚਣਾ। ਬਹੁਤ ਵੱਡਾ ਸ਼ੋਰੂਮ ਜਿੱਥੋਂ ਤੁਹਾਨੂੰ ਫਰਨੀਚਰ ਦੀਆਂ ਆਈਟਮਸ, ਜਿੱਥੋਂ ਤੁਹਾਨੂੰ ਡੈਕੋਰੇਟਿਵ ਪੀਸਿਸ, ਏਰੀਆ ਰੱਗਸ ਤੇ ਤੁਸੀਂ ਸ਼ੈਂਡਲੀਅਰ ਲੈਣੇ ਹੋਣ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਟੀਵਨਸ ਫਰਨੀਚਰ ਤੋਂ ਮਿਲ ਜਾਣੀਆਂ। ਸੋ ਤੁਸੀਂ ਸੋਫਾ ਸੈੱਟ ਚਾਹੀਦਾ ਹੋਵੇ, ਬੈਡਰੂਮ ਸੈੱਟ ਚਾਹੀਦਾ ਹੋਵੇ, ਜਾਂ ਫਿਰ ਆਪਣੀ ਰੈਂਟਲ ਪ੍ਰਾਪਰਟੀ ਦੇ ਲਈ ਤੁਹਾਨੂੰ ਮੈਟਰਸ ਤੇ ਬੈੱਡ ਚਾਹੀਦੇ ਹੋਣ, ਉਹ ਤੁਹਾਨੂੰ ਸਟੀਵਨਸ ਫਰਨੀਚਰ ਤੋਂ ਮਿਲ ਜਾਣੇ ਆ। 2575 ਸਟੀਲਸ ਐਵੀਨਿਊ ਈਸਟ, ਇਹ ਟੋਰਬਮ ਐਂਡ ਸਟੀਲਸ ਦੇ ਮੇਨ ਇੰਟਰਸੈਕਸ਼ਨ 'ਤੇ ਨੇ। ਪਹੁੰਚਣ ਦੇ ਲਈ ਤੁਸੀਂ ਇੰਟਰਸੈਕਸ਼ਨ ਟੋਰਬਮ ਐਂਡ ਸਟੀਲਸ ਨੋਟ ਕਰ ਲੈਣਾ। ਫੋਨ ਨੰਬਰ 'ਤੇ ਗੱਲਬਾਤ ਕੋਈ ਕਰਕੇ ਪੁੱਛਣਾ, ਕੋਈ ਡੀਟੇਲਸ ਤੁਹਾਨੂੰ ਚਾਹੀਦੀਆਂ ਤਾਂ 905-790-0560-905-790-0560। ਸਟੀਵਨਸ ਫਰਨੀਚਰ ਦਾ ਨੰਬਰ ਹੈ ਜੀ, ਅਤੇ ਇਹਨਾਂ ਦੀ ਵੈਬਸਾਈਟ www.stevensfurniture.ltd.com ਨੂੰ ਵਿਜ਼ਿਟ ਕਰ ਸਕਦੇ ਹੋ। ਬਹੁਤ ਸਾਰੀਆਂ ਡੀਲਸ ਤੁਹਾਨੂੰ ਮਿਲ ਜਾਣੀਆਂ ਫਰਨੀਚਰ ਦੇ ਵਿੱਚ। ਕਨੇਡੀਅਨ ਮੇਡ ਫਰਨੀਚਰ ਮਿਲ ਸਕਦਾ ਜੀ, ਅਤੇ ਫਲੋਰ ਮਾਡਲ ਅਤੇ ਕੁਛ ਜਿਹੜੇ ਮਾਡਲਸ ਡਿਸਪਲੇ ਕੀਤੇ ਹੁੰਦੇ ਆ ਉਹਦੇ ਵਿੱਚ ਤੁਹਾਨੂੰ ਹੋਰ ਵੀ ਬੈਟਰ ਡੀਲਸ ਮਿਲ ਸਕਦੀਆਂ। ਸੋ ਸਟੀਵਨਸ ਫਰਨੀਚਰ, ਜਦੋਂ ਵੀ ਫਰਨੀਚਰ ਲੈਣਾ ਹੋਵੇ, ਟੋਰਬਮ ਐਂਡ ਸਟੀਲਸ ਇੰਟਰਸੈਕਸ਼ਨ 'ਤੇ 905-790-0560-905-790-0560।

ਇੱਕ ਵਾਰ ਫਿਰ ਤੋਂ ਦੱਸ ਦੇ ਜੀ, ਜਿਹੜੇ ਸਾਡੇ ਲਿਸਨਰਸ ਘਰੇ ਸੀਗੇ ਜਾਂ ਮੇਰੀਆਂ ਭੈਣਾਂ ਜਿਹੜੀਆਂ ਘਰ ਹੈਗੀਆਂ, ਬੱਚੇ ਤੁਸੀਂ ਦੇਖਭਾਲ ਕਰ ਰਹੇ ਹੋ ਅਤੇ ਕੁਛ ਤੁਸੀਂ ਸਿੱਖਣਾ ਚਾਹੁੰਦੇ ਹੋ, ਕੋਈ ਕੋਰਸ ਕਰਨਾ ਚਾਹੁੰਦੇ ਹੋ, ਈਜ਼ੀ ਕੋਰਸ ਹੈਗੇ ਆ, ਕੋਰਸ ਕਰਨੇ ਆ ਅਤੇ ਤੁਹਾਨੂੰ ਫੰਡਿੰਗ ਦੇ ਵਿੱਚ ਯਾਨੀ ਕਿ ਲੋਨ ਮਿਲ ਜਾਵੇ, ਲੋਨ ਵੀ ਐਸਾ ਜਿਹਦਾ 2.5 ਸਾਲ ਤੱਕ ਕੋਈ ਵਿਆਜ ਨਹੀਂ ਹੈਗਾ, 0% ਇੰਟਰਸਟ 'ਤੇ ਤੁਹਾਨੂੰ 50,000 ਤੋਂ ਲੈ ਕੇ 1,70,000 ਤੱਕ ਦਾ ਲੋਨ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਵੇ। ਫਿਰ ਤੁਸੀਂ ਕਿਤੇ ਹੋਰ ਵੀ ਜ਼ਰੂਰਤ ਕਈ ਵਾਰੀ ਪੈ ਜਾਂਦੀ ਹੈ ਅਤੇ ਉੱਥੇ ਵੀ ਤੁਸੀਂ ਆਪਣੇ ਪੈਸੇ ਵਰਤ ਸਕੋ। ਤਾਂ ਇਸ ਲੋਨ ਦੀ ਜਾਣਕਾਰੀ ਲੈਣੀ ਆ, ਕੋਰਸ ਕਿਹੜੇ ਕਿਹੜੇ ਹੈਗੇ ਆ, ਔਨਲਾਈਨ ਕੋਰਸਿਸ ਆ ਜੀ, ਈਜ਼ੀ ਕੋਰਸਿਸ ਆ, ਬਾਕੀ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਲੈ ਸਕਦੇ ਹੋ। ਸੋ 50,000 ਤੋਂ ਲੈ ਕੇ 1,70,000 ਤੱਕ ਦਾ ਲੋਨ ਤੁਹਾਨੂੰ 0% ਇੰਟਰਸਟ 'ਤੇ ਮਿਲ ਸਕਦਾ। ਇਹ ਗਵਰਨਮੈਂਟ ਲੋਨ ਆ ਅਤੇ ਇਹਦੇ ਵਿੱਚ ਕੋਈ ਹੇਰਾਫੇਰੀ ਨਹੀਂ ਆ। ਬਾਕੀ ਸਾਰੀਆਂ ਡੀਟੇਲਸ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਲੈ ਸਕਦੇ ਹੋ, 437-264-3175, 437-264-3175। $199 ਇਹਨਾਂ ਦੀ ਫੀਸ ਹੈ ਜਦੋਂ ਤੁਹਾਨੂੰ ਲੋਨ ਮਿਲ ਗਿਆ, ਉਸ ਤੋਂ ਬਾਅਦ ਫੀਸ ਇਹਨਾਂ ਨੇ ਲੈਣੀ ਹੈ। ਅਤੇ ਇਹਨਾਂ ਦੀ ਲੋਕੇਸ਼ਨ ਬਕਾਇਦਾ ਔਫਿਸ ਹੈਗਾ, ਤੁਸੀਂ ਜਾ ਕੇ ਵਿਜ਼ਿਟ ਕਰੋ, ਆਪਣੇ ਸਵਾਲ ਪੁੱਛੋ ਅਤੇ ਫਿਰ ਤੁਸੀਂ ਆਪਣੇ ਜਿਹੜੇ ਕੋਰਸ ਆ ਉਹ ਕਰ ਸਕਦੇ ਹੋ। ਸੋ ਲੋਕੇਸ਼ਨ ਹੈ 218 ਐਕਸਪੋਰਟ ਬੁਲੇਵਰਡ, ਸੋਇਟ ਹੈਗਾ ਜੀ 212 ਮਿਸਿਸਾਗਾ ਦੇ ਵਿੱਚ, ਇਹ ਹਰ ਅੰਟਾਰੀਓ ਐਂਡ ਡੇਰੀ ਦਾ ਮੇਨ ਇੰਟਰਸੈਕਸ਼ਨ ਆ। ਸੋ 437-264-3175 'ਤੇ ਕਾਲ ਕਰਕੇ ਇਸ ਲੋਨ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਅਤੇ ਜੀ ਐਨ ਈ ਮੋਰਗੇਜਸ ਤੋਂ ਮੈਂ ਭਟਨਾਗਰ ਜੀ ਦਾ ਫੋਨ ਨੰਬਰ ਦੱਸ ਦਈਏ, ਮੋਰਗੇਜ ਦੇ ਵਿੱਚ ਪ੍ਰੋਬਲਮ ਆ ਰਹੀ ਆ ਜਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚੋਂ ਐਕੁਟੀ ਟੇਕ ਆਊਟ ਕਰਨਾ ਚਾਹੁੰਦੇ ਹੋ, ਜਿਹੜੀ ਕਿ ਸਾਡਾ ਖਜ਼ਾਨਾ ਹੀ ਹੁੰਦਾ ਜਦੋਂ ਸਾਨੂੰ ਲੋੜ ਪੈ ਜਾਵੇ, ਔਖਾ ਟਾਈਮ ਆ ਜਾਵੇ, ਤਾਂ ਅਸੀਂ ਕਹਿੰਦੇ ਹਾਂ ਕਿ ਘਰ ਦੇ ਵਿੱਚ ਐਕੁਟੀ ਬਿਲਡ ਕੀਤੀ ਹੋਈ ਆ, ਹੁਣ ਹੋਰ ਕੋਈ ਰਾਹ ਨਹੀਂ ਹੈਗਾ ਅਤੇ ਇਹ ਵਰਤ ਸਕਦੇ ਹਾਂ। ਜੀ ਐਨ ਈ ਮੋਰਗੇਜਸ ਤੋਂ ਮੈਂ ਭਟਨਾਗਰ ਜੀ ਨੂੰ ਕਾਲ ਕਰ ਲਿਓ, 647-702-2023, 647-702-2023। ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਦਾ ਸੁਨੇਹਾ ਤੁਹਾਡੇ ਲਈ ਇਹ ਆ ਕਿ ਜਦੋਂ ਤੁਸੀਂ ਅਪਲਾਈਸਿਸ ਲੈਣੇ ਹੋਣ, ਟੀਵੀਸ ਲੈਣੇ ਹੋਣ ਜਾਂ ਫਿਰ ਤੁਸੀਂ ਕੋਈ ਰੈਂਟਲ ਪ੍ਰੋਪਰਟੀ ਓਨ ਕਰਦੇ ਹੋ, ਉੱਥੇ ਇਕੱਲਾ ਡਿਸ਼ ਵਾਸ਼ਰ, ਇਕੱਲਾ ਸਟੋਵ, ਇਕੱਲਾ ਫਰਿੱਜ ਚਾਹੀਦਾ, ਇੱਕ ਇੱਕ ਪੀਸ ਚਾਹੀਦਾ ਜਾਂ ਪੂਰੇ ਕਿਚਨ ਦੇ ਸਾਰੇ ਅਪਲਾਈਸਿਸ ਚਾਹੀਦੇ ਆ, ਤੁਹਾਨੂੰ ਬੈਸਟ ਡੀਲ ਮਿਲ ਜਾਣੀ ਹੈ, ਘਰ ਡਿਲੀਵਰ ਹੋ ਜਾਣੇ ਆ ਜੀ। ਅਪਲਾਈਸਿਸ ਅਤੇ ਟੀਵੀਸ ਲੈਣ ਦੇ ਲਈ ਪੂਰੇ ਸ਼ਹਿਰ ਦੇ ਵਿੱਚ ਤੁਹਾਨੂੰ ਬੈਸਟ ਡੀਲ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਤੋਂ ਮਿਲਣੀ ਆ, 905-400-2828। ਇਚਿੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਸਾਲਾਂ ਦਹਾਕਿਆਂ ਤੋਂ ਇਹ ਤੁਹਾਡੀ ਹੈਲਪ ਕਰ ਰਹੇ ਨੇ, 905-450-2828। 6 ਮਹੀਨਿਆਂ ਤੱਕ ਤੁਸੀਂ ਪੇਮੈਂਟ ਨਹੀਂ ਵੀ ਕਰ ਸਕਦੇ ਅਤੇ 6 ਮਹੀਨਿਆਂ ਬਾਅਦ ਕਰ ਸਕਦੇ ਹੋ, ਕੋਈ ਵਿਆਜ ਨਹੀਂ ਇਹਨਾਂ ਨੇ ਲੈਣਾ। 905-450-2828 ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ, 905-450-2828 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਆ। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ, ਚਲੋ AM 530 'ਤੇ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। 7 ਵਜੇ ਤੱਕ ਸਾਡਾ ਸਾਥ ਹੈ, ਆਨਸਰ ਵੀ ਜ਼ਰੂਰ ਦੇ ਕੇ ਜਾਵਾਂਗੇ, ਇੱਕ ਫੋਨ ਨੰਬਰ ਵੀ ਹੋਰ ਦੱਸਾਂਗੇ।

ਦੇਸੀ ਫਰਾਈਡ ਮੈਨੀਆ 'ਤੇ ਤੁਹਾਨੂੰ 15% ਔਫ ਮਿਲਣਾ ਜੀ ਇਸ ਵੀਕਐਂਡ ਤੱਕ ਤੁਸੀਂ ਪਹੁੰਚ ਜਾਇਓ ਦੇਸੀ ਫਰਾਈਡ ਮੈਨੀਆ ਜਿਹੜੇ ਕਿ ਮੇਫੀਲਡ ਐਂਡ ਏਅਰਪੋਰਟ 'ਤੇ ਨੇ 6171 ਮੇਫੀਲਡ ਰੋਡ ਯੂਨਿਟ ਨੰਬਰ 96 ਕੁਛ ਲਜ਼ੀਜ਼ ਖਾਣ ਦਾ ਮਨ ਕਰੇ ਅਤੇ ਫਿਰ ਇੱਕ ਚੱਕਰ ਜ਼ਰੂਰ ਲਗਾ ਕੇ ਆਇਓ 15% ਔਫ ਮੈਨਿਊ ਦੇ ਵਿੱਚ ਕੁਛ ਵੀ ਚੂਜ਼ ਕਰ ਲਿਓ ਕੋਈ ਇਵੈਂਟ ਆ ਰਿਹਾ ਕੀਟਰਿੰਗ ਕਰਾਉਣੀ ਆ ਦੇਸੀ ਫਰਾਈਡ ਮੈਨੀਆ ਦਾ ਫੋਨ ਨੰਬਰ 6475434475 6475334375 ਘਰ ਨੂੰ ਪੇਂਟ ਕਰਾਉਣਾ ਅੰਦਰੋਂ ਬਾਹਰੋਂ ਕਿਚਨ ਪੇਂਟ ਕਰਾਉਣੀ ਆ ਜਾਂ ਪੋਪਕੋਰਨ ਸੀਲਿੰਗ ਰਿਮੂਵ ਕਰਾਉਣੀ ਆ ਰਫਤਾਰ ਪੇਂਟਿੰਗ 6479965 'ਤੇ 6479965630 ਨਾਇਆਗਰਾ ਫਾਲ ਦੇ ਵਿੱਚੋਂ ਜੀ ਸੇਂਟ ਕੈਥਰੀਨ ਦੇ ਵਿੱਚੋਂ ਵੈਲੈਂਡ ਦੇ ਵਿੱਚੋਂ ਜਾਂ ਸਟੋਨੀ ਕ੍ਰੀਕ ਦੇ ਵਿੱਚੋਂ ਥੋਰਲਡ ਦੇ ਵਿੱਚ ਇਹਨਾਂ ਏਰੀਆਸ ਦੇ ਵਿੱਚ ਤੁਹਾਡੀ ਪ੍ਰੋਪਰਟੀ ਆ ਹੈਮਿਲਟਨ ਤੋਂ ਅੱਗੇ ਵਾਲੇ ਪਾਸੇ ਨਾਇਆਗਰਾ ਫਾਲ ਵੱਲ ਤੁਸੀਂ ਜਾਂਦੇ ਹੋ ਕਿਸੇ ਵੀ ਏਰੀਆਸ ਦੇ ਵਿੱਚ ਤੁਸੀਂ ਪ੍ਰੋਪਰਟੀ ਓਨ ਕਰਦੇ ਹੋ ਕੋਈ ਰੈਂਟਲ ਪ੍ਰੋਪਰਟੀ ਆ ਤੁਸੀਂ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ ਜੀ ਚਾਹੇ ਬੇਸਮੈਂਟ ਬਣਾਉਣੀ ਹੋਵੇ ਚਾਹੇ ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਕੋਈ ਘਰ ਦੇ ਵਿੱਚ ਪਾਣੀ ਆ ਗਿਆ ਅਤੇ ਜੀ ਫਿਰ ਉਹਨੂੰ ਤੁਸੀਂ ਸਹੀ ਕਰਾਉਣਾ ਰਿਪੇਅਰ ਕਰਾਉਣਾ ਅਤੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਟੀਰੀਅਰ ਰੈਨੋਵੇਸ਼ਨ ਦਾ ਕੰਮ ਹੋਵੇ ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕਰ ਲੈਣੀ ਆ ਇਹ ਨਾਇਆਗਰਾ ਫਾਲਸ ਦੇ ਏਰੀਆ ਦੇ ਵਿੱਚ ਸਰਵ ਕਰਦੇ ਨੇ ਤੁਸੀਂ ਲਾਗੇ ਦੇ ਕਿਸੇ ਵੀ ਏਰੀਆ 'ਚ ਰਹਿੰਦੇ ਹੋ ਕਾਲ ਕਰ ਸਕਦੇ ਹੋ 6472336000 6472336000 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਇੰਟੀਰੀਅਰ ਰੈਨੋਵੇਸ਼ਨ ਕਰਾਉਣੀ ਹੋਵੇ ਲੀਗਲ ਬੇਸਮੈਂਟ ਬਣਾਉਣੀ ਹੋਵੇ ਜਾਂ ਕੋਈ ਫਲਿਪਿੰਗ ਪਰਪਸ ਤੋਂ ਫਲਿੱਪ ਕਰਨ ਲਈ ਤੁਸੀਂ ਪ੍ਰੋਪਰਟੀ ਲਈ ਸੀ ਇਨਵੈਸਟਮੈਂਟ ਪਰਪਸ ਤੋਂ ਅਤੇ ਉਸ ਦੀ ਰੈਨੋਵੇਸ਼ਨ ਕਰਾਉਣੀ ਹੋਵੇ 6472336000 ਹੋ ਗਿਆ ਜੀ ਟਾਈਮ ਬਾਏ ਬਾਏ ਕਹਿਣ ਦਾ ਸਵਾਲ ਦਾ ਜਵਾਬ ਸੀਗਾ ਕਿ ਜਦੋਂ ਘਰ ਪੋਚਾ ਲੱਗਦਾ ਨਾ ਅਤੇ ਪੋਚੇ ਦੇ ਵਿੱਚ ਦੀ ਤੁਸੀਂ ਲੰਘ ਜਾਓ ਅਤੇ ਫਿਰ ਤਾਂ ਆ ਜਾਂਦਾ ਪਹੁੰਚਾ ਲਓ ਸੋ ਥੈਂਕ ਯੂ ਸੋ ਮਚ ਜੀ ਮਿਲਾਂਗੇ ਅਗਲੇ ਸ਼ਨੀਵਾਰ 6 ਵਜੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸ਼ੋਅ ਤੋਂ ਬਾਅਦ ਗੱਲਬਾਤ ਕਰਨ ਲਈ ਮੇਰਾ ਫੋਨ ਨੰਬਰ 6472336000 ਥੈਂਕ ਯੂ ਸੋ ਮਚ ਟੇਕ ਕੇਅਰ ਸ਼ਬਾ ਖੈਰ ਬਾਏ

0: 530. CHLO AM. Serving Brampton, Mississauga, Toronto, the GTA, and the world at am530.ca.
1: Wakey, wakey. Wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
4: ਸਾਸ਼ਕਾਲ ਜੀ, ਕਲਚਰ ਆਫ ਪੰਜਾਬ ਦੇ ਵਿੱਚ ਮੈਂ ਹਾਂ ਹਰਮਨਪ੍ਰੀਤ ਸਿੰਘ, ਤੇ ਅੱਜ ਮੈਂ ਇਕੱਲੀ ਆਈ ਹਾਂ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਮਤਲਬ ਬੜੀ ਚੈਨ ਦੀ ਕਹਿ ਲਓ ਜਾਂ ਕਹਿ ਲਓ ਚੈਨ ਦਾ ਸਾਹ ਆ ਰਿਹਾ ਮੈਨੂੰ, ਕਿਉਂਕਿ ਅੱਜ ਗੁਰਪ੍ਰੀਤ ਸੰਧਾ ਵਾਲੀਆਂ ਮੇਰੇ ਨਾਲ ਨਹੀਂ ਆਇਆ, ਬੜਾ ਸੁੱਖ ਦਾ ਸਾਹ ਲੈ ਰਹੀ ਹਾਂ। ਬਾਕੀ ਅੱਜ ਮੇਰੇ ਨਾਲ ਨਾ ਇੱਕ ਸਪੈਸ਼ਲ ਪਰਸਨੈਲਿਟੀ ਆਈ ਹੈ, ਕਿਉਂਕਿ ਮੈਂ ਸੋਚਿਆ ਵੀ ਗੁਰਪ੍ਰੀਤ ਦੀ ਥਾਂ 'ਤੇ ਕਿਸੇ ਹੋਰ ਨੂੰ ਵੀ ਮੌਕਾ ਮਿਲਣਾ ਚਾਹੀਦਾ ਨਾ ਗੱਲਾਂ ਬਾਤਾਂ ਕਰਨ ਦੇ ਲਈ। ਸੋ ਕੌਣ ਨੇ ਦੱਸਦੀ ਹਾਂ ਤੁਹਾਨੂੰ, ਪਹਿਲਾਂ ਗਾਣਾ ਸੁਣ ਲਓ।

0: ਅੱਜਕੱਲ ਪੰਜਾਬ ਦੇ ਵਿੱਚ ਵਿਆਹਾਂ ਦਾ ਸੀਜ਼ਨ ਚੱਲਦਾ ਪਿਆ ਹੈ, ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਨਾ ਵਿਆਹਾਂ ਦੇ ਵਿੱਚ ਫਜ਼ੂਲ ਖਰਚੀ ਬਹੁਤ ਹੁੰਦੀ ਹੈ। ਤੇ ਇਸੇ ਲਈ ਮੈਂ ਨਾ ਆਪਣੇ ਨਾਲ ਅੱਜ ਸਟੂਡੀਓ ਦੇ ਵਿੱਚ ਇੱਕ ਵਿਆਹ ਦੇ ਵਿੱਚੋਂ ਬਰਾਤੀ ਨੂੰ ਨਾਲ ਲੈ ਕੇ ਆਈ ਆ।
1: ਨਾ ਮੂੰਹ ਸੰਭਾਲ ਕੇ ਬੋਲੋ ਮੈਡਮ ਜੀ,
0: ਕੀ ਹੋਇਆ ਸਰ?
1: ਮੇਰਾ ਨਾ ਜੱਗਾ, ਨਿੱਕਾ ਭਾਈ ਆ ਮੈਂ ਲੋੜੇ ਦਾ।
0: ਓ ਸੌਰੀ,
1: ਜੱਗਾ ਜੱਗ ਮਤਲਬ ਹੁੰਦਾ?
0: ਨਹੀਂ ਮੈਨੂੰ ਪਤਾ ਨਹੀਂ ਸੀ।
1: ਉਹਦੇ ਨਾਲ ਨਾਲ ਹੀ ਉਸੇ ਕਾਰ ਚ ਮੂਰਲੀ ਸੀਟ ਤੇ ਬਹਿ ਕੇ ਜਾਣਾ ਮੈਂ।
0: ਅੱਛਾ, ਮੈਂ ਤੁਹਾਨੂੰ ਨਿੱਕਾ ਭਾਈ ਅਜੇ ਤਾਂ ਕਹਿ ਨਹੀਂ ਸਕਦੀ। ਜੱਗਾ ਜੀ ਠੀਕ ਹੈ?
1: ਜੋ ਮਰਜੀ ਕਹਿ ਲਓ ਬਸ।
0: ਠੀਕ ਹੈ ਜੀ, ਜੱਗਾ ਜੀ ਅੱਜ ਅਸੀਂ ਤੁਹਾਨੂੰ ਨਾ ਵਿਆਹਾਂ ਚ ਹੁੰਦੀ ਫਜ਼ੂਲ ਖਰਚੀ ਬਾਰੇ ਪੁੱਛਾਂਗੇ।
1: ਚਲੋ ਪਹਿਲਾਂ ਚਾਰ ਤਾਂ ਮੈਨੂੰ ਸੁਣਾਤਾ, ਹੋਰ ਕਿੰਨੀ ਗ੍ਰਾਂ ਦੱਸੋਗੇ?
0: ਅੱਛਾ ਠੀਕ,
1: ਮੇਰੇ ਕੋਲ ਟਾਈਮ ਹੈ ਨਾ, ਜਿਹੜੀ ਕੰਮ ਦੀ ਗੱਲ ਕਰਨੀ ਆ ਕਰ ਲਓ ਮੇਰੇ ਕੋਲੋਂ।
0: ਅੱਛਾ ਪਹਿਲਾਂ ਗਾਣਾ ਸੁਣਾ ਦਿਓ।
1: ਅਰੇ ਘਰ ਦੇ ਡੀਕ ਦੇ ਆਉਣੇ ਪੈਣੀ ਭਾਈ, ਕਿੱਥੇ ਜਾ ਵੜਿਆ?
0: ਨਹੀਂ ਅਸੀਂ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗੇ,
1: ਕੰਮ ਕਰਨ ਵਾਲਾ ਤਾਂ ਮੈਂ ਕਿਤੇ ਵਿਹਲਾ। ਦੱਸ
0: ਜਨਾਬ, ਗਾਣਾ ਸੁਣਾ
1: ਤੁਸੀਂ ਪਤਾ ਨਹੀਂ ਸਾਡੇ ਰੂੜੇ ਦੇ ਉੱਪਰ ਗੱਲਾਂ ਕਰਦੇ ਹਾਂ ਜੀ, ਫਜ਼ੂਲ ਖਰਚੀਆਂ ਕਰਦੇ, ਮੁੰਡਾ ਵਿਆਹਣ ਲੱਗੇ ਸੀ, ਕੋਈ ਹੱਦ ਕਰਨ ਲੱਗੇ ਤੁਸੀਂ, ਸਾਡੇ ਕੋਲ ਪੈਸੇ ਮੰਗ ਲਏ ਸੀ।
0: ਆਪਾਂ ਗਾਣਾ ਸੁਣ ਲਈਏ?
1: ਚਲੋ ਸੁਣ ਲਓ, ਮੈਂ ਕਿਹੜਾ ਰੋਕਿਆ।
0: ਹਾਂ ਫੇਰ ਆਪਾਂ ਗੱਲਾਂ ਅੱਗੇ ਤੋਰਦੇ ਆ।
1: ਹਾਂ ਗਾਣਾ ਲਾਉਣਾ ਕਿੰਨੇ ਆਪ ਹੀ?
0: ਨਹੀਂ ਆ, ਕੰਪਿਊਟਰ ਰੱਖਿਆ ਹੋਇਆ ਸੀ।
1: ਅੱਛਾ, ਚਲੋ ਵੀ ਇਹਨੂੰ ਦੱਸ ਦੇ ਵੀ ਨਿੱਕੇ ਭਾਈ ਨੇ ਸੁਣਨਾ, ਚੰਗਾ ਸੁਣਾਵੇ।
0: ਠੀਕ ਹੈ ਜੀ।

0: ਲੈਂਦੇ ਹੀ ਨਾ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਸਪੈਸ਼ਲੀ ਉਹਨਾਂ ਨੂੰ ਕੱਪੜੇ ਸਵਾਉਣ ਦੀ ਕਾਹਲੀ ਪੈ ਜਾਂਦੀ
1: ਹੈ। ਉਹ ਤਾਂ ਬਾਹਲੀ ਗੱਲ ਹੈ ਜੀ, ਬਹੁਤਾ ਧਰਮ ਸੁਧੀ ਗੱਲ ਆ। ਮੈਂ ਇੰਨਾ ਤੰਗ ਆ ਗਿਆ ਆਪਣੀ ਘਰ ਵਾਲੀ ਤੋਂ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ ਦਾ ਵਿਆਹ, ਮੇਰੇ ਵੀਰ। ਮੈਂ ਤੇਰੇ ਕੋਈ ਵੀਰ ਹੋ ਘਰ ਦੱਸ।
0: ਨਹੀਂ ਚਾਹ ਹੁੰਦਾ ਹੈ
1: ਜੀ, ਇੱਕ ਮਿੰਟ ਮੇਰੀ ਗੱਲ ਸੁਣੋ। ਹਾਂ ਮੈਂ ਮੁੰਡਾ ਨਿੱਕਾ ਭਾਈਆ, ਮੇਰੀ ਆਵਾਜ਼ ਉਹ ਤੱਕ ਨਹੀਂ ਜਾਂਦੀ ਨਾ।
0: ਨਹੀਂ ਨਹੀਂ,
1: ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ ਨੇ, ਐਡਾ ਮੈਨੂੰ ਦੁਖੀ ਕਰ ਮਾਰਿਆ ਜਨਾਨੀ। ਮੈਂ ਇਹਨੂੰ ਵੀਰ ਹੈਗਾ, ਮੈਂ ਕਿਹਾ ਵੀ ਗੱਲ ਪਤਾ ਕੀ ਆ, ਦੇਖ ਐਤਕੀ ਆਪਣਾ ਕੋਈ ਠੇਕਾ ਠੁਕਾ ਉਦੋਂ ਦਾ ਰਹਿ ਗਿਆ ਵੀ ਐਤਕੀ ਫਸਲ ਥੋੜੀ ਮਾੜੀ ਹੋ ਗਈ, ਤੂੰ ਪੂਰਾ ਮਾੜਾ ਸੂਟ ਸਵਾਣਾ। ਮੈਂ ਇਹਦੇ ਨਾਲ ਚਲ ਗਈ, ਤਿੰਨ ਮੇਰੇ ਨਿਆਣੇ ਬਾਹਰ ਰੋਣ ਡੇ। ਸਕੂਟਰ ਤੇ ਮੈਂ ਕਦੀ ਉਹਨਾਂ ਨੂੰ ਕੁਲਫੀਆਂ ਲੈ ਕੇ ਦੇਣ ਡਿਆ ਤੇ ਕਦੀ ਮੈਂ ਗੋਲ ਗੱਪੇ ਖਵਾਉਣ ਡਿਆ। ਅੰਦਰ ਬੈਠੀ ਨੇ ਜਿਹੜੀ ਦੁਕਾਨ ਖਿਲਾਈ, ਇਹਨੇ ਜਿਹੜੀ ਦੁਕਾਨ ਖਿਲਾਈ, ਪਤਾ ਨਹੀਂ ਐਸਾ ਕਿਹੜਾ ਉਹ ਕਿਹੜਾ ਰੰਗ ਤੂੰ ਨੀ ਪਾਉਂਦੀ ਜਿਹੜਾ ਗੁਲਾਬੀ ਆ ਕਿਹੜਾ ਕਿੰਨਾ।
0: ਹਾਂਜੀ ਪਿੰਕ।
1: ਹਾਏ ਹਾਏ, ਉਹ ਤਾਂ ਵਿਚਾਰਾ ਹੱਥ ਜੋੜ ਕੇ ਛੁੱਟਾ, ਕਹਿੰਦਾ ਭੈਣ ਜੀ ਕਿਸੇ ਹੋਰ ਦੁਕਾਨ ਤੋਂ ਲੈ ਲਓ, ਸਾਡੇ ਵਾਲੇ ਪਿੰਕ ਮੁੱਕ ਗਏ।
0: ਅੱਛਾ ਨਹੀਂ, ਪਰ ਚਾਹ ਹੁੰਦਾ ਨਾ ਹਰ ਕਿਸੇ ਨੂੰ।
1: ਨਹੀਂ ਤਾਂ ਪਰ ਠੀਕ ਹੈ, ਤੂੰ ਲੈ ਕੇ ਸਵਾ ਜੋ ਮਰਜ਼ੀ ਕਰ।
0: ਹਾਂਜੀ
1: ਅਗਲੀ ਗੱਲ ਸੁਣ ਲਓ। ਉਹ ਤੋਂ ਬਾਅਦ ਮੈਂ ਜਿਹੜੇ ਗੇੜੇ ਮਾਰਿਆ ਜਿਹੜੀਆਂ ਹੁੰਦੀਆਂ ਕਿਹੜੀਆਂ ਜਿਹੜੀਆਂ ਸੀਕੇ ਦਿੰਦੀਆਂ ਕੀ ਨਾ ਰੱਖ ਦਿਓ,
0: ਉਹ ਜਿਹੜੀਆਂ ਬੁਟੀਕ ਵਾਲੀਆਂ,
1: ਉਹ ਜੋ ਵੀ ਹੁੰਦੀਆਂ ਟੀਕ ਵਾਲੀਆਂ, ਉਹ ਮੈਂ ਤਾਂ ਟੀਕੇ ਵਾਲੀਆਂ ਰੱਖਿਆ ਨਾ ਉਹਨਾਂ ਦਾ।
0: ਕਿਉਂ?
1: ਉਹਨੇ ਤਾਂ ਸੂਟ ਨਹੀਂ ਹੁੰਦਾ ਜਿੰਨੀ ਸਵਾਈ ਪਾ ਦਿੰਦੀ ਉੱਥੇ।
0: ਅੱਛਾ ਜੀ,
1: ਮੈਂ ਉਹਨੂੰ 36,000 ਮੈਂ ਕਿਹਾ ਵੀ ਬੀਬੀ ਐਂ ਦੱਸ ਸੂਟ ਮੈਂ ਕਿਹੜਾ, ਮੈਂ ਪੈਸੇ ਮੇਰੇ ਲੱਗੇ, ਤੂੰ ਪੈਸੇ ਕਾਹਦੇ ਭਾਲਦੀ?
0: ਓਹੋ,
1: ਚਾਰ ਤੂੰ ਸੀਣਾ ਮਾਰਦੀ ਤੇ ਮੈਂ ਟੀਕ ਵਾਲੀ ਹੋ ਗਈ।
0: ਨਹੀਂ,
1: ਟੀਕੇ ਵਾਲੀਆਂ ਬੀਬੀਆਂ ਉਹ ਠੀਕ ਜੀ, ਉਹਨੇ ਮੈਂ ਉੱਥੇ ਟੀਕਾ ਲਵਾਂਗਾ।
0: ਅੱਛਾ,
1: ਉਹ ਤੋਂ ਬਾਅਦ ਅਗਲੀ ਸੁਣ।
0: ਹਾਂਜੀ,
1: ਉਹ ਮੈਂ ਟੈਚੀ ਭੱਗ ਨਿਆਣੇ ਸੁੱਟ ਕੇ ਬੋਰੀ ਬਿਸਤਰਾ ਉੱਥੇ ਆਇਆ, ਆਣ ਕੇ ਫੇਰ ਡੁਸਕਣ ਲੱਗ ਪਈ। ਮੈਂ ਕੀ ਹੋ, ਕਹਿੰਦੀ ਮੈਨੂੰ ਹੁਣ ਨਾਪ ਨਹੀਂ ਆਇਆ, ਮੈਨੂੰ ਪਸੰਦ ਨਹੀਂ ਆ, ਮੇਰੇ ਛਿੱਜ ਗਿਆ।
0: ਓਹੋ, ਟਾਈਟ ਹੋਣਾ,
1: ਪਤਾ ਨਹੀਂ ਕੀ ਖੇ ਸਵਾ ਹੋਣਾ, ਪਰ ਹੁਣ ਮੈਂ ਮੌਕੇ ਤੇ ਕਰਦਾ ਪਾਇਆ। ਪਤਾ ਕੀ
0: ਕੀ?
1: ਉਹੀ ਜਿਹੜਾ ਪਤਾ ਨਹੀਂ ਪਿਛਲੀ ਵਾਰ ਪਤਾ ਨਹੀਂ ਕਿੱਥੇ ਕਿਹਦੇ ਵਿਆਹ ਤੇ ਸਵਾਇਆ ਸੀ, ਹਰਿਆ ਸੂਟ ਪਾ ਕੇ ਫੇਰ ਤੁਰੀ ਫਿਰਦੀ।
0: ਓਹੋ, ਚਲੋ
1: ਤਾਂ ਮੈਂ ਕਿਹਾ ਵੀ ਮੇਰੀ ਖੱਜਲ ਖਵਾਈ ਕਾਹਦੀ ਕਰਾਤੀ, ਜਦੋਂ ਪਾਉਣਾ ਹੀ ਨਹੀਂ ਸੀ, ਮੈਨੂੰ ਪਸੰਦ ਨਹੀਂ ਪਿੰਕ, ਇਹਨਾਂ ਦਾ ਰਿਵਾਜ ਮੁੱਕ ਗਿਆ।
0: ਚੱਲ ਕੋਈ ਨਾ,
1: ਜਦੋਂ ਗਈ ਸੀ ਮੂੰਹ ਚੱਕ ਕੇ ਉਦੋਂ ਨਹੀਂ ਸੀ ਮੁੱਕਦੀ।
0: ਦੇਖੋ ਭਾਈ,
1: ਦੇਖੋ ਗੱਲ ਭਾਈ ਹੈ ਨੀ, ਕਹਿੰਦੇ ਮੈਨੂੰ ਮਿਲਣਾ ਜੱਗਾ
0: ਜੱਗਾ ਜੀ,
1: ਦੇਖੋ ਆਪਣਾ ਤੁਹਾਡਾ ਪਿਆਰ ਕਰਕੇ ਆਪਾਂ ਇੰਨੀਆਂ ਗੱਲਾਂ ਕਰਦੀਆਂ, ਪਰ ਆਹ ਗੱਲ ਤੁਸੀਂ ਉਹਨੂੰ ਨਾ ਦੱਸਿਆ ਜੀ।
0: ਠੀਕ ਹੈ ਜੀ, ਜੱਗਾ ਜੀ ਤੁਸੀਂ ਠੰਡੇ ਹੋ, ਗਾਣਾ ਸੁਣਾਉਣੀ ਹੈ ਮੈਂ ਤੁਹਾਨੂੰ।

0: ਸਕਦਾ ਕੋਈ ਰੀਸ। ਅਸੀਂ ਹਾਂ ਕਲਚਰ ਆਫ ਪੰਜਾਬ,
1: ਕਲਚਰ ਆਫ ਪੰਜਾਬ,
0: ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਦੀ ਮੂੰਹ ਬੋਲਦੀ ਤਸਵੀਰ, ਏਸ਼ੀਅਨ ਕਮਿਊਨਿਟੀ ਦਾ ਮਨਪਸੰਦ ਰੇਡੀਓ ਸ਼ੋਅ ਕਲਚਰ ਆਫ ਪੰਜਾਬ,
1: ਤੇਜ਼ੀ ਨਾਲ ਵੱਧ ਰਹੇ ਰੇਡੀਓ ਸ਼ੋਅ ਜਿਸ ਨੂੰ

0: ஹோல்டர் குட்மார்னிங் ரிப்போர்ட்டிங் சார்.
1: ਬਦਨਾਮ
0: ਨਾ ਕਰ। ਮੈਨੂੰ ਉਹਦੀ ਗੱਲ ਸੁਣ ਕੇ ਨਾ ਯਾਦ ਆ ਗਿਆ ਚੁਟਕਲਾ।
1: ਕਿਹੜਾ ਚੁਟਕਲਾ?
0: ਚੁਟਕਲਾ ਬਾਅਦ ਡਾਕਟਰ ਤੋਂ ਮੈਨੂੰ ਯਾਦ ਆ ਗਿਆ ਵੀ ਉਹਨਾਂ ਮਰੀਜ਼ ਗਿਆ ਡਾਕਟਰ ਕੋਲ।
1: ਅੱਛਾ।
0: ਕਹਿੰਦਾ ਡਾਕਟਰ ਸਾਹਿਬ ਮੇਰਾ ਨਾ ਪੇਟ ਖਰਾਬ ਆ।
1: ਓਹੋ, ਫੇਰ?
0: ਕਹਿੰਦਾ ਕੀ ਗੱਲ, ਕੁਛ ਖਾ ਲਿਆ ਗਲਤ? ਕਹਿੰਦਾ ਜੀ ਖਾਧਾ ਤਾਂ ਕੁਛ ਨੀ, ਬਸ ਜਾ ਕੇ ਇੱਕ ਲੱਸੀ ਦਾ ਪੀ ਕੇ ਉੱਤੋਂ ਚਾਹ ਪੀਤੀ ਗਈ ਆ।
1: ਜਿਹੜਾ ਸੋਨੇ ਦਾ ਰੇਟ ਆ।
2: ਸੋਨੇ ਦਾ ਰੇਟ?
1: ਹਾਂਜੀ,
2: ਸੋਨੇ ਦਾ ਰੇਟ ਰੂਟ ਤਾਂ ਕਿੱਥੇ ਰਹਿ ਗਿਆ ਹੁਣ?
1: ਮਤਲਬ ਸੋਨਾ ਇੰਨਾ ਮਹਿੰਗਾ ਹੋ ਗਿਆ, ਇੰਨਾ ਮਹਿੰਗਾ ਹੋ ਗਿਆ ਵੀ ਆ ਵਿਆਹਾਂ ਦੇ ਵਿੱਚ ਗਹਿਣੇ ਕਿੱਥੋਂ ਬਣਾਉਣੇ ਆ?
2: ਮੈਂ ਗਹਿਣੇ ਕਦੇ ਬਣਾਉਣੇ? ਗਹਿਣੇ ਮੈਂ ਤਾਂ ਉਹੀ ਤਾਂ ਕਹੀ ਜਾਂਦਾ।
1: ਕੀ?
2: ਮੈਂ ਕਿਹਾ ਵੀ ਆਹ ਭਲਾ ਹੋਵੇ ਜਿੰਨਾ ਬਣਾਏ ਆ। ਕੀ ਬਣਾਏ ਉਹਨਾਂ ਨੇ?
1: ਕੀ ਬਣਾਇਆ?
2: ਆ ਜਿਹੜੇ ਜਾਲੀ ਬਣਾਉਂਦੇ ਆ।
1: ਆਰਟੀਫਿਸ਼ੀਅਲ ਜਿਹੜੀ? ਅੱਛਾ ਜੀ,
2: ਉਹਨੇ ਤਾਂ ਬਚਾ ਤੇ ਸਾਡੇ ਵਾਲੇ।
1: ਅੱਛਾ,
2: 1400-1500 ਦਾ ਹਾਸੂਰ ਜਿਹਾ ਲੈ ਕੇ ਖੜਾ ਚੜਾਓ।
1: ਤੁਸੀਂ ਨਕਲੀ ਬਣਵਾਇਆ
2: ਤੇ ਹੋਰ ਕੀ ਕਰੀਏ ਦੱਸੋ?
1: ਅਸਲੀ ਕਿਉਂ ਨੀ?
2: ਅਸਲੀ ਹੈ, ਹੱਦ ਕਰਦੀ ਤੂੰ ਕਿੱਦਾਂ ਨਹੀਂ?
1: ਕੀ ਹੋ ਗਿਆ?
2: ਚਾਰ ਮੇਰੇ ਸਾਲੇ।
1: ਅੱਛਾ,
2: ਪਹਿਲਾਂ ਜਦੋਂ ਵਿਆਹ ਕੀਤਾ ਵੱਡੇ ਸਾਲੇ ਦਾ, ਉਦੋਂ ਸੱਸ ਮੇਰੀ ਨੇ ਪਲਨੀ ਵਾਲੀਆਂ ਬਣਾਤੀਆਂ।
1: ਅੱਛਾ ਜੀ।
2: ਉਦੋਂ ਬਾਅਦ ਜਦੋਂ ਨਿੱਕੇ ਦਾ ਕੀਤਾ ਫਿਰ ਚੀਨੀ ਬਣਾਤੀ। ਉਦੋਂ ਨਿੱਕੇ ਦਾ ਕੀਤਾ ਬਾਪੂ ਦਾ ਕੜਾ ਵੀ ਜਾਂਦਾ ਲੱਗਾ।
1: ਅੱਛਾ,
2: ਜਿੱਤੇ ਮੇਰੀ ਅੱਖ ਸੀ ਛਾਪ, ਹੁਣ ਕਹਿੰਦੇ ਨਿੱਕੇ ਨਾ ਬਣਾਤੀ।
1: ਨਹੀਂ ਦੇਖੋ,
2: ਮੇਰੇ ਨਿੱਕੇ ਭਾਈ ਦੇ ਫਾਇਦਾ ਕੀ ਹੋਇਆ ਦੱਸੋ ਮੈਨੂੰ।
1: ਉਹ ਤਾਂ ਵੀ ਠੀਕ ਆ, ਸਹਿਮਤ ਆ ਤੁਹਾਡੀ ਗੱਲ ਨਾਲ, ਪਰ ਕਿਤੇ ਨਾ ਕਿਤੇ ਅਸਲੀ ਸੋਨੇ ਦਾ ਤਾਂ ਆਪਣਾ ਹੀ ਰੋਹਬ ਹੁੰਦਾ।
2: ਨਹੀਂ, ਅਸਲੀ ਸੋਨੇ ਦਾ ਰੋਹਬ ਕਿਤੇ ਭੱਜ ਪਿਆ। ਸੋਨੇ ਜਿਹੜਾ ਕੰਨਾਂ ਨੂੰ ਖਾਵੇ ਭਾਜੀ, 33,000 ਨੂੰ ਤਾਂ ਸੋਨਾ ਹੋ ਗਿਆ।
1: ਹਾਂਜੀ, ਇਹ ਤਾਂ ਹੈ। ਨਹੀਂ, ਨਾਲੇ ਪਤਾ ਕੀ, ਸੋਨੇ ਦੇ ਹੋਰ ਵੀ ਬੜੇ ਨੁਕਸਾਨ ਹਨ ਨਾ।
2: ਇੱਕ ਮਿੰਟ, ਇੱਕ ਮਿੰਟ,
1: ਹਾਂਜੀ,
2: ਮੈਨੂੰ ਫੋਨ ਕਰਨ ਦੇ, ਇੱਕ ਮਿੰਟ।
1: ਕਿਹਨੂੰ?
2: ਉਹ ਸਾਡੇ ਬਿੰਦਰ ਜੂਡਰ। ਹੈਲੋ, ਹਾਂ
1: ਜਨਾਬ,
2: ਸਾਡੀ ਨੱਕ ਕੱਢੀ ਕੇ ਫੇਰ ਤੂੰ ਕੀ ਕਰ ਦੇਗਾ? ਤੈਨੂੰ ਮੈਂ ਬੰਦਿਆਂ ਨੂੰ ਦੱਸ ਦਿੱਤੀ ਗੱਲ ਵੀ ਜਿਹੜਾ ਤੈਨੂੰ ਸੋਨਾ ਕਿਹਾ ਟਾਈਮ ਨਾਲ ਪਹੁੰਚਾ ਦੀ। ਮੈਂ ਰੇਡੂਏ ਤੇ ਬੈਠਿਆ ਤੇਰੀ ਸ਼ਿਕਾਇਤ ਲਾ ਦਾਂਗੇ, ਆਪਣਾ ਚੱਲਦੇ ਨਾ।
1: ਹਾਂਜੀ ਹਾਂਜੀ,
2: ਤੇਰੀ ਤਾਂ ਗੱਲ ਕਰਾ ਦਾਂਗੇ, ਮੈਂ ਦੱਸਾਂ ਗੱਲ ਵੀ ਸਾਡੇ ਨਾਲ ਐਂ ਕੀਤਾ ਇਹਨਾਂ ਨੇ।
1: ਚੱਲ ਕੋਈ ਨੀ, ਤੁਸੀਂ ਖਾਂ
2: ਜੀ ਮੈਂ ਲਾ ਕੇ ਬੈਠੇ, ਇਹਨਾਂ ਦੀ ਸਿੱਧੀ ਗੱਲ ਆ, ਉਹ ਬਿੰਦਰ ਠਣਦਾਰ ਨਾਲ। ਹੈਂ, ਡਰ ਗਿਆ ਜੀ, ਡਰ ਗਿਆ। ਆ ਵਧੀਆ,
1: ਹਾਂ ਕੋਈ ਨੀ, ਚਲੋ
2: ਗਾਣਾ ਗੁਣਾ ਲਾਓ।
1: ਉਹੀ ਲਾਉਣ ਲੱਗੀ।

0: ਹਾਂਜੀ
1: ਪਰ ਉਹਨੂੰ ਹੁੰਦਾ ਵੀ ਘਰ ਵੀ ਕਿਤੇ ਮੇਰਾ ਲਿਸ਼ਕ ਜਾਵੇ
0: ਹਾਂ ਲਿਸ਼ਕਾ ਦੋ ਲਿਸ਼ਕਾ ਦੋ
1: ਹਾਂ ਇਹਨੂੰ ਵੀ ਰੰਗ ਰੁੰਗ ਕਰਾ ਦੋ ਐਨਕਲ
0: ਹਾਂ ਜੀ ਮੈਂ ਤੈਨੂੰ ਕੀ ਦੱਸਾਂ ਇਹਦੇ ਚ ਬੰਦਾ ਹੁਣ ਕੀ ਕਰੇ ਪੁਰਾਣੇ ਸਮੇਂ ਹੁੰਦੇ ਸੀ ਉਦੋਂ ਮੈਨੂੰ ਆਪ ਚੇਤਾ ਹੀ ਬਾਪੂ ਸਾਡੇ ਨੇ ਡਰਮ ਲੈ ਲੈਣਾ ਜੀ ਉਹਨੂੰ ਕੱਟ ਕੇ ਵਿੱਚ ਕਲੀ ਪਾ ਕੇ ਘੋਲ ਲੈਣੀ ਕੁਛ ਬੰਦਿਆਂ ਕੋ ਕਰਾ ਲੈਣੀ ਕੁਛ ਦਿਹਾੜੀ ਤੇ ਕਰਾ ਲੈਣੀ ਕੁਛ ਕੁਚੀਆਂ ਪਰਾਲੀ ਜਾਣੀ ਆਪ ਹੀ ਫੜ ਲੈਣੀ
1: ਤੁਸੀਂ ਆਪ ਵੀ ਪੇਂਟ ਕੀਤਾ
0: ਹੈ ਸਾਰੇ ਕੰਮ ਕਰਕੇ ਰੱਖੇ
1: ਉਹ ਅੱਛਾ ਜੀ
0: ਅੱਜ ਕੱਲ ਦੀਆਂ ਬੁੜੀਆਂ ਜੀ ਪੋਜੀਸ਼ਨ ਹੀ ਜਾਣ ਦਿੰਦੀਆਂ ਪਤਾ ਨੀ ਪੁੱਟੀ ਕਰਾਉਣੀ ਆ ਮੈਨੂੰ ਤਾਂ ਆਹ ਨੀ ਸਮਝ ਆਉਂਦੀ ਕਿੰਨੀ ਕਦੀ ਨਿਆਣੇ ਨੂੰ ਪੋਟੀ ਕਰਾਉਣੀ ਆ ਉਧਰੋਂ ਕਦੀ ਪੁੱਟੀ ਕਰਾਉਣੀ ਆ ਤਿੰਨ ਦਿਨ ਮੇਰੇ ਇਸੇ ਕੰਮ ਚ ਨਿਕਲ ਗਏ ਮੈਂ ਉੱਥੋਂ ਘਰੋਂ ਸਾਰਾ ਦਿਨ ਜਵਾਕਾਂ ਦਾ ਉਹ ਪੋਟੀ ਕਰਾਉਣੀ ਪੋਟੀ ਕਰਾਉਣੀ ਮੈਂ ਉੱਥੇ ਜਾ ਕੇ ਜਾਵਾਂ ਦੁਕਾਨ ਤੇ ਜਾ ਕੇ ਮੈਂ ਕਿਹਾ ਭਾਈ ਸਾਹਿਬ ਅਸੀਂ ਨਾ ਘਰੇ ਪੋਟੀ ਕਰਾਉਣੀ ਕਹਿੰਦਾ ਭਾਜੀ ਕਰਾ ਲਓ ਮੇਰੇ ਕੋਲ ਕੁੜੀਆਂ ਕੱਲੀਆਂ ਆਉਂਦੇ ਹੋ ਤੁਸੀਂ ਇੱਕ ਦਿਨ ਮੈਂ ਲਿਖਾ ਕੇ ਲੈ ਕੇ ਗਿਆ ਫਿਰ ਉੱਥੇ ਕੋਈ ਉਹ ਵਿਚਾਰਾ ਕੋਈ ਬਿਹਾਰ ਦਾ ਸੀਗਾ ਮਿਸਤਰੀ ਉਹ ਕਹਿੰਦਾ ਸਾਹਿਬ ਜੀ ਪੋਟੀ ਨੀ ਹੁੰਦੀ ਪੁੱਟੀ ਹੁੰਦੀ ਮੈਂ ਕਿਹਾ ਉਹ ਤੇ ਮੈਂ ਕਹਿਣ ਡਿਆ ਘਰੇ ਪੋਟੀ ਨਹੀਂ ਕਰਾਉਂਗੇ ਕੀ ਗੱਲ ਕੁੜੀ ਨੀ ਆਊਗੀ ਘਰੇ ਪੋਟੀ ਨੀ ਹੋਈ ਹੈ ਨਾ ਜੀ ਇਹ ਗੱਲਾਂ ਥੋੜੀਆਂ ਗਲਤ ਫਜ਼ੂਲ ਖਰਚੀਆਂ ਇਹ ਨੀ ਕਰਨੀ ਚਾਹੀਦੀਆਂ ਤੁਸੀਂ ਆਪਣੇ ਮੁੰਡੇ ਨੂੰ ਕੁੜੀ ਵਿਆਹਣੀ ਕਿਹੜਾ ਘਰ ਨੂੰ ਵਿਆਹਣੀ
1: ਹਾਂਜੀ ਇਹ ਤਾਂ ਹੈ ਬਿਲਕੁਲ
0: ਨਾਲੇ ਜਿਹਨੇ ਆਉਣਾ ਵਾ ਉਹਦਾ ਆਪਣਾ ਘਰ ਵਾ ਜਲਦੀ ਚ ਪਹੁੰਚੋ ਆਪੇ ਕਰਾ ਲਓ
1: ਹਾਂ ਨਾਲੇ ਪਸੰਦ ਦਾ ਕਰਾ ਲਓ
0: ਹਾਂ ਸਵੇਦੀ ਨੀ ਗੱਲ ਨਾਲੇ ਗੱਲ ਪਤਾ ਕੀ ਆ ਤੁਸੀਂ ਜਿੰਨੀ ਮਰਜ਼ੀ ਪੋਟੀਆਂ ਪੂਟੀਆਂ ਕਰਾ ਲਓ ਦੋ ਚਾਰ ਸਾਲ ਬਾਅਦ ਜਦੋਂ ਉਹਨਾਂ ਦੇ ਜਵਾਕ ਥੋੜੇ ਪੈਨਸਲਾਂ ਘਸਾਉਣ ਜੋਗੇ ਹੋ ਗਏ ਉਹਨਾਂ ਫੇਰ ਪੋਟੀ ਦੇ ਪੈਨਸਲਾਂ ਫੇਰ ਦੇਣੀਆਂ ਫਾਇਦਾ ਕੀ ਤਾਂ ਕਿ ਮੈਂ ਭੈਣ ਜੀ ਲਾੜੇ ਦਾ ਨਿੱਕਾ ਭਾਈ ਆ ਕੋਈ ਮਾੜੀ ਗੱਲ ਤਾਂ ਨਹੀਂ ਕੀਤੀ
1: ਨਹੀਂ ਜੀ ਬਿਲਕੁਲ ਸਿਆਣੀ ਗੱਲ ਕੀਤੀ ਹੈ

0: ਸਿੰਘ ਨਹੀਂ ਨੇ ਹੈਗੇ ਜੀ, ਇਹਨਾਂ ਨੂੰ ਹੈੱਡਫੋਨਸ ਕਹਿੰਦੇ ਨੇ।
1: ਹਾਂਜੀ ਹੈੱਡਫੋਨ ਤੋਂ ਮੈਨੂੰ ਚੇਤਾ, ਇੱਕ ਮਿੰਟ। ਓ ਹੈਲੋ
0: ਜਨਾਬ,
1: ਔਰ ਰੇਡੂਆ ਤੇ ਆ, ਰੇਡੂਆ ਤੇ ਆ ਜਾਓ।
0: ਕਿਹਨੂੰ ਫੋਨ ਕਰ ਰਹੇ?
1: ਜੱਗਾ, ਉਹ ਜੱਗਾ ਬੋਲਦਾ ਯਾਰ। ਆਹੋ
0: ਕਿਹਨੂੰ ਫੋਨ ਕਰ ਰਹੇ?
1: ਉਹਨੇ ਟਰਾਲੀ ਗਈ ਸੀ ਆਪਾਂ ਟੈਂਟ ਦਾ ਸਮਾਨ। ਓ ਹੈਲੋ, ਉਹ ਟਰਾਲੀ ਆਈ ਨਹੀਂ ਆਇਆ ਓਏ?
0: ਤੁਹਾਡੇ ਸਾਰੇ ਕੰਮ ਪੈਂਡਿੰਗ ਨੇ?
1: ਨਹੀਂ ਜੀ, ਉਹ ਟੈਂਟ ਦਾ।
0: ਅੱਛਾ,
1: ਉਹਨੂੰ ਕਹਿ ਲੈ ਸਰ, ਮੈਨੂੰ ਕਹਾ ਟੈਂਟ ਮਾਮਾ ਜਾਂ ਗੰਦੀਆਂ ਚਾਣੀਆਂ ਭੇਜੀਆਂ ਤਾਂ ਨੀਟ ਡੋਲ ਕੇ ਭੇਜਾਂਗਾ ਜੀ। ਹੈਂ
0: ਜਨਾਬ,
1: ਕੀ ਕਹਿੰਦਾ ਗੰਦੀ? ਉਹ ਸਾਰੀਆਂ ਰੂੜੀ ਤੇ ਲਾ ਲੈ ਤੂੰ, ਮੈਂ ਆਪੇ ਗੱਲ ਕਰ ਲਉਂਗਾ, ਭਾਈਆ ਨਹੀਂ ਮੰਨਦਾ। ਹੱਦ ਕਰਦੇ, ਮੇਰੇ ਸਾਲੇ ਦਾ ਵਿਆਹ ਯਾਰ, ਨਿੱਕਾ ਮੁੰਡਾ ਵਿਆਹ, ਤੁਸੀਂ ਹੱਦ ਕਰਦੇ ਹੈ
0: ਭਾਈਆ ਜੀ।
1: ਉਹਨੇ ਪਹਿਨ ਲੈਣੇ ਮੁੜ ਕੇ, ਨਾਲ ਉਹਦੀਆਂ ਪਲੇਟਾਂ ਥੋੜ੍ਹਾ ਯਾਰ ਜੀ, ਤੁਹਾਨੂੰ ਪਤਾ ਲੱਗੇ ਪਿਛਲੀ ਯਾਰ ਤੇ ਦੇ ਪੈਸੇ ਕਿ ਨਹੀਂ, ਅਜੇ ਰਹਿੰਦੇ ਆ। ਚਲ ਫਿਰ ਨਾ ਤੋੜਿਓ, ਚੰਗਾ
0: ਭਾਈਆ ਜੀ।
1: ਹਾਂਜੀ ਇੱਕ, ਹਾਂਜੀ
0: ਕੀ ਹੋ ਗਿਆ ਤੁਸੀਂ?
1: ਉਹ ਟੈਂਟ ਵਾਲਾ ਸੀ ਜੀ, ਬੜਾ ਤੰਗ ਕਰਦਾ।
0: ਹਾਂ ਸੱਚ, ਟੈਂਟ ਤੋਂ ਮੈਨੂੰ ਚੇਤੇ ਆਇਆ, ਇਹ ਜਿਹੜੇ ਟੈਂਟ ਵਾਲੇ ਇੰਨਾ ਦੁਖੀ ਕਰਦੇ ਨੇ।
1: ਬੜਾ ਜੀ ਬੜਾ ਦੁਖੀ ਕਰਦੇ
0: ਹਨਾ, ਵੀ ਇੱਕ ਪਾਸੇ ਤਾਂ ਬੰਦੇ ਨੂੰ ਵਿਆਹ ਦਾ ਜੱਬ ਹੁੰਦਾ, ਦੂਜੇ ਪਾਸੇ ਇਹਨਾਂ ਨੇ ਜੱਬ ਪਾਇਆ ਹੁੰਦਾ।
1: ਮੈਂ ਕਿਹਾ ਪੁੱਛੋ ਨਾ ਜੀ,
0: ਮਤਲਬ ਪਤਾ ਨਹੀਂ ਕੀ।
1: ਪਿਛਲੇ ਜਦੋਂ ਮੇਰੇ ਵੱਡੇ ਸਾਲੇ ਦਾ ਵਿਆਹ ਸੀ ਜੀ, ਉਦੋਂ ਮੈਂ ਦੋ ਬਹਿਰੇ ਕੁੱਟੇ ਜੀ।
0: ਕਿਉਂ?
1: ਉਹ ਇਸੇ ਕਰਕੇ ਕੁੱਟੇ ਜੀ, ਪੰਜੀ ਮਿੰਟੀ ਮੂਲੀਆਂ ਜਿਹਾ ਛਿਲ ਕੇ ਲਿਆਇਆ ਕਰੇ।
0: ਅੱਛਾ,
1: ਅਸੀਂ ਜੀ ਪਤਾ ਨਹੀਂ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
0: ਹਾਂ ਵਧਾਈਆਂ ਮੰਗਦੇ ਨੇ।
1: ਉਦੋਂ ਬਾਅਦ ਇੱਕ ਦੂਜਾ ਲਿਆ ਜੀ, ਉਹਦੇ ਵਿੱਚ ਪਤਾ ਗਜਰੇਲਾ ਜਿਹਾ ਰੱਖੀ ਫਿਰੇ, ਅਸੀਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ।
0: ਅੱਛਾ,
1: ਇੱਕ ਫੇਰ ਮਗਰ ਆਈਸਕ੍ਰੀਮ ਜੀ ਰੱਖੀ ਫਿਰੇ, ਮੈਂ ਜੀ ਫਲਾਣੇ ਵਾਲੇ ਜੀ ਵਧਾਈ ਦੇ ਦਿਓ। ਮੈਂ ਫਿਰ ਪਛਾਣ ਕੇ ਤਿੰਨੋਂ ਫੈਂਟੇ।
0: ਕਿਉਂ?
1: ਮੈਂ ਕਿਹਾ ਮੇਰੇ ਕੋਲ ਮੂੰਹ ਗਾੜ ਨਿਕਲ ਚੱਲੀ ਸੀ,
0: ਇੱਥੇ ਨਹੀਂ ਕੱਢਣੀ।
1: ਹਾਂ ਮੈਂ ਕਿਹਾ ਵੀ ਤੁਸੀਂ ਉੱਥੇ ਬੈਠੇ ਤੇ ਮਾਮੇ ਉੱਕੋ ਪਲੇਟ ਚ ਉਦੋਂ ਸਮੋਸੇ ਖਾਣ ਡਿਆ, ਪਕੌੜੇ ਖਾਣ ਡਿਆ ਜੇ, ਆਹ ਤੁਹਾਡੀਆਂ ਹੱਡੀਆਂ ਅਜੇ ਤੱਕ ਇੱਥੇ ਪਈਆਂ ਜਿਹੜੀਆਂ ਤੁਸੀਂ ਕੱਢੀਆਂ, ਕੁੱਕੜ ਖਾਧੇ ਆ, ਉਦੋਂ ਤੁਸੀਂ ਇਕੱਠੇ ਆ ਤੇ ਵਧਾਈ ਲੈਣ ਲੱਗੇ, ਇੱਕੋ ਇੱਕ ਤਰ੍ਹਾਂ ਫਿਰਦਾ।
0: ਮਤਲਬ ਉਹੀ ਨਾ ਕਿ ਇੱਥੇ ਵੀ ਤਾਂ ਫਜ਼ੂਲ ਖਰਚੀ ਹੋ ਜਾਂਦੀ ਆ।
1: ਹਾਂ ਜੀ,
0: ਅਸੀਂ ਲੋਕ ਚਾਹ ਚਾਹ ਦੇ ਵਿੱਚ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਤਿੰਨੋਂ ਥਾਈ।
1: ਉਹ ਵਧਾਈਆਂ ਹੀ ਨਹੀਂ ਬਣ ਜੀ।
0: ਹਾਂਜੀ
1: ਇਹਨਾਂ ਵੀ ਵਧਾਈਆਂ ਤੇ ਰੋਕ ਲੱਗਣੀ ਚਾਹੀਦੀ, ਬਾਕੀ ਠੀਕ ਆ।
0: ਅੱਛਾ, ਬਾਕੀ ਵਿਆਹ
1: ਇੱਕ ਜ਼ਰੂਰ ਚਾਹੀਦੀ ਆ ਵੀ ਜਿਹੜਾ ਮੁੰਡੇ ਦਾ ਨਿੱਕਾ ਭਾਈ ਆਵੇ,
0: ਹਾਂਜੀ
1: ਉਹਦੇ ਕੋਲੋਂ ਕਿਸੇ ਨੇ ਫੇਰ ਗਾਲ ਨਿਕਲ ਚੱਲੀ ਸੀ ਵੀ ਨਹੀਂ ਮੰਗਣੀ ਵਧਾਈ।
0: ਅੱਛਾ ਜੀ,
2: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
0: ਇਹਨਾਂ ਨੇ ਤਾਂ ਇੰਨਾ ਬੁਰਾ ਹਾਲ ਕੀਤਾ ਹੁੰਦਾ ਵੀ ਜਿਹੜੀ ਚੀਜ਼ ਆ ਨਾ, ਜਿਹੜੀ ਮੰਗਵਾਉਣੀ ਆ ਘਰੇ, ਉਹ ਦੁੱਗਣੀ ਲਿਖਾਈ ਹੁੰਦੀ ਆ।
1: ਮੈਂ ਤੈਨੂੰ ਦੱਸਾਂ ਭੈਣ ਜੀ,
0: ਹਾਂਜੀ
1: ਜਿਹੜੀ ਸਾਡੀ ਬਾਹਰਲੀ ਬੈਠਕੀ ਪਾਈ ਆ,
0: ਹਾਂਜੀ ਹਾਂਜੀ,
1: ਹੁਣ ਨਵੀਂ ਪਾਈ ਆ ਮੇਰੇ ਸਰ, ਮੈਂ ਕਿਹਾ ਉਹ ਮੈਂ ਕਿਹਾ ਅੱਜ ਕੱਲ ਉਹ ਰਿਵਾਜ ਰੂਜ ਨਹੀਂ ਰਹਿ ਗਿਆ।
0: ਕਿਹੜਾ?
1: ਮੁੰਡਾ ਵਿਆਹਣਾ ਇੱਕ ਕੋਠਾ ਪਾ ਲਓ।
0: ਹਾਂਜੀ ਹਾਂਜੀ,
1: ਉਹ ਕਿੱਥੇ ਪਹਿਣਗੇ? ਮੈਂ ਕਿਹਾ ਤੂੰ ਸਾਰੀ ਉਮਰ ਕੋਠੇ 'ਚ ਪਿਆ।
0: ਬਿਲਕੁਲ
1: ਹੈ ਨਾ, ਸੁੱਖ ਨਾਲ ਛੇਬਰਾਂ ਲੱਗੀਆਂ ਨੇ, ਅੱਜ ਮੈਂ ਵੀ ਧਰੇ ਤੇਰੇ ਘਰੇ ਤਾਈਓ ਹੁਣ।
0: ਹਾਂਜੀ
1: ਹੈ ਨਾ, ਹੁਣ ਮੈਂ ਕਿਹਾ ਵੀ ਗਲਤ ਗੱਲ ਹੋ ਗਈ ਭੈਣ ਜੀ।
0: ਨਹੀਂ ਕੁਛ ਨਹੀਂ, ਤੁਸੀਂ ਬੋਲੋ।
1: ਮੈਂ ਸਿਰਫ ਇਹ ਕਹਿ ਰਿਹਾ ਵੀ ਤੂੰ ਹੁਣ ਬੈਠ ਕੇ ਨਾ ਪਾਏਂਗੇ ਤਾਂ ਫੇਰ ਕੀ ਹੋਜੂ?
0: ਹਾਂਜੀ
1: ਨਾ ਮੰਨਿਆ ਜੀ, ਕਰਜ਼ਾ ਚੁੱਕਿਆ ਭੱਠੇ ਵਾਲੇ ਦਾ ਧਾਰ ਦੀ ਇੱਟ ਫੜ ਕੇ, ਮਿਸਤਰੀ ਨੂੰ ਸ਼ਰਾਬ ਸ਼ਰੂਬ ਪਿਆ ਕੇ ਪੈਸੇ ਜੇ ਦੇਣ ਵਾਲੇ, ਪਤਾ ਨਹੀਂ ਵਿਆਹ 'ਚ ਲੜਾਈ ਪਵੇ ਬਾਅਦ 'ਚ ਆ ਕੇ ਪਵੇ।
0: ਓਹੋ,
1: ਬੈਠ ਕੋਨੇ ਪਾ ਲਈ?
0: ਨਹੀਂ ਪਰ
1: ਬੈਠ ਕੇ ਮੁੰਡਾ ਸੋਹਣਾ, ਮੁੰਡਾ ਸੋਹਣਾ, ਉੱਥੇ ਲਵਾਈਆਂ ਸਮਾਨ ਲਿਆ ਕੇ ਰੱਖਤਾ।
0: ਚਲੋ ਕੋਈ ਨਹੀਂ,
1: ਵਿੱਚ ਕੜਾਹੀਆਂ ਤੁਰੀਆਂ ਫਿਰਦੀਆਂ, ਵਿੱਚ ਉਹ ਪੀਪੇ ਤੁਰੇ ਫਿਰਦੇ ਆ, ਵਿੱਚ ਖੰਡ ਤੁਰੀ ਫਿਰਦੀ ਆ, ਤੇ ਮੈਂ ਰਾਤੀ ਕਿਤੇ ਹਨੇਰੇ 'ਚ ਬੱਤੀ ਬਾਂਧੀ।
0: ਅੱਛਾ ਜੀ,
1: ਤੇ ਮੈਂ ਸੋਚਿਆ ਵੀ ਚੱਲ ਹੁਣ ਅੰਦਰ ਕਿਸੇ ਨੂੰ ਕੀ ਤੰਗ ਕਰਨਾ, ਵੀ ਕੰਮ ਧੰਦੇ ਵਾਲੇ ਬੰਦੇ ਚੱਲ ਬੈਠ ਕੇ ਪੈ ਜਾਂਦੇ।
0: ਹਾਂਜੀ,
1: ਮੈਂ ਉੱਥੇ ਪੈ ਗਿਆ। ਅੱਧੀ ਰਾਤ ਨੂੰ ਮੈਂ ਚੰਗਿਆੜਾ ਮਾਰਦਾ ਉੱਠਿਆ।
0: ਕਿਹੜੀ ਗੱਲੋਂ?
1: ਮੈਨੂੰ ਕੀੜੀਆਂ ਚੜ ਗਈਆਂ। ਮੈਂ ਸੋਚਿਆ ਵੀ ਆਹ ਤਾਂ ਗੱਦਾ ਇੱਥੇ ਰੱਖਿਆ, ਬਾਅਦ ਪਤਾ ਲੱਗਾ ਖੰਡ ਵਾਲੀ ਬੋਰੀ ਤੇ ਮੈਂ ਪਿਆ ਰਿਹਾ ਸੀ।
0: ਓਏ ਹੋਏ,
1: ਥੋੜਾ ਜਿਹਾ ਪੈਗ ਪੁਗ ਜਿਹਾ ਲੱਗਾ, ਮੈਨੂੰ ਪਤਾ ਲੱਗਾ।
0: ਅੱਛਾ ਅੱਛਾ,
1: ਸਵੇਰ ਨੂੰ ਮੈਂ ਫਿਰ ਜਿਹੜੀ ਰੇਲ ਬਣਾਈ, ਮੈਂ ਕਿਹਾ ਤੁਸੀਂ ਫਿਰ ਮੇਰੇ ਮੂੰਹ ਗਾਲ ਨਿਕਲ ਚੱਲੀ।
0: ਨਹੀਂ ਨਹੀਂ,
1: ਨਿੱਕਾ ਭਾਈ ਇਹਦੀ ਮਿਲਣੀ ਕਰਾਉਣੀ, ਪਤਾ ਲੱਗਿਆ ਅਗਲਾ ਆਖਣਾ ਵੀ ਖੁਰਕ ਪਈ, ਉਹਦੇ ਦੱਸਣ ਜਾਊਂਗੇ ਵੀ ਹਾਂ ਵੀ ਇਹ ਤਾਂ ਬੋਰੀ ਤੇ ਸੌਂ ਗਏ ਸੀ ਕੀੜੀਆਂ ਲੜੀਆਂ।
0: ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ।
1: ਘਰ ਵਾਲੇ ਫਿਊਲ ਖਰਚ, ਹੁਣ ਮੈਂ ਕਿਹਾ ਵੀ ਇੰਨੀ ਖੰਡ ਤੂੰ ਖਾ ਲੇਗਾ ਸ਼ੂਗਰ, ਤੈਨੂੰ ਸ਼ੂਗਰ ਮੇਰੀ ਸੱਸ ਨੂੰ।
0: ਅੱਛਾ, ਪਰ ਜਿਹੜੇ ਲੋਕ ਆਉਣੇ ਨੇ,
1: ਲੋਕ ਆਉਣੇ ਉਹਨਾਂ ਦਾ ਵੀ ਤਾਂ ਹਾਲ ਇਹੋ ਹੀ ਹੁੰਦਾ।
0: ਨਹੀਂ ਤਾਂ
1: ਲੋਕੀ ਤਾਂ ਮੈਂ ਤਾਂ, ਮੇਰਾ ਆਪਣਾ ਚਾਚਾ, ਤਿੰਨ ਗੋਲੀਆਂ ਕਿਹੜੀ ਹੁੰਦੀ ਆ?
0: ਕਿਹੜੀ?
1: ਸਿਸੂ ਸਿਸੂ ਕਿਹੜੀ ਲੀਨ ਹੁੰਦੀ ਆ?
0: ਇਨਸੂਲਿਨ
1: ਆ ਜੋੜੀ ਵੀ ਹੁੰਦੀ ਆ। ਤਿੰਨ ਗੋਲੀਆਂ ਖਾ ਲੈਣੀਆਂ, ਪੱਟ ਚ ਉਹਦਾ ਟੀਕਾ ਲਾ ਲੈਣਾ, ਉਹਦੇ ਵਾਂਗੂ ਲਿਆਓ ਰਸਗੁੱਲਾ।
0: ਓਹੋ, ਇਹ ਕੰਮ ਮਾੜਾ।
3: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।
5: ਹਾਂਜੀ, ਆ ਮੂੰਹ ਖੋਲੋ ਜਰਾ। ਹਾਂਜੀ ਹਾਂਜੀ, ਕੀ ਤਕਲੀਫ ਆ ਜੀ?
6: ਮੈਨੂੰ ਨਾ
0: ਬਾਅਦ ਭੁੱਖ ਨਹੀਂ ਲੱਗਦੀ ਤੇ ਸੌਣ ਤੋਂ ਬਾਅਦ ਨੀਂਦ ਨਹੀਂ ਆਉਂਦੀ।
1: ਇਹ ਕੋਈ ਵੱਡੀ ਤਕਲੀਫ ਨਹੀਂ, ਇੱਕ ਮਿੰਟ ਆ ਇੱਕ ਤੇ ਆ ਲਾ ਦੂਜੀ।
0: ਅੱਛਾ ਜੀ,
1: ਬਸ ਇਹ ਦੋ ਪੁੜੀਆਂ ਨਾਲ ਤੁਸੀਂ ਠੀਕ ਹੋ ਜਾਣਾ। ਪਹਿਲੀ ਪੁੜੀ ਜਿਹੜੀ ਹੈ ਨਾ ਉਹ ਤੁਸੀਂ ਸੌਣ ਤੋਂ ਬਾਅਦ ਖਾਣੀ ਹੈ, ਦੂਜੀ ਉੱਠਣ ਤੋਂ ਪਹਿਲਾਂ ਖਾ ਲਿਓ।
0: ਤੁਸੀਂ ਵਿਆਹ ਵਾਲੇ ਕਾਰਡ ਆਪ ਵੰਡਣ ਗਏ ਸੀ?
1: ਹਾਂਜੀ, ਮੇਰੀ ਡਿਊਟੀ ਲਾਤੀ ਨਾ ਜੀ।
0: ਅੱਛਾ,
1: ਮੇਰੇ ਕੋਲ ਕਾਰ ਹੈ ਨਾ ਜੀ ਮਰੂਤੀ, ਗੈਸ ਤੇ ਕਰਾਈ ਹੈ। ਕਹਿੰਦਾ ਵੀ ਭਾਈਆ ਤੇਰਾ ਕਿਹੜਾ ਪੈਟਰੋਲ ਦਾ ਖਰਚਾ, ਤੂੰ ਲੈ ਜਾ। ਪਾਥੀਆਂ ਸਾਰੀਆਂ ਸਿਲੰਡਰ ਗੱਡੀ ਦਾ ਹੈਗਾ ਨਾ, ਤੈਨੂੰ ਤੰਗੀ ਆ।
0: ਅੱਛਾ,
1: ਉਹ ਗੁੱਸਾ ਕਰ ਗਿਆ। ਮੈਂ 150 ਦਿੰਦਾ ਵੀ ਸੀ, ਉਹ 500 ਮੰਗਿਆ। ਮੈਂ ਤੂੰ ਕੱਟ ਚਲਾਣ।
0: ਪਰ ਵੈਸੇ ਇੱਥੇ ਸਿਆਣਪ ਕਰ ਗਏ ਤੁਸੀਂ।
1: ਕਿਉਂ ਜੀ?
0: ਕਿਉਂਕਿ ਜੇ ਉਹਨੂੰ 150-200 ਦਿੰਦੇ ਉਹਦੀ ਜੇਬ ਚ ਪੈਣਾ ਸੀ, ਇਹਦਾ ਸਰਕਾਰ ਦੇ ਖਜ਼ਾਨੇ ਚ ਜਾਊਗਾ, ਹੈ ਨਾ?
1: ਨਾਰੀਅਲ ਦੀ ਬਰਫੀ ਪਾ ਦੇ, ਤੇ ਨਾਰੀਅਲ ਦੀ ਉਹ ਇੱਕ ਪਾ ਦੇ ਰਸਗੁੱਲੇ ਜਿਹਾ ਟਾਈਪ।
0: ਅੱਛਾ,
1: ਤੇ ਇੱਕ ਮੈਂ ਕਿਹਾ ਲੱਡੂ ਪਾ ਦੇ ਸਸਤੇ ਨਾਲ ਵਧੀਆ।
0: ਅੱਛਾ, ਪਰ ਤੁਸੀਂ ਸਾਡੇ ਲਈ ਤਾਂ ਡੱਬਾ ਲੈ ਕੇ ਨਹੀਂ ਆਏ ਨਾ?
1: ਤੁਹਾਨੂੰ ਆਪਾਂ ਨਾਲ ਲੈ ਕੇ ਜਾਣਾ, ਆਪਾਂ ਬਰਾਤੇ ਜਾਣਾ, ਨਿਬੇੜ ਲਓ ਕੰਮ, ਆਪਾਂ ਫਿਰ ਚੱਲਦੇ।
0: ਚਲੋ ਠੀਕ ਆ ਜੀ।
3: ਮੇਰੇ ਨਾਮ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਓਏ ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
0: ਵਿਆਹਾਂ ਦੇ ਵਿੱਚ ਵੇਸਟੇਜ ਬਹੁਤ ਹੁੰਦੀ ਹੈ। ਅਸੀਂ ਲੋਕ ਤਾਂ ਚਾਈ ਚਾਈ ਚੀਜ਼ਾਂ ਬਣਵਾਉਂਦੇ ਆ ਵੀ ਆਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਉਹ ਵੀ ਬਣਾ ਦਿਓ, ਪਰ ਲੋਕੀ ਜਿਹੜੇ ਨੇ ਉਹ ਵੇਸਟੇਜ ਕਰਦੇ ਨੇ ਜਿਹਦੇ ਨਾਲ
1: ਫਾੜੀ ਥੋੜੀ ਜੀ ਦਾਲ ਚਾਰ ਚੌਲ ਉਹ ਖਰਾਬ ਕਰਦੇ ਜੀ।
0: ਨਹੀਂ, ਉਹ ਤਾਂ ਪਿੰਡਾਂ
1: ਵਾਲੇ ਹੁਣ ਸਾਡੇ ਜਿੱਦਾਂ ਬੀਬੀਆਂ ਜੀ, ਉਹ ਕਿਤੇ ਖੜ ਕੇ ਥੋੜਾ ਖਾਂਦੀਆਂ ਜੀ।
0: ਅੱਛਾ,
1: ਉਹਨਾਂ ਦਾ ਪਲੇਟ ਭਰ ਕੇ ਚੌਲਾਂ ਦੀ, ਦੋ ਉਧਰ ਦਾਲ ਦੂਲ ਦੀਆਂ ਸਬਜ਼ੀ ਦੀਆਂ, ਫੁਲਕਿਆਂ ਦੀ ਪਲੇਟ ਲਾ ਕੇ ਰੱਖ ਕੇ ਭੁੰਜੇ ਹੀ ਬਣਾਉਣਾ ਉਧਰ ਪਿੱਛੇ ਹੋ ਗਏ।
0: ਇੰਨਾ ਕੁਛ
1: ਟੈਂਟ ਦੇ ਉਹਦੇ, ਫਿਰ ਹੁਣ ਪੇਟ ਭਰ ਕੇ ਖਾਣਾ ਹੀ ਕੰਮ ਤਾਂ ਕਰਨਾ ਹੁੰਦਾ।
0: ਇਹ ਤਾਂ ਹੈ ਵੈਸੇ।
1: ਉਦੋਂ ਬਾਅਦ ਜੇ ਮੰਨ ਲਓ ਵੱਧ ਗਿਆ ਸ਼ਰੀਕੇ ਭਾਈਚਾਰੇ ਵਾਲੇ, ਕਹਿੰਦੇ ਸਵੇਰ ਨੂੰ ਡਿੱਗੀਆਂ ਚ ਦੁੱਧ ਲੈ ਕੇ, ਕੋਈ ਪਾਈ ਆ, ਕੋਈ ਅੱਧਾ ਕਿਲੋ, ਕੋਈ ਕਿਲੋ, ਫਿਰ ਡਿੱਗੀਆਂ ਚ ਵੀ ਤਾਂ ਪਾਉਣੇ ਜੀ ਕੁਛ ਨਾ ਕੁਛ।
0: ਅੱਛਾ, ਮਤਲਬ ਦੇਖ ਕੇ ਵੀ ਤੋੜ ਦਿਆ?
1: ਡੋਲੂ ਡੋਲੂ ਦੇ ਵਿੱਚ ਨਾ ਰੋਟੀ ਦੇ ਕੇ ਤੋੜ ਦੇ ਜੀ ਸ਼ਰੀਕੇ ਭਾਈਚਾਰੇ ਚ, ਹੁਣ ਰਾਤ ਦੀ ਰੋਟੀ ਤੇ ਬਣਦੀ ਹੈ ਨਾ ਜੀ।
0: ਅੱਛਾ, ਲੋ ਵੇਸਟੇਜ ਇੱਦਾਂ ਨਹੀਂ ਹੁੰਦੀ
1: ਕਿਤੇ ਨਾ ਕਿਤੇ।
0: ਪਰ ਉਸ ਤੋਂ ਬਾਅਦ ਜਿਹੜੇ ਦਾਜ ਦੂਜ ਦਾ ਕੰਮ ਹੁੰਦਾ,
1: ਦਾਜ ਤਾਂ ਅਸੀਂ ਮੰਗੇ ਨੀ ਕਿਸੇ ਕੋਲ ਜੀ।
0: ਨਹੀਂ ਨਹੀਂ, ਪਰ ਜਿਹੜਾ
1: ਨਾ ਮੈਂ ਮੰਗਿਆ ਨਾ ਮੰਗੇ ਨੇ ਵੀ ਮੇਰੇ ਸੜ ਲੈਣਾ।
0: ਪਰ ਤੁਹਾਡੀ ਵਾਈਫ ਜਦੋਂ
1: ਦਾਜ ਦੇ ਸਖਤ ਵਿਰੋਧ ਆ,
0: ਤੁਸੀਂ
1: ਅਸੀਂ ਇੰਨਾ ਜ਼ਿਆਦਾ ਵਿਰੋਧ ਚ ਆ ਵੀ ਅਸੀਂ ਤੇ ਉੱਕਾ ਹੀ ਨੀ ਮੰਗਦੇ।
0: ਜਨਾਬ ਇੱਕ ਮਿੰਟ ਮੈਂ ਬੋਲਾਂ,
1: ਮੇਰੇ ਕੋਲ ਗੱਲਾਂ ਬੜੀਆਂ, ਤੁਸੀਂ ਗਾਣਾ ਗੁਣਾ ਮੈਨੂੰ ਪਹਿਲਾਂ ਲਾ ਲਓ, ਫਿਰ ਮੈਂ ਤੁਹਾਨੂੰ ਦਾਜ ਦੀ ਗੱਲ ਸੁਣਾਉਣਾ।
0: ਠੀਕ ਹੈ ਜੀ।

0: ਵਿਆਹਾਂ ਦੇ ਵਿੱਚ ਨਾ ਇੱਕ ਬੰਦਿਆਂ ਨੂੰ ਬੜੀ ਆਦਤ ਹੁੰਦੀ ਆ ਵੀ ਦਾਰੂ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਆ, ਸ਼ਰਾਬਾਂ ਪਿਆਉਂਦੇ ਹੋ ਤੁਸੀਂ ਲੋਕ ਉੱਥੇ, ਫਿਰ ਉੱਥੇ ਹੀ ਲੜਾਈਆਂ ਹੁੰਦੀਆਂ ਨੇ ਜਿਹਨਾਂ ਨਾਲ ਬਹਿ ਬਹਿ ਕੇ ਪੀਨੇ ਹੋ। ਇਹ ਦੇਖੋ ਚੰਗੀ ਗੱਲ ਤਾਂ ਨੀ ਹੈਗੀ, ਇੱਕ ਪਾਸੇ ਵੇਸਟੇਜ ਹੁੰਦੀ ਆ, ਇੱਕ ਪਾਸੇ ਪੈਸੇ ਦੀ ਖਰਾਬੀ ਹੁੰਦੀ ਆ, ਦੂਜੇ ਪਾਸੇ ਵਿਆਹ ਦਾ ਜਿਹੜਾ ਮਾਹੌਲ ਆ ਉਹ ਵੀ ਵਿਗੜਦਾ।
1: ਪਿੰਡ ਦਾ ਭਾਈ ਆ, ਤੂੰ ਹੀ ਉਹਦਾ ਸਾਲਾ ਲੱਗਿਆ, ਉਹਨੇ ਤੈਨੂੰ ਜੇ ਕਹਿ ਦਾ ਫਿਰ ਤੈਨੂੰ ਕੀ ਤੰਗੀ? ਥੋੜਾ ਹੁਣ ਇਹਦਾ ਭਾਈ ਵਾਲਾ ਸਾਰਿਆਂ ਦਾ ਭਾਈ ਹੋ
0: ਜਾਏ,
1: ਬਸ ਮੇਰੇ ਉੱਥੋਂ ਗੱਲ ਵਿਗੜ ਗਈ, ਫਿਰ ਮਾਇਤਾ ਜੀ ਫੇਰ ਕਰ ਸਕਦੇ ਨਾਲੇ ਇੱਕ ਮਿੰਟ ਮੇਰੇ ਠਾਣੇ ਫੈਸਲਾ ਹੋਇਆ ਤੁਹਾਨੂੰ ਤੰਗੀ ਬਾਅਦ ਚ ਜਾਈਦਾ, ਉਦੋਂ ਦਾ ਸਰਪੰਚ ਹੀ ਸਾਂਭ ਲਿਆ ਸੀ।
0: ਠੀਕ ਹੈ ਜੀ, ਕੋਈ ਚੱਕਰ ਹੀ ਨਹੀਂ।
1: ਨਾਲੇ ਜੀ ਉਹ ਵੀ ਤਾਂ ਸਰਕਾਰ ਨੇ ਮਹਿਕਮਾ ਬਣਾਇਆ ਜੀ, ਉਹਨਾਂ ਵਿਚਾਰਿਆਂ ਵੀ ਤਾਂ ਫਿਰ ਆਪਣੇ ਤੋਂ ਖਾਣਾ ਜੀ।
0: ਵਿਆਹਾਂ ਸ਼ਾਦੀਆਂ ਤੋਂ ਹੀ ਹਨਾ। ਤੁਸੀਂ ਆਪਣੇ ਵਿਆਹ ਦੇ ਵਿੱਚ ਦਾਜ ਲਿਆ ਸੀ?
1: ਨਹੀਂ ਮੈਂ ਲਿਆ ਜੀ।
0: ਕੋਈ ਗੱਡੀ ਨੀ, ਕੋਈ ਮੋਟਰਸਾਈਕਲ ਨੀ, ਕੋਈ?
1: ਤੂੰ ਤਾਂ ਦੇ ਗਏ ਸੀ ਮੋਟਰਸਾਈਕਲ ਹਜ਼ਾਰ ਜਿਹਾ ਪਾ ਕੇ।
0: ਅੱਛਾ,
1: ਮੈਂ ਨੀ ਲਿਆ।
0: ਪਰ ਇਹ ਵੀ ਤਾਂ ਤੁਸੀਂ ਲਿਆ ਨੀ ਤਾਂ ਕੀ ਕੀਤਾ?
1: ਮਤਲਬ ਤੂੰ ਆਏ ਨਾ ਜਿਹੜਾ, ਮਤਲਬ ਘਰੇ ਹੁਣ ਤੂੰ ਡਾਕੀ ਗਈ ਬੰਦਾ, ਹੁਣ ਨਾਲ ਥੋੜਾ ਮੋੜ ਦੇਗੀ?
0: ਨਹੀਂ ਫਿਰ ਇਹ ਵੀ
1: ਤਾਂ ਬੰਦੇ ਪੰਜ ਚਾਰ ਆਏ ਸੀ ਸ਼ਗਨ ਤੇ, ਜਿਹੜਾ ਮੈਂ ਕੜਾ ਪਾ ਗਈ ਹੈ ਨਾ ਜੀ, ਮਤਲਬ ਚੇਨੀ ਪਾ ਦੀ, ਦੋ ਕੁ ਛਾਪਾਂ ਪਾ ਦੀਆਂ ਤੇ ਮਾਂ ਨੂੰ ਕਾਂਡੇ ਪਾ ਦੇ ਜੀ, ਤੇ ਬਾਪੂ ਨੂੰ ਕਹਿੰਦੇ ਕੜਾ ਪਾਉਣਾ, ਮੈਂ ਕਿਹਾ ਪਾ ਦੋ ਜੀ, ਸਾਨੂੰ ਅਸੀਂ ਦਾਜ ਨੀ ਲਿਆ ਜੀ।
0: ਤੇ ਜਨਾਬ ਇਹ ਵੀ ਤਾਂ ਫਜ਼ੂਲ ਖਰਚੀ ਹੋਈ ਹੁੰਦੀ ਹੈ। ਅਗਲੇ
1: ਚਲੋ ਆਪਣੇ, ਮਤਲਬ ਹੁਣ ਬਾਪੂ ਸਾਡਾ ਜੀ, ਅਗਲੇ ਦਾ ਕੁੜਮਾ ਜੀ ਟਰਾਲੀ ਭਰ ਕੇ ਸਮਾਨ ਦੀ, ਹੁਣ ਮਤਲਬ ਠੀਕ ਹੈ, ਅਸੀਂ ਹੁਣ ਮੋੜ ਥੋੜ੍ਹ ਦੇਗੇ, ਤੂੰ ਆ ਗਿਆ,
0: ਮਤਲਬ
1: ਅਸੀਂ ਦਾਜ ਨੀ ਲਿਆ, ਮਤਲਬ ਕੁੱਲ ਮਿਲਾ ਕੇ
0: ਦਾਜ ਮੰਗਿਆ ਨੀ ਪਰ ਰੱਖ ਲਿਆ।
1: ਹਜੇ ਕਦਾ ਰੱਖ ਲਈ ਜੀ, ਅਗਲਾ ਹੁਣ ਘਰੇ ਆ ਗਿਆ, ਹੁਣ ਤੁਸੀਂ ਘਰ ਆਈ ਚੀਜ਼ ਮੋੜੋਗੇ ਜੀ?
0: ਨਹੀਂ ਠੀਕ,
1: ਅਗਲੇ ਚੀਜ਼ ਕੀ ਰਹੀ ਜੀ, ਅਗਲੇ 100 ਬੰਦੇ ਵਾਲੇ ਬੰਦੇ ਨੇ ਜੀ, ਮੁੱਛਾਂ ਵਾਲੇ ਬੰਦੇ ਨੇ, ਪੱਗਾਂ ਵਾਲੇ ਬੰਦੇ ਨੇ ਜੀ।
0: ਅੱਛਾ ਜੀ, ਠੀਕ ਆ, ਮੈਂ ਸਮਝ ਗਈ ਆ।
2: ਮੇਰੀ ਬਿੱਲੀ ਨਾ ਆਪਣਾ ਨਾਂ ਲੈ ਲੈਂਦੀ ਆ।
3: ਹੈ, ਕੀ ਨਾਂ ਆ ਉਹਦਾ?
2: ਮਿਆਉਂ।
0: ਕਹਿਣ ਨੂੰ ਤਾਂ ਵਿਆਹਾਂ ਦੇ ਵਿੱਚ ਨਾ ਇੱਕ ਸੱਭਿਆਚਾਰਕ ਗਰੁੱਪ ਨਾਂ ਦੇ ਬੰਦੇ ਲਾਏ ਜਾਂਦੇ ਨੇ,
1: ਹਾਂਜੀ,
0: ਹੈ ਨਾ। ਉਹ ਬੜਾ ਨੱਚਦੀਆਂ ਨੇ ਪਰ ਉਹਨਾਂ ਦੇ ਵਿੱਚ ਸੱਭਿਆਚਾਰ ਤਾਂ ਕਿਤੇ ਦੇਖਦਾ ਨੀ।
1: ਜਨਾਬ, ਮੇਰੀ ਗੱਲ ਸੁਣ ਲਾ, ਮੈਂ ਤੈਨੂੰ ਦੱਸਾਂ ਗੱਲ ਬੰਦਿਆਂ ਨੂੰ। ਉਹ ਪਿਛਲੀ ਵਾਰ ਵਾਲੀਆਂ ਨਾ ਲੈ ਕਾਲੀਆਂ ਕਾਲੀਆਂ ਹੀ ਆ। ਹੈਂ ਅੱਛਾ ਮੇਰੀ ਗੱਲ ਸੁਣੋ, ਭੱਬਰ ਜੀ ਹੈਗੀ ਓਏ। ਚੱਲ ਸੋਰੀ ਸੋਰੀ ਯਾਰ ਵੀਰ, ਮੈਨੂੰ ਥੋੜਾ ਪਤਾ ਤੇਰੀ ਘਰ ਵਾਲੀ ਆ।
0: ਜਨਾਬ ਆਰਾਮ ਨਾਲ।
1: ਅੱਛਾ ਅੱਛਾ ਉਹ ਨਹੀਂ ਨੱਚਦੀ ਹੁਣ? ਅੱਛਾ ਅੰਨੇ ਅਸਾ ਚੋ ਤਾਂ ਭਾਬੀ ਹੋਗੀ ਨਾ ਹਾਡੀ ਹੁਣ। ਹਾਂ ਅੱਛਾ ਚੰਗੀਆਂ ਲਿਆਈ ਯਾਰ, ਪਿਛਲੀ ਵਾਰ ਚਾਚਾ ਟਿੱਚਾ ਕਰਦਾ ਕਹਿੰਦਾ ਤੁਸੀਂ ਤਾਂ ਮਾਮਾ ਚਾਰ ਲਾਈਟਾਂ ਵੀ ਲਾਈਆਂ, ਉਹ ਤਾਂ ਫੇਰ ਨਹੀਂ ਸੀ ਮੂੰਹ ਆਉਂਦੀ ਦੀਦੀ ਦੇ ਉਹਨਾਂ ਦੇ।
0: ਹਾਂਜੀ
1: ਉਹਨੂੰ ਮਾਮੇ ਦੀ ਆਪਣੀ ਨਿਗਾਹ ਘੱਟ ਸੀ, ਹੁਣ ਆਪਰੇਸ਼ਨ ਕਰਾਤਾ ਉਹਦਾ। ਹਾਂ ਹਾਂ ਹਾਂ ਹਾਂ ਉਹ ਨਹੀਂ ਗੱਲ ਕੋਈ, ਪੈਸੇ ਯਾਰ ਹੱਦ ਕਰਦਾ ਯਾਰ, ਤੈਨੂੰ ਟਾਈਮ ਨਾ ਦਵਾਉ ਮੈਂ।
0: ਹੈਲੋ ਜਨਾਬ।
1: ਉਹ ਨਹੀਂ ਵੀਰ ਐਤਕੀ ਨਹੀਂ ਕੁੱਟਦੇ, ਕਿਉਂ ਇੱਦਾਂ ਕਰਦਾ?
0: ਆਪਾਂ ਰੇਡੀਓ ਤੇ ਆ।
1: ਹਾਂ ਹਾਂ ਮੈਂ ਰੇਡੂਏ ਤੇ ਹਾਂ, ਮੈਂ ਟਾਈਮ ਨਾ ਜੀ। ਉਹ ਚੰਗੀਆਂ ਲੈ ਡਾਂਸਰ ਆਈਆਂ ਤਾਂ ਦੱਸਾਂ ਗੱਲ।
0: ਗੁੱਸਾ ਹੀ ਕਰਕੇ ਚੱਲ ਗਏ ਆ। ਹੁਣ ਮੈਨੂੰ ਲੱਗਦਾ ਮੈਨੂੰ ਵੀ ਜਾਣਾ ਚਾਹੀਦਾ। ਕੱਲ ਫਿਰ ਮਿਲਦੀਆਂ।